ਇਹ ਭੀਤਰ ਤੇ ਇਨ ਕੋ ਡਾਰ ਹੋ, ਆਪਨ ਨਿਕਟ ਬੁਲਾਓ, ਆਪਣੀ ਵਿਧ ਆਪ ਜਨਾਵ ਹੋ, ਹਰ ਜਨ ਮੰਗਲ ਗਾਵ ਹੋ ਰਖਾਓ, ਬਿਸਰ ਨਾਹੀ ਕਹੂ ਹੀ ਏ ਤੇ, ਹੇ ਵਿਦ ਮਨ ਮੈਂ ਪਾਵ ਹੋ, ਗੁਰਪੂਰਾ ਫੇਟਿਓ ਵਡਭਾਗੀ, ਜਨ ਨਾਨਕ ਤੇ ਨਾ ਤਾਵ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸਭ ਕੁਛ ਪਾਈਏ, ਬਿਰਤੀ ਕਾਲ ਨਾ ਜਾਈ, ਤਿਸ ਪ੍ਰਤਿਆਗ ਅਵਰ ਕਤਰਾ ਚੋ, ਜੋ ਸਮੈ ਰਹਿਆ ਸਮਾਈ, ਹਰ ਘਰ ਸਿਮਰੂ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਾਲਾ ਰਖਾਓ, ਸਾਰ ਸੰਭਾਲੇ ਨਿਤ ਪ੍ਰਤਪਾਲੇ, ਪ੍ਰੇਮ ਸਹਿਤ ਗੱਲ ਲਾਵੇ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ।

ਰੱਖਿਆ ਹਰ ਗੋਬਿੰਦ ਨਵਾਂ ਨਰੂਆ ਰਹਾਉ ਤਾਪ ਗਿਆ ਪ੍ਰਭ ਆ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕੈ ਬਲ ਜਾਇ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਕੇ ਕੀ ਹੈ ਸੋਈ ਸੰਸਖਾਈ ਆਪਣੇ ਸੇਵ ਕੀ ਆਪੇ ਰੱਖ ਪੂਰਨ ਪਈ ਬੜਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ

ਕੰਠ ਲਾਇ ਰਾਖੈ ਜਿਉ ਬਾਰਗ ਪਿਤ ਮਾਤਾ ਸੋਰਠ ਮਹੱਲਾ ਪੰਜਵਾਂ ਥਾਰ ਤੀਜਾ ਚੌਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨੀ ਸਹਿ।

ਤੇ ਮੁਰਾਰੀ, ਪ੍ਰਭ ਅਵਚਲ ਨੀਬ ਉਸਾਰੀ, ਬਾਲ ਕਨ ਤਕੀਆ ਤੇਰਾ, ਤੂੰ ਪਾਰ ਉਠਾ ਕੁਰ ਮੇਰਾ, ਜਿਨ ਜਿਨ ਸਾਧ ਸੰਗ ਪਾਇਆ, ਤੂ ਪ੍ਰਭ ਆਪ ਤਰਾਇਆ, ਕਰ ਕਿਰਪਾ ਨਾਮ ਰਹਦੀਆ, ਫੁਦਲ ਖੇਮ ਸਾਵਤੀਆ, ਹੋਏ ਪ੍ਰਭੂ ਸਗਾਈ, ਸਭ ਉਠ ਲਾਗੀ ਪਾਈ, ਸਾਸ ਸਾਸ ਪ੍ਰਤਿਆਈ ਹੈ, ਹਰ ਮੰਗਲ ਨਾਨਕ ਗਾਈਏ। ਸੋਰਠ ਮਹੱਲਾ ਪੰਜਵਾ। ਸੂਗ ਸਹਿਜ ਆਨੰਦਾ, ਪ੍ਰਾ ਮਿਲਿਓ ਮਨ ਪਾਵੰਦਾ, ਪੂਰੇ ਗੁਰ ਕਿਰਪਾ ਤਾਰੀ, ਤਾਂਗਲ ਪਈ ਹਮਾਰੀ, ਹਰ ਕੀ ਪ੍ਰੇਮ ਭਗਤ ਮਨ ਲੀਨਾ, ਨਿਤ ਬਾਜੇ ਅਨਹਤ ਬੀਨਾ ਰਖਾਓ, ਹਰ ਚਰਨ ਕੀ ਓੜ ਸਤਾਣੀ, ਸਚੂ ਕੀ ਕਾਣ ਲੁਕਾਣੀ।

ਹੋਈ ਆਸਾ, ਜੈ ਭੇਖਾਂ ਤੈ ਸੋਈ, ਹਾਰ ਪ੍ਰਭਨ ਅਵਰ ਨ ਕੋਈ, ਕਰ ਕਿਰਪਾ ਪ੍ਰਭ ਰਾਖੇ, ਸਾਭ ਜਨਮ ਜਨਮ ਦੁਖ ਲਾਥੇ, ਨਿਰਭਉ ਨਾਮ ਧਿਆਇਆ, ਅਟਲ ਸੁਖ ਨਾਨਕ ਪਾਇਆ। ਸੋਰਠ ਮਹੱਲਾ ਪੰਜਵਾਂ, ਠਾਣ ਪਾਈ ਕਰਤਾਰੇ, ਤਾਵ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ, ਸਰਨ ਸਚੇ ਕੀ ਤਾਕੀ, ਪਰਮੇਸ਼ਰ ਆਪ ਹੋਆ ਰਖਵਾਲਾ।

ਸਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਦ ਪਿਓ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਦ ਸਾਖੀ ਆਪਣੇ ਰਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾਂ ਵਿਧ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮੱਜਨ ਗੁਰ ਅੰਧਾ ਰਾਸੇ ਜਪ ਹਰ ਹਰ ਕਿਲ ਖਨਾਸੇ

ਆਵੇ, ਸਹੀ ਸਲਾਮਤ ਨਾਏ ਆਏ, ਆਪਣਾ ਪ੍ਰਭੂ ਧਿਆਏ, ਸੰਤ ਸਰੂਵਰ ਨਹਾਵੇ, ਕੋਜਨ ਪਰਮਗਤ ਪਾਵੇ, ਮਰੇ ਨਾ ਆਵੇ ਜਾਈ, ਹਰ ਹਰ ਨਾਮ ਧਿਆਈ, ਉਹ ਬ੍ਰਹਮਚਾਰ ਸੋ ਜਾਨ, ਜੇ ਦਿਆਲ ਹੋਏ ਭਗਵਾਨ, ਬਾਬਾ ਨਾਨਕ ਪ੍ਰਸਰਣਾਈ, ਸਭ ਚਿੰਤਾ ਗਣਤ ਮਿਟਾਈ, ਸੋਰਠ ਮਹੱਲਾ ਪੰਜਵਾਂ, ਪਾਰ ਬ੍ਰਹਮ ਨਿਭਾਗੀ ਪੂਰੀ, ਤਾਈ ਬਤ ਨ ਰਹੀਆ ਊਰੀ, ਗੁਰ ਚਰਨ ਲਾਏ ਨਿਸਤਾਰੇ, ਹਰ ਹਰ ਨਾਮ ਸੰਹਾਰੇ, ਆਪਣੇ ਦਾਸ ਕਾ ਸਦਾ ਰਖਵਾਲਾ, ਕਰ ਕਿਰਪਾ ਆਪਣੇ ਕਰ ਰਾਖੇ, ਮਾਤ ਪਿਤਾ ਜੋ ਪਾਲਾ ਰਖਾਓ, ਵਡਭਾਗੀ ਸਤਿਗੁਰ ਪਾਇਆ, ਜਿਨ ਜਮਕਾ ਪੰਥ ਮਿਟਾਇਆ, ਹਰ ਭਗਤ ਪਾਏ ਚਿਤ ਲਾਗਾ, ਜਪ ਜੀ ਵੇਸੇ ਵਡਭਾਗਾ, ਹਰ ਅੰਮ੍ਰਿਤ ਬਾਣੀ ਗਾਵੇ, ਸਾਧਾਂ ਕੀ ਤੂਰੀ ਨਹਾਵੇ, ਆਪਣਾ ਨਾਮ ਆਪੇ ਦੀਆ, ਪ੍ਰਭ ਕਰਨ ਹਾਰ ਰਖ ਲਈਆ, ਹਰ ਦਰਸ਼ਨ ਪ੍ਰਾਣ ਅਧਾਰਾ, ਕਿਉ ਪੂਰਨ ਬਿਵਨ ਵਿਚਾਰਾ, ਹਰ ਕਿਰਪਾ ਅੰਤਰ ਜਾਮੀ, ਦਾਸ ਨਾਨਕ ਸਰਣ ਸੁਆਮੀ, ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜੈ ਜੈ ਗੀਤਾਂ ਸੁਹੇਲੇ, ਹਰ ਕਿਰਪਾ ਪ੍ਰਾਮੇਲੇ, ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਵਲ ਪਾਵੋ, ਜੀ ਕੈ ਸੰਗ ਸਹਾਈ ਹੀ ਰਖਾਓ, ਨਾਰਾਇਣ ਪ੍ਰਾਣ ਅਧਾਰਾ, ਹਮ ਸੰਤ ਜਨਾਰੇ ਨਾਰਾ, ਪਤਿਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਾ ਜੀ ਸੰਗ ਰਖਵਾਲਾ, ਹਰ ਦਿਨ ਰੈਣ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ, ਜੇ ਦੇਵੈ ਪੁਰਖ ਵਿਧਾਤਾ, ਹਰ ਹਸਤੇ ਨਹੀਂ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ, ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਕੀਤੀ ਪੂਰੀ, ਪ੍ਰਭ ਰਵ ਰਹਿਆ ਪਰ ਪੂਰੀ, ਖੇਮ ਕੁਸਲ ਪਿਆ ਇਸਨਾਨਾ, ਪਾਰ ਬ੍ਰਹਮ ਮਿੱਟੋ ਕੁਰਬਾਨਾ, ਗੁਰ ਕੇ ਚਰਨ ਕਵਲ ਤਾਰੇ, ਬਿਘਨ ਨਾ ਲਾਗੇ ਤਿਲਕਾ ਕੋਈ, ਕਾਰਜ ਸਗਲ ਸਵਾਰੇ, ਹਰਹਾਉ ਮਿਲ ਸਾਧੂ ਦੁਰਮਤ ਖੋਏ, ਪਦਤ ਪੁਨੀਤ ਸਭ ਹੋਏ, ਆਰਾਮਦਾਸ ਸਰੋਵਰ ਨਾਤੇ, ਸਵਲਾਥੇ ਪਾਪ ਕਮਾਤੇ, ਗੁਣ ਗੋਬਿੰਦ ਨਿਤ ਗਾਈਏ, ਸਾਧ ਸੰਗ ਮਿਲ ਤਿਆਈਏ, ਮਨ ਬਾਂਛਿਤ ਫਲ ਪਾਏ, ਗੁਰਪੂਰਾ ਹਿਰਦੇ ਤੇ ਆਏ, ਗੁਰ ਗੋਪਾਲ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ, ਰਾਗ ਸੋਰਠ ਮਹੱਲਾ ਪੰਜਵਾਂ, ਦਇਤ ਸਦਨ ਮੇਘ ਕਟਾ ਘਟ, ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨੋ ਨੈਣ, ਫਿਰ ਪਰਦੇਸ ਸਿਧਾਇਓ, ਹੁਣ ਨਹੀਂ ਸੰਦੇਸ਼ ਰੋਮ ਆਇਓ, ਏ ਕੋਸਰੋ ਸਿਧ ਕਰਤ ਲਾਲ, ਤਬ ਚਤਰ ਪਾਤਰੋ ਆਇਓ ਰਖਾਓ, ਤੂੰ ਬਿਸਰੇ ਇਹੋ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ, ਮੰਦਰ ਚੜ ਕੇ ਪੰਥ ਨਿਹਾਰੋ, ਨੈਣ ਨੀਰ ਭਰ ਆਇਓ, ਹੋ ਭੀਤ ਪਇਓ ਹੈ ਬੀਚੋ, ਸੁਨਤ ਦਿਸ ਨਿਗਟਾਇਓ।

ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਤਾਰੀ, ਨਾ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਹਰ ਜੀਓ ਨਿਮਾਣਿਆ ਤੂੰ ਮਾਣ, ਨਤੀਜਿਆ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਅਰਹਾਉ ਜੈਸਾ ਬਾਲਕ ਪਾਏ ਸੋ ਪਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਪਾਤੀ, ਬੋੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ ਲਏ ਪ੍ਰਭ, ਆਗੇ ਮਾਰਗ ਪਾਵੇ, ਹਰ ਅੰਤਰ ਜਾਮੀ ਸਾਬਿਤ ਜਾਣੇ, ਤਾਂ ਕਿਸ ਪੈ ਆਗ ਸੁਣਾਈਏ, ਕਹਿਣੇ ਕਦਨ ਨਾ ਪੀਜੇ ਗੋਬਿੰਦ, ਹਰ ਪਾਵੇ ਪੈਜ ਰਖਾਈਏ, ਆਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਖਾਈਏ, ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨਤੀ, ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁਕੇ ਮਨ ਕੀ ਚਿੰਤੀ, ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਬਸੰਤੀ। ਸੋਰਠ ਮਹੱਲਾ ਪੰਜਵਾਂ।

ਮੰਤਰੀ ਸੁਣੇ ਪ੍ਰਾ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਵਖਾਣੀ ਕੀਮਤ ਕਹਿਣ ਨਾ ਜਾਈ ਪੇਖ ਪੇ ਜੀਵੇ ਪ੍ਰਵਿਆਪਣਾ ਅਚਰਜ ਤੁਮੇ ਵਡਾਈ ਤਾਰ ਅਨੁਗ੍ਰਹ ਆਪ ਪ੍ਰਾ ਸਵਾਮੀ ਪਤ ਮਦ ਤੀਨੀ ਪੂਰੀ ਸਦਾ ਸਾ ਨਾਨਕ ਬਲਿਹਾਰੀ ਬਾਛੋ ਸੰਤਾ ਧੂਰੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ।

ਕਰਤੇ ਊਣੀ ਬਾਤ ਨਾ ਕਾਈ ਰਹਾਉ। ਕਰਤੇ ਪੁਰਖ ਤਾਲ ਦੇਵਾਇਆ, ਪਿੱਛੇ ਲਗ ਚੱਲੀ ਮਾਇਆ, ਤੋੜ ਨਾ ਕਦੂ ਆਵੇ ਮੇਰੇ ਪੂਰੇ ਸਤਿਗੁਰ ਪਾਵੇ। ਸਿਮਰ ਸਿਮਰ ਦਇਆਲਾ, ਸਭ ਜੀ ਪੈ ਕਿਰਪਾਲਾ, ਜੈ ਜੈ ਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ। ਤੂੰ ਪਾਰੂ ਸਵਾਮੀ ਮੋਰਾ, ਇਹ ਪੁੰਨ ਪਦਾਰਥ ਤੇਰਾ, ਜਨ ਨਾਨਕ ਏਕ ਧਿਆਇਆ, ਸਰਬ ਫਲਾ ਪੁੰਨ ਪਾਇਆ। ਸੋਰਠ ਮਹੱਲਾ ਪੰਜਵਾਂ, ਘਰ ਤੀਜਾ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰਾਮਦਾਸ ਤਰੋਵਰ ਨਾਤੇ, ਤਬ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੇ ਕੀਨੇ ਦਾਨਾ, ਸਭ ਕੁਸਲ ਖੇਮ ਪ੍ਰਤਾਰੇ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ ਹਰਹਾਉ। ਸਾ ਸੰਗ ਮੱਲਾਥੀ ਪਾਰ ਬ੍ਰਹਮ ਪਇਓ ਸਾਥੀ, ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਾਪਾਇਆ। ਸੋਰਠ ਮਹੱਲਾ ਪੰਜਵਾਂ, ਜਿਦ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦਈਏ ਵਸਾਇਆ, ਤੂੰ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਆੜ ਪੈਰ ਗੁਣ ਗਾਈ, ਗੁਰ ਪੂਰੇ ਤੇ ਪਾਈ ਰਹਾਉ। ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ। ਸੋਰਠ ਮਹੱਲਾ ਪੰਜਵਾਂ, ਆਗੇ ਸੋ ਗੁਰ ਦੀਆ, ਪਾਛੇ ਕੁਸਲ ਖੇਮ ਗੁਰ ਕੀਆ, ਸਰਵਨਿਧਾਨ ਸੋ ਪਾਇਆ, ਗੁਰ ਆਪਣਾ ਹਿਰਦੇ ਤੇ ਆਇਆ, ਆਪਣੇ ਸਤਿਗੁਰ ਕੀ ਵਡਿਆਈ, ਮਾਨ ਇੱਛੇ ਫਲ ਪਾਈ, ਸੰਤੋ ਦਿਨ ਦਿਨ ਚੜੇ ਸਵਾਈ ਰਹਾਉ। ਜੀ ਜਸ ਪਏ ਦਇਆਲਾ, ਪ੍ਰਭ ਨੇ ਕਰ ਦੀਨੇ, ਸਹਿ ਸੁਪਾਏ ਮਿਲੇ ਗੋਪਾਲਾ।

ਨਾਨਕ ਪ੍ਰਭ ਅਬਨਾਸੀ ਤਾਂ ਕਿ ਸੇਵਾ ਬਿਰਥੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਦਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤ੍ਰਿਬਨ ਅਵਰ ਨਾ ਕੋਈ ਕਰਨ ਕਾਰਨ ਪ੍ਰਸੋਈ ਰਹਾਉ ਪ੍ਰਭ ਆਪਣੇ ਵਰਦੀਨੇ ਸਗਲ ਜੀਵ ਅਸਪੀਨੇ ਜਾਂ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਗਰ ਤੂਰੇ ਸਰਬ ਕਲਿਆਣ ਪ੍ਰਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਰਸੇ ਹੋਏ ਹਰ ਹਰ ਨਾਮ ਧਿਆਈ ਰਖਾਓ ਜੋ ਮੰਗੈ ਸੋ ਲੇਵਹਿ ਪ੍ਰਭ ਆਪਣੇ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੋ ਪਾਖਿਆ ਸੋਰਠ ਮਹੱਲਾ ਪੰਜਵਾਂ ਤੋਈ ਕਰਾਏ ਜੋ ਤੁਧ ਪਾਵੇ ਮੋਹੇ ਸਿਆਣ ਕਛੂ ਨਾ ਆਵੇ ਅੰਬਾਰਗ ਤੋ ਸਰਣਾਈ ਪ੍ਰਭਿਆ ਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਖਾਓ ਜੀ ਜਨ ਤੇਰੇ ਤਾਰੇ ਪ੍ਰਡੋਰੀ ਹੱਥ ਤੋਂ ਮਾਰੇ ਜੇ ਕਰਾਵੇ ਸੋ ਕਰਣਾ ਨਾਨਕ ਦਾ ਤੇਰੀ ਸਰਣਾ ਤੋਰਠ ਮਹੱਲਾ ਪੰਜਵਾਂ ਹਰ ਨਾਮ ਹਿਰਦੇ ਪਰੋਇਆ ਤਬ ਕਾਜ ਹਮਾਰਾ ਹੋਇਆ ਪਰ ਚਰਣੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾ ਸੰਘਰ ਧਿਆਇਆ ਆੜ ਪੈਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਖਾਓ ਪਰਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਂ ਗੁਰਮਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤਿਸੈ ਕਹਿ ਤੋ ਪ੍ਰਭ ਅੰਤਰ ਜਾਮੀ ਰਹਾਓ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਧ ਸੁਮਾਰੇ ਪਤਤ ਪਾਵਨ ਪ੍ਰਭ ਨਾਮਾ ਜਾਂ ਨਾਨਕ ਸਤਿਗੁਰੂ ਬਾਨਾ ਤੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਹਿਬ ਸਵਾਰਿਆ ਇਉ ਲਹੋੜਾ ਗੁਰੂ ਉਬਾਰਿਆ ਅੰਧ ਕਰੋ ਪਿਤ ਮਾਤਾ ਪਰਮੇਸ਼ਵਰ ਜੀ ਕਾ ਦਾਤਾ ਤੁਭ ਚਿਤਵਨ ਦਾਸ ਤੁਮਾਰੇ ਰਾਖੇ ਪੈਜ ਦਾਸ ਆਪ

ਸਰਣੀ ਆਇਆ, ਮਨ ਚਿੰਦਿਆ ਫਲ ਪਾਇਆ। ਚੋਰਠ ਮਹੱਲਾ ਪੰਜਵਾਂ, ਸਦਾ ਸਦਾ ਹਰ ਜਾਪੇ, ਪ੍ਰਭ ਬਾਲਕ ਰਾਖੇ ਆਪੇ, ਸੀਤਲਾ ਠਾਕ ਰਖਾਈ, ਵਿਘਨ ਗਏ ਹਰ ਨਾਈ। ਮੇਰਾ ਪ੍ਰਭੂ ਆ ਸਦਾ ਦਿਆਲਾ, ਅਰਦਾਸ ਸੁਣੀ ਭਗਤ ਆਪਣੇ ਕੀ, ਸਭ ਜੀ ਭਇਆ ਕਿਰਪਾਲਾ ਰਹਾਓ। ਪ੍ਰਭ ਕਰਨ ਕਾਰਨ ਸਮਰੱਥਾ, ਹਰ ਸਿਮਰਤ ਸਭ ਦੁਖ ਲਾਥਾ, ਆਪਣੇ ਦਾਸ ਕੀ ਸੁਣੀ ਬੇਨੰਤੀ, ਸਭ ਨਾਨਕ ਸੁਖ ਸੁਵੰਤੀ। ਸੋਰਠ ਮਹੱਲਾ ਪੰਜਵਾਂ, ਆਪਣਾ ਗੁਰੂ ਧਿਆਏ, ਮਿਲ ਕੁਸਲ ਸੇਤੀ ਕਰ ਆਏ।

ਸਰਣਾਈ ਸੋਰਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈ ਜਗ ਮਾਰੀ ਹਰ ਕੇ ਚਰਨ ਸਦਾ ਸੁਖਦਾਈ

ਗੁਰ ਪੂਰੇ ਇਹ ਗੱਲ ਸਾਰੀ। ਹਰ ਹਰ ਨਾਮ ਸੰਤਨ ਕੀ ਓਟਾ, ਜੋ ਸਿਮਰੈ ਤਹਕੀਕਤ ਹੋਵੇ, ਉਧਰੈ ਸਗਲੇ ਕੋਟਾ ਰਗਾਓ। ਸੰਤ ਸੰਗ ਜਿਸ ਗਾਇਆ, ਇਹ ਪੂਰਨ ਹਰ ਤਨ ਪਾਇਆ, ਕਹੋ ਨਾਨਕ ਆ ਮਿਟਾਇਆ, ਸਭ ਪਾਰ ਬ੍ਰਹਮ ਨਦਰੀ ਆਇਆ। ਤੋਰਠ ਮਹੱਲਾ ਪੰਜਵਾਂ, ਗੁਰ ਪੂਰੇ ਪੂਰੀ ਕੀ ਨਹੀਂ, ਬਖਸ਼ ਆਪਣੀ ਕਰ ਦੀ ਨੀ, ਨਿਤ ਅਨੰਦ ਸੁਖ ਪਾਇਆ, ਹਾਵ ਸਗਲੇ ਸੁਗੀ ਵਸਾਇਆ। ਹਰ ਕੀ ਭਗਤ ਫਲ ਦਾਤੀ, ਗੁਰ ਪੂਰੇ ਕਿਰਪਾ ਕਰ ਦੀ ਨੀ, ਵਿਰ ਲੈ ਕੇ ਨਹੀਂ ਜਾਤੀ ਰਹਾਉ। ਗੁਰਬਾਣੀ ਗਾਵੇ ਭਾਈ, ਉਹ ਸਬਰ ਸਦਾ ਸੁਖਦਾਈ, ਨਾਨਕ ਨਾਮ ਤੇ ਆਇਆ, ਪੂਰਬ ਲਿਖਿਆ ਪਾਇਆ। ਤੋਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ। ਸੰਤੋ ਰਾਮ ਜਬਦ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁਖ ਮਿਟਾਇਆ ਰਹਾਉ। ਗੁਰਪੂਰੇ ਕੀ ਬਾਣੀ, ਪਾਰ ਬ੍ਰਹਮ ਮਨ ਫਾਣੀ, ਨਾਨਕ ਦਾਸ ਵਖਾਣੀ, ਨਿਰਮਲ ਅਕਥ ਕਹਾਣੀ। ਸੋਰਠ ਮਹੱਲਾ ਪੰਜਵਾਂ, ਭੁੱਖੇ ਖਾਵਤ ਲਾਜਨ ਆਵੇ, ਤਿਉ ਹਰ ਜਨ ਹਰ ਗੁਣ ਗਾਵੇ, ਆਪਣੇ ਕਾਜ ਕੋ ਕਿਉ ਅਲਕਾਈਏ, ਜਿਤ ਸਿਮਰਨ ਦਰਗਹਿ ਮੁਖ ਉਜਲ।

ਮੁਖ ਨਿੰਦਕ ਕਹਿ ਛਾਈ ਸੋਰਠ ਮਹੱਲਾ ਪੰਜਵਾਂ। ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਦਹੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ।

ਪੰਜਵਾਂ ਸਰ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ, ਦਰਸ਼ਨ ਤੇੜਤ ਹੋਦ ਆਨੰਦਾ ਦੁਖ ਗਇਆ ਹਰ ਗਾਈਏ, ਹਾਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ, ਗੁਰ ਪੂਰੇ ਕੀ ਸਰਣਾਈ ਰਹਾਓ, ਕਿਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ, ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ। ਸੋਰਠ ਮਹੱਲਾ ਪੰਜਵਾਂ ਕਰਨ ਕਰਾਮ ਨਗਰ ਅੰਤਰ ਜਾਮੀ ਜਾਵੇ ਪਨੇ ਕੀ ਰੱਖੇ, ਜੈ ਜੈਕਾਰ ਹੋ ਜਾ ਪੀਤਰ ਸਬਦ ਗੁਰੂ ਰਚਾਖੇ, ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰਥ ਸਰਨ ਕਾ ਦਾਤਾ ਆਠ ਪੈਰ ਤੁਮ ਤਿਆਈ ਰਹਾਓ। ਜੋ ਜਨ ਭਜਨ ਕਰੇ ਪ੍ਰਭ ਤੇਰਾ ਇਸੇ ਅੰਦੇਸਾ ਨਾਹੀ, ਸਤਿਗੁਰ ਚਰਨ ਲੱਗੇ ਪੋ ਮਿਟਿਆ ਹਰ ਗੁਣ ਗਾਏ ਮਨ ਮਾਹੀ, ਦੁਖ ਸਹਿਜ ਆਨੰਦ ਕਨੇਰੇ ਸਤਿਗੁਰ ਦੀਆ ਦਿਲਾਸਾ, ਜਿਨ ਕਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ, ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ, ਗੁਰ ਚਰਨੀ ਲਾਗ ਤਰਿਓ ਪਵ ਸਾਗਰ ਜਪ ਨਾਨਕ ਹਰ ਹਰ ਨਾਮਾ। ਸੋਰਠ ਮਹੱਲਾ ਪੰਜਵਾਂ ਹਉ ਕਿਰਪਾਲ ਦੀਨ ਦੁਖ ਪੰਜਨ ਆਪੇ ਸਭ ਥਾਟੀ, ਫਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੂਰੇ ਬੇੜੀ ਕਾਟੀ, ਮੇਰੇ ਮਨ ਗੁਰ ਗੋਬਿੰਦ ਸਦ ਤਿਆਈਏ, ਸਗਲ ਕਲੇਸ਼ ਮਿਟੇ ਸਥਾਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ। ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉੱਚਾ ਅਗਮਿ ਅਪਾਰਾ, ਸਾ ਸੰਗ ਨਾਨਕ ਨਾਮ ਤੇ ਆਇਆ ਮੁਖ ਉਜਲ ਪਏ ਦਰਬਾਰਾ। ਸੋਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ

ਸੁਖ ਪੁੰਚੋ ਮੇਰੇ ਪਾਈ। ਸੋਰਠ ਮਹੱਲਾ ਪੰਜਵਾਂ। ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਥਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਂ ਮਨਹਾਰੇ। ਪ੍ਰਭ ਜੀਓ ਖੁਸ਼ਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਉ। ਸੁਣੀ ਪੁਕਾਰ ਸੁਮਰਾ ਸੁਵਾਮੀ ਬੰਧਨ ਕਾੜ ਸੁਵਾਰੇ, ਪੈਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ। ਸੋਰਠ ਮਹੱਲਾ ਪੰਜਵਾਂ। ਜੀ ਜੰਤ ਸਬਸ ਕਰ ਦੀਨ ਸੇਵਕ ਸਭ ਦਰਬਾਰੇ, ਅੰਗੀਕਾਰ ਕੀਓ ਪ੍ਰਭ ਆਪਣੇ ਪਵਨ ਦਰਪਾਰੇ ਉਤਾਰੇ। ਸੰਤਨ ਕੇ ਕਾਰਜ ਸਗਲ ਸਵਾਰੇ,

ਲਗਾਓ ਪਰ ਸਾਧ ਸੰਗਤ ਸਿਮਰਮਾਦ ਹੋਏ ਪਤ ਪੁਨੀਤ ਕਾਲ ਵਿਆਹ ਜਿਉ ਭਰਿਓ ਡੁੱਲੈ ਮੁਖ ਵਿਸਾਰੇ ਮੀਤ ਆਦਿ ਕਾਲ ਹੁਣ ਤੁਹੇ ਗ੍ਰਸ ਹੈ ਸਮਝ ਰਾਖੋ ਚੀਤ ਕਹੇ ਨਾਨਕ ਰਾਮ ਫਜ ਲੈ ਜਾਤ ਅਵਸਰ ਬੀਤ ਸੋਰਠ ਮਹੱਲਾ ਨਾਵਾਂ ਮਨ ਕੀ ਮਨ ਹੀ ਮਾਏ ਰਹੀ।

ਅਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ, ਫਿਰਤ ਫਿਰਤ ਬਹੁਤੇ ਜੁਗਹਾਰਿਓ ਮਾਨਸ ਦੇ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨਾਮ, ਮਾਨ ਰੇ ਕੌਣ ਕੁਮਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ।

ਆ ਬੰਦਾ ਆ ਨਾਲ ਭਜੋ ਨਾ ਗੁਰਜਨ ਸੇਵੇ ਹੋ ਨੇ ਉਪਜੋ ਕੁਛ ਗਿਆਨਾ ਘਟ ਗਈ ਮਾਏ ਨਿਰੰਜਨ ਤੇਰਾ ਤੈ ਖੋਜ ਉਦਿਆਨਾ ਬਹੁਤ ਜਨਮ ਪਰਮ ਤੇ ਹਾਰਿਓ ਹਸਤਰ ਮਤ ਨਹੀਂ ਪਾਈ ਮਨ ਦੇ ਪਾਏ ਪਦ ਹਰ ਪਦ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਵਾਂ ਮਨ ਦੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਤਾਰੋ ਰਹਾਓ ਅਟਲ ਭਇਓ ਰੂ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੋਖਰਤਾ ਏ ਵਿਦਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਾਨ ਤੈ

ਕੌਣ ਕਰਮ ਵਿਦਿਆ ਕਉ ਕੈਸੀ, ਕਰਮ ਕੌਣ ਹੁਣ ਕਰਈ, ਕੌਣ ਨਾਮ ਗੁਰ ਜਾ ਕੇ ਸਿਮਰੈ, ਹਉ ਸਾਗਰ ਕਉ ਤਰਈ, ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੇ ਗਦ ਪਾਵੇ, ਔਰ ਧਰਮ ਤਾ ਕੇ ਸਭ ਨਾਹਨ, ਹੇ ਵਿਦ ਵੇਦ ਬਤਾਵੇ, ਸੁਖ ਦੁਖ ਰਹਿਤ ਸਾ ਨਿਰਲੇਪੀ, ਜਾ ਕੋ ਕਹਿਤ ਗੁਸਾਈ, ਸੋ ਤੁਮ ਹੀ ਮੈਂ ਬਸੇ ਨਿਰੰਤਰ, ਨਾਨਕ ਦਰਪਨ ਨਿਆਈ, ਸੋਰਠ ਮਹੱਲਾ ਨਾਮ, ਮਾਈ ਮੈਂ ਕੇਵਦ ਲਖੋ ਗੁਸਾਈ, ਮਹਾ ਮੋ ਅਗਿਆਨ ਤਿਮਰ, ਮੋ ਮਨ ਰਹੋ ਉਰਜਾਈ ਰਹਾਉ, ਸਾਗਲ ਜਨਮ ਪਰਮ ਹੀ ਪਰਮ ਖੋਯੋ, ਨੈ ਅਸਥਿਰ ਮਦ ਪਾਈ, ਵਿਖਿਆ ਸਕਤ ਰਹੋ ਨਿਸਬਾਸਰ, ਨੈ ਛੁਟੀ ਅਦਮਾਈ, ਸਾ ਸੰਕਬ ਹੂ ਨੈ ਕੀਨਾ, ਨੈ ਕੀਰਤ ਪ੍ਰਗਾਈ, ਜਨ ਨਾਨਕ ਮੈਂ ਨਾਇ ਕੋ ਗੁਣ, ਰਾਖ ਲਿਹੋ ਸਰਣਾਈ, ਤੋਰਠ ਮਹਲਾ ਨਾਮ, ਮਾਈ ਮਨ ਮੇਰੂ ਬਸ ਨਾਹੇ, ਨਿਸਬਾਸਰ ਵਿਖੇਨ ਕੋ ਤਾਵਤ, ਕੇਵਦ ਰੋਕੋ ਤਾਹੇ ਰਖਾਓ, ਵੇਦ ਪੁਰਾਣ ਸਿਮਰਤ ਕੇ ਮਾਸੁਨ, ਨਿਮਖਨ ਹੀ ਵਸਾਵੇ, ਪਰ ਥਾਨ ਪਰ ਦਾਰਾ ਸਿਉਂ ਰਚਿਓ, ਬਿਰਥਾ ਜਨਮ ਸਿਰਾਵੇ, ਮਦ ਮਾਇਆ ਕੇ ਪਯੋ ਬਾਬਰੋ, ਤੂ ਤਨੈ ਕਸ ਗਿਆਨਾ, ਕੜਗੀ ਪੀਤਰ ਬਸਤ ਨਿਰੰਜਨ, ਤਾ ਕੋ ਮਰਮ ਨਾ ਜਾਨਾ, ਜਬ ਗੀ ਸਰਨ ਸਾਧ ਕੀ ਆਯੋ, ਦੁਰਮ ਸਗਲ ਬਿਨਾਸੀ।

ਇਹੋ ਗੋਬਿੰਦ ਸਿਉਂ ਕਿਉਂ ਪਾਨੀ ਸੰਗ ਪਾਨੀ ਤੋਰਠ ਮਹੱਲਾ ਨਾਮਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਓ ਕਾਹੂ ਕੋ ਨਾਹੀ ਰਖਾਵ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਕੇਰੈ ਬਿਤ ਪਰੀ ਸਭ ਕੀ ਸੰਗ ਛਾੜਤ ਓ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਉ ਸਦਾ ਰਹਿਤ ਸੰਗ ਲਾਗੀ ਜਾ ਵੀ ਹੰਸ ਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਏ ਬਿਦ ਕੋ ਵਿਵਹਾਰ ਬਣਿਓ ਹੋਏ ਜਾ ਸਿਉ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਹੋਊ ਕਾਮਨਾ ਆਇਓ ਸੋਰਠ ਮਹੱਲਾ ਪਹਿਲਾ ਹਾਰ ਪਹਿਲਾ ਅਸ਼ਟਪਦੀਆਂ ਚੌਤੁਕੀ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ

ਆਈ ਮਾਨਮੁਖ ਜੰਤ ਤੁਕਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗੰਮ ਅਗੋਚਰ ਕਹਿਣੇ ਕੀਮ ਨ ਪਾਈ ਤੁਨ ਸਮਾਤ ਮਹਾਪਰਮਾਰਥ ਤੀਨ ਪਵਨਪਤ ਨਾਮੰ ਮਸਤਕ ਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਿਰੜਾਮੰ ਮਾਨ ਮੁਖ ਜੂਠ ਲਏ ਪੈਮਾਨੰ ਆਪੇ ਗਿਆਨ ਆਗਾਮੰ ਜਿਨ ਚਾਖੈ ਸੇਈ ਸਾਧ ਜਾਣਨ ਜਿਉ ਗੂੰਗੇ ਮਿਠਿਆਈ ਅਕਥੇ ਕਾ ਕਿਆ ਕਥੀਏ ਭਾਈ ਚੱਲ ਸੁਧਾਰ ਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗੁਰੇ ਮਤ ਨਾ ਕਾਈ ਜਿਉ ਚਲਾਏ ਤਿਉ ਚੱਲੇ ਪਾਈ ਹੋਰ ਕਿਆ ਕੋ ਕਰੇ ਚਤਰਾਈ ਇਕ ਪਰਮ ਭੁਲਾਏ ਇਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿਤ ਤੁਦ ਲਾਏ ਤੇਹਾ ਫਲ ਪਾਇਆ ਹੁਮ ਚਲਾ ਮਨਹਾਰਾ ਸੇਵਾ ਕਰੀ ਜੇ ਕਿਸ਼ੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਿਗੁਰ ਮਿਲੇ ਕਿਰਪਾ ਕੀਨੀ ਅੰਮ੍ਰਿਤ ਨਾਮ ਅਧਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਹੁਣ ਮੈਂ ਗਿਆਨ ਧਿਆਨ ਨਾ ਮਨ ਪਾਵੇ ਕਹਿ ਕਹਾਵੇ ਤੱਤੋ ਤੱਤ ਵਖਾਨ ਸਤਿਗੁਰ ਪੀਰਾ ਗੈਰ ਗੰਭੀਰਾ ਬਿਨ ਸਬਦੇ ਜਗ ਬਉਰਾਨ ਪੂਰਾ ਬੈਰਾਗੀ ਸਹਿ ਸੁਭਾਗੀ ਸਚ ਨਾਨਕ ਮਨ ਮਾਨੰ।

ਸਾਰੀ। ਏ ਮਾਇਆ ਜਗ ਮੋਹਣੀ ਪਾਈ, ਕਰਮ ਸਭੇ ਵੇਕਾਰੀ। ਸੁਣ ਪੰਡਤ ਕਰਮਾ ਕਾਰੀ, ਜਿਤ ਕਰਮ ਸੁਖ ਉਪਜੇ ਪਾਈ। ਤੋ ਆਤਮ ਤਤ ਵਿਚਾਰੀ, ਰਖਾਵ ਸਾਸਤ ਵੇਦ ਬਕੇ ਖੜੋ ਪਾਈ। ਕਰਮ ਕਰੋ ਸੰਸਾਰੀ, ਪਾਖੰਡ ਮਹਿਲ ਨਾ ਚੁਕੀ ਪਾਈ। ਅੰਤਰ ਮਹਿਲ ਵਿਕਾਰੀ, ਇੰਦ ਡੂਬੀ ਮਾਕਰੀ ਪਾਈ। ਉਂਡੀ ਸਿਰ ਕੈ ਪਾਰੀ, ਦੁਰਮਦ ਕਣੀ ਵਿਭੂਤੀ ਪਾਈ। ਦੂਜੇ ਪਾਏ ਖੁਆਈ, ਬਿਨ ਸਤਿਗੁਰ ਨਾਮ ਨਾ ਪਾਈ ਗੇ ਪਾਈ। ਬਿਨ ਨਾਮੇ ਪਰਮ ਨ ਜਾਈ, ਤਾ ਗੁਰ ਸੇਵੇ ਤਾਂ ਸੁਖ ਪਾਏ ਪਾਈ। ਆਮਣ ਜਾਣ ਰਖਾਈ, ਸਾਚ ਸਹਿਜ ਗੁਰ ਤੇ ਉਪਜੇ ਭਾਈ। ਮਨ ਨਿਰਮਲ ਸਾ ਸੁਮਾਈ, ਗੁਰ ਸੇਵੇ ਸੋ ਬੂਝੇ ਪਾਈ। ਗੁਰ ਬਿਨ ਮਗਨਾ ਪਾਈ, ਜੇ ਅੰਤਰ ਲੋਭ ਕੇ ਕਰਮ ਕਮਾਵੇ ਭਾਈ। ਕੂੜ ਬੋਲ ਬਿਖਾਈ, ਪੰਡ ਦਹੀਂ ਵਲੋਈ ਗੇ ਪਾਈ। ਵਿਚੋ ਨਿਕਲੇ ਤੱਥ, ਜਲ ਮਸੀਏ ਜਲ ਦੇਖੀਏ ਪਾਈ। ਤਿਓ ਜਗ ਇਹ ਆਵਥ, ਗੁਰਮ ਪਰਮ ਗੂਚੀਏ ਪਾਈ। ਕੜ ਕੜ ਦਿਓ ਅਲਖ, ਤਿਓ ਤਾਗੋ ਸੂਤ ਕੋ ਭਾਈ। ਦੈਤ ਬੰਧੋ ਮਾਏ, ਬਿਨ ਗੁਰ ਗਾਂਢ ਨਾ ਛੁੱਟੀ ਪਾਈ। ਥਾਕੇ ਕਰਮ ਕਮਾਏ, ਤਿਓ ਜਗ ਪਰਮ ਭੁਲਾਇਆ ਭਾਈ। ਕਹਿਣਾ ਕਿਛੂ ਨਾ ਜਾਏ, ਗੁਰ ਮਿਲੇ ਪਉ ਮਨ ਮਸੇ ਪਾਈ। ਪਏ ਮਰਨਾ ਸਚ ਲੇਖ, ਮੱਜਨ ਦਾਨ ਚੰਗੇ ਆਈਆਂ ਭਾਈ। ਦਰ ਗਏ ਨਾਮ ਸੇਖ, ਗੁਰ ਅੰਕਸ ਜਿਨ ਨਾਮ ਦਿਰੜਾਇਆ ਪਾਈ। ਮਨ ਵਸਿਆ ਚੂਕਾ ਭੇਖ, ਇਹੋ ਤਨਹਾਲ ਸਰਾਬ ਕੋ ਭਾਈ। ਵੱਖਰ ਨਾਮ ਅਪਾਰ, ਇਹੋ ਵੱਖਰ ਵਾਪਾਰੀ ਸੋ ਦਿਰੜੇ ਭਾਈ। ਗੁਰ ਸ਼ਬਦ ਕਰੇ ਵਿਚਾਰ, ਧਨ ਵਾਪਾਰੀ ਨਾਨਕਾ ਭਾਈ। ਮੇਲ ਕਰੇ ਵਾਪਾਰ, ਸੋਰਠ ਮਹੱਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਬਿਨਾ ਠਾਕ ਨਾ ਪਾਈਏ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਢੇ ਭਾਰੇ ਪਏ ਬਿਨਾ ਪਿਆਰੇ, ਤਾਰੇ ਨਦਰ ਕਰੇ। ਕੀ ਤੂੰ ਹੈ ਸਾਲਾਹਣਾ ਪਿਆਰੇ, ਕੀ ਤੇਰੀ ਸਾਲਾਹ। ਬਿਨ ਬੋਝ ਪਏ ਡੁੱਬੀ।

ਪਲੇ ਪਿਆਰੇ, ਸਬਦਰਤੇ ਰੰਗ ਹੋਏ, ਤਿਸ ਕੀ ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ, ਪਦ ਪ੍ਰਵਾਨਾ ਸਾਜ ਕਾ ਪਿਆਰੇ, ਨਾਮ ਸੱਚਾ ਨਿਸ਼ਾਨ, ਆਇਆ ਲਿਖ ਲੈ ਜਾਮਣਾ ਪਿਆਰੇ, ਹੁਕਮੀ ਹੁਕਮ ਪਛਾਣ, ਗੁਰਬਿਨ ਹੁਕਮ ਨਾ ਬੂਝੀਏ ਪਿਆਰੇ, ਸਾਚੇ ਸਾਚਾ ਤਾਣ, ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਜ਼ਹਾਰ, ਹੁਕਮੇ ਅੰਦਰ ਜੰਮਿਆ ਪਿਆਰੇ, ਹੁੰਦੋ ਸਿਰ ਕੈ ਪਾਰ, ਗੁਰਮੁਖ ਦਰਗੇ ਜਾਣੀਏ ਪਿਆਰੇ, ਚੱਲੇ ਕਾਰਜ ਸਾਰ, ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਦੂ ਜਾਏ, ਹੁਕਮੇ ਬੰਨ ਚਲਾਈ ਗਏ ਪਿਆਰੇ, ਮਨਮੁਖ ਲਹਿ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗੇ ਪੈਦਾ ਜਾਏ, ਹੁਕਮੇ ਗਣਤ ਗਿਣਾਈ ਗਏ ਪਿਆਰੇ, ਹੁਕਮੇ ਹੋਮੇ ਦੋਏ, ਹੁਕਮੇ ਪਵੇ ਪੁਆਈ ਗਏ ਪਿਆਰੇ, ਅਵਗੁਣ ਮੁੱਠੀ ਰੋਏ, ਹੁਕਮ ਸੰਜਾਪੇ ਸਾਖ ਕਾ ਪਿਆਰੇ, ਸੱਚ ਮਿਲੇ ਵਡਿਆਈ ਹੋਏ, ਆਖਣੇ ਔਖਾ ਆਖੀਏ ਪਿਆਰੇ, ਕਿਉਂ ਸੁਣੀਏ ਸੱਚ ਨਾ ਓ, ਜਿੰਨੀ ਸੋ ਸਹਾਰਾਇਆ ਪਿਆਰੇ, ਔ ਤਿੰਨ ਬਲਹਾਰੇ ਜਾਓ, ਨਾਓ ਮਿਲੇ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ, ਤਾਇਆ ਕਾਗਦ ਜੇ ਥੀਏ ਪਿਆਰੇ, ਮਨਮਸ ਬਾਣੀ ਧਾਰ, ਲਲਤਾ ਲੇਖਣ ਸਜ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਤਨ ਲੇਖਾਰੀ ਨਾਨਕਾ ਪਿਆਰੇ, ਸਜ ਲਿਖੀ ਉਰਤਾਰ, ਤੋਰਠ ਮਹੱਲਾ ਪਹਿਲਾ, ਪਹਿਲਾ ਦੋ ਤੁਕੀ, ਤੂੰ ਗੁਣ ਦਾਤੋ ਨਿਰਮਲੋ ਪਾਈ, ਨਿਰਮਲ ਨਾ ਮਨ ਹੋਏ, ਹਮ ਪਰਾਧੀ ਨਿਰਗੁਣੇ ਪਾਈ, ਤੁਝੀ ਤੇ ਗੁਣ ਸੋਏ, ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਉ ਪਾਪੀ ਪਾਖੰਡੀਆ ਪਾਈ, ਮਨ ਤਨ ਨਾਮ ਸੇਖ ਰਹਾਓ, ਵਿਖ ਮਾਇਆ ਚਿਤ ਮੋਇਆ ਭਾਈ, ਚਿਤਰਾਈ ਪਤ ਖੋਏ, ਚਿਤ ਮੈਂ ਠਾਕੁਰ ਸਚ ਵਸੇ ਪਾਈ, ਜੇ ਗੁਰ ਗਿਆਨ ਸਮੋਏ, ਰੂੜੋ ਰੂੜੋ ਆਖੀਏ ਭਾਈ, ਰੂੜੋ ਲਾਲ ਚਲੂਲ, ਜੇ ਮਨ ਹਰ ਸਿਉ ਬੈਰਾਗੀਏ ਪਾਈ, ਦਰ ਖਰ ਸਾਚ ਅਪੂਲ, ਪਾਤਾਲੀ ਆਕਾਸ਼ ਤੂੰ ਭਾਈ, ਕਰ ਕਰ ਤੂੰ ਗੁਣ ਗਿਆਨ, ਗੁਰ ਵਿਲੇ ਸੁਖ ਪਾਇਆ ਭਾਈ, ਚੁੱਕਾ ਮਨੋ ਗੁਮਾਨ, ਜਲ ਮਲ ਕਾਇਆ ਮੰਜ ਗੇ ਭਾਈ, ਕੀ ਮਹਿਲਾ ਤਨ ਹੋਏ, ਗਿਆਨ ਮਹਾਰ ਸੁਨਾਈ ਗੇ ਭਾਈ, ਮਨ ਤਨ ਨਿਰਮਲ ਹੋਏ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇਹ, ਪਾਹਣ ਨੀਰ ਪਖਾਲੀਏ ਭਾਈ, ਜਲ ਮੈਂ ਬੁੱਢੇ ਤੇਹ, ਗੁਰਬਿਨ ਅਲੱਖ ਨਾ ਲਖੀਏ ਭਾਈ, ਜਬ ਬੁੱਢੇ ਪਦ ਖੋਏ, ਮੇਰੇ ਠਾਕੁਰ ਹੱਥ ਵਡਾਈਆਂ ਪਾਈ, ਜੈ ਪਾਵੇ ਤੈ ਦੇ, ਬਈਅਰ ਬੋਲੇ ਮੀਠਲੀ ਪਾਈ, ਸਾਚ ਕਹੇ ਪਿਰ ਪਾਏ, ਫਿਰ ਗਏ ਬੇਦੀ ਸਚ ਵਸੀ ਪਾਈ, ਅਦ ਕਰਹੀ ਹਰਨਾਏ, ਥਕੋ ਆਖੇ ਆਪਣਾ ਭਾਈ, ਗੁਰ ਤੇ ਬੁਝੇ ਸੁਜਾਨ, ਜੋ ਬੀਦੇ ਸੇ ਉਬਰੇ ਪਾਈ, ਸ਼ਬਦ ਸੱਚਾ ਨਿਸ਼ਾਨ, ਈਦਨ ਅਦਕ ਸਕੇਲੀਏ ਪਾਈ, ਪਾਪ ਕਰਨ ਚੁਗ ਪਾਏ, ਖੇਨ ਭਲ ਨਾਮ ਹਿਰਦੈ ਵਸੈ ਪਾਈ, ਨਾਨਕ ਮਿਲਣ ਸੁਪਾਇ, ਸੋਰਠ ਮਹੱਲਾ ਤੀਜਾ, ਕਰ ਪਹਿਲਾ ਤੇ ਤੁਕੀ।

ਭਗਤਾਂ ਨੂੰ ਜਮ ਜੋਏ ਨਾ ਸਕੈ ਕਾਲ ਨਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਾ ਭਗਤਾਂ ਚਰਣੀ ਲਾਗੀ ਗੁਰ ਕੈ ਸਹਿਜ।

ਤੇ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਧਾਤਾ ਹਉ ਮੇ ਮਾਰ ਮਨਸਾ ਮਹੇ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਨ੍ਹਾਂ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ ਮਨਮੁਖ ਭੌਂਕ ਮੋਏ ਬਿਲ ਲਾਈ ਆਵੇ ਜਾਵੇ ਠੌਰ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾਹ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ ਜੇ ਅਨੇਕ ਕਰਮ ਕਰੇ ਅਧਕਾਈ ਵੇਦ ਪੜੇ ਤੇ ਵਾਦ ਵਖਾਣੇ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਵਾ ਛੂਟੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਨ੍ਹਾਂ ਦੀ ਸੋਭਾ ਜੋ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੇ ਜਿਨ ਹਾਰ ਆਖਿਆ ਉਰਤਾਰਾ ਸੋਰਠ ਮਹੱਲਾ ਤੀਜਾ ਦੋ ਤੁਕੀ ਨਿਗੁਣਿਆਂ ਨੂੰ ਆਪੇ ਬਖਸ ਲੈ ਪਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਪਾਈ ਆਰਾਮ ਨਾਮ ਚਿਤ ਲਾਏ ਹਰ ਜੀਓ ਆਪੇ ਬਖਸ ਮਿਲਾਏ ਗੁਣਹੀਨ ਹਮ ਅਪਰਾਧੀ ਪਾਈ ਪੂਰੇ ਸਤਿਗੁਰ ਲੈ ਰਲਾਏ ਰਹਾਓ ਕੌਣ ਕੌਣ ਅਪਰਾਧੀ ਬਖਸਿਨ ਪਿਆਰੇ ਸਾਚੇ ਸ਼ਬਦ ਵਿਚਾਰ ਭੌਜਲ ਪਾਰ ਉਤਾਰਿਨ ਪਾਈ ਸਤਿਗੁਰ ਦੇੜੈ ਚਾੜ ਮਨੂਰੇ ਤੇ ਕੰਚਨ ਪਏ ਭਾਈ ਗੁਰ ਪਾਰ ਸੁਮੇਲ ਮਿਲਾਏ ਆਪ ਛੋੜ ਨਾਓ ਮਨ ਵਸਿਆ ਪਾਈ ਜੋਤੀ ਜੋਤ ਮਿਲਾਏ ਹੋ ਵਾਰੀ ਹੋ ਵਾਰਣੇ ਪਾਈ ਸਤਿਗੁਰ ਕੋ ਸਦ ਬਲਿਹਾਰੇ ਜਾਓ ਨਾਮ ਨਿਧਾਨ ਜਿਨ ਦਿੱਤਾ ਪਾਈ ਗੁਰਮਤ ਸਹਿਜ ਸਮਾਓ ਗੁਰਬਿਨ ਸਹਿਜ ਨਾ ਉਪਜੇ ਪਾਈ ਪੁੱਛੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਪਾਈ ਵਿੱਚੋਂ ਆਪ ਗਵਾਏ ਗੁਰਮਤੀ ਪਉ ਉਪਜੇ ਪਾਈ ਪਉ ਕਰਨੀ ਸਰਸਾਰ ਪ੍ਰੇਮ ਪਦਾਰਥ ਪਾਈਏ ਪਾਈ ਸੱਚ ਨਾਮ ਆਧਾਰ ਜੋ ਸਤਿਗੁਰ ਸੇਵੇ ਆਪਣਾ ਭਾਈ ਤਿਨ ਕੇ ਹੋ ਲਾਗੋ ਪਾਏ ਜਨਮ ਸਵਾਰੀ ਆਪਣਾ ਪਾਈ ਕੋਲ ਪੀ ਲਈ ਬਗਸਾਏ ਸੱਚ ਬਾਣੀ ਸਰ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੇ ਪਾਈ ਤਿਸ ਬਿਘਨ ਨਾ ਲਾਗੈ ਕੋਏ ਸੋਰਠ ਮਹੱਲਾ ਤੀਜਾ ਹਰ ਜੀਓ ਸਬਦੇ ਜਾਪਦਾ ਪਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਪਾਈ ਅਨਰ

ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿਤ ਲਾਏ, ਸਦਾ ਸਹਿਜ ਫਿਰ ਦੁੱਖ ਨਾ ਲੱਗੇ ਭਾਈ, ਹਰੇ ਆਪ ਸੇ ਮਨ ਆਏ, ਫਿਰ ਕਾ ਹੁਕਮ ਨਾ ਜਾਣੀ ਭਾਈ, ਸਾਖ ਕੁਲੱਖਣੀ ਕੁਨਾਰ, ਮਨ ਹੜਕਾਰ ਕਮਾਵਣੀ ਭਾਈ, ਵਿਣ ਨਾਵੇ ਕੂੜਿਆਰ, ਸੇ ਗਾਵੇ ਜਿਨ ਮਸਤਕ ਭਾਗ ਹੈ ਭਾਈ, ਪਾਏ ਸੱਚੇ ਬੈਰਾਗ, ਅੰਧ ਨ ਰਾਤੇ ਗੁਣ ਰਵੇ ਭਾਈ, ਨਿਰਭਉ ਗੁਰ ਲਿਵਲਾਗ, ਸਭਨਾ ਮਾਰ ਜੀ ਵਾਲਦਾ ਪਾਈ, ਸੋ ਸੇਵੋ ਦਿਨ ਰਾਤ, ਸੁਖ ਚੋ ਮਨੋ ਮਸਾਰੀਏ ਪਾਈ, ਜਿਦੀ ਵੱਡੀ ਹੈ ਦਾਤ, ਮਨਮੁਖ ਮੈਲੀ ਡੁੰਮਣੀ ਪਾਈ, ਦਰਗੇ ਨਾਹੀਂ ਤਾਉ, ਗੁਰਮੁਖ ਹੋਵੇ ਤਾਂ ਗੁਣ ਰਵੇ ਪਾਈ, ਮਿਲ ਪ੍ਰੀਤਮ ਸਾਚ ਸਮਾਉ, ਏਤ ਜਨਮ ਹਰਨਾ ਚੇਤਿਓ ਪਾਈ, ਕਿਆ ਮੋ ਦੇਸੀ ਜਾਏ, ਕਿੜੀ ਪੁੰਦੀ ਮੁਹਾਯੂਨ ਪਾਈ, ਵਿਖਿਆ ਨੂੰ ਲੋਭਾਏ, ਨਾਮ ਸੰਭਾਲੇ ਸੁਖ ਵਸੇ ਭਾਈ, ਸਦਾ

ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਈਏ ਪਾਈ ਜਿਤੇ ਜਾਪੇ ਤਥ ਮੇਰੇ ਮਨ ਜਪੀਏ ਹਰ ਭਗਵੰਤਾ ਨਾਮ ਦਾਨ ਦੇ ਜਨੇ ਆਪਣੇ ਦੁਖ ਦਰਦ ਕਾ ਹੰਤਾ ਰਹਾਓ ਜਾ ਕੇ ਘਰ ਸਭ ਕਿਛ ਗਏ ਭਾਈ ਨੌਨਦ ਭਰੇ ਭੰਡਾਰ ਜਿਸਕੀ ਕੀਮਤ ਨਾ ਪਵੇ ਪਾਈ ਉੱਚਾ ਅਗਮੇ ਅਪਾਰ ਜੀ ਜੰਦ ਪ੍ਰਤਪਾਲ ਦਾ ਪਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਪੇਟੀਏ ਪਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸਰੇਵੀਏ ਪਾਈ ਭ੍ਰਮ ਪਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਏ ਪਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੇ ਪਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਏ ਪਾਈ ਹੋਈਏ ਸਭ ਕੀ ਤੂਰ ਘਟ ਘਟ ਬ੍ਰਹਮ ਪਸਾਰਿਆ ਪਾਈ ਪੇਖੇ ਸੁਣੇ ਹਜੂਰ ਜਿਤ ਦਿਨ ਵਿਸਰੇ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਏ ਚੂਰ ਕਰਨ ਕਰਮ ਸਮਰੱਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼ ਭਾਵੇ ਤਾਂ ਮੇਲ ਲੈ ਪਾਈ ਹਿਰਦੇ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਏ ਪਾਈ ਹਿਰਦੇ ਹੋਵੇ ਪ੍ਰਗਾਸ ਫਰਡ ਪਿਆ ਪ੍ਰਤਾਪ ਪ੍ਰਾਪਾਈ ਮੌਲਿਆ ਤਰਤ ਆਕਾਸ ਗੁਰਪੂਰੇ ਸੰਤੋਖਿਆ ਪਾਈ ਅਹੇ ਨਿਸ ਲਾਗਾ ਪਾਓ ਰਸਨਾ ਰਾਮ ਰਵੇ ਸਦਾ ਪਾਈ ਸਾਚਾ ਸਾਧ ਸੁਆਓ ਕਰਨੀ ਸੁਨ ਸੁਨ ਜੀਵਿਆ ਪਾਈ ਨਿਚਲ ਪਾਇਆ ਥਾਓ ਜਿਸ ਪ੍ਰਤੀਤ ਨੇ ਆਵੀ ਪਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੇ ਭਾਈ ਹੌਥ ਕੇ ਬਲ ਜਾਓ ਓ ਨਿਰਗੁਣਿਆਰੇ ਪਾਲ ਦਾ ਪਾਈ ਦੇਨ ਤਾ ਵੇਤਾਓ ਰਿਜਕ ਸਮਾ ਕੇ ਸਾਸ ਸਾਸ ਭਾਈ ਗੂੜਾ ਜਾ ਕਾਨਾਓ ਜਿਸ ਗੁਰ ਸਾਚਾ ਭੇਟੀਏ ਪਾਈ ਪੂਰਾ ਤਿਸ ਕਰਮ ਆਓ ਜਿਸ ਬਿਨ ਘੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ ਸਾਧ ਗ੍ਰਾਸ ਨਾ ਵਿਸਰੈ ਪਾਈ ਵੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨ੍ਹਾਂ ਪ੍ਰੀਤ ਨਾ ਲੱਗਿਆ ਪਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਪਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦ ਨਿਹਾਲਿਆ ਪਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਹੋਜਨ ਨਾਮ ਆਧਾਰ ਨਾਨਕ ਤੇ ਸਰਣਾ ਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਸੋਰਠ ਮਹੱਲਾ ਪੰਜਵਾਂ ਮਾਦ ਗਰਭ ਦੁਖ ਸਾਗਰੋ ਪਿਆਰੇ ਤੇ ਆਪਣਾ ਨਾਮ ਜਪਾਇਆ ਬਾਹਰ ਕਾਢ ਵਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸ ਨੂੰ ਕੀਤੋ ਕਰਮ ਆਪ ਪਿਆਰੇ

ਤੇਰੀ ਟੇਕ, ਤੁਧ ਬਿਨ ਅਵਰ ਨਾ ਕਰਨ ਹਾਰ ਪਿਆਰੇ, ਅੰਤਰ ਜਾਮੀ ਏਕ ਰਵਾਓ, ਕੋੜ ਜਨਮ ਪ੍ਰਮੇ ਆਇਆ ਪਿਆਰੇ, ਅਨਕ ਜੂਨ ਦੁਖ ਪਾਏ, ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੇ ਸਜਾਏ, ਜਿਨ ਪੀਟੇ ਪੂਰਾ ਸਤਿਗੁਰੂ ਪਿਆਰੇ, ਤੇ ਲਾਗੇ ਸਾਚੇ ਨਾਏ, ਤਿਨਾ ਪਿੱਛੇ ਛੁਟੀਏ ਪਿਆਰੇ, ਜੋ ਸਾਚੀ ਸਰਣ ਆਏ, ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਭਜਿਆ ਸੋਗ, ਭੋਗ ਪੁੰਚਾਏ ਭੁਲਾਇਣ ਪਿਆਰੇ, ਉਤਰੇ ਨਹੀਂ ਵਿਜੋਗ, ਜੋ ਗੁਰਮੇਲ ਉਧਾਰਿਆ ਪਿਆਰੇ, ਤਿਨ ਤੁਰੇ ਪਿਆ ਸੰਜੋਗ, ਮਾਇਆ ਲਾਲਚ ਅਟਿਆ ਪਿਆਰੇ, ਚੇਤਨ ਆਵੇ ਮੂਲ, ਜਿਨ ਤੂੰ ਵਿਸਰੇ ਪਾਰ ਬ੍ਰਹਮ ਸੁਆਮੀ, ਚੇਤਨ ਹੋਏ ਧੂੜ, ਬਿਲਾੜ ਕਰੇ ਬੋ ਤੇਰਿਆ ਪਿਆਰੇ, ਉਤਰੇ ਨਾਹੀ ਸੂਲ, ਜੋ ਗੁਰਮੇਲ ਸਵਾਰਿਆ ਪਿਆਰੇ, ਤਿਨਕਾਰੇ ਆ ਮੂਲ, ਸਾਕਤ ਸੰਗ ਨਾ ਕੀਜੇ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੇ ਹਰ ਵਿਸਰੇ ਪਿਆਰੇ, ਤੁਮ ਕਾਲੇ ਉੱਠ ਜਾਏ, ਮਨਮੁਖ ਢੋਈ ਨਹਿ ਮਿਲੇ ਪਿਆਰੇ, ਦਰਗਹਿ ਮਿਲੇ ਸਜਾਏ, ਜੋ ਗੁਰਮੇਲ ਸਵਾਰਿਆ ਪਿਆਰੇ, ਤਿਨਾ ਪੂਰੀ ਪਾਏ, ਸੰਜਮ ਸਹਿਸ

ਪਿਆਰੇ, ਅੰਮ੍ਰਿਤ ਪੂਰ ਭਰੇ, ਦੁਖ ਸਾਗਰ ਤਨ ਲੰਘਿਆ ਪਿਆਰੇ, ਹਉ ਜਲ ਪਾਰ ਭਰੇ, ਜਿਸ ਪਾਵੇ ਤਿਸ ਮੇਲ ਲੈ ਪਿਆਰੇ, ਸੇਈ ਸਦਾ ਖਰੇ, ਸਮਰੱਥ ਪੁਰਖ ਦਿਆਲ ਦਿਓ ਪਿਆਰੇ, ਭਗਤਾਂ ਤਿਸ ਕਾ ਤਾਣ, ਤੇ ਸਰਣਾਈ ਤੈ ਪੈ ਪਿਆਰੇ, ਜੇ ਅੰਤਰ ਜਾਮੀ ਜਾਣ, ਹਲਤ ਪਲਤ ਸਵਾਰਿਆ ਪਿਆਰੇ,

ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੋਇੰਗਮ ਸਾਧੇ ਪੰਚ ਜਨਾ ਸੁ ਸੰਗ ਨਾ ਛੁਟਕਿਓ ਅਦਕ ਅੰਗ ਬੁੱਧ ਬਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਵੀਜੇ ਬੁੱਧ ਵਿਵੇਕਾ ਰਹਾਉ ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤੜ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲਖ ਯਤਨ ਕਰਾਏ ਕਨਕ ਕਾਮਨੀ ਗੈਬਰ ਗੈਬਰ ਬਹੁ ਵਿਧ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨੈ ਮਿਲ ਗਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖੜ ਕਰ ਮਾਰਤ ਰਹਿਤਾ ਹਉ ਕਰਤ ਬੰਧਨ ਮੈਂ ਪਰਿਆ ਨੈ ਮਿਲ ਗਏ ਇਹ ਜੁਗਤਾ ਜੋਗ ਸਿੱਧ ਆਸਨ ਚੌਰਾਸੀ ਇਹ ਪੀ ਕਰ ਰਹੇ ਆ ਵੱਡੀ ਯਾਰ ਜਾ ਫਿਰ ਜਨਮੈ ਹਰ ਸੋ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋ ਨੇ ਚੰਦਨ ਚੋਆ ਨਰਕ ਕੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।

ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਓ ਦੂਜਾ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਤੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਘੱਤ ਮਨ ਜੀਬੈ ਸੱਚਾ ਸੋਏ ਸਸੁਰੇ ਪਈਏ ਪੈ ਵਸੀ ਸਤਿਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ ਰਾਵੇ ਪਿਰ ਸੰਗ ਸਦਾ ਸਿਗਾਰੀ ਨਾਓ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁੱਖ ਸੱਸੂ ਕਾ ਡਰ ਕਿਸ ਜੇ ਪਿਰ ਪਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿੱਟ ਕਰਤਾ ਸਿਰਜਣ ਹਾਰਿਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤ ਹੈ ਉਹ ਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਹੱਲਾ ਤੀਜਾ ਹਉਮੇ ਜਲ ਤੇ ਜਲ ਮੋਏ ਫਰਮ ਆਏ ਦੂਜੇ ਪਾਏ ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੇ ਸ਼ਬਦ ਸੁਪਾਏ ਸ਼ਬਦ ਰਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਨ ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੇ ਸੇਹੀ ਪੁਰਖ ਸੁਜਾਨ ਪੁਰ ਉਧਾਰੇ ਆਪਣਾ ਦੋ ਜਨ ਹੋਵੇ ਪ੍ਰਵਾਨ ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਐ ਇਹ ਗੁਰ ਕੈ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤਿਆਈ ਹੈ ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈ ਹੈ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈਏ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈ ਹੈ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਠ ਗੌਲੀ ਪਾਈਅਨ ਵਿਸਰਿਆ ਗੁਣਤਾਸ ਮਤ ਜਾਣ ਹੋ ਜਗ ਜੀਵਨ ਦਾ ਦੂਜੇ ਪਾਏ ਮੁਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ ਦੁਖ ਲਾਗਾ ਬੋ ਅਤ ਘਣਾ ਉਤ ਕਲਤਨਾ ਸਾਥ ਕੋਈ ਜਾਸ ਲੋਕਾਂ ਵਿਚ ਮੋਹ ਕਾਲਾ ਹੋਆ ਅੰਦਰ ਉਭੇ ਸਾਸ ਮਨਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾਂ ਨੂੰ ਸੋ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੇ ਸੁਭਾਏ ਤਾਂ ਗੁਰ ਕਾ ਪਾਣਾ ਅਨ ਦਿਨ ਕਰੇ ਸੇ ਸਕਰੇ ਸਮਾਏ ਦੂਜੇ ਭਾਏ ਲੱਗੇ ਸੱਜਣ ਨਾ ਆਖੀਏ ਜੇ ਅਪਮਾਨ ਕਰੇ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਧ ਆਪੇ ਜਗਤਿਓ ਪਾਇਕ ਆਪ ਖੇਲ ਰਚਾਇਆ ਤ੍ਰੈਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉਮੈ ਲੇਖਾ ਮੰਗੀਏ ਫਿਰ ਆਵੇ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜੇਨ ਵੇਣ ਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੇ ਪ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਗ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਘਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ
ਅੰਮ੍ਰਿਤ ਏਕੋ ਸ਼ਬਦ ਹੈ।

ਇਹ ਨਾਨਕ ਰੰਗ ਨਾ ਉਤਰੇ ਪਿਆਰ ਲੱਗੇ ਕਿਹੇ ਪੌੜੀ ਹਰ ਆਪ ਵਰਤੇ ਆਪ ਹਰ ਆਪ ਬੁਲਾਏਂਦਾ ਹਰ ਆਪੇ ਸਿਰਟ ਸਵਾਰ ਸਿਰ ਤੰਦੇ ਲਾਏਂਦਾ ਇੱਕ ਨਾ ਭਗਤੀ ਲਾਏ ਇੱਕ ਆਪ ਖੁਵਾਏਂਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏਂਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਂਦਾ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਹ ਜਗਮੈ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿਨ ਬਰਿਹਾਰੇ ਜਾਓ ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜੇ ਲੱਗੇ ਜਾਏ ਇਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਖਾਏ ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਤੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ ਪੇਖ ਧਾਰੀ ਪੇ ਕਰ ਥੱਕੇ ਆਠ ਸਰ ਤੀਰਥ ਨਹਾਏ ਮਨ ਕੀ ਸਾਰ ਨਾ ਜਾਣਨੀ ਹੋਮੇ ਪਰਮ ਭੁਲਾਏ ਗੁਰ ਪ੍ਰਸਾਦੀ ਭਉ ਪਿਆ ਵੜ ਭਾਗ ਵਸਿਆ ਮਨ ਆਏ ਪਏ ਪਏ ਮਨ ਵਸ ਹੋਆ ਹੋਮੇ ਸ਼ਬਦ ਜਲਾਏ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ ਸਤਗੁਰ ਮਿਲੇ ਨਾ ਹੋ ਪਾਇਆ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਕਿਉ ਮਾਇਆ ਰੰਗ ਸੁੰਬ ਖਿਰ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪਗੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨ ਆਵੇ ਫਿਰ ਪਛਤਾਵਣਾ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸੁਹਾਹੇ ਫਿਰ ਫਿਰ ਮਿਲਣ ਨਾ ਪਾਏ ਨੀ ਜੰਮੇ ਤੈ ਮਰ ਜਾਹੇ ਸਹਿਸਾ ਰੋਗ ਨਾ ਛੋਡਈ ਦੁਖ

ਆਓ ਜਿਉਂ ਛੁੱਟੜ ਘਰ ਘਰ ਫਿਰੇ ਦੋ ਚਾਰਨ ਬਦਨਾਓ ਨਾਨਕ ਗੁਰਮੁਖ ਬਖਸ਼ੀਐ ਤੇ ਸਤਿਗੁਰ ਮੇਲ ਮਿਲਾਓ ਪੌੜੀ ਜੋ ਸੇਵੇ ਸਤ ਮੁਰਾਰ ਸੇ ਫਵਜਲ ਤਰ ਗਏ ਆ ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਇਆ ਤੇ ਦਰ ਗਏ ਪੈਦੇ ਜਾਗੇ ਜਿੰਨਾ ਹਰ ਜਪ ਲਿਆ ਹਰ ਸੇਵੇ ਸੇਈ ਪੁਰਖ ਜਿੰਨਾ ਹਰ ਤੁਦਮਾਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਪ੍ਰਮ ਪਉ ਗਇਆ। ਸਲੋਕ ਮਹੱਲਾ ਤੀਜਾ। ਥਾਲੇ ਵਿਚ ਤੈ ਵਸਤੂ ਪਈਓ ਹਰ ਪੂਜਨ ਅੰਮ੍ਰਿਤ ਸਾਰ ਜਿਤ ਖਾਦੇ ਮਨ ਤ੍ਰਿਪਤੀ ਹੈ ਪਾਈਏ ਮੋਹ ਦੁਆਰ ਇਹੋ ਭੋਜਨ ਅਲੱਭ ਹੈ ਸੰਤ ਹੋ ਲੱਭੇ ਗੁਰ ਵਿਚਾਰ ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀਏ ਸਦਾ ਰੱਖੀਏ ਉਰਤਹਾਰ ਇਹ ਮੁਦਾਵਣੀ ਸਤਿਗੁਰੂ ਪਾਈ ਗੁਰ ਸਿੱਖਾਂ ਲੱਭੀ ਪਾਲ ਨਾਨਕ ਜਿਸ ਬੁਝਾਏ ਸੋ ਬੁਝ ਸੀ ਹਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ। ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਆਪ ਛੋੜੇ ਨ ਸੇ ਵਿਛੜੇ ਦੂਜੇ ਪਾਏ ਖੁਆਏ ਨਾਨਕ ਵਿਣ ਕਰਮਾ ਕਿਆ ਪਾਈਏ ਪੂਰਬ ਲਿਖਿਆ ਕਮਾਏ ਪੌੜੀ ਬਹਿ ਸਕੀਆਂ ਜਿਸ ਗਾਵੇ ਗਾਵਣ ਹਾਰੀਆਂ ਹਰ ਨਾਮ ਸਲਾਹਿਓ ਨਿਤ ਹਰ ਕੋ ਬਲਿਹਾਰੀਆ ਜਿੰਨੀ ਸੁਣ ਮੰਨਿਆ ਹਰ ਨਾਮ ਤਿਨਾ ਹੋ ਵਾਰੀਆ ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆ। ਸਲੋਕ ਮਹੱਲਾ ਤੀਜਾ। ਵਿਣ ਨਾਵੇ ਸਾ ਭਰਮ ਦੇ ਨਿਤ ਜਗ ਤੋਟਾ ਸਹਿਸਾਰ ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਅਨਗਨ ਉਸਤਤ ਹੋਵੇ ਮਨਮੁਖ ਪਰਮੇ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗੇ ਸਵੇ ਸੁਭਾਇ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇ ਹਰ ਨਾਮ ਧਿਆਵੇ ਜੋ ਹਰ ਰਤਿਆ ਹਰ ਇੱਕ ਧਿਆਵੇ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੇ ਇੱਕ ਇੱਕੋ ਉਦਪਤਿਆ ਜੋ ਹਰ ਨਾਮ ਧਿਆਵੇ ਤਿੰਨ ਡਰ ਸਟ ਕਤਿਆ ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਸਲੋਕ ਮਹੱਲਾ ਤੀਜਾ। ਅੰਤਰ ਗਿਆਨ ਨ ਆਇਓ ਜਿਤ ਕਈ ਸੋਝੀ ਪਾਏ ਵਿਣ ਡਿੱਠਾ ਕਿਆ ਸਾਲ ਆਈਏ ਅੰਧਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਏ ਨਾਮ ਸੇ ਮਨ ਆਏ। ਮਹੱਲਾ ਤੀਜਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੀ ਪਰੇ ਭੰਡਾਰ ਗੁਰ ਕਿਰਪਾ ਤੇ ਪਾਈ।

ਅਣਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵਿਖ ਵਿਚ ਅੰਮ੍ਰਿਤ ਪ੍ਰਗਟਿਆ ਕਰਮ ਪੀਆ ਮਣਹਾਰ ਨਾਨਕ ਸੱਚ ਸਲਾਹੀ ਹੈ ਹਨ ਸਵਾਰਣ ਹਾਰ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕੂੜਿਆਰੀ ਰੱਜੇ ਕੂੜ ਜੋ ਵਿਸ਼ਟਾ ਕਾਗ ਖਾਵਈ ਜਿਸ ਹਰ ਹੋਏ ਕਿਰਪਾਲ ਤੂੰ ਰਾਮ ਪਿਆਵਈ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ ਸਲੋਕ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਕਿਉ ਮਨ ਇਕਤ ਕਰ ਆਣ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਤਿਗੁਰ ਅੱਗੇ ਟਹਿ ਪਉ ਸਭ ਕੇ ਜਾਣੇ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੇ ਪਾਣੇ ਪੀ ਚੱਲੇ ਤਾਂ ਦਰਗੇ ਪਾਵੇ ਮਾਣ ਨਾਨਕ ਜੇ ਨਾਮ ਨਾ ਚਿਤਨੀ ਤੇਨ ਤਿਗ ਪਹਿਨਣ ਤਿਗ ਖਾਣ ਮਹੱਲਾ ਤੀਜਾ ਹਰ ਗੁਣ ਤੋਟ ਨ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੇ ਗੁਣਮੈ ਰਹੇ ਸੁਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੜ ਪੈਦੀ ਭਗਤ ਕਰ ਹਰ ਪੜ ਲੱਗਾ ਅਧਕਾਈ ਬਹੁ ਬਹੁਵਿਧ ਪਾਂਦ ਕਰ ਕੋਈ ਬੂਝੇ ਬੂਝਣ ਹਾਰਾ ਅੰਤਰ ਵਿਵੇਕ ਕਰ ਸੋ ਬੂਝੇ ਇਹੋ ਵਿਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ ਸਲੋਕ ਮਹੱਲਾ ਤੀਜਾ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਪ ਪਛਾਣੇ ਗੁਰਪ੍ਰਸਾਦੀ ਜੀਵਿਤ ਮਰੇ ਤਾਂ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਹੇ ਗਿਆਨੈ ਮਹੱਲਾ ਤੀਜਾ ਗੁਰਮੁਖ ਚਿੱਤ ਨ ਲਾਇਓ ਅੰਤ ਦੁਖ ਪਹੁਤਾ ਆਏ ਅੰਦਰੋਂ ਬਾਹਰੋਂ ਅੰਧਿਆਂ ਦੁੱਧ ਨ ਕਾਹੀ ਪਾਏ ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰੱਤੇ ਹਰ ਨਾਏ ਜਿਨ ਗੁਰ ਕੇ ਸ਼ਬਦ ਸਲਾਹਿਆ ਹਰ ਸਿਉ ਰਹੇ ਸੁਮਾਏ ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ ਨਾ ਥਨ ਪੱਲੇ ਪਾਏ ਫੜ ਥੱਕੇ ਸੰਤੋਖ ਨ ਆਇਓ ਅਨ

ਹਰ ਨਾਮ ਤੇ ਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ। ਜਿਨ੍ਹਾਂ ਮਨ ਚ ਇਕ ਅਰਾਧਿਆ ਤਿਨਾ ਇਸ ਬਿਨ ਦੂਜਾ ਕੋ ਨਾਹੀ। ਸੇਈ ਪੁਰਖ ਹਰ ਸੇਮ ਦੇ ਜਿਨ ਤੁਰ ਮਸਤਕ ਲੇਖ ਲਿਖਾਹੀ। ਹਰ ਕੇ ਗੁਣਿਤ ਗਾਮ ਦੇ ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮਖਾਂ ਗੁਰਪੂਰੇ ਹਰ ਨਾਮ ਸਮਾਹੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ। ਸ਼ਬਦ ਮਰੇ ਫਿਰ ਨਾਮ ਰਹਿ ਤਾਂ ਸੇਵਾ ਪਵੇ ਸਵਤਾਏ। ਪਾਰਸ ਪਰਸੇ ਪਾਰਸ ਹੋਵੇ ਸੱਚ ਰਹੇ ਲਿਵਲਾਏ। ਜੇ ਪੂਰਬ ਹੋਵੇ ਲਿਖਿਆ ਤਿਸ ਸਗੁਰ ਮਿਲੇ ਪ੍ਰਭਿਆਏ। ਨਾਨਕ ਗਣਤੈ ਸੇਵਕ ਨਾ ਮਿਲੇ ਜੇ ਬਗਸੇ ਸੋ ਪਵੇ ਥਾਏ। ਮਹੱਲਾ ਤੀਜਾ। ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣੇ ਸਵਾਏ। ਸਭ ਚੀਨੇ ਤਾਂ ਮਹਿਲ ਲਹਿ ਜੋ ਤੀਜੋ ਸਮਾਏ। ਸਦਾ ਸੱਚੇ ਕਾ ਪਉ ਮਨ ਵਸੇ ਤਾਂ ਸਭਾ ਸੋਝੀ ਪਾਏ। ਸਗੁਰ ਆਪਣੇ ਘਰ ਵਰਤਦਾ ਆਪੇ ਲਏ ਮਿਲਾਏ। ਨਾਨਕ ਸਤਿਗੁਰ ਮਿਲੇ ਸਾ ਪੂਰੀ ਪਈ ਜਿਸਨੂੰ ਕਿਰਪਾ ਕਰੇ ਰਜਾਏ ਪੌੜੀ। ਤਨ ਤਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੋਹ ਕਹਿਤੇ ਆ। ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਰਮਣੀ ਸੁਣਤੇ ਆ। ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਤਨ ਤਨ ਭਾਗ ਤਿਨਾ ਗੁਰਮੁਖਾਂ ਜੋ ਗੁਰਸਿੱਖ ਲਏ ਮਨ ਜਿਣਤੇ ਆ। ਸਭ ਦੂ ਵੱਡੇ ਭਾਗ ਗੁਰਸਿੱਖਾਂ ਕੇ ਜੋ ਕੁਰਚਰਣੀ ਸਿੱਖ ਪੜਤੇ ਆ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਥਿਦਾ ਬ੍ਰਹਮ ਤਰਹਿ ਏਕ ਸ਼ਬਦ ਲਿਵਲਾਏ। ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲਗੀਆਂ ਫਿਰੈ। ਜੋ ਹਰ ਹਿਰਦੇ ਸਦਾ ਵਸਾਏ ਜਿਨ ਸਤਿਗੁਰ ਨਵ ਨਾ ਪਾਈਏ। ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਗੁਰ ਮਿਲੇ ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਦ ਹੈ ਮਨੋ ਤਿਸ ਨਾ ਭੁੱਖ ਨਾ ਜਾਏ। ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵਲਾਏ ਪੌੜੀ। ਹਉ ਬਲਿਹਾਰੀ ਤਿੰਨ ਕੌ ਜੋ ਗੁਰਮੁਖ ਸਿੱਖਾ। ਜੋ ਹਰ ਨਾਮ ਤੇ ਆਏ ਦੇ ਤਿੰਨ ਦਰਸ਼ਨ ਪਿਖਾ। ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲਵ ਕਿਰਖਾ। ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਤਰੇ ਵਿਖਾ। ਸਲੋਕ ਮਹੱਲਾ ਤੀਜਾ। ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੇ ਮਨ ਆਏ। ਨਾਨਕ ਨਾ ਵਿਹੂਣੇ ਮਨਮੁਖੀ ਜਸਨ ਜਨਮ ਗਵਾਏ। ਮਹੱਲਾ ਤੀਜਾ। ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ ਥੱਕ ਰਹੇ ਲਿਵਲਾਏ। ਬਿਨ ਸ ਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੇ ਮਿਲਾਏ। ਬਿਨ ਆਵੇ ਪਹਿਨਣ ਖਾਣ ਸਾ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ। ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ ਏਹਾ ਸਿੱਧ ਏਹਾ ਕਰਮਾਤ ਪੌੜੀ। ਹਮ ਢਾਡੀ ਹਰ ਪ੍ਰਭ ਖਸਮ ਕੇ ਨਿਧ ਗਾਵੇ ਹਰ ਗੁਣ ਸ਼ੰਤਾ। ਹਰ ਕੀਰਤਨ ਕਰੇ ਹਰ ਜਾ ਸੁਣੇ ਤਿਸ ਕਵਲਾ ਕੰਤਾ। ਹਰ ਦਾਤਾ ਸਭ ਜਗਤ ਪਿਖਾਰੀਆ

ਵਿਣ ਮਨ ਮਾਰੇ ਕੋਈ ਨਾ ਸਿੱਝਈ। ਵੇਖੋ ਕੋ ਲਿਵਲਾਏ, ਪੇਖ ਤਾਰੀ ਤੀਰਥੀ ਪਵਥਕੇ, ਨਾ ਇਉ ਮਨ ਮਾਰਿਆ ਜਾਏ। ਗੁਰਮੁਖ ਇਉ ਮਨ ਜੀਵਿਤ ਮਰੈ, ਸੱਚ ਰਹੇ ਲਿਵਲਾਏ। ਨਾਨਕ ਇਸ ਮਨ ਕੀ ਮਲ ਇਉ ਉਤਰੈ, ਹਉਮੈ ਸ਼ਬਦ ਜਲਾਏ ਪੌੜੀ। ਹਰ ਘਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦਿਰੜਾਓ ਇਕ ਕਿਨਕਾ। ਹਰ ਘਰ ਸੀਗਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ।

का हर हर दयाल होवे जिस उपर सो गुरमुख हर जब जिन का। श्लोक महला तीजा। जन्म जन्म की इस मन को मल लागी, काला हुआ स्याहो खनली तोती उजली ना होवई। जे सो तोमन पाहो गुर प्रसादी जीवित मरे, उल्टी होवे मत बदलाहो नानक मैल ना लगई। ना फिर जोनी पाहो महला तीजा। चौ जुगी कल काली कंडी, ए उत्तम पदवी ए जुगमाहे। गुरमुख हर कीर्त फल पाईए जिन को हर लिख पाहे। नानक गुर प्रसादी आंदन भगत हर उचर है, हर भगती माए समाहे। पौड़ी हर हर मेल साजन संगत, मुख बोली हर हर पली बाण। हर गुण गावा हर नित चवा, गुरमती हर सदा मान। हर जप जप औखद खादिया, तब रोग गवाते दुखा कान। जिन्ना साध ग्रासना विसर से हर जन पूरे सही जान। जो गुरमुख हर आराध दे तिन चूकी जम की जगत कान। श्लोक महला तीजा। रे जन उथारे दबियो, तुत्या गई विखाए। सगुर का शब्द सुनना जाग्यो, अंतर ना उपजो चाओ। श्री जलो गुणवारा जो गुर कारना कमाए, जगत जलंदा डिठ मैं हो मैं दूजे पाए। नानक गुर शरणाई उबरे, सच मन शब्द त्याए। महला तीजा। शब्दरते हो मैं गई तो बावंती नार, तिरके पाने सदा चले ता बनया सीगार। सेज सुहावी सदा पिर रावे, हर वर पाया नार। ना हर मरे ना कदे दुख लागे, सदा सुहागण नार। नानक हर प्रामेल लई गुर के हित प्यार। पौड़ी जिन्ना गुर गोप्या अपना, ते नर बुरियारी। हर जियो तिन का दर्शन ना करो पापिष्ट हत्यारी। ओए कर कर फिर एक शुद्ध मन, ज्यो धरकट नारी। वडभागी संगत मिले गुरमुख सवारी, हर मिल लो सतगुर दया कर गुर को बलिहारी। श्लोक महला तीजा। गुर सेवा ते सुख उपजे, फिर दुख न लगे आए। जमन मरना मिट गया, काले का किस नाम बसाए। हर से ती मन रब रहया, सच्चे रहया समाए। नानक हो बलिहारी तिन कहो, जो चलन सतगुर पाए। महला तीजा। बिन शब्दे शुद्ध न होवई, जे अनेक करे सीगार। फिर की सार न जाने दूजे पाए प्यार। साक शुद्ध साक कुलखणी, नानक नारी विच कुनार। पौड़ी हर घर अपनी दया कर, हर बोली बैणी। हर नाम ते आई हर उचरा, हर लाहा लैणी। जो जपदे हर हर दिन सरात, तिन्हों कुरबैणी। जिन्ना सतगुर मेरा प्यारा आराध्या, तिन जन देखा नैणी। हों वारिया अपने गुरु को, जिन मेरा हर सज्जन मेल्या सैणी। श्लोक महला चौथा। हर दर्शन स्यो प्रीत है, हर दर्शन को मित। हर दर्शन के वस है, जो जंती कह वस जंत। हर के दास हर त्याय दे, कर प्रीतम स्यो नेहो। कृपा करके सुनो प्रभ, सब जग में वरसे मेहो। जो हर दर्शन की उस्तत है, सा हर की वडियाई। हर अपनी वडियाई पाम दी, जन का जयकार कराई। सो हर जन नाम त्याय दा, हर हर जन एक समान। जन नानक हर का दास है, हर पैज रखो भगवान। महला चौथा। नानक प्रीत लाई तिन साचे, तिस बिन रहन न जाई। सगुर मिले ता पूरा पाईए, हर रस रसन रसाई। पौड़ी रहन दिनस प्रभात, तू है ही गावना। जी जन सरबत नाव तेरा त्यावना। तू दाता दातार, तेरा दिता खावना। भगत जिना के संग पाप गुवावना। जन नानक सद बलिहार, बल बल जावना। श्लोक महला चौथा। अंतर अज्ञान पई मत मध्यम, सतगुर की प्रतीत नाही। अंदर कपट स कपटो कर जाने, कपटे खपे खपाही। सतगुर का पाणा चित न आवे, अपने सुहाए फिराही। कृपा करे जे अपनी, ता नानक शुद्ध सवाही। महला चौथा। मन मुख माया मोहे आपे, दूजे पाए मनुआ सिर नाहे। अनदन जल रह दिन राती, होमे खपे खपाहे। अंतर लोभ महा गुबारा, तिनके निटना कोई जावे। कोई आप दुखी तो कभू ना पावे, जन्म मरे मर जाहे। नानक बख्स लहे प्रसाचा, जे गुर चरणी चित लाहे। पौड़ी संत भगत परवान, जो प्रापाया सही बचखण जंत।
ਜਿਨੀ ਹਰਤਾਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਪਏ ਪੁਨੀਤ ਹਰ ਤੀਰਥ ਨਹਾਇਆ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤ ਵੇ ਨਾਮ ਪੜੇ ਨਾਮ ਰਹੇ ਲਿਵ ਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਲਾਏ ਸਤਿਗੁਰ ਮਿਲਿਆ ਨਾਮ ਉਭਜੇ ਤਿਸ ਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਪਰਮ ਪਰਮਿਆ ਕਰ ਛੋੜ ਗਇਆ ਉਸ ਪਿੱਛੇ ਵੱਜੇ ਫੱਕੜੀ ਮੋਹ ਕਾਲਾ ਆਗੇ ਪਇਆ ਉਸ ਅਰਲ ਬਰਲ ਮੋਹ ਨਿਕਲੇ ਨਿਤ ਝੱਗੂ ਸੁੜਦਾ ਮੋਹਾ ਕਿਆ ਹੋਵੇ ਕਿਸੇ ਹੀ ਦੇ ਕੀਤੇ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਇਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਜੋ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਉਹ ਸੱਚੇ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ ਸਲੋਕ ਮਹੱਲਾ ਪਹਿਲਾ ਤਾ ਕੀ ਰਜਾਏ ਲਿਖਿਆ ਪਾਏ ਆਪ ਕਿਆ ਕੀਜੇ ਪਾਂਡੇ ਹੁਕਮ ਹੁਆ ਹਾਸਲ ਤਦੇ ਹੋਏ ਨਿਬੜਿਆ ਪੰਡੇ ਜੀ ਕਮਾਂਦੇ ਮਹੱਲਾ ਦੂਜਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੇ ਪੌੜੀ ਸਭੇ ਗੱਲਾਂ ਆਪ ਥਾੜ ਬਹਾਲੇ ਓਨ ਆਪੇ ਰਚਨ ਰਚਾਏ ਆਪੇ ਹੀ ਕਾਲੇ ਓਨ ਆਪੇ ਜੰਤਿਓ ਪਾਏ ਆਪ ਪ੍ਰਤਪਾਲੇ ਓਨ ਦਸ ਰੱਖੇ ਕੰਠ ਲਾਏ ਨਦਰ ਨਿਹਾਲੇ ਓਨ ਨਾਨਕ ਭਗਤਾਂ ਸਦਾ ਆਨੰਦ ਪਾਓ ਦੂਜਾ ਜਾ ਲਿਓਨ ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਪਿਆਏ ਤੂੰ ਇਕ ਮਨ ਇਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਉ ਹਰ ਕੇ ਸਦ ਬਲਿਹਾਰਣੇ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੇ ਹਉ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿੰਨ ਕਰਵਾਸ ਗਏ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿੱਟ ਸਿਰਜੀਆ ਆਪੇ ਫੁਨਗੋਈ ਤਾਂ ਵੇਖੋ ਸ਼ਬਦ ਵਰਤਦਾ ਜੋ ਕਰੇ ਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰਸੋਈ ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏਲੇ ਜਾਰੇ ਓਏਲੇ ਗਾਡੇ ਤੇਰੀ ਗਤ ਦੂਹੂ ਨਾ ਪਾਈ ਮਨ ਰੇ ਸੰਸਾਰ ਅੰਧ ਗਹੇਰਾ ਚੌਧ ਪਸਰੇ ਹੋਏ ਜਮ ਜੇਵਰ ਆ ਰਹਾਓ ਕਵਤ ਪੜੇ ਪੜ ਕਵਤਾ ਮੂਏ ਕਪੜ ਕੇਦਾਰੇ ਜਾਈ ਜਟਾਂ ਧਾਰ ਤਰ ਜੋਗੀ ਮੂਏ ਤੇਰੀ ਗਤ ਇਹਨੇ ਨਾ ਪਾਈ ਦਰਬ ਸੰਚ ਸੰਜਰਾਜੇ ਮੂਏ ਗੜਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਰਾਮ ਨਾ ਬਿਨ ਸਭੇ ਬਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾ ਬਿਨ ਕਿਨਗਦ ਪਾਈ ਹੈ ਉਪਦੇਸ਼ ਕਬੀਰਾ ਜਬ ਜਰਗੇ ਤਬ ਹੋਏ ਪਸਮ ਤਾਨ ਰਹੇ ਕਿਰਮ ਦਲਖਾਈ ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬਡਾਈ ਆਹੇ ਪਈਆ ਫਿਰ ਤਉ ਫੂਲਿਆ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਫੂਲਿਆ ਰਹਾਓ ਜੋ ਮਧਮਾਖੀ ਤਿਉ ਸਠੋਰ ਰਸ ਜੋਰ ਜੋਰ ਤਨ ਕੀਆ ਮਰਤੀ ਬਾਰ ਲਿਹੋ ਲਿਓ ਕਰੀਏ ਭੂਤ ਰਹਿਣ ਕਿਉ ਦੀਆ ਦਿਓਰੀ ਲਓ ਬਰੀ ਨਾਰ ਸੰਗ ਭਈ ਆ ਗਏ ਸਜਨ ਸੁਹੇਲਾ ਮਰ ਕਟ ਲਓ ਸਭ ਲੋਕ ਕੁਟੰਬ ਭਇਓ ਆਗੇ ਹੰਸ ਅਕੇਲਾ ਕਹੇ ਤਾਂ ਕਬੀਰ ਸੁਣੋ ਰੇ ਪਾਨੀ ਪਰੇ ਕਾਗਰਸ ਬੂਆ ਝੂਠੀ ਮਾਇਆ ਆਪ ਬੰਧਾਇਆ ਜੋ ਨਲਨੀ ਪ੍ਰਮਸੂਆ ਵੇਦ ਪੁਰਾਣ ਸਭੇ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਵ ਲੋਕ ਸਿਆਣੇ ਉੜ ਪੰਡਿਤ ਪੈ ਚੱਲੇ

ਜੀਵਨ ਦਾਤਾ, ਜਾ ਕੇ ਨਿਗਮ ਦੂਧ ਕੇ ਠਾਟਾ, ਸਮੁੰਦ ਬਲੋਮਨ ਕੋ ਮਾਟਾ, ਤਾ ਕੀ ਹੋ ਬਲੋਮਨ ਹਾਰੀ, ਕਿਉ ਮੇਟੈ ਗੋ ਸ਼ਾਸ ਤੁਹਾਰੀ। ਚੇਰੀ ਤੂੰ ਰਾਵਣ ਕਰਸ ਪਤਾਰਾ, ਜਗ ਜੀਵਨ ਪ੍ਰਾਣ।

ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਤੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਪ੍ਰਮ ਕੀ ਲੀਕ ਮਿਟਾਈ ਤੋ ਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜ ਨਾ ਜੀਆ ਜਾਈ ਜੋ ਮਿਲੇ ਤਾਂ ਕਾਲ ਅਘਾਈ ਤਾਂ ਜੀਵਨ ਪਲੋ ਕਹਾਂ ਹੀ ਮੂਹੇ ਬਿਨ ਜੀਵਨ ਨਾਹੀ ਅਬ ਕਿਆ ਕਸੀਏ ਗਿਆਨ ਵਿਚਾਰਾ ਨਿਜ ਨਿਰਖਤ ਗਲ ਵਿਵਹਾਰਾ ਰਖਾਓ ਕਸ ਕੁੰਕਮ ਚੰਦਨ ਗਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ

ਜਾਣੈ ਸੋ ਪੰਚ ਸੈਲ ਸੁਖ ਮਾਨੈ। ਕਬੀਰੈ ਸੋ ਤਨ ਪਾਇਆ ਹਰ ਭੇਟਤ ਆਪ ਮਿਟਾਇਆ। ਕਿਆ ਪੜੀਏ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਏ। ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਗ ਬਾਰਾ ਰਹਾਓ। ਅੰਧਿਆਰੇ ਦੀਪਕ ਚਹੀਐ ਇਕ ਬਸਤ ਅਗੋਚਰ ਲਈਏ। ਬਸਤ ਅਗੋਚਰ ਪਾਈ ਹਰ ਦੀਪ ਕਰੇ ਆਸਮਾਨ।

ਝੂਠੇ ਖਾਂ ਬਿਲੋਬਸ ਪਾਨੀ ਤਾਇਆ ਮਾਜਸ ਕੌਣ ਗੁਨਾ ਜੋ ਕੜਪੀਤਰ ਗਏ ਮਲਨਾ ਰਗਾਓ ਲੋਕੀ ਅੱਠ ਸੜ ਤੀਰਥ ਨਾਈ।

ਪਰ ਪੰਜ ਕਰ ਪਰ ਤਨ ਲਿਆਵੇ ਸੁਧਾਰ ਆਪੇ ਆਣ ਲੁਟਾਵੇ ਮਨ ਮੇਰੇ ਪੂਲੇ ਕਪਟ ਨਾ ਕੀਜੇ ਅੰਤਨ ਮੇਰਾ ਤੇਰੇ ਜੀ ਪੈ ਲੀਜੇ ਰਹਾਓ ਛਿਨ ਛਿਨ ਤਨ ਸ਼ੀਜੇ

ਚਾਨੀ ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ ਨੇਰੈ ਨਾਹੀ ਦੂਰ ਨਿਜ ਆਤਮੈ ਰਹਿਆ ਭਰਪੂਰ ਜੇ ਅਣਖ ਸੂਰ ਉਜਿਆਰਾ ਤੈ ਦੀਪਕ ਜਲੇ ਸੰਸਾਰਾ ਗੁਰਪ੍ਰਸਾਦੀ ਜਾਣਿਆ ਜਨਨਾਮਾ ਸਹਿਜ ਸਮਾਨਿਆ ਕਾਰ ਚੌਥਾ ਸੋਰਠ ਪਾੜ ਪੜੋਸਨ ਪੂਛਲੇ ਨਾਮਾ ਕਾ ਪਹਿਚਾਣ ਸੁਵਾਈ ਹੋ ਤੋ ਪੈ ਦੁਗਣੀ ਮਜੂਰੀ ਦੇ ਹੋ ਮੋਕੋ ਬੇਡੀ ਦੇਹੋ ਬਤਾਈ ਹੋ ਰੀ ਬਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਰਹੋ ਸਮਾਈ।

ਰਹੇ ਹੋ, ਐਸੋ ਬੇਡੀ ਬਣ ਨਾ ਸਕੋ, ਸਭ ਅੰਤਰ ਸਭ ਠਾਈ ਹੋ। ਗੂੰਗੇ ਮਹਾਂ ਅੰਮ੍ਰਿਤ ਰਸ ਚਾਖਿਆ, ਪੂਛੇ ਕਹਿਣ ਨਾ ਜਾਈ ਹੋ, ਬੇਡੀ ਕੇ ਗੁਣ ਸੁਨ ਰੀ ਬਾਈ।

ਅਜਤਸਾ ਸਿੱਧ ਨਵਰਦ ਕਰਤਲ ਤਾਕੇ ਹਰ ਹਰ ਹਰ ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਾ ਖਿਆਨ ਪੁਰਾਣ ਵੇਦ ਵਿਧ ਕਿਉ ਤੀਸ ਅੱਖਰ ਮਾਹੀ ਬਿਆਸ ਵਿਚਾਰ ਕਯੋ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਤ ਰਹਿਤ ਫੁਨ ਵੱਡੇ ਪਗ ਲਿਵ ਲਾਗੀ ਕਹੇ ਰਵਿਦਾਸ ਪ੍ਰਗਾਸ ਹਿਰਦੇ ਤਰ ਜਨਮ ਮਰਨ ਪੈ ਭਾਗੀ ਜੋ ਤੁਮ ਗਿਰਵਰ ਤਉ ਹਮ ਮੋਰਾ ਜੋ ਤੁਮ ਚੰਦ ਤਉ ਹਮ ਪਏ ਹੈ ਚਕੂਰਾ ਮਾਧਵੇ ਤੁਮਨ ਤੋਰੋ ਤਉ ਹਮ ਨੀ ਤੋਰੇ ਤੁਮ ਸਿਉ ਤੋਰ ਤਮਨ ਸਿਉ ਜੂ ਰਹਿ ਰਹਾਉ ਜੋ ਤੁਮ ਦੀਵਰਾ ਤਉ ਹਮ ਬਾਤੀ ਜੋ ਤੁਮ ਤੀਰਥ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਤੋਰੀ।

ਪਹੁੰਚਾ, ਹੋਂ ਵਿਰਗੰਠੇ ਜਾਏ ਪਹੁੰਚਾ, ਰਵਿਦਾਸ ਜਪੇ ਰਾਮ ਨਾਮਾ, ਮੋਹੇ ਜਮਸੂ ਨਾਹੀ ਕਾਮਾ। ਰਾਗ ਸੋਰਠ ਬਾਣੀ ਭਗਤ ਭੀਖਣ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨੈਣੋ ਨੀਰ ਵਹੇ ਤਨਕੀਨਾ, ਭਏ ਕਿਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਆਵ

ਸੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾ ਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੇ ਜਨ ਪੀਖਣ ਪਾਵੋ ਮੋਖ ਦੁਆਰਾ ਐਸਾ ਨਾਮ ਰਤਨ ਨਿਰਮੋਲ ਪੁੰਨ ਪਦਾਰਥ ਪਾਇਆ ਆਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛੱਪੇ ਛਪਾਇਆ ਹਰ ਗੁਣ ਕਹਿਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕਹੋ ਪੀਖਣ ਦੋਈ ਨੈਣ ਸੰਤੋਖੇ ਜੈ ਦੇਖਾ ਤੈ ਸੋਈ ਤਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ।

ਸਾਰ ਜਾਬ ਤਬ ਸਭ ਇਹੋ ਸਬਦ ਗਏ ਸਾਰ ਤਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਬ ਤਬ ਖਾਵੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾ ਗਾਦਾ ਦਾਗ ਦੋਸ਼ ਮੁਚ ਲਿਆ।

ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਹਾਵੇ ਜੀਆ ਖਾਏ ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੇ ਗੁਰ ਪ੍ਰਸਾਦੀ ਇੱਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਿਤ ਮਰੇ ਤੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ ਦਾਨ ਸਬੰਸੋਈ ਦਿਲ ਥੋਵੇ ਮੁਸਲਮਾਨ ਸੋਈ ਮਲ ਖੋਵੇ ਪੜਿਆ ਬੂਝੇ ਸੋ ਪ੍ਰਵਾਨ ਜਿਸ ਸਿਰ ਦਰਗਹਿ ਕਾ ਨਿਸ਼ਾਨ ਤਨਾਸਰੀ ਮਹੱਲਾ ਪਹਿਲਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਦਕਾ ਟੱਬ ਥਾਹਿਤ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਗ ਪਕੜੇ ਠੱਗਣ ਕੋ ਸੰਸਾਰ ਰਹਾਉ ਆਣ ਸੇਤੀ ਨਾਗ ਪਕੜੇ ਸੂਝਤੇ ਤਿਨ ਲੋ ਮਗਰ ਪਾਛੇ ਕਛ ਨਾ ਸੂਝੇ ਹਿਉ ਪਦਮ ਅਲੋ ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਪਾਖਿਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੁਧ ਕਰੇ ਵੇਦ ਅਭਿਆਸ ਦਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਤੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਤੇਰੀ ਰਹਾਉ ਸਹਿਸਤਾ ਬਨੈਨ ਨਾ ਨੈਨ ਹੈ ਤੋਏ ਕਹੋ ਸਹਿਸ ਮੂਰਤ ਨਾ ਏਕ ਤੋਹੀ ਸਹਿਸ ਪਦ ਬਿਮਲ ਨਾਰ ਏਕ ਪਦ ਗੰਧ ਦੇਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨਦਨੋ ਮੋਹੇ ਆਹੀ ਪਿਆ।

ਪਿਆਰ ਸਤਿਗੁਰ ਪ੍ਰਸਾਦ ਇਹੋ ਤਨ ਅਖੁੱਟ ਨਾਨਕ ਖੁੱਟੇ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੇ ਸਮਾਏ ਪੂਰੇ ਗੁਰ ਕੇ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੇ ਪ੍ਰਭ ਏਕੋ ਸੋਏ ਗੁਰਮਤੀ ਕੜ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਧਨਾਸਰੀ ਮਹੱਲਾ ਤੀਜਾ ਹਰ ਨਾਮ ਤਨ ਨਿਰਮਲ ਅਤਿ ਅਪਾਰਾ ਗੁਰ ਕੈ ਸ਼ਬਦ ਪਰੇ ਭੰਡਾਰਾ ਨਾਮ ਤਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹੇ ਜਲੇ ਅਵਮਾਨ ਗੁਰਮੁਖ ਹਰ ਹਸ ਚਾਖੈ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੇ ਤਿਉ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰ

ਗੁਰ ਤੇ ਸਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ, ਸਬਦ ਮਿਲੈ ਪ੍ਰੀਤਮ ਸਦਾ ਧਿਆਇ, ਸਾਚ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋਏ, ਨਦਰ ਕਰੇ ਮੇਲਾ ਵਾ ਹੋਏ, ਗੁਰਬਾਣੀ ਤੇ ਹਰ ਮਨ ਵਸਾਏ, ਨਾਨਕ ਸਾਚਰ ਤੇ

ਜਗਾਉ। ਗੁਰਮੁਖ ਉਭਰੇ ਹਰ ਸਰਣਾਈ, ਰਾਮ ਨਾਮ ਰਾਤੇ ਭਗਤ ਦਿਰੜਾਈ। ਭਗਤ ਕਰੇ ਜਨ ਵਡਿਆਈ, ਪਾਏ ਸਾਜ ਰਤੇ ਸੁਖ ਸਹਿਜ ਸੁਮਾਏ। ਤਾਚੇ ਕਾ ਗਾਹਕ ਵਿਰਲਾ ਕੋ ਜਾਣ, ਗੁਰ ਕੈ ਸ਼ਬਦ ਆਪ ਪਛਾਣ। ਸਾਚੀ ਰਾਸ ਸਾਚਾ ਵਾਪਾਰ, ਸੋ ਤਨ ਪੁਰਖ ਜਿਸ ਨਾਮ ਪਿਆਰ। ਤਿੰਨ ਪ੍ਰ ਸਾਚੇ ਇਕ ਸਚ ਲਾਏ, ਊ ਤੁਮ ਬਾਣੀ ਸ਼ਬਦ ਸੁਣਾਏ। ਪ੍ਰ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰਨ ਹਾਰ। ਤਨਾ ਸ੍ਰੀ ਮੁਹੱਲਾ ਤੀਜਾ, ਜੋ ਹਰ ਸੇਵੈ ਤਿਨ ਬਲ ਜਾਓ। ਤਿਨ ਹਿਰਦੇ ਸਾਚ ਸੱਚਾ ਮੁਖ ਨਾਓ, ਸਾਚੋ ਸਾਚ ਸੰਭਾਲਿਓ ਦੁਖ ਜਾਏ। ਸਾਚੇ ਸ਼ਬਦ ਵਸੈ ਮਨ ਆਏ, ਗੁਰਬਾਣੀ ਸੁਣ ਮੈਲ ਗਵਾਏ। ਸਹਿਜੇ ਹਰ ਨਾਮ ਮਨ ਵਸਾਏ, ਹਰਹਾਉ ਕੂੜ ਕੁਸਤ ਤਿਸ਼ਨਾ ਅਗਨ ਬੁਝਾਏ। ਅੰਤਰ ਸਾਂਤ ਸਹਿਜ ਸੁਖ ਪਾਏ, ਗੁਰ ਕੇ ਭਾਣੇ ਚੱਲੇ ਤਾਂ ਆਪ ਜਾਏ।

ਦੂਜੇ ਜਨ ਸੋਏ ਜਿਸ ਨੂੰ ਬਖਸ਼ੇ ਹਰ ਦੇਵ ਡਿਆਈ ਗੁਰ ਪ੍ਰਸਾਦ ਵਸੇ ਮਨ ਆਈ ਰਹਾਉ ਗੁਰਮੁਖ ਕਰਨੀ ਤਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਂ ਗਲ ਮਿਗਦਾਰਾ ਗੁਰ ਅੰਕ ਸਮਾਰ ਜੀ ਵਾਲਣ ਹਾਰਾ ਮਨ ਅਸਾਧ ਸਾਧੇ ਜਨ ਕੋਈ ਅਚਲ ਚਰੇ ਤਾਂ ਨਿਰਮਲ ਹੋਈ ਗੁਰਮੁਖ ਇਹੋ ਮਨ ਲਿਆ ਸਵਾਰ ਹਉਮੈ ਵਿਚੋਂ ਤਜੈ ਵਿਕਾਰ ਜੋ ਤੁਰ ਰੱਖੇ ਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਧਨਾ ਸ੍ਰੀ ਮਹੱਲਾ ਤੀਜਾ ਕਾਚਾ ਤਨ ਸੰਚੈ ਮੂਰਖ ਗਾਵਾਰ ਮਨਮੁਖ ਪੂਲੇ ਅੰਧ ਗਾਵਾਰ ਵਿਖਿਆ ਕੈ ਤਾਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ।

ਪ੍ਰਸਾਦ ਜੋ ਹਰ ਸੇਵੇ ਸੰਤ ਭਗਤ ਤਿਨ ਕੇ ਸਾ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਅਰਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ।

ਲਾਗੇ ਵਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈ ਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹੋਮੇ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖੇ ਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਧਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੂਖ ਪਰਮ ਪਉ ਪਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤ ਹਰ ਲਿਵ ਲਾਗੀ ਰਹਾਓ ਸੰਤ ਜਿਨਾ ਕੀ ਜਾਤ ਹਰ ਸਵਾਮੀ ਤੁਮ ਠਾਕੁਰ ਹਮ ਸੰਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਗ ਬੋਲਾਗੀ ਕਿਆ ਹਮ ਕਿਰਮ ਨਾਨਕ ਕੀਰੇ ਤੁਮ ਵੜ ਪੁਰਖ ਵਡਾਗੀ ਤੁਮਰੀ ਗਤਮਿਤ ਕਹਿ ਨਾ ਸਕੇ ਪ੍ਰਭ ਹਮ ਕਿਉ ਕਰ ਮਿਲੇ ਅਪਾਗੀ ਹਰ ਪ੍ਰਭ ਸਵਾਮੀ ਕਿਰਪਾ ਤਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਧਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹਿ ਸੁਣੇ ਸੋ ਮੁਕਤਾ ਹਮ ਤਿਸਕੇ ਸਤਿਗੁਰਬਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇੱਕ ਨਿਮਖ ਪਾਲ ਤਬ ਕੇ ਲਿਖ ਪਾਪ ਲੈ ਜਾਨੀ ਰਖਾਓ ਐਸਾ ਸੰਤ ਸਾਧ ਜਿਨ ਪਾਇਆ ਤੇ ਵੜ ਪੁਰਖ ਵਡਾਨੀ ਤਿਨਕੀ ਧੂਰ ਮੰਗੇ ਪ੍ਰਭ ਸਵਾਮੀ ਹਮ ਘਰ ਲੋਚ ਲੁਚਾਨੀ ਹਰ ਘਰ ਸਫਰੂ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਘਰ ਅੰਮ੍ਰਿਤ ਪੀ ਤ੍ਰਿਪਤਾ ਸੇ ਤਵਲਾਥੀ ਭੂਖ ਪੁਖਾਨੀ ਜਿਨ ਕੇ ਵੱਡੇ ਭਾਗ ਵੜ ਉੱਚੇ ਤਿਨ ਘਰ ਜਪਿਓ ਜਪਾਨੀ ਤਿਨ ਘਰ ਸੰਗਤ ਮੇਲ ਪ੍ਰਭ ਸਵਾਮੀ ਜਨ ਨਾਨਕ ਦਾਸ ਦਸਾਨੀ ਧਨਾਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਅਮ ਸਾਧਜ ਨਾ ਪਗਰਾਲੀ ਧਨਾਸਰੀ ਮਹੱਲਾ ਚੌਥਾ ਹਰ ਘਰ ਬੂੰਦ ਪਏ ਹਰ ਸਵਾਮੀ ਹਮ ਚਾਤਰਕ ਬਿਲ ਬਿਲ ਲਾਤੀ ਹਰ ਘਰ ਕਿਰਪਾ ਕਰੋ ਪ੍ਰਵੇ।

ਅੱਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਨੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਪਵਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਿਨੋ ਜਾਨੀ ਹਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਚੋਜਨ ਵਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹ ਹਰ ਪਾਨੀ ਤਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰ

ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਤਿਆਗੇ ਹਰ ਪੁਰਖ ਨਿਰੰਜਨਾ ਰਹਾਉ, ਤੈ ਹਰ ਸਿਮਰਨ ਪਇਆ ਹੈ ਉਪਾਧ ਗਦ ਕੀਨੀ, ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਏ ਮਤ ਦੀਨੀ। ਜਪ ਹਰ ਪਵਜਲ ਤਰਨਾ ਤਨਾ ਸ੍ਰੀ ਮਹੱਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋ।

ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਏ ਸਾਹਾ, ਦੂਜਾ ਨਾ ਹੀ ਕੋਏ, ਸਭਨਾ ਵਿੱਚ ਤੂੰ ਵਰਤਦਾ ਸਾਹਾ, ਤਾਂ ਤੁਝੇ ਧਿਆਵੇ ਦਿਨ ਰਾਤ, ਤਾਂ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਤਾਂ ਤੁਝ ਹੀ ਮਾਏ ਸਮਾਹੇ।

ਸੋ ਹੈ ਦਰਬਾਰੇ, ਸਰਬ ਜੀਆਂ ਕੇ ਦਾਤੇ ਸਵਾਮੀ, ਕਰ ਕਿਰਪਾ ਲਿਓ ਉਬਾਰੇ। ਤੇਰਾ ਵਰਨ ਨਾ ਜਾਪੇ, ਰੂਪ ਨਾ ਲਖੀਏ, ਤੇਰੀ ਕੁਦਰਤ ਕੌਣ ਵਿਚਾਰੇ। ਜਲ ਥਲ ਮਈਲ ਰਵਿਆ ਸਭ ਠਾਈ, ਅਗਮ ਰੂਪ ਗਿਰਧਾਰੇ। ਕੀਰਤ ਕਰੇ ਸਗਲ ਜਨ ਤੇਰੀ, ਤੂੰ ਅਵਨਾਸੀ ਪੁਰਖ।

ਰੂਪਾ ਨੀ ਮਾਇਆ ਕਉ ਲਬਟਾਨਾ ਅਤਰਚਿਉ ਕਰ ਲੀਨੋ ਆਪਣਾ ਹੁਣ ਛੋੜ ਸਰਾ ਪਰ ਜਾਨਾ ਬਿਨ ਗੋਬਿੰਦ ਅਵਰ ਸੰਘ ਨੇਹਾ ਉਹ ਜਾਣੋ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ ਪ੍ਰੀ ਪ੍ਰਭੂ ਸਦਕੇਲਾ ਤਨਾ ਸ੍ਰੀ ਮਹੱਲਾ ਪੰਜਵਾਂ ਕਰ ਕਿਰਪਾ ਦੀਓ ਮੋਹੇ ਨਾਮਾ ਬੰਧਨ ਤੇ ਛੁਟਕਾਏ ਮਨ ਤੇ ਵਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਸਾਧ ਸੰਗ ਚਿੰਤ ਬਿਰਾਨੀ ਛਾਡੀ ਅੰਗ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾ ਗਾਡੀ ਰਹਾਓ ਨਾ ਕੋ ਮੇਰਾ ਦੁਸ਼ਮਣ ਰਹਿਆ ਨਾਮ ਕਿਸਕੇ ਬੈਰਾਈ ਬ੍ਰਹਮ ਪਸਾਰ ਪਸਾਇਓ ਪੀਤਰ ਤਾ ਗੁਰ ਤੇ ਸੋਝੀ ਪਾਈ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਬਿਨ ਸਿਓ ਠੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰ ਮੀਠਾ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਤਨਾ ਸ੍ਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਪੇਟੇ ਸਾਧੂ ਪਲੇ ਦਿਨਸ ਓਏ ਆਏ ਮਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਆਪ ਹੋਏ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾਓ ਗੁਣ ਨਿਧਾਨ ਦਿਲ ਪੀਤਰ ਵਸਿਆ ਤਾਂ ਦੁਖ ਪਰਮ ਪਉ ਪਾਗਾ ਭਈ ਪ੍ਰਾਪਤ ਵਸਤ ਅਗੋਚਰ ਰਾਮ ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਥਾਕਾ ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਨ ਤੇ ਕਾਢੇ ਤਿਸ ਗੁਰ ਕਹਿ ਕੁਰਬਾਣੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕਾ ਤਾਨ ਮਨ ਤਨ ਸਭ ਤਿਸਕਾ ਸੋਈ ਸੁੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਜੀ ਕੀ ਏਕੈ ਹੀ ਪੈਮਾਨੀ ਆਵਰ ਜਤਨ ਕਰ ਰਹੇ ਬਹੁਤ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਖਾਓ ਅੰਮ

ਚੰਦਨ ਲੇਪ ਹੋਰ ਦੇਖੋ ਸੋ ਗਰਦ ਭਸਮ ਸੰਗੀਤ ਅੰਮ੍ਰਿਤ ਸੰਗ ਨਾਹਿ ਰੁਚਿ ਆਵਤ ਵਿਖੇਠ ਗੌਰੀ ਪ੍ਰੀਤ ਉਤਮ ਸੰਤ ਪਲੇ ਸੰਜੋਗੀ ਇਹ ਜੁਗ ਮੈਂ ਪਵਿੱਤ ਪੁਨੀਤ ਜਾਤ ਅਕਾਰਥ ਜਨਮ ਪਦਾਰਥ ਤਾਜ ਬਦ ਰਹਿ ਜੀਤ ਜਨਮ ਜਨਮ ਕੇ ਕਿਲ ਵਿਗ ਦੁਖ ਪਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਤੇ ਨਿਕਸਿਉ ਨਾਨਕ ਏਕ ਪ੍ਰੀਤ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਕਿਉ ਵਿਸਰਾਮ ਨਿਧ ਪਾਈ

ਗੋਸਾਈ ਕੋਰ ਸੂਖ ਆਨੰਦ ਰਾਜ ਪਾਏ ਮੁਕਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤਿਸਨਾ ਸਾ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਤਨਾ ਸ੍ਰੀ ਮਹੱਲਾ ਪੰਜਵਾ ਜਿਨ ਕੀਨੇ ਵਸੇ ਆਪਣੇ ਤ੍ਰੈ ਗੁਣ ਪਾਵਣ ਚਤੁਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓੜ ਗਈ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਵਿਖੇ ਵਿਆਲ ਤਬ ਹੂਟੋ ਰਹਾਓ ਨੈ ਸੁਣੀਏ ਨੈ ਮੁਕਤੇ ਬਕੀਏ ਨੈ ਮੋਹੇ ਓ ਡੀਠੀ ਐਸੀ ਠਗੋਰੀ ਪਾਏ ਪੁਲਾਵੇ ਮਨ ਸਭ ਕੇ ਲਾਗੇ ਮੀਠੀ ਮਾਏ ਬਾਪ ਪੂਤ ਹਿਤ ਭਰਾਤਾ ਉਨ ਕਰ ਕਰ ਮੇਲਿਓ ਦੂਆ ਕਿਸੀ ਵਾਦ ਘਾੜ ਕਿਸੀ ਪੈ ਸਗਲੇ ਲਰ ਲਰ ਮੂਆ ਔਂਬਲਿਗਾਰੀ ਸਤਿਗੁਰ ਆਪਣੇ ਜਿਨ ਉਹ ਚਲਤ ਦਿਖਾਇਆ ਬੂਜੀ ਪਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕੱਟ

ਲੀਨੇ ਸੰਤ ਉਬਾਰ ਹਰ ਕੇ ਦਸ ਕੀ ਚਿਤਵੇ ਬੁਰਿਆਈ ਏਸੀ ਕੋ ਫਿਰ ਮਾਰ ਰਹਾਉ ਜਨਕਾ ਆਪ ਸਹਾਈ ਹੋ ਨਿੰਦਕ ਭਾਗੇ ਹਾਰ ਪ੍ਰਮਤ ਪ੍ਰਮਤ ਉਹਾਂ ਹੀ ਮੂਹੇ ਬਾਹੁੜ ਗ੍ਰਹਿ ਨਾ ਮੰਝਾਰ ਨਾਨਕ ਸਰਨ ਪਰਿਓ ਦੁਖ।

ਮਹਲਾ ਪੰਜਵਾਂ ਅਭ ਹਰ ਰੱਖਣ ਹਾਰ ਚ ਤਾਰਿਆ ਪਤ ਪੁਨੀਰ ਕੀਏ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧ ਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇਕ ਮਨ ਵਿਸ਼ਵਾਸ ਪ੍ਰਤਾਰਿਆ ਕਿਆ ਨਰੇਨ ਬਾਂਛੇ ਨਿਤ ਨਾਨਕ ਪੁਨਹਿ ਪੁਨਹਿ ਬਲਿਹਾਰਿਆ ਤਨਾਸਰੀ ਮਹੱਲਾ ਪੰਜਵਾ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖਾ ਕਾਟਿਆ ਕੇਤ ਰਖਾਓ ਆਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲਈਏ ਕੰਠ ਲਾਏ ਨਿਰਭਉ ਪੈ ਸਦਾ ਸੁਗਮਾਣੇ

ਕੁਤੀਆ ਪਾਉ ਨਿਵਾਰ, ਬੰਧਨ ਕਾਢ ਲਿਓ ਆਪਣੇ ਕਾਰ, ਕਭੂ ਨ ਆਵੇ ਹਾਰ, ਤੇਰੀ ਸਰਨ ਪਿਆ ਹੋ ਜੀਵਾਂ, ਤੂੰ ਸਮਰਥ ਪੁਰਖ ਮਿਹਰਬਾਨ, ਆਠ ਪਹਿਰ ਪ੍ਰਭ ਕੋ ਆਰਾਧੀ, ਨਾਨਕ ਸਤ ਕੁਰਬਾਨ, ਰਾਗ ਧਨਾਸਰੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਾਂ ਹਾਂ ਪ੍ਰਭ ਰਾਖ ਲੇਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਹਰ ਕਿਰਪਾ ਆਪਣਾ ਨਾਮ ਦੇਹੋ, ਰਹਾਓ ਅਗਰ ਕੁਟੰਬ ਸਾਗਰ ਸੰਸਾਰ,

ਪ੍ਰਭ ਨਾਮ ਆਧਾਰ, ਖਟਨ ਕੋ ਹਰ ਹਰ ਰੋਜਗਾਰ, ਸੰਚਨ ਕੋ ਹਰ ਏਕੋ ਨਾਮ, ਹਲਤ ਪਲਤਾ ਕੇ ਆਵੇ ਕਾਮ, ਨਾਮ ਰਤੇ ਪ੍ਰਭ ਰੰਗ ਅਪਾਰ, ਸਾਧ ਗਾਵੇ ਗੁਣ ਏਕ ਨਿਰੰਕਾਰ, ਹਰਹਾਉ ਸਾਧ ਕੀ ਸੋਭਾ ਅਤ ਮਸਕੀਨੀ, ਸੰਤ ਵਡਾਈ ਹਰ ਜਸਤੀਨੀ, ਅੰਧ ਸੰਤਨ ਕੈ ਭਗਤ ਗੋਵਿੰਦ, ਸੂਗ ਸੰਤਨ ਕੈ ਬਿਨਸੀ ਚਿੰਦ, ਕੈ ਸਾਧ ਸੰਤਨ ਹੋਵੇ ਇਕੱਤਰ, ਤੇ ਹਰ ਜਗ ਗਾਵੇ ਨਾਦ ਕਵਤ, ਸਾਧ ਸਭਾ ਮੈਂ ਅੰਧ ਵਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ, ਦੁਇ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾ ਗੁਣ ਤਾਸ, ਪ੍ਰਭ ਦਇਆਲ ਕਿਰਪਾਲ ਹਜੂਰ, ਨਾਨਕ ਜੀਵੇ ਸੰਤਾਂ ਧੂਰ, ਤਨਾਸਰੀ ਮਹੱਲਾ ਪੰਜਵਾਂ, ਤੋ ਕਦ ਡਰੇ ਜੇ ਖਸਮ ਸੁਮਾਰੇ, ਡਰ ਡਰ ਪਚੇ ਮਨਮੁਖ ਵਿਚਾਰੇ, ਰਹਾਓ ਫਿਰ ਉਪਰ ਮਾਲ ਪਿਤਾ ਗੁਰਦੇਵ, ਸਬਲ ਮੂਰਤ ਜਾ ਕੀ ਨਿਰਮਲ ਸੇਵ, ਇਕ ਨਿਰੰਜਨ ਜਾ ਕੀ ਰਾਸ, ਮਿਲ ਸਾ ਸੰਤ ਹੋਵਦ ਪਰਗਾਸ, ਜੀਨ ਕਾ ਦਾਤਾ ਪੂਰਨ ਸਭ ਠਾਏ, ਕੋੜ ਕਲੇਸ਼ ਮਿਟੇ ਹਰਨਾਏ, ਜਨਮ ਮਰਨ ਸਗਲਾ ਦੁਖ ਨਸ, ਗੁਰਮੁਖ ਜਾ ਕੇ ਮਨ ਤਨ ਬਸ, ਜਿਸ ਨੂੰ ਆਪ ਲੈ ਲੜ ਲਾਏ, ਦਰ ਗਏ ਮਿਲੇ ਤਸੇ ਹੀ ਜਾਏ, ਸਹੀ ਭਗਤ ਜੇ ਸਾਚੇ ਪਾਣੇ, ਜਮ ਕਾਲ ਤੇ ਪਏ ਨਿਕਾਣੇ, ਸਾਚਾ ਸਾਹਿਬ ਸਜ ਦਰਬਾਰ, ਕੀਮਤ ਕੌਣ ਕਹਿ ਵਿਚਾਰ, ਘੜ ਘੜ ਅੰਤਰ ਸਗਲ ਆਧਾਰ, ਨਾਨਕ ਜਾਚੈ ਸੰਤ ਰੇਣਾਰ, ਤਨਾਸਰੀ ਮਹੱਲਾ ਪੰਜਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਕਾਰ ਬਾਰ ਤੇਰਾ ਪਰਵਾਸਾ,

ਤੇ ਸਵਾਮੀ ਸਾ ਮਸਲਤ ਪ੍ਰਵਾਨ ਰਹਾਉ ਪਦ ਪਰਮੇਸ਼ਰ ਗਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਧ ਜਾਤੀ ਤਨਾਸਰੀ ਮਹੱਲਾ ਪੰਜਵਾਂ ਸਗਲ ਮਨੋਰਥ ਪ੍ਰਭਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਕਿਨੇ ਨਾ ਦੁੱਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਤੇਖ ਪੇ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਧਨਾਸਰੀ ਮਹੱਲਾ ਪੰਜਵਾਂ ਜਹ ਜੈ ਪੇਖੋ ਤੈ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀ ਬਿਛੜੈ ਤੋ ਸੰਗੀ ਗਣੀਐ ਬਿਨਸ ਜਾਏ ਜੋ ਨਿਮਖ ਮੈਂ ਤੋ ਅਲਪ ਸੁਖ ਭਣੀਐ ਰਹਾਉ ਪ੍ਰਤਪਾਲੇ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਸੋਈ ਅਸ਼ਲ ਅਸ਼ੇਰ ਅਪਾਰ ਪ੍ਰਭ ਊਚਾ ਜਾਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਆਨੂਪ ਸਾਮ ਦਿਓ ਦਿਆਲ ਪ੍ਰਭ।

ਪਕਨ ਨਿਹਾਰੇ ਨਸਨ ਭਜਨ ਥਾਕੇ ਹਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕੇ ਬਜਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਗਾਈ ਅਚਰਜ ਕੀਆ ਕਰਨੇ ਹਾਰ ਨਾਨਕ ਸਤ ਵਡਿਆਈ ਤਨਾਸਰੀ ਮਹੱਲਾ ਪੰਜਵਾਂ ਹਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕੰਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੁਕੋ ਗੁਰਦੀਨਾ ਜੀਓ ਤੇ ਸਿਉ ਨਾ ਲਾਗੇ ਹੀਤ ਜਾਗੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚੱਲੇ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੇ ਗੋ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਅਬਰ ਆਸ ਕਾਸ਼ ਪਟਲ ਨਾ ਕੀਜੇ ਸੋਈ ਭਗਤ ਗਿਆਨੀ ਧਿਆਨੀ ਤਪਸ

ਕਰੇ ਨਿਰਬਨ ਜਾਣਤ ਦੂਰ ਤੁਵੇਂ ਪ੍ਰਭਨੇਰ ਉਦ ਤਾਕ ਉਦ ਤੇ ਉਦ ਪਿਖ ਆਵੇ ਲੋਭੀ ਫੇਰ ਰਹਾਉ। ਜਬ ਲਗ ਟੁੱਟੇ ਨਾਹੀ ਮਨ ਭਰਮਾ ਤਬ ਲਗ ਮੁਕਤ ਨ ਕੋਈ ਪਉ ਨਾਨਕ ਦਇਆਲ ਸੁਵਾਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀ ਹੋਏ ਆਪਣੇ ਜਾ ਕੇ ਮਸਤਕ ਕਰਮਾ ਨਾਮ ਦਿਰੜਾਵੇ ਨਾਮ ਜਪਾਵੇ ਤਾਕਾ ਯੁਗ ਮੈਂ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਦ ਜਨ ਕੀ ਮਾਨੇ ਜੋ ਜੋ ਹੋਗ ਰਹਾਉ। ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰਾ ਸਾਹਾ ਨਾਮ ਵਿਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਤਨਾਸਰੀ ਮਹੱਲਾ ਪੰਜਵਾ ਨੇਤਰ ਪੁਨੀਤ ਪਏ ਦਰਸ ਪੇਖੇ ਮਾਥੇ ਪਰੋਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰੇ ਹਿਰਦੇ ਬਸੋ ਗੋਪਾਲ ਤੁਮ ਤੋ ਰਾਖਨਹਾਰ ਦਇਆਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਉ। ਮਾਂ ਆਨੰਦ ਮੰਗਲ ਰੂਪ ਤੁਮਰੇ ਭਜ ਅਨੂਪ ਰਸਾਲ ਹਿਰਦੇ ਚਰਨ ਸਭ ਸਗੁਰ ਕੋ ਨਾਨਕ ਬੰਧਿਓ ਪਾਲ ਤਨਾਸਰੀ ਮਹੱਲਾ ਪੰਜਵਾ ਆਪਣੇ ਉਦ ਖਿਲਾਵੇ ਭੋਜਨ ਆਪਣੇ ਉਦ ਖਿਲਾਵੇ ਸਰਬ ਸੁਖ ਹੋ ਰਸ ਦੇਵ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਇਆਲ ਜੋ ਰਾਖੇ ਮਹਿਤਾਰੀ ਬਾਰਕ ਕਹੋ ਤੈਸੇ ਹੀ ਪ੍ਰਪਾਲ ਰਹਾਉ। ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਪੂਤ ਜਤ ਕਦ ਤਦ ਤੁਮ ਹੀ ਮਿਲੇ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾਂ ਸੰਤ ਕੇ ਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖਜਾਰੇ ਰਾਜ ਮਲ ਜੋਬਨ ਤਨ ਜੀਰਾ ਇਨ ਉਪਰ ਲਏ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨ ਦੇ ਪਾਰ ਉਤਾਰੇ ਰਹਾਉ। ਤਨ ਸੋ ਥਾਨ ਤਨ ਓਏ ਭਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੀ ਸਰਧਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ। ਤਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਰਸ ਨ ਕਤਹੂ ਜਾਤ ਸਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦੀਓ।

ਸਾਹਿਬ ਦਾਸ ਕਉ ਕਰ ਗਏ ਉਧਰੋ ਮੀਤ ਰਖਾਵ। ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰੇ ਆਪ, ਨਾਨਕ ਅੰਧ ਪਏ ਦੁਖ ਪਾਗੇ ਸਦਾ ਸਦਾ ਹਰ ਜਾਪ।

ਪਾਈ ਹੈ, ਤਬ ਕੇ ਸਿਮਰਨ ਮੋਖ ਰਹਾਉ। ਔਖੇ ਮੁਨਿਦਨ ਸਿਮਰਤ ਪੁਰਾਨਾ, ਵੇਦ ਪੁਕਾਰੇ ਕੋਖ, ਕਿਰਪਾ ਸਿੰਧ ਸੇਵ ਸਚ ਪਾਈਏ, ਦੋਵੇ ਸੁਹੇਲੇ ਲੋਕ, ਆਨ ਅਚਾਰ ਵਿਵਹਾਰ ਹੈ ਜੇਤੇ, ਬਿਨਖਾ ਸਿਮਰਨ ਫੋਖ, ਨਾਨਕ ਜਨਮ ਮਰਨ ਪਏ ਕਾਟੇ, ਤਿਨ ਸਾਧੂ ਬਿਨਸੇ ਸੋਖ, ਧਨਾਸਰੀ ਮਹੱਲਾ ਪੰਜਵਾਂ, ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਮਾਂ ਸੰਤੋ ਹੋਵੇ ਗੁਰਬਚਨੀ, ਪ੍ਰਸਵ ਲਾਗੇ ਪੂਰਨ ਧਿਆਨ ਰਹਾਓ, ਮਾਂ ਕਲੋਲ ਬੁਝੇ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਨਾਮ ਦੇ ਜਪ ਜੀਵਾਂ, ਪੂਰਨ ਹੋਏ ਦਾਸ ਕੀ ਕਾਲ, ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ, ਕਰਮ ਲਿਖਿਆ।

ਤੈ ਸੁਆਮੀ ਕੋਈ ਨਾ ਪਹੁੰਚਣ ਹਾਰ, ਜੋ ਜੋ ਕਰੇ ਅਵਗਿਆ ਜਨਕੀ ਹੋਏ ਗਿਆ ਤਤ ਸ਼ਾਰ, ਕਰਨ ਹਾਰ ਖਵਾਲਾ ਹੋਵਾ ਜਾ ਕਾ ਅੰਤ ਨ ਪਾਰਾ ਵਾਰ, ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ।

ਹੋਵੇ। ਪਤਤ ਉਧਾਰਣਾ ਜੀ ਜੰਤ ਤਾਰਣਾ, ਵੇਦ ਉਚਾਰਣ ਅੰਤ ਪਾਇਓ। ਗੁਣੇ ਸੁਖ ਸਾਗਰਾ ਬ੍ਰਹਮਰਤ ਨਾਗਰਾ, ਭਗਤ ਵਛਲ ਨਾਨਕ ਗਾਇਓ। ਤਨਾਸਰੀ ਮਹੱਲਾ ਪੰਜਵਾਂ, ਹਲਤ ਸੋਖ ਪਲਤ ਸੋਖ, ਨਿਤ ਸੁਖ ਸਿਮਰਨੋ।

ਮਿਥਿਆ ਗੋਚਰਾ ਪਤਿਤ ਉਦਾਹਰਣ ਨਾਮ ਤੇਰਾ ਅੰਤਰਜਾਮੀ ਨਾਨਕ ਕੇ ਸਵਾਮੀ ਤਰਬਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ। ਉਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਬਾਲ ਪੀਤਰ ਇਕ ਓ ਜਾਨੋ।

ਦੁਖ ਭੰਜਨ ਤਾ ਸੋ ਮਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਤਨਾਸਰੀ ਮਹੱਲਾ ਨਾਵਾਂ ਤੇ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੋਨ ਜੇ ਕੜਮਾਏ ਪਛਾਨੋ ਹਰਹਾਓ ਪਰ ਨਿੰਦਾ ਉਸਤਤ ਨੈ ਜਾ ਕਹਿ ਕੰਚਨ ਲੋਸ ਮਾਨੋ ਹਰਗ ਸੋਗ ਤੇ ਰਹੇ ਅਤੀਤਾ ਜੋਗੀ ਤਾਏ ਬਖਾਨੋ ਚੰਚਲ ਮਾਨ ਦਹਿਤ ਕੋ ਧਾਵਤ ਅਚਲ ਜਾਏ ਠਹਿਰਾਨੋ ਕਹੋ ਨਾਨਕ ਏ ਬਿਦ ਕੋ ਜੋ ਨਰ ਮੁਕਤ ਤਾਏ ਤੂੰ ਮਾਨੋ ਤਨਾਸਰੀ ਮਹੱਲਾ ਨਾਵਾ ਆਪ ਮੈਂ ਕੌਣ ਉਪਾਓ ਕਰੋ ਜੇਬ ਦੇ ਮਨ ਕੋ ਸੰਸਾਰ ਚੁੱਕੇ।

ਕਾਇ ਯੈ ਜੀ ਸੋਚ ਧਰੋ, ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਭਰੋ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਖਉ ਪਤਿਤ ਤਰੋ। ਤਨਾਸਰੀ ਮਹੱਲਾ ਪਹਿਲਾ ਕਰ ਦੂਜਾ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਪਿਆਬਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੇ ਮੈਲ ਨਾ ਜਾਏ ਰਹਾਉ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਪਏ ਨਿਰੰਕਾਰੀ। ਮੁਗਤ ਪਦਾਰਥ ਹਰਸ ਚਾਖੇ, ਆਵਣ ਜਾਣ ਰਹੇ ਪੁਰ ਰਾਖੇ। ਸਰਵ ਰਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ, ਅਕਤ ਕਥਾ ਗੁਰਬਚਨੀ ਆਦਰ। ਧੁਨ ਮੰਡਲ ਇਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕਉ ਕੈਸੇ। ਤਿਰ ਪਵਣ ਜੋ ਤਰਹੇ ਲਿਵ ਲਾਈ, ਤੁਰ ਨਰਨਾਥ ਸੱਚੇ ਸਰਣਾਈ। ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਿਸ਼ਲ ਪੈ ਕਾਟਣ ਹਾਰੇ, ਹਉਮੈ ਮਾਰ ਮਿਲੇ ਭਗਤਾਰੇ। ਅਨਕਜਨ ਕਰ ਕਾਲ ਸੰਤਾਏ, ਮਨ ਨਲਖਾਇ ਮੰਡਲ ਮੈਂ ਆਏ। ਜਨਮ ਪਦਾਰਥ ਦੁਬਧਾ ਖੋਵੇ, ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ। ਹੈ ਤੋ ਪੜਤੋ ਸੁਨਤੋ ਏਕ, ਤੀਰਜ ਧਰਮ ਤਰਣੀ ਧਰ ਟੇਕ। ਜਤ ਸਰ ਸੰਜਮ ਹਿਰਦੇ ਸਮਾਏ, ਚੌਥੇ ਪਦ ਕੋ ਜੇ ਮਨ ਪਤੀ ਆਏ। ਸਾਚੇ ਨਿਰਮਲ ਮੈਲ ਨਾ ਲਾਗੇ, ਗੁਰ ਕੈ ਸ਼ਬਦ ਪਰਮ ਪਉ ਪਾਗੇ। ਤੂਰਤ ਮੂਰਤ ਆਦ ਅਨੂਪ, ਨਾਨਕ ਜਾਚੇ ਸਾਜ ਸਰੂਪ। ਤਨਾਸਰੀ ਮਹੱਲਾ ਪਹਿਲਾ, ਸਹਿਜ ਮਿਲੇ ਮਿਲਿਆ ਪਰਵਾਨ। ਨਾ ਤਿਸ ਮਰਨ ਨਾ ਆਵਣ ਜਾਣ, ਠਾਕੁਰ ਮੈਂ ਦਾਸ ਦਾਸ ਮੈਂ ਸੋਏ। ਜੈ ਦੇਖਾਂ ਤੇ ਅਵਰ ਨਾ ਕੋਏ, ਗੁਰਮੁਖ ਭਗਤ ਸਹਿਜ ਕਰ ਪਾਈਏ। ਬਿਨ ਗੁਰ ਫੇਟੇ ਮਰ ਆਈਏ ਜਾਈ।

ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਤੇ ਉਰਝਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓੜ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਪ੍ਰਮਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਓ ਜੀ ਬਤਾਈ ਰਹਾਓ ਅਨਕ ਉਪਾਵ ਕਰੋ ਮਾਇਆ ਕਉ ਬਚਿੱਤ ਧਰੋ ਮੇਰੀ ਮੇਰੀ ਕਰਤ ਸਦਗੀ ਵਿਹਾਵੇ।

ਤੇਰੇ ਪੀਰ ਸੁਨਾਏ ਅੰਗ ਬੁੱਧ ਮੈਲ ਲਾਏ ਕਰ ਕੋ ਠਾਕੁਰ ਇੱਕ ਤਿਲ ਨਾ ਮਨ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸਨਾਨ ਸਗਲ ਆਸ਼ਰਮ ਕੀਨੇ ਮਨੁਆ ਨੇ ਪਤੀਨੇ ਵਿਵੇਕਹੀਨ ਦੇਹੀ ਤੋਏ ਕੋਈ ਪਾਈਏ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੇ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਖ ਹੋਏ ਕਰਮ ਧਰਮ ਜੁਗਤਾ ਨਿਮਖਣਾ ਹੇਤ ਕਰਤਾ ਗਰਬ ਗਰਬ ਪੜੇ ਤਹੀ ਨਾ ਲੇਖੇ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ ਗੁਰ ਪ੍ਰਸਾਦ ਕਉ ਨੇਤਰੋਂ ਪੇਖੇ ਮਰਹੜ ਜੋ ਕਮਾਵੇ ਤਿਲ ਨਾ ਲੇਖੇ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖੇਦਾਈ ਪ੍ਰਭ ਕੀ ਕਥਾ ਸੁਣਾਈ ਤੇ ਭੇਟੇ ਗਦ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਪੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ।

ਸਾਸ ਪਰਮ ਧਿਆਨੀ ਸਾਚ ਸਾਚੇ ਭਾਵ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮਾਇਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਮਣੂ ਗਾਵੇ ਗਾਵਣ ਹਾਰ ਸ਼ਬਦ ਸੁਹਾਵਣ ਸਾਰਾ ਹੀ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮੱਤੇ ਫਿਰ ਸੰਗ ਪਾਵੇ ਸਹਿਜ ਨਹਾਵੇ ਦੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੇ ਸਵਾਇਆ ਗਦ ਸੰਗ ਮੀਤਾ ਸੰਤ ਸੰਗਤ ਘਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਇਹ ਵਡੇ ਆਖੀਏ ਹੋ ਮੂਰਖ ਨੀਚ ਅਜਾਣ ਸਮਝਾ ਸਾਖੀਏ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਪੂਜ ਕਰੇ ਆਵੇ ਵਿਖ ਲਾਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਾਰਪੁਰ ਰਹੇ ਆਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੈ ਸੱਚ ਸੋਈ।

ਕਰ ਵੇਖੇ ਸਿਰ ਸਿਰ ਲਿਖ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਉ ਹੁਕਮੀ ਹੋਈ ਨਬੇੜ ਪਰਮ ਚੁਕਾਏ ਸੀ ਜੀਉ ਪੁਰ ਪਰਮ ਚੁਕਾਏ ਅਕਥ ਕਹਾਏ ਸਤਮੈ ਸਾਹ ਸੁਮਾਣਾ ਆਪਿ ਉਪਾਏ ਆਸੁਮਾਏ ਹੁਕਮੀ ਹੁਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ ਏਕ ਸਾਹਿਬ ਦੁਇਰਾ ਵਾਦ ਵਧੰਦਿਆ ਜੀਓ ਦੁਇਰਾ ਚਲਾਏ ਹੁਕਮ ਸਬਾਏ ਜਨਮ ਵਾ ਸੰਸਾਰਾ ਨਾ ਬਿਨਾ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਝੇ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੇ ਸਾਚਾ ਸਿਰਜਣ ਹਾਰਾ ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਪੁਰ ਕੇ ਸ਼ਬਦ ਵਿਕਾਣੇ ਪਾਰਸ ਪਰਸੈ ਪਾਰਸ ਹੋਏ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸੱਚ ਸਾਚੇ ਕੇਵਾ ਪਾਰੀ ਉਗ ਪਿਆ ਸੋ ਆਥ ਕਿਉਂ ਦਰ ਜਾਏ ਸਾ ਜੀਓ ਤਦ ਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਅਨਦਿਨ ਨਾਮ ਵਖਾਣਾ ਕਰਨੀ ਕਾਰ ਤੁਰੋਂ ਫੁਰਮਾਈ ਆ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨਾ ਨਾਮ ਨਿਵਾਰੀ ਤਨਾਸਰੀ ਸ਼ੰਤ ਮਹੱਲਾ ਪਹਿਲਾ

ਨਾਮ ਤੇ ਆਏ ਪਾਵੇ ਸੁਖ ਮਹੱਲੋ, ਔਰ ਨਾਮ ਤੇ ਆਏ ਤਾਂ ਸੁਖ ਪਾਏ, ਪਈੜੇ ਦਿਨ ਚਾਰੇ ਨਿਜ ਕਰ ਜਾਏ ਬਏ ਸਜ ਪਾਏ, ਅਨ ਦਿਨ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨ ਹੋਵੀ, ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਤਿਰ ਪਾਏ, ਰਾਤੀ ਸੱਚ ਨਾਏ ਤਿਰ ਤਨ ਭਾਵੇ।

ਕੀ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸਾਚ ਵਸੀ ਸੋਹਾਗਣ ਤਿਰ ਸਿਉ ਪ੍ਰੀਤ ਪਿਆਰੀ ਤਿਰ ਕਰ ਸੋਹੈ ਨਾਰ।

ਵਿਦਣ ਦਰਣੀ ਗੁਰ ਸ਼ਬਦ ਨਾ ਮਾਨੇ ਫਾਹੀ ਫਾਤੀ ਸਾ ਤਨ ਮਹਿਲ ਨਾ ਪਾਏ ਨਾਨਕ ਆਪੇ ਆਪ ਛਾਣੇ ਗੁਰਮੁਖ ਸਹਿਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ

ਨਾਹੀ ਪਗਲਗ ਰਾਮ ਰਹੇ ਸਰ ਨਾਹੀ ਤਿੰਤੇ ਪੈਰ ਪੈਰ ਤੇ ਕਰੀਆਂ ਆਪ ਕਢੇ ਤਨ ਛੀਜੇ ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਮਨ ਬਿਦ ਕੀਜੇ ਸੋਦਨ ਆਮਨ ਲਾਗਾ ਮਾਲ ਪਿਤਾ ਭਾਈ ਸੁਧ ਬੰਤਾ ਕਹੋ ਕਉ ਹੈ ਕਾ ਰਹਾਉ ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਸ਼ੂ ਨਾ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਝੇ ਕਹਿਤ ਕਬੀਰ ਸੁਣੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ ਜੋ ਜਨ ਭਾਓ ਭਗਤ ਕਹਿ ਜਾਣੇ ਤਾਕੋ ਅਚਰਜ ਕਾਹੋ ਜਿਉਂ ਜਾ ਜਲ ਮੈਂ ਪੈਸਨ ਨਿਗਸਤੇ

ਜੋ ਹੋਈ ਇੰਦਰ ਲੋਕ ਸਿਵ ਲੋਕੇ ਜੈਬੋ ਉਸੇ ਤਵ ਕਰ ਬਾਹਰ ਆਇਬੋ ਕਿਆ ਮੰਗੋ ਕਿਛ ਸਿਰ ਨਾਹੀ ਰਾਮ ਨਾਮ ਰੱਖ ਮਨ ਮਾਹੀ ਰਖਾਓ ਸੋਭਾ ਰਾਜ ਬਿਭੈ ਵਡਿਆਈ ਅੰਤ ਨ ਕਾਹੂ ਸੰਗ ਸਹਾਈ ਪੁੱਤਰ ਕਲੱਤਰ ਲਛਮੀ ਮਾਇਆ ਇਨ ਤੇ ਕਹੋ ਕਮਨੇ ਸੁਖ ਪਾਇਆ ਕਹੇ ਤਾਂ ਕਬੀਰ ਅਵਰ ਨਹੀਂ ਕਾਮਾ ਅਮਰੇ ਮਨ ਧਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬੇਨ ਬੂੜ ਤੇ ਅਧਕਾਈ ਰਹਾਓ ਬੰਤਾ ਸੁਧ ਦੇ ਗ੍ਰਹਿ ਸੰਪਦ ਸੁਖਦਾਈ ਇਨ ਮੈਂ ਕੁਛ ਨਾਹੇ ਤੇਰੋ ਕਾਲ ਅਵਧ ਆਈ ਅਜਾਮਲ ਗਜਗਨ ਕਾ

ਆੜ ਅੰਮ੍ਰਿਤ ਤਾਹੇ ਬੇਖ ਖਾਈ, ਤਜ ਪਰਮ ਕਰਮ ਵਿਦ ਨਖੇਦ, ਰਾਮ ਨਾਮ ਲੇਹੀ ਗੁਰ ਪ੍ਰਸਾਦ, ਜਨ ਕਬੀਰ ਰਾਮ ਕਰ ਸੁਨੇਹੀ।

ਕ੍ਰਿਸ਼ਨਾ ਤੇ ਜਾਨਉ ਹਰ ਹਰ ਨਚਨਤੀ ਨਾਚਨਾ ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਹਾਉ ਨਾਚਨਤੀ ਗੋਪੀ ਜੰਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਪ੍ਰਮੀਆਂ ਚਾ

ਵਾਰੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੈ ਪਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨ ਕਾਰਨ ਕਮਨ ਅਬੋ

ਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਹਰਹਾਉ ਤੰਕਰਾ ਮਸਤਕ ਬਸਤਾ ਸੁਰਸਰੀ ਇਸਨਾਨ ਰੇ ਉਲਝਣ ਮੱਧੇ ਮਿਲਿਓ ਸਾਰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ

ਮੰਗਲਾ ਤਈ ਅਨਕ ਪਾਦਕ ਹਰਤਾ ਸਿਰ ਪੌਣ ਨਾਸਰੀ ਤੀਰਥ ਤੀਰਥ ਪ੍ਰਮਤਾ ਲਹੇ ਨਾ ਪਾਰੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸੇਸੀ ਤੇ ਲਛਮੀ ਕਲਪ ਤਰ ਸਿਗਰ ਸੁਨਾਗਰ ਨਤੀਚੇ ਨਾਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਲੈ ਲੰਕਾ ਗੜ ਉਹ ਪਾੜੀ ਲੈ ਰਾਵਣ ਬਣ ਸਲ ਬਸਲ ਆਣ ਤੋਖੀ ਲੈ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੂਰਬ ਲੋ ਕਿਰਤ ਕਰਮ ਨਾ ਮਿਟੇਰੀ ਕਰ ਗੇਹਣ ਤਾਚੇ ਮੋਏ ਜਾਪੀ ਲੈ ਰਾਮ ਚੇ ਨਾਮ ਬਦਤ ਤਰਲੋਚਨ ਰਾਮ ਜੀ ਸ੍ਰੀ ਸਾਇਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਹਰਹਾਉ ਓਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਆਰਾਮਾ ਭਗਤ ਰਾਮਾਨੰਦ ਜਾਨੈ ਪੂਰਨ ਪਰਮਾਨੰਦ ਬਖਾਨੈ।

ਆਦਿ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਬੁਰਹਾ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲਬਖ ਦੁਖ ਉਤਰੇ ਗੁਰ ਨਾਮ ਦੀ ਓਰਨ।

ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ। ਤਿੰਨ ਸਾਧੂ ਚਰਨ ਨਾ ਸੇਵੇ ਤਬਹੂ, ਤਿੰਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ

ਲੈ ਤੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲਨਤਾ। ਜੈਤ ਸਰੀ ਮਹੱਲਾ ਚੌਥਾ ਹੀਰਾ ਲਾਲ ਅਮੋਲ ਕਹੇ ਭਾਰੀ ਬਿਨ ਗਾਹਕ ਮੀਕਾ ਕਾਖਾ। ਰਤਨ ਗਾਹ ਗੁਰ ਸਾਧੂ ਦੇਖੇ ਤਾਬ ਰਤਨ ਬਿਕਾਨੂਨ ਲਾਖਾ। ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲੇ ਹੀਰ ਪਰਾਖਾ। ਹਰਹਾਉ ਮਨਮੁਖ ਕੋਠੀ ਅਗਿਆਨ ਅੰਧੇਰ ਤੇਨ ਕਰਤਨ ਲਾਖਾ ਤੇ ਉਜੜ ਪਰਮੁਏ ਗਾਵਾਰੀ ਮਾਇਆ ਪੁਯੰਗ ਬਿਖ ਚਾਖਾ। ਹਰ ਘਰ ਸਾਧ ਮਿਲੋ ਜਨਨੀ ਕੇ ਹਰ ਸਾਧੂ ਸਰਣ ਹਮ ਰਾਖਾ। ਹਰ ਅੰਗੀਕਾਰ ਕਰੋ ਪ੍ਰਸਵਾਮੀ ਹਮ ਪਰੇ ਭਾਗ ਤੋਂ ਪਾਖਾ। ਜੇਵਾ ਕਿਆ ਗੁਣ ਆਖ ਵਖਾਣ ਹੈ ਤੋਂ ਵੜ ਅਗਮੜ ਪੁਰਖਾ। ਜਨ ਨਾਨਕ ਹਰ ਕਿਰਪਾ ਤਾਰੀ ਪਾਖਾਣ ਡੁਬਤ ਹਰ ਰਾਖਾ। ਜੈਤ ਸਰੀ ਮਹੱਲਾ ਚੌਥਾ ਅੰਬਾਰ ਕਛੂ ਨਾ ਜਾਣੇ ਗਤ ਮਿਤ ਤੇਰੇ ਮੂਰਖ ਮੁਗਧ ਇਆਨਾ। ਹਰ ਕਿਰਪਾ ਧਾਰ ਦੀਜੇ ਮਤ ਊਤਮ ਕਰ ਲੀਜੇ ਮੁਗਧ ਸਿਆਨਾ। ਮੇਰਾ ਮਨ ਆਲਸੀਆ ਉਗਲਾਨਾ ਹਰ ਆਣ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ।

ਜੋ ਅਮਲੀ ਅਮਲ ਲੋਭਾਨਾ ਜੇਨ ਮਨ ਪ੍ਰੀਤ ਲੱਗੀ ਹਰ ਕੇਰੀ ਤੇਨ ਤੁਰ ਪਾਗ ਪੁਰਾਨਾ ਤਿਨ ਹਮ ਚਰਨ ਸਿਰੇ ਵੇ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਵਿਛਰਿਆ ਚਿਰੀ ਮਿਲਾਨਾ ਤਨ ਤਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਂਗ ਤਿਸ ਕੁਰਬਾਨਾ ਜੈਤ ਸਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵੜ ਪਾਇਆ ਹਾਰ ਰਸਕ ਰਸਕ ਫਲ ਲਾਗਬਾ ਮਾਇਆ ਭੁਯੰਗ ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸਹਰ ਕਾਢਬਾ ਮੇਰਾ ਮਨ ਆਰਾਮ ਨਾ ਰਸ ਲਾਗਬਾ ਹਰ ਕੀਏ ਪਤਤ ਪਵਿੱਤਰ ਮਿਲ ਸਤਿਗੁਰ ਹਰ ਨਾਮੇ ਹਰ ਚਾਖ ਬਾਰਹਾਉ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲੈ ਉਨ ਮਨ ਲਾਗਬਾ ਤਿਸਨਾ ਅਗਨ ਬੂਝੀ ਸਾਥ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨਕੇ ਪਾਖੀਨ ਤੁਰ ਪਾਏ ਜਿਨ ਸ ਗੁਰਦਰਸਨਾ ਪਾਏ ਬਾ ਤੇ ਦੂਜੇ ਪਾਏ ਪਵੇ ਗਰਭ ਜੋਨੀ ਤਾ ਬਿਰਥਾ ਜਨਮ ਤਿਨ ਜਾਏ ਬਾ ਹਰ ਦਿਉ ਬਿਮਲ ਮਤ ਗੁਰ ਸਾਧ ਪਗ ਸੇਵਹਿ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੇ ਹਰ ਹੋਏ ਦਿਆਲ ਦਿਵਾਏ ਬਾ ਜੈਤ ਸਰੀ ਮਹੱਲਾ ਚੌਥਾ ਜੇਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਦ ਕੀ ਜੇ ਹਰ ਬਾਂਝਾ ਤਿਨ ਸੁਨੀ ਦੇ ਫਿਰੇ ਬਿਨ ਨਾਵੇ ਓਏ ਖਾਬ ਖਾ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰੋਥਾਰੀ ਗੁਰ ਗਿਆਨ ਦੀ ਓ ਮਨ ਸਮਝਾ ਅਰਹਾਉ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈ ਗੇ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸਨ ਸਭ ਮਿਲਿਓ ਵਡਭਾਗੀ ਸਭ ਕੇਲਬਖ ਗਏ ਗਵਾਜਾ ਸਤਿਗੁਰ ਸਾਹੁ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸਰੀ ਮਹੱਲਾ ਚੌਥਾ ਸਤਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਪਇਓ ਅਰੂੜਾ ਅਨਹਤ ਤੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਤਾਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚ ਪੀੜਾ ਅਰਹਾਉ ਸਾਗਤ ਬੰਦ ਪਏ ਹੈ ਮਾਇਆ ਬਿਗ ਸੰਚੇ ਲਾਏ ਜ ਪੀੜਾ ਹਰ ਕੈ ਅਰਥ ਖਰਚ ਨੈ ਸਾਕੈ ਜਮ ਕਾਲ ਸਹਿ ਸਿਰ ਪੀੜਾ ਤੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਤੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਾ ਖਾਣ ਹਰਿਓ ਮਨ ਮੂੜਾ ਜੈਤ ਸਰੀ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜੇ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵ ਗੁਰ ਮਿਲੇ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰ ਅੰਮ੍ਰਿਤ ਭਜਨ ਸੁਣਾਵੋ ਗੁਰ ਮਿਲੇ ਪ੍ਰਗਟ ਹੋਈ ਰਾਮ ਮਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈਤ ਸਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਹਰ ਭਗਤ ਰਿੜਾਵੋ

ਆਪੇ ਸਤਿਗੁਰ ਸਮੁੰਦ ਮਥਾਹਾ, ਆਪੇ ਮਥ ਮਥ ਤਤ ਕਢਾਏ, ਜਪ ਨਾਮ ਰਤਨ ਓ ਮਹਾਰਾਮ, ਸਖੀ ਮਿਲੋ ਮਿਲ ਗੁਣ ਗਾਵਾਹਾ, ਗੁਰਮੁਖ ਨਾਮ ਜਪੋ ਹਰ ਲਾਹਾ, ਹਰ ਹਰ ਭਗਤ ਦ੍ਰਿੜੀ ਮਨ ਭਾਈ, ਹਰ ਹਰ ਨਾਮ ਓ ਮਹਾਰਾਮ, ਆਪੇ ਵੜਦਾਣਾ ਵੜ ਸਹ, ਗੁਰਮੁਖ ਪੂੰਜੀ ਨਾਮ ਸਹ, ਹਰ ਹਰ ਦਾਤ ਕਰੋ ਪ੍ਰਭਾਵੇ, ਗੁਣ ਨਾਨਕ ਨਾਮ ਓ ਮਹਾਰਾਮ, ਜੈਤ ਸ੍ਰੀ ਮਹੱਲਾ ਚੌਥਾ, ਮੇਲ ਸਤਸੰਗਤ ਸੰਗ ਗੁਰਾਹਾ, ਪੂੰਜੀ ਨਾਮ ਗੁਰਮੁਖ ਵੇ ਸਾਹਾ, ਹਰ ਹਰ ਕਿਰਪਾ ਤਾਰ ਮਧਸੂਦਨ, ਮੇਲ ਸਤਸੰਗ ਓ ਮਹਾਰਾਮ, ਹਰ ਗੁਣ ਬਾਣੀ ਸਰਮ ਸੁਣਾਹਾ, ਹਰ ਕਿਰਪਾ ਸਤਿਗੁਰੂ ਮਿਲਾਹਾ, ਗੁਣ ਗਾਵੇ ਗੁਣ ਬੋਲੇ ਬਾਣੀ, ਹਰ ਗੁਣ ਜਪੋ ਮਹਾਰਾਮ, ਤਬ ਤੀਰਥ ਵਰਤ ਜਗ ਪੁੰਨ ਤੁਲਾਹਾ, ਹਰ ਹਰ ਨਾਮ ਨਾ ਪੂਜੇ ਪੁਜਾਹਾ, ਹਰ ਹਰ ਅਤੁਲ ਤੋਲ ਅਦਪਾਰੀ, ਗੁਰਮਤ ਜਪੋ ਮਹਾਰਾਮ, ਸਭ ਕਰਮ ਧਰਮ ਹਰ ਨਾਮ ਜਪਾਹਾ, ਕਿਲ ਵਿਖ ਮੈਲ ਪਾਵ ਤੋਵਾਹਾ, ਦੀਨ ਦਿਆਲ ਹੋ ਜਾਣੇ ਉਪਰ, ਜੋ ਨਾਨਕ ਨਾਮ ਓ ਮਹਾਰਾਮ, ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਕੋਈ ਜਾਣੈ ਕਵਨ ਇਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਤਾ ਕੀ ਨਿਰਮਲ ਰੀਤ ਰਖਾਓ, ਮਾਤ ਪਿਤਾ ਬੰਤਾ ਸੁਧ ਬੰਧਵ, ਇਸ਼ਟ ਮੀਤ ਅਰਪਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ, ਮੁਕਤ ਮਾਲ ਤਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਬਧੈ, ਤਾ ਮੈਂ ਸੰਤੋਖ ਨ ਪਾਇਆ, ਹਸਤ ਰਥ ਅਸਵ ਪਵਨ ਤੇਜ, ਧਣੀ ਭੂਮਣ ਚਤੁਰਾਂਗਾ, ਅੰਗਣਾ ਚਾਲਿਓ ਇਨ ਮੈਂ ਕਛੂਏ, ਊੜ ਸਿਧਾਇਓ ਨਾਂਗਾ, ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਤਾ ਕੇ ਹਰ ਹਰ ਗਾਈਏ, ਨਾਨਕੀ ਹਾਂ ਸੁਖ ਆਗੇ ਮੁਖ ਊਜਲ, ਸੰਗ ਸੰਤਨ ਕੇ ਪਾਈਏ, ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਤੀਜਾ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਦਿਓ ਸੰਦੇਸਰੋ ਕਈਓ ਪ੍ਰੇ ਕਹੀਓ, ਵਿਸ਼ਨੁ ਭਈ ਮੈਂ ਬੁਬਧ ਸੁਨਤੇ, ਕਹੋ ਸੁਹਾਗਣ ਸਹੀਓ ਰਖਾਓ, ਕੋ ਕਹਿ ਤੋ ਸਭ ਬਹਾਰ ਬਹਾਰ, ਕੋ ਕਹਿ ਤੋ ਸਾ ਮਹੀਓ, ਵਰਨਾ ਦੀਸੇ ਚਿਨ ਲਖੀਏ, ਸੁਹਾਗਣ ਸਾਤ ਬੁਝਈਓ, ਸਰਬ ਨਿਵਾਸੀ ਕੜਕੜ ਵਾਸੀ, ਲੇਪ ਨਹੀਂ ਅਲਪਈਓ, ਨਾਨਕ ਕਹੇ ਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਈਓ, ਜੈ

ਕੂਪ ਜੈਤਸਰੀ ਮਹੱਲਾ ਪੰਜਵਾਂ ਕੋਈ ਜਾਨ ਹਰਸੋਂ ਦੇਵੈ ਜੋਰ ਚਰਨ ਕਹੋ ਪਕੋ ਸੁਭ ਰਸਨਾ ਦੀਜੇ ਪ੍ਰਾਣ ਅਕੋਰ ਰਹਾਓ ਮਨ ਕਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਧਾ ਸੰਜੋਰ ਕਿਆਰਸ ਮੈਂ ਮਗਨ ਹੋਦ ਕਿਰਪਾ ਤੇ ਮਾਂ ਵਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਪਹਿ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਜੈਤ ਸਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਬਰਸਤ ਮੇਹ ਕਿਰਪਾ ਸੁਨ ਕਰਣਾ ਪ੍ਰਵਥਾਰੋ ਹਰ ਪ੍ਰੇਮ ਭਗਤ ਕੋ ਨੇਹ ਹਰਹਾਓ ਆਨਕ ਸੂਹ ਚੱਕ ਵੀ ਨਹੀਂ ਚਾਹਤ ਅੰਧ ਪੂਰਨ ਪੇਖ ਦੇਹ ਆਨ ਉਪਾਵਨਾ ਜੀਵਿਤ ਮੀਨਾ ਮਿਲ ਜਲ ਮਰਨਾ ਤੇਹ ਹਮ ਅਨਾਥ ਨਾਥਰ ਸਰਣੀ ਆਪਣੀ ਕਿਰਪਾ ਕਰੇਹ ਚਰਨ ਕਮਲ ਨਾਨਕ ਆਰਾਧ ਇਸ ਬਿਨ ਆਨ ਨਾ ਕੇਹ ਜੈਤ ਸਰੀ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਫੇਟੇ ਪੂਰਨ ਪੁਰਖ ਸੁਜਾਨ ਰਹਾਓ ਪ੍ਰੇਮ ਠਗੌਰੀ ਜਿਨ ਕਉ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਮਨ ਹਮਾਰੀ ਲਾਏ ਲਏ ਲੜ ਦਾਜਨ ਆਪਣੇ ਉਧਰੇ ਉਧਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈਤ ਸਰੀ ਮਹੱਲਾ ਪੰਜਵਾਂ ਆਏ ਅਨਕ ਜਨਮ ਪ੍ਰਭ ਸਰਣੀ ਉਧਰ ਦੇ ਅੰਧ ਕੂਪ ਤੇ ਲਾਭੋ ਆਪਣੀ ਚਰਣੀ ਹਰਹਾਓ ਗਿਆਨ ਤਿਆਖ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਣੀ ਸਾ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨੀ ਮਨ ਮੈਂ ਤਰਣੀ ਹਰ ਦਰਸਨ ਤ੍ਰਿਪਤ ਨਾਂਗ ਦਾ ਪਾਵਤ ਹਰ ਨਾਮ ਰੰਗ ਆਪਰਣੀ ਜੈਤ ਸਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਰਾਮ ਹਰ ਜਨ ਕੋ ਅਬਦਾ ਨਿਕਟ ਨਾ ਆਵੇ ਪੂਰਨ ਦਾਸ ਕੇ ਕਾਮ ਰਖਾਓ ਕੋਟ ਵਿਘਨ ਮਿਰਸੇ ਹਰ ਸੇਵਾ ਨੇਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਪੌਕਸ਼ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਣੀ ਤੋਈ ਸੋਈ ਬਿਨਸਦ ਖਾਮ ਚਰਨ ਕਮਲ ਹਿਰਦੇ ਗਹੁ ਨਾਨਕ ਸੁਖ ਸਮੂਹ ਬਿਸਰਾਮ ਜੈਤ ਸਰੀ ਮਹੱਲਾ ਨਾਮਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਭੁੱਲਿਓ ਮਨ ਮਾਇਆ ਉਰਝਾਇਓ ਜੋ ਜੋ ਕਰਮ ਕੀ ਓ ਲਾਲਚ ਲੱਗ ਤੇ ਤੇ ਆਪ ਬੰਧਾਇਓ ਰਹਾਓ ਸਮਝਣਾ ਪਰੀ ਬਿਖੇ ਰਸ ਰਚਿਓ ਜਿਸ ਹਰ ਕੋ ਬਿਸਰਾਇਓ ਪੰਗ ਸੁਆਮੀ ਸੋ ਜਾਣਿਓ ਨਾਹਿਨ ਪਰ ਖੋਜਨ ਕੋ ਤਾਇਓ ਰਤਨ ਰਾਮ ਕਟਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬੇਨ ਬਿਰਥਾ ਜਨਮ ਗਵਾਇਓ ਜੈਤ ਸਰੀ ਮਹੱਲਾ ਨਾਮਾ ਹਾਰਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਪਇਓ ਉਰ ਅੰਤਰ ਸਰਨ ਗਹੀ ਕਿਰਪਾ ਨ ਤੇਰੀ ਅਰਹਾਓ ਮਹਾਂ ਪਤਤ ਮੁਗਧ ਲੋਭੀ ਫੋਨ ਕਰਤ ਪਾਪ ਅਭਾਰਾ ਪਏ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਨ ਜਾਰਾ ਕੀਓ ਪਾਪ ਮੂਤ ਕੇ ਕਾਰਨ ਤੈਸ ਕੋ ਉਠਾਇਆ ਕਢੀ ਭੀਤਰ ਬਸੇ ਨਿਰੰਜਨ ਤਾ ਕੋ ਮਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਾ ਜਪ ਤਪ ਕੌਣ ਕਰਮ ਅਬ ਕੀਜੇ ਨਾਨਕ ਹਾਰ ਪਰਿਉ ਸਰਨਾਗਤ ਅਪਹੇ ਦਾਨ ਪ੍ਰਭ ਦੀਜੇ ਜੈਤ ਸਰੀ ਮਹੱਲਾ ਨਾਮਾ ਮਾਨ ਰਹੇ ਸਾਚਾ ਗਹੁ ਵਿਚਾਰਾ ਆਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਉ ਸੰਸਾਰਾ ਰਹਾਓ ਜਾ ਕੋ ਜੋਗੀ ਖੋਜ ਦਿਖਾਰੇ ਪਾਇਓ ਨਾਹ ਤੇ ਪਾਰਾ ਤੋ ਸਵਾਮੀ ਤੁਮ ਨਿਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਮਨ ਨਾਮ ਜਗਤ ਮੈਂ ਹਰ ਕੋ ਕਬੂ ਨਾਏ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਧ ਤੁਹਾਰਾ ਜੈਤ ਸਰੀ ਮਹੱਲਾ ਪੰਜਵਾਂ ਸ਼ੰਤ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸਨ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨੰਤੀਆ ਇਸ ਮੋਹਨ ਲਾਲ ਪਿਆਰੇ ਹੋ ਫਿਰੋ ਖੋਜੰਤੀਆ ਤੇ ਦਸ ਪਿਆਰੇ ਸਿਰ ਤਰੀ ਉਤਾਰੇ ਇਕ ਪੋਰੀ ਦਰਸ਼ਨ ਦੀਜੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇਕ ਤਿਲ ਫੀਨਾ ਥੀਰੀਜੇ ਪ੍ਰਸੋ ਮਨ ਲੀਨਾ ਜਿਉ ਜਲ ਮੀਨਾ ਚਾਤਰ ਜਿਵੇਂ ਤਸੰਤੀਆ ਜਨ ਨਾਨ ਗੁਰ ਪੂਰਾ ਪਾਇ ਸਗਲੀ ਤਿਖਾ ਬੁਝੰਤੀਆ
ਯਾਰ ਵੇ ਪ੍ਰਿਹੱਬੇ ਸਗੀਆਂ ਮੂੰਹ ਕਈ ਨਾ ਜਹੀਆ। ਯਾਰ ਵੇ ਇੱਕ ਡੂੰ ਇੱਕ ਚਾੜੇ ਹੌਕੇ ਚੇਤਈਆ, ਇੱਕ ਡੂੰ ਇੱਕ ਚਾੜੇ ਅਣਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਇਨ੍ਹਾਂ ਦੇਖ ਮਨ ਚਾਉ ਉੱਠਣ ਦਾ, ਹਉ ਕਦ ਪਾਈ ਗੁਣਤਾਸਾ। ਕਿੰਨੀ ਮੈਂਡਾ ਲਾਲ ਰੀਝਾਇ, ਹਉ ਤਿਸ ਆਗੇ ਮਨ ਡਈਆਂ, ਨਾਨਕ ਕਹੇ ਸੁਣ ਬਿਨੋ ਸੁਹਾਗਣ, ਮੂੰਹ ਦਿਖਾ ਪਿਰ ਕਈਆਂ। ਯਾਰ ਵੇ ਤੇਰੇ ਆਪਣ ਪਾਣਾ ਕਿਛ ਨੀ ਸੀਸ਼ਨ ਦਾ, ਯਾਰ ਵੇ ਤੇਰਾ ਵਿਆਹ ਲਾਲਨ ਮੂੰਹ ਤਦ ਸੰਦਾ, ਲਾਲਨ ਤੇ ਪਾਇਆ ਆਪ ਗਵਾਇਆ, ਚੇਤਨ ਭਾਗ ਮਥਾਣੇ, ਬਾਂ ਪਗੜ ਠਾਗਰ ਹੋ ਕਿਦੀ ਗੁਣ ਅਵਗੁਣ ਨਾ ਪਛਾਣੇ। ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੂ ਕੇ ਸੁਹੰਦਾ, ਜਨ ਨਾਨਕ ਤਨ ਸੁਹਾਗਣ ਸਾਈ, ਜਿਸ ਸੰਗ ਪਥਾਰ ਵਸੰਦਾ। ਯਾਰ ਵੇ ਨਿਤ ਸੁਖ ਸੁਖੇਂਦੀ ਥਾ ਮੈਂ ਪਾਈ, ਵਰ ਲੋੜੀ ਦਾ ਆਇਆ ਵਜੀ ਵਾਧਾਈ, ਮਹਾਂ ਮੰਗਲ ਰਹਿਸਥੀਆ ਫਿਰ ਦਿਆਲ ਸਦਨ ਵਰੰਗੀਆ, ਵੜ ਭਾਗ ਪਾਇਆ ਗੁਰ ਮਿਲਾਇਆ, ਸਾਧਕੇ ਸਤਸੰਗੀਆ, ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ ਥਾ ਮੈਂ ਗੁਰ ਮਿਲ ਪਾਈ। ਜੈ ਤਸਰੀ ਮਹੱਲਾ ਪੰਜਵਾਂ ਕਰ ਦੂਜਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ, ਉੱਚਾ ਅਗਮ ਅਪਾਰ ਪ੍ਰਭ ਕਸਨ ਨਾ ਜਾਏ ਅਕਥ, ਨਾਂਗ ਪ੍ਰਸਰਣਾਗਤੀ ਰੱਖਣ ਕੋ ਸਮਰੱਥ। ਸ਼ੰਤ ਜੋ ਜਾਨੋ ਤਿਉ ਰਾਖ, ਹਰ ਪ੍ਰੋ ਤੇਰਿਆ, ਏਤੇ ਘਰੋਂ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਸਰ ਫੂਲੀਏ ਮੋਹ ਮਗਨ ਵਿਕਰਾਲ ਮਾਇਆ, ਕਉ ਪ੍ਰਸਾਦੀ ਕੂਲੀਏ ਲੋਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰ ਹੂਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰਹੋ ਤੜ ਪਵ ਜਲ ਫੇਰਿਆ। ਸਲੋਕ ਨਿਰਤਨ ਪਵੇ ਅਸੰਖ ਗੁਣ, ਉੱਚਾ ਪ੍ਰਭ ਕਾ ਨਾ ਹੋ, ਨਾਨਕ ਕੀ ਬੇਨਤੀਆ ਮਿਲੇ ਨਥਾਵੇ ਥਾਉ। ਸ਼ੰਤ ਦੂਸਰ ਨਾ ਗੀਠਾਓ ਕਾ ਪੈ ਜਾਈਏ, ਆੜ ਪੈਰ ਕਰ ਜੋੜ ਤੋ ਪ੍ਰਤਿਆਈਏ, ਚਾਹੇ ਸੋ ਪਰ ਸਦਾ ਆਪਣਾ ਮਨੇ ਚਿੰਦਿਆ ਪਾਈਏ, ਤਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਏ, ਅਰਪ ਮਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਏ, ਬਿਨਵੰਤ ਨਾਨਕ ਤਾਰ ਕਿਰਪਾ ਸਾਜ ਨਾਮ ਸਮਾਈਏ। ਸਲੋਕ ਹਰੇ ਮਨ ਤਾ ਕੋ ਧਿਆਈਏ, ਸਬਦ ਜਾ ਕੇ ਹਾਥ, ਆਰਾਮ ਨਾਮ ਤਨ ਸੰਚੀਏ, ਨਾਨਕ ਨਿਰਹੇ ਸਾਥ। ਸ਼ੰਤ ਸਾਥੀ ਜਿਹੜਾ ਪ੍ਰਭ ਏਕ ਦੂਸਰ ਨਾਗੇ ਕੋਏ, ਥਾਨ ਤਨੰਤਰ ਆਪ ਜਲ ਥਲ ਪੂਰ ਸੋਏ, ਜਲ ਥਲ ਮਹੀਲ ਪੂਰ ਰਹੇ ਸਰਬਦਾਤਾ ਪ੍ਰਭ ਧਨੀ, ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣਤਾ ਕੇ ਕਿਆ ਗਣੀ, ਭਜ ਸਰਣ ਸੁਆਮੀ ਸੁਖੇ ਗਾਮੀ, ਤਿਸ ਬਿਨਾ ਅਨਨਾਹੇ ਕੋਏ, ਬਿਨਵੰਤ ਨਾਨਕ ਦਇਆ ਧਾਰ ਹੋ ਤਿਸ ਪ੍ਰਾਪਤ ਨਾਮ ਹੋਏ। ਸਲੋਕ ਕਿਦ ਜੇ ਚਿਤਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸੁਭਾਇਆ। ਸ਼ੰਤ ਅਮਨ ਛੂਟ ਗਇਆ ਸਾਧੂ ਸੰਗ ਮਿਲੇ, ਗੁਰਮੁਖ ਨਾਮ ਲਇਆ ਜੋਤੀ ਜੋ ਤਰਲੇ, ਪਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੀ ਤਪਤ ਅਗਾਨਿਆ, ਕਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ, ਲੈ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁਖ ਜਲੇ, ਬਿਨਵੰਤ ਨਾਨਕ ਦਇਆ ਧਾਰੀ ਮਿਲ ਲੀਨੇ ਇੱਕ ਪਲੇ। ਜੈ ਤਸਰੀ ਸ਼ੰਤ ਮਹੱਲਾ ਪੰਜਵਾਂ, ਪਾਧਾਣੂ ਸੰਸਾਰ ਗਾਰਵ ਅਟਿਆ, ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ, ਲੋਭ ਮੋਹ ਅਭਿਮਾਨ ਬੂਢੇ ਮਰਨ ਚੀਤ ਨਾ ਆਵੇ, ਪੁੱਤਰ ਮਿੱਤਰ ਵਿਵਹਾਰ ਬੰਤਾ ਹੇ ਕਰਤ ਬਿਹਾਵੇ, ਕੁਝ ਦਿਸੇ ਆਏ ਲਿਖੇ ਮਾਏ ਦੁਖ ਧਰਮ ਦੂਤੇ ਡਿਠਿਆ, ਕਿਰਤ ਕਰਮ ਨਾ ਮਿਟੇ ਨਾਨਕ ਹਰ ਨਾਮ ਤਨ ਨਹੀਂ ਖੱਟਿਆ, ਉਦਮ ਕਰੇ ਅਨੇਕ ਹਰ ਨਾਮ ਨਾ ਗਾਵਹੀ, ਪਰਮੇ ਜੂਨ ਅਸੰਖ ਮਰ ਜਨਮੇ ਆਵਹੀ, ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂ ਨਾ ਆਵੇ, ਬੀਜ ਬੋਵਸ ਭੋਗ ਭੋਗੇ ਕੀਆ ਆਪਣਾ ਪਾਵੇ, ਰਤਨ ਜਨਮ ਹਰ ਅੰਤ ਜੂਏ ਪ੍ਰਭੂ ਆਪਣਾ ਪਾਵਹੀ, ਬਿਨਵੰਤ ਨਾਨਕ ਪਰਮੇ ਪਰਮਾਏ ਕਿਨ ਏਕ ਟਿਕਨ ਨਾ ਪਾਵਹੀ, ਜੋ ਬਨ ਗਿਆ ਬੇਤੀਤ ਜਰਮਲ ਬੈਠੀਆ, ਕਰ ਕੰਪੇ ਸਿਰ ਡੋਲ ਨੈਣ ਨਾ ਡੀਠਿਆ, ਨੈਣ ਦੀਸੇ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ, ਹਿਆ ਨਾ ਮਾਨੇ ਸਿਰ ਖਾਕ ਛਾਨੇ ਜਿਨ ਸੰਗ ਮਨ ਤਨ ਜਾਲਿਆ, ਸ੍ਰੀ ਰਾਮ ਰੰਗ ਅਪਾਰ ਪੂਰਨ ਨੈ ਨਿਮਖ ਮਨ ਮੈਂ ਬੂਠਿਆ, ਬਿਨਵੰਤ ਨਾਨਕ ਕੋੜ ਕਾਗਰ
ਬਿਨ ਸਵਾਰ ਨਾ ਝੂਠਿਆ, ਚਰਨ ਕਮਲ ਸਰਣਾਏ ਨਾਨਕ ਆਇਆ, ਦੁੱਤਰ ਪੈ ਸੰਸਾਰ ਪ੍ਰਭ ਆਪ ਤਰਾਇਆ, ਮਿਲ ਸਾਧ ਸੰਗੇ ਭਜੇ ਸ੍ਰੀ ਧਰ, ਕਰ ਅੰਗ ਪ੍ਰਭ ਜੀ ਤਾਰਿਆ, ਹਰ ਮਾਨ ਲਈਏ ਨਾਮ ਦੀਏ, ਅਵਰ ਕਛ ਨਾ ਵਿਚਾਰਿਆ, ਗੁਣ ਨਿਧਾਨ ਅਪਾਰ ਠਾਕੁਰ।

ਓਂਕਾਰ ਸਤਿਗੁਰ ਪ੍ਰਸਾਦ ਸਰੂਪ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਵੇਖਣ ਸੁਨਣ ਸੁਨਾਮਨ ਮਨ ਮੈਂ ਦ੍ਰਿੜੀਏ ਸਾਚ ਪੂਰਿਓ ਸਰਬਤਰ ਮੈਂ ਨਾਨਕ ਹਰ ਅੰਗਰਾਚ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਾਲ ਸਮਰੱਥ ਪ੍ਰਭ ਜੋ ਕਰੇ ਸੋਈ ਖਿਨ ਮੈਂ ਥਾਪਿਓ ਥਾਪਦ ਇਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਆਪ ਜਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਤਾਸ ਸਾਸ ਸਿਮਰੰਤ ਨਾਨਕ ਮਹਾ ਅਗਨਨਾ ਬਿਨਾਸਨ ਮੁਖ ਤਲੇ ਪੈਰ ਉਪਰੇ ਵਸੰਦੋ ਕੋਥੜੇ ਥਾਏ ਨਾਨਕ ਸੋ ਤਣੀ ਕਿਉ ਵਸਾਰਿਓ ਉਧਰੈ ਜਿਸ ਦਏ ਨਾਏ ਪੌੜੀ ਹਰਗਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਧ ਮੁਖ ਚੀਲ ਬਿਕਲ ਨਰਕ ਖੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰ ਧਾਰ ਬਿਕਮ ਥਾਨੋ ਜਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਾ ਬਿਸਰਤ ਸੋ ਕਦੇ ਨਾਹੇ ਜਾਸੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਣ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨੈ ਦੂਰਣ ਹਵਰੰਗਮਾਣੇ ਜਿਸ ਸੰਗ ਤੈ ਸੋ ਲਾਈਏ ਨੇਹੋ ਤੋ ਸੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਤਿਆ ਦੇਹੋ ਪੌੜੀ ਜੀਓ ਪ੍ਰਾਣ ਤਨ ਤਨ ਦੀਆ ਤੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਜ ਪਲੇ ਸੰਯੋਗ ਸੁਧਬੰਤਾ ਸਜਨ ਸੇਵਕ ਦੀਏ ਪ੍ਰਾ ਦੇਵਨ ਜੋਗ ਹਰ ਸਿਮਰਤ ਮਨ ਤਨ ਹਰਿਆ ਲੈ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਰਸੇ ਸਭ ਸੋਗ ਸਲੋਕ ਕੁਟੰਬ ਚਤਨ ਕਰਨ ਮਾਇਆ ਅਨੇਕ ਉਦਮ ਹੈ ਹਰ ਭਗਤ ਪਾਦਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰਿਤ ਤੈ ਟੁੱਟੜੀ ਆਸਾ ਪ੍ਰੀਤ ਜੋ ਲਾਈ ਬੇਅੰਨ ਸਿਉ ਨਾਨਕ ਸੱਚੀ ਰੀਤ ਤਾਈ ਸੇ ਧੀ ਰਤਿਆ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ ਖਿਨ ਗਿਰ ਮੈਂ ਬਸਨ ਨਾ ਦੇਵਹੀ ਜਿਸ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੇ ਸੋ ਲੁਣੈ ਕਰਮ ਇਉ ਖੇਤ ਅਕਿਰਤ ਕਣਾ ਹਰ ਵਿਸਤਰਿਆ ਜੋਨੀ ਪਰਮ ਹੇਤ ਸਲੋਕ ਕੋਟ ਦਾਨ ਇਸਨਾਨ ਅਨਕ ਸੋਧਨ ਪਵਿੱਤਰਤੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਦਨ ਕੀਤੋ ਮੂਕਣਾ ਹੋਰੀ ਦਤੀਮ ਪਾਵੇ ਮਨ ਵਸੰਦਰੋ ਸਚ ਸਹੋ ਨਾਨਕ ਹੱਬੇ ਡੁਖੜੇ ਉਲਾਹੇ ਪੌੜੀ ਕੋੜ ਅਗਾ ਸਭ ਨਾਸ ਹੋਏ ਸਿਮਰ ਤਰ ਨਾਓ ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ ਜਨਮ ਮਰਨ ਪਏ ਕੱਟੀਏ ਨਿਚਲ ਸਾਥਾਓ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਓ ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸਵਾਦੰ ਰਸ ਕੰਧਾਂ ਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸ਼ਟਾ ਕ੍ਰਿਮੈ ਮੁਝ ਅਡੰਬਰ ਹਬ ਕਿਹੋ ਮੰਜ ਮੁਹਬਤ ਨੇਹ ਤੋ ਸਾਈ ਜੈ ਵਿਸਰ ਨਾਨਕ ਸੋ ਤਨ ਖੇਹ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦ ਇਸ਼ਨਾਏ ਵਸੂਰੇ ਤੋ ਪ੍ਰਭ ਚੇਤਨ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਂਤ ਹੋਏ ਕਿਰ ਬਿਦ ਮਨ ਤੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹਿ ਦਿਸ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮੈ ਮਨ ਸਾਈ ਮੁਖ ਉਚਰਾ ਵੱਤਾ ਹੱਬੇ ਲੋ ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਤੂਟੀ ਚੁੰਪੜੀ ਤੀਰ ਸਭ ਛਿੰਨਾ ਜਾਤ ਨਾ ਪਦ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੜਤਨ ਰੂਪਹੀਣ ਕਿਸ ਸਾਕ ਨਾ ਸਿੰਨਾ ਰਾਜਾ ਸਗਲੀ ਸਿਟਕਾ ਹਰ ਨਾ ਮਨ ਪਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨ ਰਚੰਤ ਮੂੜ ਅਗਿਆਨ ਅੰਧ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਾਵ ਰੰਗ ਮਾਣਿਆ
ਮਿੱਠਾ ਲੱਗੜਾ ਮੋਹੋ ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਤਰੋਹੋ ਪੌੜੀ ਸੁਭਨੇ ਸੇਤੀ ਚਿੱਤ ਮੂਰਖ ਲਾਇਆ ਬਿਸਤਰੇ ਰਾਜਰਸ ਕੋਕ ਜਾਗਤ ਪਖਲਾਇਆ ਆਰ ਜਾ ਗਈ ਵਿਹਾਏ ਧੰਦੇ ਤਾਇਆ ਪੂਰਨ ਪਏ ਨਾ ਕਾਮ ਮੋਹਿਆ ਮਾਇਆ ਕਿਆ ਵੇ ਚਾਰਾ ਜੰਤ ਜਾਂ ਆਪ ਪੁਰਾਇਆ ਸਲੋਕ ਬਸੰਤ ਸਵਰਗ ਲੋਕ ਹੈ ਜਿਦ ਤੇ ਪ੍ਰਥਮੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਂਗ ਤੇ ਪ੍ਰਾਣੀ ਉਦਿਆਨ ਪਰਮਣ ਕੌਤਕ ਕੋੜ ਤਮਾਸ਼ ਚੇਤਨ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰ ਉਜੜ ਸੋਈ ਥਾਓ ਪੌੜੀ ਮਹਾਪਯਾਨ ਉਦਿਆਨ ਨਗਰ ਕਰਮਾਨਿਆ ਟੂੜ ਸਮਗਰੀ ਪੇਖ ਸਦ ਕਰ ਜਾਣਿਆ।

ਤਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਸੰਚੰਤ ਦਿਖਿਆ ਸ਼ਲੰ ਛਿਦਰੰ ਨਾਨਕ ਬਿਨ ਘਰ ਸੰਗ ਨ ਚਾਲਤੇ ਵੇਖੰਦੜੋ ਕੀ ਭੁੱਲ ਤੁਮਾ ਦਿਸਤਮ ਸੋਹਣਾ ਅੜ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।

ਝੂਟਣ ਲੱਗ ਨਰਕ ਸਮੰਜੀਏ, ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਏ। ਸਲੋਕ ਨਚ ਰਾਸੁਖ ਮਿਸ਼ਟੰ ਨਚ ਪੁਗਰਸ ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਸ ਮਿਸ਼ਟੰ ਪ੍ਰਭ ਦਰਸਨ। ਲਗੜਾ ਸੋ ਨੇਹੋ ਮਨ ਮਜਾਹੂ ਰਤਿਆ ਵਿਦੜੋ ਸਾ ਥੋਕ ਨਾਨਕ ਮਿੱਠਾ ਸੋ ਤਣੀ ਪੌੜੀ। ਹਰ ਬਿਨ ਕਸ਼ੂ ਨਾ ਲੱਗ ਗਈ ਭਗਤਨ ਕੋ ਮੀਠਾ ਆਣ ਸਵਾਸਾ ਫੀਕਿਆ ਕਰ ਨਿਰਨਉ ਡੀਠਾ। ਅਗਿਆਨ ਪਰਮ ਦੁੱਖ ਕੱਟਿਆ ਪੁਰ ਪਏ ਬਸੀਠਾ ਚਰਨ ਕਮ ਮਨ ਬਿਦਿਆ ਜੋ ਰੰਗ ਮਜੀਠਾ। ਜੀਓ ਪ੍ਰਾਣ ਤਨ ਮਨ ਪ੍ਰਭੂ ਫਿਰਸੇ ਸਭ ਝੂਠਾ। ਸਲੋਕ ਤਿਗਤ ਜਲੰ ਨੈ ਜੀਵ ਮੀਨੰ ਨੈ ਤਿਆਗ ਚਾਤ੍ਰਕ ਮੇਘ ਮੰਡਲ ਬਾਣ ਵਿਧਨ ਚ ਪੁਰੰਕ ਨਾਦੰ ਹਲ ਬੰਧਨ ਕੁਸੁਮ ਬਾਸਨ। ਚਰਨ ਕਮਲ ਰਚੰਤ ਸੰਤ ਨਾਨਕ ਆਨ ਨਾ ਰੁਚਤੇ ਮੁਖ ਡਿਖਾਊ ਪਲਕ ਛੱਡ ਆਣ ਡੇਊ ਚਿਤ ਜੀਵਨ ਸੰਗਮ ਤੇ ਤਣੀ

ਕੋਲ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਪਏ ਸਰੀਰ ਜਨ ਤੂਰੀ ਨਾਇਆ ਮਨ ਤਨ ਪਏ ਸੰਤੋਖ ਪੂਰਨ ਪ੍ਰਾਪਾਇਆ ਤਰੇ ਕੁਟੰਬ ਸੰਗ ਲੋਗ ਫੁੱਲ ਸਵਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰਦਿਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਭਉ ਜਲ ਬਿਖਮ ਅਸਗਾਹੋ ਗੁਰਭੁਥੇ ਤਾਰਿਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਤਨ ਤਨ ਗੁਰਦੇ ਜੇ ਸੰਗ ਹਰ ਜਪੇ ਗੁਰ ਕਿਰਪਾ ਜਪ ਪਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇ ਨੀਚੋ ਉਜ ਥਪੇ ਤਾੜ ਸਿਰਕ ਦੁਖ ਮਾਇਆ ਕਰਲੀ ਨੇ ਅਬ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰ ਹਰੇ ਨਾਮਦਾਨ ਜਾਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ ਇਕ ਸੇਵੀ ਇਕ ਸਮਲਾ ਹਰ ਇਕ ਸਪੈ ਅਰਦਾਸ ਨਾ ਵਕਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਏਹੋ ਤਾਂ ਕੁਛ ਆਪੇ ਆਪ ਦੂਜਾ ਥਾਂ ਕੇਹੋ ਆਪ ਕਰੋ ਪ੍ਰਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨੇਚਲ ਤੋਥੇ ਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ ਜੈ ਤਸਰੀ ਬਾਣੀ ਭਗਤਾਂ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਾਦ ਕਛੂ ਨਾ ਜਾਨੋ ਮਨ ਮਾਇਆ ਕੇ ਹੱਦ ਬਿਕਾਨੋ ਰਖਾਓ ਤੁਮ ਕਹੀਤ ਹੋ ਜਗਤ ਗੁਰ ਸਵਾਮੀ ਹਮ ਕਹੀਤ ਕਲ ਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਦ ਦੇਖੋ ਤਦ ਕੀ ਰਾਸੀ ਅਜੋ ਨਾ ਪਤੀਆਏ ਨਿਗਮ ਪਏ ਸਾਖੀ ਗੋਤਮ ਨਾਰ ਓ ਮਾਪਤ ਸਵਾਮੀ ਸੀਸ ਤਰਨ ਸਹਿਜ ਭਾਗਾਮੀ ਇਨ ਦੂਤਨ ਖਾਲ ਬਦ ਘਰ ਮਾਰਿਓ ਵੱਡੋ ਨਿਲਾਜ ਅਜਹੂ ਨਹੀਂ ਹਾਰਿਓ ਕਹੇ ਰਵਿਦਾਸ ਤਾਂ ਕੈਸੇ ਕੀਜੈ ਬਿਨ ਰਘਨਾਥ ਸਰਨ ਕਾ ਕੀ ਲੀਜੈ ਇਕ ਓਅੰਕਾਰ ਤਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ।

ਮਨ ਲੱਗ ਹਰ ਵਿਸਰਿਆ ਪੁਰਖ ਚੰਗੇਰਾ। ਓਏ ਮਨਮੁਖ ਮੂੜ ਅਗਿਆਨੀ ਕਹੀਏ ਤਿਨ ਮਸਤਕ ਪਾਗ ਮੰਦੇਰਾ। ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਿਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਪਾਗ ਲਖੇਰਾ। ਟੋਡੀ ਮਹੱਲਾ ਪੰਜਵਾਂ ਕਾਰ ਪਹਿਲਾ ਦੋ ਪਦੇ ਇੱਕ ਓ ਅੰਕਾਰ

ਪਿਆਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਰਖਾਓ ਰਾਜ ਮਾਲ ਅਨੇਕ ਭੋਗ ਰਸ ਸਗਲ ਧਰਵਰ ਕੀ ਸ਼ਾਮ ਤਾਏ ਤਾਏ ਬੋ ਵਿਦ ਕੋ ਤਾਵੇ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੋ ਦੀਸੇ ਸਗਲ ਬਾਤ ਹੈ ਖਾਮ ਪਉ ਨਾਨਕ ਸੰਤਰੇ ਨ ਮੰਗੋ

ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਈਗਾ ਊਹਾਂ ਲੋਗ ਹਰਹਾਉ ਚਰਨ ਪਖਾਰ ਕਰੋ ਗੁਰਸੇਵ ਮਨੇ ਚਾਵੋ ਭੋਗ ਛੋੜ ਆਵਤ ਪਾਤ ਅੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗ ਜਿਸ ਮਸਤਕ ਲਿਖਿਆ ਲਿਖੋਗ ਭਉ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨੇ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਰਹਾਉ ਅਵਰ ਨਾ ਸੂਜੇ ਦੂਜੀ ਠਹਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਓ ਉਬਾਰੀ ਸਤਿਭਗ ਸਿੰਧ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਏ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਅਰਹਾਉ ਜੋ ਮੰਗੈ ਸੋਈ ਸੋਈ ਪਾਵੇ ਸਿਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੂਟੇ ਭਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਨਾਸੀ ਖੇਮ ਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ।

ਕਾਲ ਜਲ ਜਮ ਜੋ ਨਾ ਸਕ ਸਦਕਾ ਪੰਥਾ ਥਾਟਿਓ ਖਾਤ ਖਰਚਤ ਕਿਸ ਨਿਖੁਟ ਤਨਾਹੀ ਰਾਮ ਰਤਨ ਤਨ ਖਾਟਿਓ ਪਸਮਾ ਪੂਤ ਹੋ ਆਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੇ ਲੋਕ ਸਬਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਾ ਤਨ ਮਨ ਕਿਲ ਵਖ ਭਰੇ ਸਾਧ ਸੰਗ ਭਜਨ ਘਰ ਸਵਾਮੀ ਢਾਕਣ ਕੋ ਇਕ ਹਰੇ ਰਖਾਓ ਅਨਕ ਸ਼ਿਦਰ ਬੋਇਤ ਕੇ ਛੁਟਕਤ ਥਾਮ ਨਾ ਜਾਈ ਕਰੇ ਜਿਸਕਾ ਬੋਇਤ ਇਸ ਆਰਾਧ ਖੋਟੇ ਸੰਗ ਖਰੇ ਗੱਲੀ ਸੈਲ ਉਠਾਵਤ ਚਾਹੇ ਓਏ ਊਹਾਂ ਹੀ ਹੈ ਤਰੇ ਜੋ ਸਖਤ ਨਾਨਕ ਸ਼ਨਾਹੀ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚਰਨ ਕਵਨ ਮਨ ਧਿਆਓ ਤਾੜ ਕੁਠਾਰ ਪਿਦ ਬਾਦ ਹੰਤਾ ਔਖਦ ਹਰ ਕੋ ਨਾਓ ਰਹਾਓ ਤੀਨੇ ਤਾਪ ਨਿਵਾਰਣ ਹਾਰ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਘਨ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ

ਧਰਮ ਜਪੇਹੀ ਆਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੋਰ ਦੇਖਣ ਕੋ ਦਰਸ਼ਨ ਪ੍ਰਭ ਨੀਤ ਪਾਟ ਕਾਟ ਤੋ ਸਤਸੰਗ ਮੋਰ ਮਨ ਆਪਣੇ ਕਹੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਏ ਮਨ ਨਿਰਮਲ ਕਰ ਕਿਰਪਾ ਆਪਣੇ ਘਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰ ਨਹੀਂ ਨਿਮਖੀ ਰਹਿਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਵੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਤਾਰੋ ਪ੍ਰਮਾਨ ਆੜ ਪਰਸਨਾ ਗੁਣ ਗਾਵੇ ਜਦ ਪੂਰ ਅਗਾਵੇ ਸਮਰੱਥ ਕਾਨ ਤੇਰੀ ਸਰਨ ਜੀਨ ਕੇ ਦਾਤੇ

ਬਿਤ ਇਹਦੇ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਵਾਮੀ ਕਰਮ ਕੂ ਬੀਜਨ ਸੋ ਖਾਵਨ ਬਿਸਮਨ ਬਿਸਮ ਪੈ ਬਿਸਮਦ ਆ ਨਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਹ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਚਲ ਤਿਰਨ ਕੀ ਅਗਨ ਮੇਘ ਕੀ ਛਾਇਆ ਗੋਵਿੰਦ ਭਜਨ ਮਿਨ ਹੜਕਾ ਜਾਲ ਰਖਾਓ ਛੋੜ ਸਿਆਣਪ ਬਹੁ ਚਤੁਰਾਈ ਤੋਇ ਕਰ ਜੋੜ ਸਾਧ ਮਗ ਚਲ ਸਿਮਰ ਸੁਵਾਮੀ ਅੰਤਰ ਜਾਮੀ ਮਾਰਗ ਦੇਖਾ ਇਹ ਉਤਮ ਫਲ ਵੇਦ ਵਖਿਆਨ ਕਰਤ ਸਾਧੂ ਜਨ ਪਾਗ ਹੀ ਸਮਝ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦੈਨ ਪੈ ਮਲ ਟੋਡੀ ਮਹੱਲਾ ਪੰਜਵਾ ਮਾਈ ਚਰਨ ਗੁਰਮੀਠੇ ਵੱਡੇ ਭਗ ਦੇਵੇ ਪਰਮੇਸ਼ਰ ਕੋੜ ਫਲਾ ਦਰਸ਼ਨ ਗੁਰ ਡੀਠੇ ਰਖਾਓ ਗੁਣ ਗਾਵ ਅਚੁਤ ਅਵਨਾਸੀ ਕਾਮ ਕ੍ਰੋਧ ਦਿਨ ਸੇਮਾ ਟੀਠੇ ਅਸਤਰ ਪਏ ਸਾਜ ਰੰਗ ਰਾਤੇ ਜਨਮ ਮਰਨ ਬਹੁਰ ਨਹੀਂ ਪੀਠੇ ਪਿਨ ਘਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾ ਵਿਹੂਣ ਚੱਲੇ ਸਾਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਘਰ ਨਾਮ ਚਿਤਾਰਾ।

ਪੇਟਿਓ ਬੜਪਾਗੀ ਕਿਆ ਕੋ ਅੰਤ ਨਾ ਪਾਰਾ ਵਾਰਾ ਕਰ ਗਏ ਕਾਲ ਯੋਜਨ ਆਪਣਾ ਬਿਰਸਾ ਗਿਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਮੌੜ ਨਾ ਸੰਕਟ ਦੁਆਰਾ ਨਾਨਕ ਸਰਨ ਗਈ ਸਵਾਮੀ ਕੀ ਪੁਣ ਹੈ ਪੁਣੇ ਨਮਸਕਾਰਾ ਟੋਡੀ ਮਹੱਲਾ ਪੁਨਵਾ ਮਾਈ ਮੇਰੇ ਮਨ ਕੋ ਸੁਖ ਓੜ ਆਨੰਦ ਰਾਜ ਸੁਖ ਪੁਗਵੇ ਹਰ ਸਿਮਰਤ ਬਿਰਸੇ ਸਭ ਦੁੱਖ ਰਖਾਓ ਓੜ ਜਨਮ ਕੇ ਕਿਲ ਵਿਖ ਨਸ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਨਰ ਦੇ ਉਰ ਤਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੋ ਪਾਇਆ ਠਾਕੁਰ ਅਗਮ ਅਪਾਰੇ ਯੋਜਨ ਪਾਰਬ੍ਰਹਮ ਆਪਣੇ ਕੀਨੇ ਚਿੰਤਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਹੁਣ ਜਬ ਜਬ ਜੀਵਾਂ ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨਾਵਾਂ ਇਕ ਓਹਕਾਰ ਸਤਿਗੁਰ ਪ੍ਰਸਾਦ ਕਹੋ ਕ ਆਪਣੀ ਅਦਮਾਈ ਉਰਜੋ ਕਣਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸਾਜ ਜਾਣ ਕੇ ਤਸ ਉਪਜਾਈ ਦੀਨ ਬੰਧ ਤਿਮਰ ਨਹੀਂ ਕਬੂ ਖੁਦ ਜੋ ਸੰਗ ਸਗਾਈ ਮਗਰ ਹੋ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀਤਾਈ ਹੈ ਨਾਨਕ ਅਬਨਾਹ ਅੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ ਇਕ ਓਹਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਚਲਕੀ ਮਾਛਲੀ ਚਰੇ ਖਜੂਰ ਤਾਏ ਰੇ ਬਗ ਬਾਦਲਾਇਓ ਜਿਨ ਘਰ ਪਾਇਓ ਤਿਨੇ ਛਪਾਇਓ ਰਹਾਉ ਪੰਡਿਤ ਹੋਏ ਕੇ ਬੇਦ ਬਖਾਨੇ ਮੂਰਖ ਨਾਮ ਜੋ ਰਾਮੇ ਜਾਣੇ ਕੌਣ ਕੋ ਕਲੰਕ ਰਹੇਓ ਰਾਮ ਨਾਮ ਲੇਤ ਹੀ ਪਤ ਪਵਿੱਤ ਭਏ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ ਏਕਾਦਸੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ ਪੰਡਿਤ ਨਾਮ ਦਿਓ ਸੁਕ੍ਰਿਤ ਸੁਮਤ ਪਏ ਗੁਰਮਤ ਰਾਮ ਕਹੇ ਕੋ ਨਾ ਬੈਕੁੰਠ ਗਏ ਤੀਨ ਛੰਦੇ ਖੇਲ ਅਛੇ ਰਹਾਉ ਕੁੰਭਾਰ ਕੇ ਕਰ ਹਾਂਡੀ ਅਛੇ ਰਾਜਾ ਕੇ ਕਰ ਸਾਂਡੀ ਗੋ ਬਾਹਮਣ ਕੇ ਕਰ ਰਾਂਡੀ ਅਛੇ ਰਾਂਡੀ ਸਾਂਡੀ ਹਾਂਡੀ ਗੋ ਪਾਣੀਏ ਕੇ ਕਰ ਹੀਂਗ ਅਛੇ ਪੈਸਰ ਮਾਤੇ ਸੀਂਗ ਗੋ ਦੇਵਲ ਮੱਧੇ ਲੀਗ ਅਛੇ ਲੀਗ ਸੀਗ ਹੀਗ ਗੋ।

ਕਰੇ ਸੋ ਹਰ ਨਾਮ ਵਿਹਜ ਤੋ ਸਾਉ ਸੱਚਾ ਬਣਜਾਰਾ। ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ। ਸਦਾ ਸਦਾ ਹਰ ਧਿਆਈਏ ਸੁਖਦਾਤਾ ਜਾ ਕਾ ਅੰਤ ਨ ਪਾਰਾ ਵਾਰਾ। ਰਹਾਉ ਅਗਨ ਕੁੰਟ ਮੈਂ ਉਰਦਲੇ।

ਕਾਲ ਗਰਸੈ ਤਿਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੇ ਵਸੈ ਤਿਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜਿਮੀ ਦਰਖਤ ਆਪ ਪੈਦਾਇਸ ਖੁਦਾਏ।

ਆਮ ਕੁਸਤਨੀ ਮੁਰਦਾਰ ਬਖੋਰ ਆਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨ ਆਏ ਜਬ ਅਜਰਾਈ

ਸਤਿਕਾਰ ਸਤਿਗੁਰ ਪ੍ਰਸਾਦ ਜਿਨ ਕੀ ਯਤਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਇਸਾ ਪਿਆਰੇ ਕਾ ਰਾਇਸਾ ਜਿਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤ ਨਾ ਰਾਵਿਆ ਸਾ ਪੱਛੋ ਰੇ ਤਾਣੀ ਆਦ ਪਛੋੜੇ ਸਿਰ ਤੁਣੇ ਜਬ ਰਹਿਣ ਵਿਹਾਣੀ ਪੱਛੋ ਤਾਵਾ ਨਾ ਮਿਲੇ ਜਬ ਚੂਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ ਕੰਕ ਲਿਆ ਸੋਹਾਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੇ ਨਾ ਆਵਨੀ ਕਹੇ ਜੀ ਦੋਸਤ ਰੇਹ ਜਿੰਨੀ ਸਖੀ ਸੋ ਰਾਵਿਆ ਤਿਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਏ ਰੇ ਸੋਈ ਜੇ ਬੋ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ ਤਾਤ ਮਿਲੇ ਹੁਣ ਤਾਤ ਕਹੋ ਲਿਵ ਲਿਵੈ ਕੋ ਤਾਵੇ ਪੁਰ ਪ੍ਰਸਾਦੀ ਜਾਣੀਏ ਤੋ ਅਣ ਪਉ ਪਾਵੇ ਪਾਨਾ ਵਾੜੀ ਹੋਏ ਕਰ ਖਰ ਸਾਰ ਨਾ ਜਾਣੇ ਰਸੀਆ ਹੋਵੇ ਮੁਸਕਾ ਤਬ ਫੂਲ ਪਛਾਣ।

ਪਿਆਰਾ ਸੇਮ ਦੇ ਤਿੰਨ ਹਰ ਫਲ ਪਾਵੇ ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਮ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਘੁੰਮ ਜਾਇਆ ਓਏ ਆਸ਼ਟੇ ਪਰਿਵਾਰ ਸਿਉ ਸਭ ਜਗਤ ਛਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਤਨ ਗੁਰ ਤਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆ ਹਰ ਦਰਗੇ ਪੈਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜਾਮ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਉਰਤਾਰੇ ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ।

ਸਾਬਾਸ ਹੈ ਹਰ ਦੇਹ ਸਨੇਹਾ ਓ ਵੇਖ ਵੇਖ ਗੁਰੂ ਵਿਗਸਿਆ ਗੌਰ ਸਤਿਗੁਰ ਦੇਖਾ ਗੁਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜੇਨ ਸੁਣ ਸਿੱਖਾਂ ਗੁਰਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਏ ਓ ਕਿਦਬਦ ਜਾਈਏ ਹਰ ਘਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ ਜਿਨ ਗੁਰਮੁਖ ਹਰ ਆਰਾਧਿਆ ਸੇਸਾ ਵਡਦਾਣੇ ਹਉ ਸਤਿਗੁਰ ਕੋ ਸਦਵਾਰਿਆ ਗੁਰਭਜਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ

ਇਹਦੇ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਭੁਗਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਿਰ ਮੇਲਾ ਦਸਤਗੀਰੀ ਨਾਹੇ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ।

ਕਰ ਪਹਿਲਾ ਭਾਂਡਾ ਤੋਏ ਬੈਸ ਤੂਪ ਦੇ ਵਹੋ ਤੋ ਦੁੱਧੇ ਕੋ ਜਾ ਵਹੋ ਦੂਧ ਕਰਮ ਫੁਨ ਸੁਰਤ ਸੁਮਾਇਣ ਹੋਏ ਨਿਰਾਸ ਜਮਾ ਵਹੋ।

ਹੋਏ। ਰਸਨਾ ਨਾਮ ਜਪੋਤਾ ਮਥੀਏ, ਇਨ ਵਿਦ ਅੰਮ੍ਰਿਤ ਪਾਵੋ, ਮਨ ਸੰਪਟ ਜਿਤ ਸਸਰਨਾਵਣ, ਭਾਵਣ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਵਿਦ ਸਾਹਿਬ ਰਬ ਤਰਹੇ, ਕਹਿੰਦੇ ਕਹਿ ਕਹੇ ਕਹੇ ਜਾਵੇ, ਤੁਮ ਸਰ ਅਵਰ ਨਾ ਕੋਈ, ਭਗਤਹੀਣ ਨਾਨਕ ਜਨ ਜੰਪੇ।

ਸਤਿਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ।

ਪਹਿਲਾ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਰਾ ਚਿਲਕਣਾ ਘੋਟਮ ਕਾਲੜੀ ਮਸ

ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੜਕੁੜ ਜੀਆਂ ਕਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਜਨ ਦੇਹ ਪੁਲਹਨ ਸੇਫਲ ਕੰਮ ਨਾ ਆਵਣੀ ਤੇ ਗੁਣਮੈ ਤਨਹਨ ਅੰਧਲੇ ਪਾਰ ਉਠਾਇਆ ਡੂਗਰ ਵਾਡ ਬਹੁਤ ਅੱਖੀ ਲੋੜੀ ਨਾਲ ਹਾਂ ਚੜ ਲੰਘਾਂ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਬਕਿੱਤ ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪ ਤਬਕਾ ਬੰਦ ਬੇੜੁਲਾ ਜਿੱਤ ਲੰਘੇ ਵਹੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ ਰਹਾਓ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ।

ਭਾਵ ਸੀ ਭਾਂਡਾ ਅਤ ਮਲੀਨ ਧੋਤਾ ਸੱਚਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇਹ ਦੁਆਰੇ ਧੋਏ ਸੱਚਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇਹਾ ਹੋਏ ਸੀ।

ਦੀਨਾ, ਤੂੰ ਆਪੇ ਸਰਬ ਸਮਾਣਾ ਰਹਾਉ, ਮਨ ਤਾਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਪ ਕਮਾਵਾ, ਘਟ ਗਈ ਭੀਤਰ ਸੋ ਸੋ ਤੋਲੀ,

ਜਾਦ ਪਰਦੇਸੀ ਖਿਣ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ ਰਾਗ ਸੂਹੀ

ਨਾਨਕ ਨਦਰ ਕਰੇ ਸੋ ਬੂਝੇ, ਸੋ ਜਨ ਨਾਮ ਧਿਆਏ, ਹੁਰ ਪ੍ਰਸਾਦੀ ਏਕੋ ਬੂਝੇ, ਏਕ ਸਮਾਏ ਸਮਾਏ, ਸੋਹੀ ਮਹੱਲਾ ਚੌਥਾ, ਕਾਰ ਦੂਜਾ, ਏਕ ਓਅੰਕਾਰ, ਸਤਿਗੁਰ ਪ੍ਰਸਾਦ, ਗੁਰਮਤ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ, ਮੇਰੇ ਮਨ ਹਰ ਘਰ ਸਾਤ ਵਸਾਈ, ਤਿਸ ਨ ਅਗਨ ਬੁਝੀ ਖਿਣ ਅੰਤਰ, ਗੁਰ ਮਿਲੇ ਸਾ ਭੁੱਖ ਗਵਾਈ, ਹਰਹਾਉ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ, ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ, ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ, ਸਤ ਸੰਗਤ ਮਿਲਹਾਰਸ ਪਾਈ, ਤੁਰ ਮਸਤਕ ਲੇਖ ਲਿਖੇ ਹਰ ਪਾਈ, ਗੁਰ ਨਾਨਕ ਤੁੱਠਾ ਮਿਲੇ ਹਰ ਪਾਈ, ਸੂਹੀ ਮਹੱਲਾ ਚੌਥਾ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ, ਗੁਰਮੁਖ ਹਰ ਹਰ ਨਾਮ ਸਮਾਏ, ਹਰ ਰੰਗ ਰਾਤਾ ਮਨ ਰੰਗ ਮਾਣੇ, ਸਦਾ ਆਨੰਦ ਰਹੇ ਦਿਨ ਰਾਤੀ, ਪੂਰੇ ਗੁਰ ਕੇ ਸ਼ਬਦ ਸੁਮਾਣੇ ਰਹਾਉ, ਹਰ ਰੰਗ ਕਉ ਲੋਚੇ ਸਭ ਕੋਈ, ਗੁਰਮੁਖ ਰੰਗ ਚਲੂ ਲਾ ਹੋਈ, ਮਨਮੁਖ ਮੁਗਧ ਨਰ ਕੋ ਰਾ ਹੋਏ, ਜੇ ਸੋ ਲੋਚੇ ਰੰਗ ਨਾ ਹੋਵੇ ਕੋਏ, ਨਦਰ ਕਰੇ ਤਾਂ ਸਤਿਗੁਰ ਪਾਵੇ, ਨਾਨਕ ਹਰ ਰਸ ਹਰ ਰੰਗ ਸਮਾਵੇ, ਸੂਹੀ ਮਹੱਲਾ ਚੌਥਾ, ਜੇਵਾ ਹਰ ਰਸ ਰਹੀ ਅਗਾਏ, ਗੁਰਮੁਖ ਪੀਵੇ ਸਹਿ ਸਮਾਏ, ਹਰ ਰਾਜਨ ਚਾ ਖੋਜੇ ਪਾਈ, ਤਉ ਕਤ ਅੰਧ ਸਾਧ ਲੋਭਾਈ, ਹਰਹਾਉ ਗੁਰਮਤ ਰਸ ਰਾਖੋ ਉਰਤਾਰ, ਹਰ ਰਸ ਰਾਤੇ ਰੰਗ ਮੁਰਾਰ, ਮਨਮੁਖ ਹਰ ਰਸ ਚਾਖਿਆ ਨਾ ਜਾਏ, ਹਉਮੈ ਕਰੇ ਬਹੁਤੀ ਮਿਲੇ ਸਜਾਏ, ਨਦਰ ਕਰੇ ਤਾਂ ਹਰ ਰਸ ਪਾਵੇ, ਨਾਨਕ ਹਰ ਰਸ ਹਰ ਗੁਣ ਗਾਵੇ, ਸੂਹੀ ਮਹੱਲਾ ਚੌਥਾ, ਤਰ ਛੇਵਾਂ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਨੀ ਜਾਹਰ ਜਪਿਆ ਉੱਤਮ ਪਦਵੀ ਪਾਏ, ਪੂਛੋ ਬਿਦਰ ਦਾਸੀ ਸੁਤ, ਕਿਸਨ ਉਤਰਿਆ ਕਾਰਜ ਸਜਾਏ, ਹਰ ਕੀ ਅਕਥ ਕਥਾ ਸੁਣੋ ਜਨ ਪਾਈ, ਜਿਤ ਸਹਿਸਤਾ ਦੂਖ ਭੂ ਸਭ ਲੈ ਜਾਏ, ਅਰਹਾਉ ਅਰਵਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇਕ ਗਾਏ, ਪਤਤ ਜਾਤ ਉੱਤਮ ਪਿਆ, ਚਾਰ ਵਰਨ ਪਏ ਭਗਿਆਏ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਭ ਸ਼ੀਪਾ ਕਹੇ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਉ ਲੀਆ ਮੁਖ ਲਾਏ, ਜਿਤਨੇ ਭਗਤ ਹਰ ਸੇਵਕਾ, ਮੁਖ ਅਰਸਰ ਤੀਰਥ ਤਿਨ ਤਿਲਕ ਕਢਾਏ, ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ, ਸੂਹੀ ਮਹੱਲਾ ਚੌਥਾ, ਤਿਨੀ ਅੰਤਰ ਹਰ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ, ਤਿਨ ਕੀ ਵਕੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ, ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ, ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ, ਹਰਹਾਉ ਧੋਰ ਭਗਤ ਜਿਨਾ ਕਉ ਬਖਸਿਆ, ਹਰ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਵੇ ਸੋ ਉਨਕੀ ਰੀਸ ਕਰੇ, ਤਿਸ ਹਲਤ ਪਲਤ ਮੋਕਾਰਾ, ਸੇ ਭਗਤ ਸੇ ਸੇਵਕਾ, ਜਿਨ੍ਹਾਂ ਹਰ ਨਾਮ ਪਿਆਰਾ, ਤਿਨ ਕੀ ਸੇਵਾ ਤੇ ਹਰ ਪਾਈਏ, ਸਿਰ ਨਿੰਦਕ ਕਹਿ ਪਵੇ ਇਸ਼ਾਰਾ, ਜਿਸ ਕਰ ਵਿਰਤੀ ਸੋਈ ਜਾਣੇ, ਜਗਤ ਗੁਰ ਨਾਨਕ ਪੂਛ ਕਰੋ ਬੀਚਾਰਾ, ਚੌ ਪੀੜੀ ਆਦ ਜੁਗਾਦ ਵਖੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ, ਸੂਹੀ ਮਹੱਲਾ ਚੌਥਾ, ਜਿੱਥੇ ਹਰ ਆਰਾਧੀਏ, ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੇ, ਹੋਰ ਤਬਿਦ ਲਿਆ ਨਾ ਜਾਈ, ਹਰ ਤਨ ਸੰਚੀਏ ਪਾਈ, ਜੇ ਹਲਤ ਪਲਤ ਹਰ ਹੋਏ ਸਖਾਈ, ਹਰਹਾਉ ਸਹਿ ਸੰਗਤੀ ਸੰਘ ਹਰ ਤਨ ਖੱਟੀਏ, ਹੋਰ ਤੇ ਹੋਰ ਤੋਂ ਪਾਏ, ਹਰ ਤਨ ਕਿਤੇ ਨਾ ਪਾਈ, ਹਰ ਤਨੇ ਕਾ ਵਾਪਾਰੀਆ, ਹਰ ਤਨ ਤਨ ਵਿਹਾਜੇ, ਕੱਚੇ ਕੇ ਵਾਪਾਰੀਏ, ਵਾ ਕੇ ਹਰ ਤਨ ਲਿਆ ਨਾ ਜਾਈ, ਹਰ ਧਨ ਰਤਨ ਜਵੇ ਹਰ ਮਾਣਕ, ਹਰ ਤਨੇ ਨਾਲ ਅੰਮ੍ਰਿਤ ਵੇ ਲੈ ਵਤ, ਹਰ ਭਗਤੀ ਹਰ ਲਿਵਲਾਈ, ਹਰ ਤਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ, ਹਲਤ ਪਲਤ ਹਰ ਤਨੇ ਕੀ ਭਗਤਾਂ ਕੋ ਮਿਲੀ ਵਡਿਆਈ, ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ,
ਇਹ ਹਰ ਤਨ ਅਗਨੀ ਤਸਕਰੇ ਪਾਣੀਏ ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ ਹਰ ਤਨ ਕੋ ਉਚੱਕਾ ਨੇੜ ਨਾ ਆਵਈ ਜਮ ਜਾ ਗਾਤੀ ਡੰਡ ਨਾ ਲਗਾਈ ਸਾਗਤੀ ਪਾਪ ਕਰਕੇ ਡਿਗਿਆ ਤਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਗਤ ਦੁਹੇਲੇ ਪਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਗਤ ਹਰ ਦਰ ਗਏ ਟੋਈ ਨਾ ਪਾਈ ਇਸ ਹਰ ਧਨ ਕਾ ਸਾਉ ਹਰ ਆਪ ਗਏ ਸੰਤੋ ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ ਇਸ ਹਰ ਤਨੇ ਕਾ ਤੋਟਾ ਕਦੇ ਨਾ ਆਵਈ ਜਨ ਨਾਨਕ ਗੋਕੁਰ ਸੋਝੀ ਪਾਈ ਸੂਗੀ ਮਹੱਲਾ ਚੌਥਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੇ ਸੋ ਭਗਤ ਸੋ ਪ੍ਰਵਾਨ ਇਸ ਕੀ ਮਹਿਮਾ ਕਿਆ ਵਰਨੀਏ ਜਿਸ ਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਏ ਜੀਓ ਲਾਏ ਸਤਿਗੁਰੂ ਨਾਲ ਧਿਆਨ ਅਰਹਾਵ ਸੋ ਸਤਿਗੁਰੂ ਸਾਧ ਸੇਵਾ ਸਗੁਰ ਕੀ ਸਬਲ ਹੈ ਜਿਸ ਤੇ ਪਾਗੇ ਪਰਮ ਨਿਧਾਨ ਜੋ ਦੂਜੇ ਭਾਏ ਸਾਗਤ ਕਾਮਨਾ ਅਰਥ ਦੁਰਗੰਧ ਸਰੇਵੰਦੇ ਸੋ ਨੇਫਲ ਸਭ ਅਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੇ ਤੂੰ ਪਾਵੇ ਦਰਗੇ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ।

ਪਿਆਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉਂ ਪਾਵੇ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਧ ਬਿਨ ਅਵਰ ਨਾ ਕੋਈ ਰਖਾਓ ਮੈਂ ਤਾਣ ਦੀਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਓ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ ਅਗਨ ਧਰੀਜੈ ਬੱਕਰੀ ਸਿੰਘ ਇਕ ਤੈ ਥਾਏ ਰੱਖ ਮਨ ਹਰ ਜਾ ਭ੍ਰਮ ਪੋ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਾ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਏ ਬੁਰਾ ਭਲਾ ਤੂੰ ਸਭ ਕੇ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣ ਹੈ ਬੁਰਾ ਭਲਾ ਤੂੰ ਸਭ ਕੇ ਸੂਝੈ ਤੁਧ ਭਾਵੇ ਤਿਵੇ ਬੁਲਾਵੇ ਰਹਾਉ ਸਾ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨੁਖ ਭਗਤ ਕਰਾਈ ਇਕ ਨਾ ਸਤਿਗੁਰ ਮੇਲ ਸੁਖਦੇਵ ਹੈ ਇਕ ਮਨਮੁਖੋ ਤੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੂੰ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤਿਆ ਕੋ ਹੋਵੇ ਬੇਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੈ ਤਾਂ ਤੁਧ ਨੂੰ ਨਿਤ ਤਿਹਾਏ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮਿਲੈ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ

ਜਿੰਨਾ ਜਪਿਆ ਮੇਰਾ ਹਰ ਹਰ ਤਿਨਕੇ ਹੋਮੇ ਰੋਗ ਗਏ ਰਹਾਉ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ। ਜਿਨ ਕੀਏ ਤਿਸੇ ਨਾ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ। ਹੋਮੇ ਰੋਗ ਸਭ ਜਗਤ ਵਿਆਪਿਆ ਤਿਨ ਕਉ ਜਨਮ ਮਰਨ ਦੁਖ ਪਾਰੀ। ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕਹੋਂ ਬਲਿਹਾਰੀ। ਜਿਨ ਸਿਟ ਸਾਜੀ ਸੋਈ ਹਰ ਜਾਣੇ ਤਾਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਕਸੈ ਗੁਰਮੁਖ ਬ੍ਰਹਮ ਵਿਚਾਰੋ। ਸੂਹੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ। ਕਿਛ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ। ਜਿਉਂ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜੀਓ ਹਉ ਕੋ ਤੇਰੇ ਵਸ। ਅਸਾਂ ਜੋਰ ਨਾਹੀਂ ਜਿਗਜ ਕਰ ਹਮ ਸਾਕੈ ਜਿਉਂ ਭਾਵੇ ਤਿਵੇ।

ਠੇ ਅਣਕ ਤਰੰਗਾ ਕਣਕ ਭੁੱਖਣ ਕੀਨੇ ਬਹੁ ਰੰਗਾ ਬੀਜ ਵੀ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ ਸਹਿਸ ਘਟਾ ਮੈਂ ਏਕ ਆਕਾਸ ਕੜ ਬੂਟੇ ਤੇ ਓਈ ਪ੍ਰਗਾਸ ਪਰਮ ਲੋਭ ਵੋ ਮਾਇਆ ਵਿਕਾਰ ਪ੍ਰਮ ਛੂਟੇ ਤੇ ਏਕੰਕਾਰ ਉਹ ਅਵਨਾਸੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰ ਪੂਰੇ ਹੋਮੇ ਮਲਕ ਹੋਈ ਕਹੁ ਨਾਨਕ ਮੇਰੀ ਪਰਮਗਤ ਹੋਈ ਸੂਹੀ ਮਹੱਲਾ ਪੰਜਵਾਂ ਕੀਤਾ ਲੋੜੇ ਸੋ ਪ੍ਰਭ ਹੋਏ ਤੁਧ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਥੇ ਪੂਰਨ ਕਾਜ ਦਾਸ ਆਪਣੇ ਕੀ ਰੱਖੋ ਲਾਜ ਤੇਰੀ ਸਰਣ ਪੂਰਨ ਦਇਆਲਾ ਤੁਝ ਬਿਨ ਕਮਨ ਕਰੇ ਪ੍ਰਤਪਾਲਾ ਰਖਾਓ ਜਲ ਥਲ ਮਹੀਲ ਰਹਿਆ ਭਰਪੂਰ ਨਿਕਟ ਵਸੇ ਨਾਹੀ।

ਸੋਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਤੇ ਆਏ, ਦੋਇ ਕਰ ਜੋੜ ਕਰੋ ਅਰਦਾਸ, ਤੂੰ ਪਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਸਦਾ ਤੇ ਆਏ, ਤੂੰ ਹੀ ਮਹੱਲਾ ਪੰਜਵਾਂ, ਤਨ ਸੁਹਾਗਣ ਜੋ ਪ੍ਰਭੂ ਪਛਾਨ, ਮਨ ਹੁਕਮ ਤਜੇ ਅਭਮਾਨ, ਪ੍ਰੇਸਿਓ ਰਾਤੀ ਰਲੀਆ ਮਾਨ, ਹੁਣ ਸਖੀਏ ਪ੍ਰਭ ਮਿਲ ਨੀਸਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਰਖਾਓ ਸਖੀ ਸਹੇਲੀ ਕੋ ਸਮਝਾਵੇ, ਤੋਈ ਕਮਾਵੇ ਜੋ ਪ੍ਰਭ ਪਾਵੇ, ਸਾ ਸੁਹਾਗਣ ਅੰਕ ਸਮਾਵੇ, ਗਰਭ ਗਹੇਲੀ ਮਹਿਲ ਨਾ ਪਾਵੇ, ਫਿਰ ਪਛਤਾਵੇ ਜਬ ਰਹਿਣ ਬਿਖਾਵੇ, ਕਰਮਹੀਣ ਮਨਮੁਖ ਦੁਖ ਪਾਵੇ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਵਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੇ ਦੇਖ ਹਦੂਰ, ਸੂਹੀ ਮਹੱਲਾ ਪੰਜਵਾਂ, ਗ੍ਰਿਉ ਵਸ ਗੁਰ ਕੀਨਾ ਹੋ ਕਰ ਕੀ ਨਾਰ, ਦਾਦਾਸੀ ਕਰ ਦੀਨੀ ਪਤਾਰ, ਸਗਲ ਸਮੱਗਰੀ ਮੈਂ ਕਰ ਕੀ ਜੋੜੀ, ਆਸ ਪਿਆਸੀ ਪਿਰ ਕੋ ਲੋੜੀ, ਤਾਮਰ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੋਰਾਰੇ, ਰਖਾਓ ਤਾਸੀ ਗਾਰ ਪਉ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ, ਕੰਗਨ ਬਸਤਰ ਗਏ ਨੇ ਬਣੇ ਸੁਹਾਵੇ, ਤਾਂ ਸਭ ਸੁਖ ਪਾਵੇ ਜਾਂ ਫਿਰ ਖਰੇ ਆਵੇ,

ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਤੇਜ ਵਿਛਾਈ ਸਰਦ ਅਪਾਰਾ ਨਵ ਰੰਗ ਲਾਲ ਤੇਜ ਰਾਵਣ ਆਇਆ ਜਨ ਨਾਨਕ ਪਿਰ ਤਾਣ ਮਿਲ ਸੁਭ ਪਾਇਆ ਸੂਹੀ ਮਹੱਲਾ ਪੰਜਵਾਂ ਉਮ ਕਿਉਹੀਓ ਮਿਲਨ ਪ੍ਰਤਾਈ ਖੋਜਤ ਚਰਿਓ ਦੇਖੋ ਪ੍ਰੇ ਜਾਈ ਸੁਨਤ ਸੰਦੇਸਰੋ ਪ੍ਰੇ ਗ੍ਰਹਿ ਸੇਜ ਵਚਾਈ ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ ਕੇਨ ਵਧਹੀ ਰੋ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਖਾਓ ਏਕਤਾ ਸੇਵ ਜੀ ਤਨ ਕੰਤਾ ਤਨ ਸੂਤੀ ਪਿਰਸਦ ਜਾਗੰਤਾ ਪੀਓ ਮਦਰੋ ਤਨ ਬਤਵੰਤਾ ਤਨ ਜਾਗੈ ਜੇ ਪਿਰ ਬੋਲਨ।

ਤੇਰੇ ਸਾਰ ਸੰਭਾਲੀ ਮੋਹ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜਿਉ ਪਿੰਡ ਸਵਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਉ ਹੰਬਾਰੇ ਅਰਹਾਉ ਪ੍ਰਭ ਦਾਤਾ ਮੋਹ ਦੀਨ ਤਿਹਾਰੀ ਤੁਮ ਸਦਾ ਸਦਾ ਉਪਕਾਰੇ ਤੋ ਕਿਛ ਨਾਹੀ ਜੇ ਮੈਂ ਤੇ ਹੋਵੇ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵੋ ਕਿਆ ਕਹਿ ਰੀਝਾਵੋ ਬਿਦ ਕਿਦ ਪਾਵੋ ਦਰਸਾਰੇ ਮਿਤ ਨਹੀਂ ਪਾਈਏ ਅੰਤ ਨਾ ਲਈਏ ਮੰਤਰ ਸੇ ਚਰਨਾਰੇ ਪਾਵੋ ਦਾਨ ਈਠ ਹੋਏ ਮੰਗੋ ਮੁਖ ਲਾਗੇ ਸੰਤਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਪ੍ਰਭਾ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਾਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ

ਤੇਰਾ ਕੋੜ ਦਾ ਜਾ ਕੇ ਦਰਬਾਰੇ ਨਿਮਖ ਨਿਮਖ ਵਸੇ ਤਿੰਨ ਨਾਲੇ ਹਉ ਕੁਛ ਨਾਹੀ ਸਭ ਕੁਛ ਤੇਰਾ ਓਦ ਪੋਦ ਨਾਨਕ ਸੰਗ ਬਸੇਰਾ ਸੂਹੀ ਮਹੱਲਾ ਪਨਵਾ ਸੂਖ ਮਹਿਲ ਜਾ ਕੇ ਊਚ ਦੁਆਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋਂ ਡੀਠੀ ਰਹਾਓ ਤੈ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਨਕ ਕੀ ਅੰਮ੍ਰਿਤ ਵਰਖਾ ਗੁਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਉ ਪਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬੇਦਾਰੇ ਜਾ ਕੀ ਧੀਰਕ

ਇਸ ਮਨੇ ਸੁਧਾਰੇ, ਜਾ ਕੇ ਸਿਮਰਨ ਮੁਖ ਉਜਲਾਰੇ, ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਨ ਨਾਨਕ ਤਿਨ ਸਦ ਬਲਿਹਾਰੇ, ਸੂਹੀ ਮਹੱਲਾ ਪੰਜਵਾਂ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਰ ਸੁਧਾਰੇ ਕਰਮੋ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ, ਅਰਹਾਉ ਪਾਤਸ਼ਾਹ ਸਹਾ ਵਾਪਾਰੀ ਮਰਨਾ, ਜੋ ਦਿਸੇ ਸੋ ਕਾਲੇ ਕਰਨਾ, ਊੜੇ ਮੋਏ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕਉ ਕਰੋ ਗਾਤ, ਨਾਮ ਤੇਰਾ ਜਪੀ ਦਿਨ ਰਾਤ, ਸੂਹੀ ਮਹੱਲਾ ਪੰਜਵਾਂ, ਘੜ ਘੜ ਅੰਤਰ ਤੁਮੇ ਵਸਾਰੇ, ਸਗਲ ਸਮੱਗਰੀ ਸੂਤ ਤੁਮਾਰੇ, ਤੂੰ ਪ੍ਰੀਤਮਾ ਤੂੰ ਪ੍ਰਾਣ ਅਧਾਰੇ, ਤੁਮ ਹੀ ਪੇਖ ਪੇਖ ਮਨ ਬਗਸਾਰੇ, ਅਰਹਾਉ ਅਣਕ ਜੋਨ ਪ੍ਰਮ ਪ੍ਰਮ ਪ੍ਰਮਹਾਰੇ, ਓੜ ਗਹੀ ਅਵਸਾ ਸੰਗਾਰੇ, ਅਗਮ ਅਗੋਚਰ ਅਲਖ ਅਪਾਰੇ, ਨਾਨਕ ਸਿਮਰੈ ਦੇਨ ਰਹਿ ਨਾਰੇ, ਸੂਹੀ ਮਹੱਲਾ ਪੰਜਵਾਂ, ਕਵਨ ਕਾਜ ਮਾਇਆ ਵਡਿਆਈ, ਜਾ ਕੋ ਬਿਨਸਤ ਬਾਰ ਨਾ ਕਾਈ, ਕਿਉ ਸੁਪਨਾ ਸੋਭਤ ਨਹੀਂ ਜਾਣੈ, ਅਚੇਤ ਬਵਸਥਾ ਮਹਿ ਲਪਟਾਨੈ, ਅਰਹਾਉ ਮਹਾ ਮੋਏ ਮੋਯੋ ਗਾਵਾਰਾ, ਪੇਖਤ ਪੇਖਤ ਊਠ ਸਿਧਾਰਾ, ਊਚ ਤੇ ਊਚ ਤਾਕਾ ਦਰਬਾਰਾ, ਕਈ ਜੰਤ ਬਿਨਾਹੇ ਉਪਾਰਾ, ਦੂਸਰ ਹੋਵਾ ਨਾ ਕੋ ਹੋਈ, ਜਪ ਨਾਨਕ ਪ੍ਰਭ ਏਕੋ ਸੋਈ, ਸੂਹੀ ਮਹੱਲਾ ਪੰਜਵਾਂ, ਸਿਮਰ ਸਿਮਰ ਤਾਕ ਹੋ ਜੀਵਾਂ, ਚਰਨ ਕਮਲ ਤੇਰੇ ਤੋਏ ਤੋਏ ਪੀਵਾਂ, ਤੂੰ ਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੇ ਸੰਗ ਸੁਆਮੀ, ਅਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ, ਆੜ ਪੈਰ ਤੇਰੇ ਗੁਣ ਗਾਵਾ, ਪੇਖ ਪੇਖ ਲੀਲਾ ਮਨ ਆਨੰਦਾ, ਗੁਣ ਅਪਾਰ ਪ੍ਰਭ ਪਰਮਾਨੰਦਾ, ਜਾ ਕੇ ਸਿਮਰਨ ਭਜ ਪਉ ਨਾ ਵਿਆਪੈ, ਸਦਾ ਸਦਾ ਨਾਨਕ ਹਰ ਜਾਪੈ, ਸੂਹੀ ਮਹੱਲਾ ਪੰਜਵਾਂ, ਗੁਰ ਕੈ ਬਚਨ ਹਿਰਦੇ ਧਿਆਨ ਧਾਰੀ,

ਉਹ ਤੁਜਾਰੀ ਦਿਰੜ ਨਾਮ ਦਾਨ ਇਸਨਾਨ ਸੋਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਧੀ

ਕੀ ਦੇਹ ਮਾਨ ਅਭਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ ਸੂਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਣੀਏ ਨਾਹੀ ਨਿਗਟ ਵਸਤ ਕਉ ਜਾਣੇ ਦੂਰੇ ਪਾਪੀ ਪਾਪ ਤੁਮਾਹੀ ਸੋ ਕਿਛ ਕਰ ਜਿਤ ਛੁਟੇ ਪੁਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਓ ਘੋਰ ਮਹਿਰ ਸਦਾ ਰੰਗ ਰਾਤਾ ਸੰਗ ਤੁਮਾਰੇ

ਭਵਜਲ ਡੂਬਤ ਸਤਿਗੁਰ ਕਾਢ, ਜਨਮ ਜਨਮ ਕਾ ਟੂਟਾ ਗੰਢ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੂਖ ਸਹਿਜ ਮਨ ਆਵੇ ਸਾਤ, ਸਤਿਗੁਰ ਕੀ ਰੇਣ ਵਡਭਾਗੀ ਪਾਵੇ, ਨਾਨਕ ਗੁਰ ਕਉ ਸਦ ਬਲ ਜਾਵੇ, ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ, ਆਠ ਪਹਿਰ ਹਰ ਹਰ ਜਸ ਗਾਈਏ, ਸਿਮਰੋ ਸੋ ਪ੍ਰਵੇ ਆਪਣਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ, ਅਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੇ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੇ ਸੰਤਰ ਵਾਲਾ।

ਪਾਹ ਹਰ ਸਿਮਰ ਸਿਮਰ ਮਾਣ ਮੋਹ ਕਟਾਹ ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਰ ਸਰਨ ਸਮਾਹ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਹਿਰਦਮਾਏ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖ ਲਾਵ ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵ ਅਰਹਾਵ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਕੇ ਬਰਨੇ ਨਾ ਜਾਹੀ ਲੋਭ ਮੂਆ ਤਿਸ਼ਨਾ ਬੁਝ ਤਾਕੀ।

ਉਹ ਸਾਉ ਸੇਵ ਜਿਦ ਟੋਟ ਨਾ ਆਵੇ, ਖਾਤ ਖਰਚਤ ਤੁਖ ਅਣਦ ਵਿਖਾਵੇ, ਜਗ ਜੀਵਨ ਪੁਰਖ ਸਾਧ ਸੰਗ ਪਾਇਆ।

ਨਾਮ ਰਮਤ ਸੰਤਨ ਸੁਖਮਾਨਾ, ਨਾਨਕ ਦੇਵਨ ਹਾਰ ਸੁਜਾਨਾ, ਸੂਹੀ ਮਹੱਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੇ ਨਿਤ ਪਾਰਚ, ਮਾਧਵੇ ਪਾਜ ਦਿਨ ਨਿਤ ਰਹਿਣੀ, ਜਨਮ ਪਦਾਰਥ

ਭਰਨ ਪੋਖਣ ਸੰਗ ਔਧ ਬਿਖਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਨ ਸੁਮਰਥ ਅਗੋਚਰ ਸੁਆਮੀ, ਉਧਰ ਨਾਂਗ ਪ੍ਰਵੇ ਅੰਤਰ ਜਾਮੀ, ਸੂਹੀ ਮਹੱਲਾ ਪੰਜਵਾਂ, ਸਾਧ ਸੰਗ ਤਰੈ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ, ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਾ ਬਿਨਸੇ, ਗੁਰਪੂਰੇ ਮਿਲ ਪਾਪ ਤਜਾਇਣ, ਰਹਾਓ ਜੀਵਨ ਪਦਵੀ ਹਰ ਕਾ ਨਾਓ, ਮਨ ਤਨ ਨਿਰਮਲ ਸਾ ਸੁਆਓ, ਆੜ ਪੈਰ ਪਾਰ ਬ੍ਰਹਮ ਧਿਆਈ ਹੈ,

ਹੱਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ, ਜਿਤ ਤੂੰ ਲਾਵੇ ਤਿਤ ਤਿਤ ਲਗਣਾ, ਜਾਂ ਤੂੰ ਦੇਹ ਤੇਰਾ ਨਾਉ ਜਪਣਾ ਰਹਾਉ, ਹਰ ਕੇ ਦਾਸ ਹਰ ਸੇ ਤੀਰਾ ਤੇ, ਰਾਮ ਰਸਾਇਣ ਅਨ ਦਿਨ ਮਾਤੇ, ਬਾਂ ਪਗਰ ਪ੍ਰਵੇ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਉਧਰ ਸਵਾਮੀ ਪ੍ਰਭ ਕਿਰਪਾ ਤਾਰੇ, ਨਾਨਕ ਦਾਸ ਹਰ ਸਰਨ ਦੁਆਰੇ। ਸੂਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਿਚਲ ਕਰ ਪਾਇਆ।

ਤੇ ਭਾਗ ਪ੍ਰਾਪਤ ਹੋਈ। ਅਰਹਾਉ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾਮੋਨੀ ਦੂਤਾਂ ਲਾਈ, ਪ੍ਰੇਮ ਸ਼ੋਭਾ ਕਰਤ ਕਸਾਈ, ਨਿਰਦੈ ਜੰਤ ਤਿਰਦਿਆ ਨਾ ਪਾਈ, ਅਨਕ ਜਨਮ ਬੀਤੀਨ ਫਰਮਾਈ, ਕਰ ਵਾਸ ਨਾ ਦੇਵੈ ਦੁੱਤ ਰਮਾਈ, ਦਿਨ ਰਹਿਣ ਆਪਣਾ ਕੀ ਆਪਾਈ, ਕਿਸ ਦੋਸ ਨਾ ਦੀਜੈ ਕਿਰਤ ਪਵਾਈ, ਸੁਣ ਸਾਜਨ ਸੰਤ ਜਨ ਪਾਈ, ਚਰਨ ਸਰਨ ਨਾਨਕ ਗਦ ਪਾਈ, ਅਰਾਗ ਸੂਹੀ।

ਜਿਨਾ ਸੰਤ ਚੌਰ ਠੋਲਾਓ, ਸੀਸ ਨਿਹਾਰੋ ਚਰਨ ਤਲ, ਤੂਰ ਮੁਖ ਲਾਵ, ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਈ, ਤਜ ਅਭਮਾਨ ਸਰਣੀ ਪਰੋ, ਹਰ ਗੁਣ ਨਿਧ ਪਾਈ, ਅਵਲੋਕਨ ਪੁਨਹ ਪੁਨਹ ਕਰੋ, ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ, ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ, ਜਨ ਕਾ ਸੰਗ ਮੰਗੋ, ਨਾਨਕ ਕੋ ਪ੍ਰਭ ਦਇਆ ਕਰ।

ਸਤਿਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ ਜਪ ਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲੇਖ ਹੈ ਸੰਤ ਲਾਗ ਮਨੇ ਛਾੜ ਦੁਬਧਾ ਕੀ ਕੁਰੀਆ ਰਹਾਓ ਨਿਰਗੁਣ ਹਰੀਆ ਸਰਗੁਣ ਤਰੀਆ ਅਨਕ ਕੋਠਰੀਆ ਪਿੰਨ ਪਿੰਨ ਪਿੰਨ ਪਿੰਨ ਕਰੀਆ ਵਿੱਚ ਮਨ ਕੋਟਵਰੀਆ

ਪੰਜਵਾਂ ਰਸ ਮੰਡਲ ਕੀਨੂ ਆਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਅਰਹਾਉ ਬਹੁ ਵਿਦ ਰੂਪ ਰੰਗ ਆਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਵਰਨ ਚੇਨ ਨਾਹੀਂ

ਪਰਮਾਇਆ ਜੈਸੇ ਪਵਨ ਚੁਹਲਾਇਆ ਸੋਨ ਸੁਨ ਹੀ ਡਰਾਇਆ ਘਰ ਰੋ ਤਮਰਾਇਆ ਗਰੇ ਅੰਧ ਕੂਪਾਇਆ ਪਾਵਕ ਸਗਰਾਇਆ ਗਈ ਓੜ ਸਾਧਾਇਆ ਨਾਨਕ ਹਰ ਧਿਆਇਆ ਆਪ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਕਰ ਸੇਵਾ ਇੱਕ ਓ ਅੰਕਾਰ।

ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾਜੀਨਿਆਂ, ਸੱਚ ਤੇਰਾ ਪਾਸਾਰਾ, ਤੇਰਾ ਰੂਪ ਅਗੰਮ ਹੈ, ਅਰੂਪ ਤੇਰਾ ਦਰਸਾਰਾ। ਹਉ ਕੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ, ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗਮੇ ਅਪਾਰਾ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਣਾ ਕਉ ਬਲਿਹਾਰ। ਰਾਗ ਸੂਹੀ ਮਹੱਲਾ ਪੰਜਵਾਂ, ਕਾਰ ਸਤਵਾਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏ, ਜਿਸ ਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਦ ਪਾਵੇ। ਤੂੰ ਸਰਬ ਦੀਆਂ ਪ੍ਰਤਪਾਲਾ, ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ, ਜੋ ਤੁਦ ਭਾਵੇ ਸੋ ਪ੍ਰਵਾਨ। ਮਨ ਤਨ ਤੂੰ ਹੈ ਅਧਾਰੀ।

ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਜਨ ਕਮਾਵੇ ਸੰਤਨ ਕਾ ਤੋ ਗੁਰਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ ਨਾਨਾ ਇਸ ਕਾਲਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਾਲਮਹਿ ਕਟ ਕਟ ਨਾਨਕ ਮਾਝਾ ਸੂਹੀ ਮਹੱਲਾ ਪੰਜਵਾਂ ਜੋਗਸ਼ ਕਰੈ ਸੋਈ ਪ੍ਰਾਮਨ ਓਏ ਰਾਮ ਨਾਮ ਰੰਗ ਰਾਤੇ ਜਿਨ ਕੀ ਸੋਭਾ ਸਭ ਨੀਤਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇ ਵੜਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਈ ਜਲ ਸੋਈ ਹਰਹਾਉ ਕੋੜ ਅਪਰਾਧੀ ਸੰਤ ਸੰਗ ਉਦਰੈ ਜਮ ਤਾ ਕੇ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਭਉ ਕੱਟ ਸੰਤ ਸਰਣ ਜੋ ਆਵੇ ਦਿਆ ਮਨੋਰਥ ਕਰ ਆਰਾਧ ਸੋ ਸੰਤਨ ਤੇ ਪਾਵੇ ਜਨ ਕੀ ਮਹਿਮਾ ਕੇਤਕ ਵਰਨੋ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਿਗੁਰ ਫੇਟਿਆ ਤੇ ਸਭ ਤੇ ਭਏ ਨਿਕਾਣੇ ਸੂਹੀ ਮਹੱਲਾ ਪੰਜਵਾਂ ਮਾਂ ਅਗਨ ਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਹਿਰਦੇ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿਤ ਆਏ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਓ ਅੰਧਕੂਪ ਤੇ ਕਾਢ ਲਈਏ ਤੁਮ ਆਪ ਪਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਲ ਛਿੜਾਏ ਆਪਣੀ ਭਗਤ ਪ੍ਰਵਿਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਭਏ ਵੋ ਮਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖ ਦਾਤੈ ਢੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਾਬ ਕਛ ਨਾ ਸੀਓ ਤਬ ਕਿਆ ਕਰਤਾ ਕਮਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ

ਤੇਰੀ ਬਖਸ਼ ਨਿਰਾਲੀ ਜੀ ਜਨਸਾ ਤੇਰੇ ਕੀਤੇ ਘੜ ਘੜ ਤੁਹੀ ਤਿਆਈ ਏ ਤੇਰੀ ਗਤ ਮਿਤ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਏ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ ਸੂਹੀ ਮਹੱਲਾ ਪੰਜਵਾਂ ਭਾਲ ਚੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਹੀ ਏ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ ਕੇਸਾਂ ਕਾ ਕਰ ਚਬਰ ਟੁਲਾਵਾਂ।

ਤੀ ਲਾਇਨ ਹਰਸੋ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾ ਤੇ ਸੱਚਾ ਸੁਖ ਸੱਚੀ ਵਡਿਆਈ।

ਅਰਦਾਸ ਬੇਨੰਤੀ ਤੇਰੇ ਜਾਣਾ ਦੇਖਣ ਪਾਵਾ ਸੂਹੀ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਰਿਹਾਰਾ ਮੇਰੇ ਰਾਮ ਰਾਏ ਜਿਉਂ ਰਾਖੇ ਤਿਉ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਤੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿੱਤ ਤੁਮਰੇ ਦੁਆਰੇ ਆਇਆ ਨਾਨਕ ਕਉ ਪ੍ਰਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਤੂੰ ਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾਂ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ।

ਦਰਸ਼ਨ ਕਉ ਬਲ ਜਾਈ, ਅੰਮ੍ਰਿਤ ਬਜਨ ਦੇ ਉਰਤਾਰੀ, ਤਉ ਕਿਰਪਾ ਤੇ ਸੰਗ ਪਾਈ, ਅੰਤਰ ਕੀ ਗਤ ਤੁਝ ਪੈਸਾਰੀ, ਤੁਧ ਜੇਵੜ ਅਵਰ ਨਾ ਕੋਈ, ਜਿਸ ਨੂੰ ਲਾਏ ਲਹਿ ਸੋ ਲਾਗੇ, ਭਗਤ ਤੁਹਾਰਾ ਸੋਈ, ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਝੁੱਠੇ ਪਾਵਾ, ਸਾਸ ਸਾਸ ਨਾਨਕ ਆਰਾਧ, ਆਠ ਪੈਰ ਗੁਣ ਗਾਵਾ, ਸੂਹੀ ਮਹੱਲਾ ਪੰਜਵਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਤੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ।

ਪਨਾ ਤਿਆਈਏ, ਗੁਰ ਪ੍ਰਸਾਦ ਪਹੁ ਤਰੀਏ, ਆਪ ਤਿਆ ਹੋਈਏ ਸਭ ਰੇਣਾ, ਜੀਵਤਿਆਂ ਇਉ ਮਰੀਏ, ਸਫਲ ਜਨਮ ਤਿਸਕਾ ਜਗ ਪੀਤਰ, ਸਾਧ ਸੰਗ ਨਾਉ ਜਾਪੇ, ਸਗਲ ਮਨੋਰਥ ਤਿਸਕੇ ਪੂਰਨ, ਜੇ ਦਇਆ ਕਰੇ ਪ੍ਰਭ ਆਪੇ, ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਣ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧੁਰ ਵਾਲਾ। ਰਾਗ ਸੂਹੀ ਅਸ਼ਟਪਦੀਆਂ, ਮਹੱਲਾ ਪਹਿਲਾ ਕਰ ਪਹਿਲਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਨਾ ਕੁਲ ਟੰਗ ਨਾ ਮੀਠੇ ਬੈਣਾ ਅਰਹਾਉ ਸਹਿ ਸੀਗਰ ਕਾਮਣ ਕਰੇ ਆਵੇ ਤਾਂ ਸੁਹਾਗਣ ਜਾਂ ਕੰਤੇ ਪਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਤੁਰਤ ਮਤ ਨਾ ਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਭੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਭਰਮ ਫੁਲਾਣੀ ਹੋ ਮੈਂ ਜਾਈ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨਕ ਜਨਮ ਬੇਸ਼ਰਤ ਦੁਖ ਪਾਇਆ ਕਰ ਗਏ ਲਿਹੋ ਪ੍ਰੀਤਮ ਪ੍ਰਵਰਾਇਆ ਪੰਡਤ ਨਾਨਕ ਸੋ ਹੈ ਪੀ ਹੋਸੀ ਜੇ ਪਾਵੇ ਪਿਆਰਾ ਤੈ ਰਾਵੇਸੀ ਸੂਹੀ ਮਹੱਲਾ ਪਹਿਲਾ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜੀਓ ਰਿਣ ਨਾਵੇ ਪ੍ਰਮ ਫੁੱਲੀਆ ਠੱਗ ਮੁੱਠੀ ਕੂੜਿਆਰ ਜੀਓ ਸੱਚੇ ਸੇ ਤੀ ਰੱਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿਤ ਲਾਏ ਜੀਓ ਰਹਾਓ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਤਨ ਨਾਹੇ ਜੀਓ ਅਵਗਣ ਮੁੱਠੀ ਜੇ ਫਿਰ ਬਦਕ ਥਾਏ ਨਾ ਪਾਹੇ ਜੀਓ ਗੁਰ ਰਾਖੇ ਸੇ ਉਭਰੇ ਸਬਦਰ ਤੇ ਮਨ ਮਾਹੇ ਜੀਓ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤੇਨ ਮੁੱਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਓ ਮੂਲ ਨਾ ਬੂਝੇ ਆਪਣਾ ਸੇ ਪਸੂਆ ਸੇ ਟੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜੀਓ।

ਤਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਦ ਪਾਏ ਦਰਬਾਰ ਸਤਿਗੁਰ ਸ਼ਬਦ ਪਏ ਰਹਾਉ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਲਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹੇ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਅਰੰਗ ਰੰਗੇਤੜਾ ਨਿਤ ਨਿਤ ਦੇ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁਖ ਸੰਤਾਪਣਾ ਮਨਮੁਖ ਪਰਮ ਫੁਲਾਣਾ ਨਾਥ ਰੰਗ

ਪਛਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਦ ਪਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੂਫੀ ਮਹੱਲਾ ਪਹਿਲਾ ਜੋ ਆਰਣ ਲੋਹਾ ਪਾਏ ਪੰਨ ਕਢਾਈਐ ਤੂੰ ਸਾਖਤ ਜੋ ਨੀ ਪਾਏ ਭਵੇ ਪਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ।

ਮੈਲ ਨਾ ਪਾਈਏ, ਦੋ ਦੀਵੀ ਅੰਧ ਘੋਰ ਕਬ ਮੋਹਾਈਏ, ਗਰਮ ਉਸੇ ਕਰ ਚੋਰ ਕੇਸ ਰੂਹ ਆਈਏ, ਗੁਰਮੁਖ ਚੋਰ ਨਾ ਲਾਗ ਹਰ ਨਾਮ ਜਕਾਈਏ, ਸ਼ਬਦ ਨਿਵਾਰੀ ਆਗ ਜੋਤ ਦੀ ਪਾਈਏ, ਲਾਲ ਰਤਨ ਹਰ ਨਾਮ ਗੁਰਸੁਰਤ ਬਜਾਈਏ, ਸਦਾ ਰਹੇ ਨੇ ਕਾਮ ਜੇ ਗੁਰਮਤ ਪਾਈਏ, ਅਰਾਧੇ ਹਰ ਨਾਉ ਮਨ ਵਸਾਈਏ, ਨਾਨਕ ਮੇਲ ਮਿਲਾਏ ਜੇ ਤੁਧ ਪਾਈਏ, ਸੂਹੀ ਮਹੱਲਾ ਪਹਿਲਾ ਮਨੋਨਾ ਨਾਮ ਸਾਰ ਆਏ ਨਿਸ ਧਿਆਈਏ, ਜਿਉਂ ਰੱਖੇ ਕਿਰਪਾ ਧਾਰ ਤਿਵੇ ਸੁਖ ਪਾਈਏ, ਮੈਂ ਅੰਦਲੇ ਹਰ ਨਾਮ ਲਗਟੀ ਢੋਣੀ, ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ, ਰਹਾਓ ਜੈ ਦੇਖੋ ਤੇ ਨਾਲ ਗੁਰ ਦੇ ਖਾਲਿਆ, ਅੰਤਰ ਬਾਰ ਪਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਤੂੰ ਪਾਵੇ ਤਿਵੇ ਰਜਾਏ ਪਰਮ ਪਉ ਪੰਜਨਾ, ਜਨਮਤ ਹੀ ਦੁਖ ਲਾਗੈ ਮਰਣਾ ਆਇਕ, ਜਨਮ ਮਰਨ ਪ੍ਰਵਾਨ ਹਰ ਗੁਣ ਗਾਇਕ, ਹਉ ਨਾਹੀ ਤੂੰ ਹੋਵੇ ਤੁਧ ਕੀ ਸਾਜਿਆ, ਆਪੇ ਥਾਪ ਉਥਾਪ ਸ਼ਬਦ ਨਿਵਾਜਿਆ, ਦੇਹੀ ਪਸਮ ਰੁਲਾਏ ਨਾ ਜਾਪੀ ਕਹਿ ਗਇਆ, ਆਪੇ ਰਹਿਆ ਸਮਾਏ ਸੋਭ ਸਮਾਦ ਪਇਆ, ਤੂੰ ਨਾਹੀ ਪ੍ਰਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਹਦੂਰ ਅੰਤਰ ਪੀ ਤੂੰ ਹੈ, ਮੈਂ ਦੀਜੇ ਨਾਮ ਨਿਵਾਸ ਅੰਤਰ ਸਾਂਤ ਹੋਏ, ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ, ਰਾਗ ਸੂਹੀ ਮਹੱਲਾ ਤੀਜਾ ਕਾਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨਾਮੇ ਗੀਤੇ ਸਭ ਕੁਛ ਹੋਵਾ, ਬਿਨ ਸਤਿਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ, ਕੌਡੀ ਬਦਲੇ ਜਨਮ ਗਵਾਇਆ ਤੀਰ ਸਨਾਹੀ ਆਪੇ, ਗੁਰਮੁਖ ਹੋਵੇ ਤਾਂ ਏਕੋ ਜਾਣੇ, ਹਉਮੈ ਦੁੱਖ ਨਾ ਸੰਤਾਪੈ, ਬਲਿਹਾਰੀ ਗੁਰ ਆਪਣੇ ਵਿਟੋਂ, ਜਿਨ ਸਾਚੇ ਸਿਉ ਨਿਵਲਾਈ ਸ਼ਬਦ ਕੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ ਹਰਹਾਓ, ਗੁਰਮੁਖ ਗਾਵੇ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ ਜੀਓ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ ਮਨਮੁਖ ਅੰਧਾ ਅੰਧ ਕਮਾਵੇ, ਬੇਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ, ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਰੇ, ਚੱਲੇ ਸਤਿਗੁਰ ਪਾਏ ਸਾਚਾ ਸ਼ਬਦ ਸਿਫਤ ਗਏ ਸਾਚੀ।

ਸੱਚਾ ਸ਼ਬਦ ਸੁਣਾਏ, ਗੁਰਮੁਖ ਧਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ ਸਦਾ ਅਲਿਪਤ, ਸਾਚੇ ਰੰਗ ਰਾਤਾ ਗੁਰ ਕੇ ਸਹਿਜ ਸੁਭਾਏ। ਮਾਨਮੁਖ ਸਦਗੀ ਕੂੜੋ ਬੋਲੇ, ਬਿਖ ਬੀਜੇ ਬਿਖ ਖਾਏ, ਜਮ ਕਾਲ ਵਾਧਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਮਣ ਛਿੜਾਏ। ਸੱਚਾ ਤੀਰਥ ਜਿਤ ਸਸਰ ਨਾਵਣ, ਗੁਰਮੁਖਿਆ ਬੁਝਾਏ ਅਸਰ ਤੀਰਥ, ਗੁਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ। ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੇ ਨਾ ਲਾਏ।

ਹੋਵੇ ਕਿਤੇ ਪਰਥਾ ਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਓਨਾ ਤਿਲ ਨਾ ਤੁਮਾਏ ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸ਼ੇਨ ਸੇਵੜ ਭਾਗੀ ਜੇ ਓਨਾ ਮਿਲ ਰਹੇ ਅਨਦਿਨ ਨਾਮ ਲੈਨ ਦੇਸੀ ਰਿਜਕ ਸੰਵਾਹੇ ਜੇਨੋ ਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਣੀ ਤੋਸ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਗਸੇ ਮੇਲ ਲੈ ਹੋ ਪ੍ਰਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਪ੍ਰਾ ਮਿਲੇ ਤਾਂ ਮਿਲ ਰਹੇ ਹੋਮੇ ਸ਼ਬਦ ਜਲਾਏ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲ ਰਹਾਂ ਸਾਜ ਰੱਖਾਂ ਉਰਤਹਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹੇਦ ਪਿਆ।

ਸਮਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੇ ਨਾਲ ਇਹ ਮਨ ਮੂਲੋਂ ਭੁੱਲਿਆ ਜਸੇ ਪਦ ਗਵਾਏ ਇਹੋ ਜਗਤ ਮੁਹੇ ਦੂਜੇ ਵਿਆਪਿਆ ਗੁਰਮਤੀ ਸੱਚ ਤਿਹਾਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉਂ ਰਹੇ ਸੁਮਾਏ ਸੋ ਸੋ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ ਕਾਮਣ ਰੰਗ ਤਾਂ ਚੜੇ ਜਾਂ ਫਿਰ ਕੈ ਅੰਕ ਸੁਮਾਏ ਕਿਰੀਮ ਸ਼ੁਨੇ ਪੀ ਮਿਲਨ ਜੋ ਸਤਿਗੁਰ ਸੇਵਨ ਅੰਤਰ ਨਵਰਿਤ ਨਾਮ ਹੈ ਖਾਨ ਖਰਚਨ ਨਾ ਨਿਖੁੱਟਈ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰੇ ਨਾ ਓਏ ਦੁੱਖ ਸੁਖਨ ਗੁਰ ਰਾਖੇ ਸੇ ਉਬਰੇ ਹਰ ਸਿਉ ਕੇਰ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅਨਦਿਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀ ਹੈ ਨਾਨਕ ਸੱਚ ਲਗਨ ਸੂਹੀ ਮਹੱਲਾ ਤੀਜਾ ਹਰ ਜੀ ਸੂਖਮ ਅਗਮ ਹੈ ਕੇਤ ਵਿਦ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚਿੰਤ ਵਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੈ ਬਲਿਹਾਰਣ ਮਾਨ ਹਰ ਗੁਣ ਸਦਾ ਰਵਾਨ ਰਖਾਓ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਗਨ ਨਾਮ ਧਿਆਏ ਨਿਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਨ ਵਡਭਾਗੀ ਕਾ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੇ ਵੇਖਾ ਲਿਆ ਪ੍ਰਵਿਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਏ ਗੁਰਪ੍ਰਸਾਦੀ ਮਨ ਵਸੈ ਤੇਤ ਘਟ ਪ੍ਰਗਟ ਹੋਏ ਤਬ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਦਾ ਕਿਸ ਨੂੰ ਆਖੀਐ ਸ਼ਬਦ ਵੇਖੋ ਲਿਵ ਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ ਗੁਰਮੁਖ ਏਕੋ ਬੁਝਿਆ ਏਕ ਸਮਾਹੇ ਸਮਾਏ ਸੇਵਾ ਸਾ ਪ੍ਰਾਪਸੀ ਜੋ ਪ੍ਰਾਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਏ ਅਰਾਗ ਸੂਹੀ ਅਸ਼ਟਪਦੀਆਂ

ਪਿਆਰਾ ਹਉ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿਤਾ ਆਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਤਿਹਾਈ ਰਹਾਓ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁਖ ਪੀ ਤੁਝੇ ਤਿਹਾਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁਖ ਸੁਖ ਮਨਾਈ ਤਨ ਮਨ ਕਾਟ ਕਾਲਸ ਅਰਪੀ ਵਿੱਚ ਅਗਨੀ ਆਪ ਜਲਾਈ।

ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲੈ ਤਾਂ ਤੁਦੇ ਆਰਾਧੀ, ਜੇ ਮਾਰ ਕੱਢੇ ਪੀ ਪਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਤੁਦ ਵੱਲ ਰਹੇ ਤਾਂ ਕੋਈ ਕਿਉਂ ਆਖੋ, ਤੁਦ ਵਿਸਰਿਆ ਮਰ ਜਾਈ,

ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ, ਗੁਰ ਸਿਖ ਲੰਘ ਗੁਰ ਪੈ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉਂ ਸਿੱਖ ਗੁਰ ਮਿਲ ਵਿਗਸਾਈ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋਂ ਬੁਲਾਈ। ਨਾਨਕ ਕੀ ਬੇਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ। ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੇ ਤਿਆਈ। ਜੋ ਤੂੰ ਸੇਵੈ ਤੋ ਤੂੰ ਹੈ ਹੋਵੇ, ਤੁਦ ਸੇਵਕ ਪੈ ਦਰਖਾਈ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੇ ਤਿਸ ਦੇਵਾਈ। ਜਿਸ ਤੂੰ ਦੇ ਸੋਈ ਜਨ ਪਾਏ, ਹੋਰ ਨਿਫਲ ਸਭ ਚਤਰਾਈ। ਸੇਮਰ ਸੇਮਰ ਸਿਮ ਗੁਰ ਆਪਣਾ, ਸੋਇਆ ਮਨ ਜਾਗਾਈ। ਇਕ ਦਾਨ ਮੰਗੇ ਨਾਨਕ ਵਿਚਾਰ, ਹਰ ਦਾਸਨ ਦਾਸ ਕਰਾਈ। ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸੇ ਤਾਂ ਗੁਰ ਵਡਿਆਈ। ਗੁਰਮੁਖ ਬੋਲੇ ਸੋਥਾ ਏ ਪਾਏ, ਮਨਮੁਖ ਕਿਸ ਥਾਏ ਨਾ ਪਾਈ। ਪਾਲਾ ਕੱਕਰ ਵਰਫ ਵਰਸੈ, ਗੁਰ ਸਿੱਖ ਗੁਰ ਦੇਖਣ ਜਾਈ। ਸਭ ਦਿਨ ਸਰੈਣ

ਅੰਮ੍ਰਿਤ ਅਗਮ ਅਥਾਹ ਹੋ ਰਹਾਉ। ਹਉ ਸਤਿਗੁਰ ਵੇਖ ਵਿਸੀਆ, ਹਰ ਨਾਮੇ ਲੱਗਾ ਪਿਆਰ, ਕਿਰਪਾ ਕਰਕੇ ਮੇਲਿਆਂ ਪਾਇਆ ਮੋਖ ਦੁਆਰ। ਸਤਿਗੁਰ ਬਿਰਹੀ ਨਾਮ ਕਾ, ਜੇ ਮਿਲੇ ਤਾਂ ਤਨ ਮਨ ਦੇਉ, ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਉ। ਸੁੱਤਿਆਂ ਗੁਰ ਸਾ ਲਾਈਏ, ਉੜਦਿਆਂ ਪੀ ਗੁਰ ਆ ਲਾਓ। ਕੋਈ ਐਸਾ ਗੁਰਮੁਖ ਜੇ ਮਿਲੇ, ਹਉ ਤਾ ਕੇ ਤੋਵਾਂ ਪਾਓ। ਕੋਈ ਐਸਾ ਸੱਜਣ ਲੋੜ ਲਹੋ, ਮੈਂ ਪ੍ਰੀਤਮ ਦੇ ਮਿਲਾਏ। ਸਤਿਗੁਰ ਮਿਲੇ ਹਰ ਪਾਇਆ, ਮਿਲਿਆ ਸਹਿਜ ਸੁਭਾਏ। ਸਤਿਗੁਰ ਸਾਗਰ ਗੁਣ ਨਾਮ ਕਾ, ਮੈਂ ਤਿਸ ਦੇਖਣ ਕਾ ਚਾਓ। ਹਉ ਤਿਸ ਬਿਨ ਕੜੀ ਨਾ ਜੀਵਉ, ਬਿਨ ਦੇਖੇ ਮਰ ਜਾਓ। ਜੋ ਮਛਲੀ ਬਿਨ ਪਾਣੀ ਹੈ, ਰਹੇ ਨਾ ਕਿਤੇ ਉਪਾਏ। ਜੋ ਹਰ ਬਿਨ ਸੰਤ ਨਾ ਜੀਵਈ, ਬਿਨ ਹਰ ਨਾਮੇ ਮਰ ਜਾਏ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉ ਗੁਰਬਿਨ ਜੀਵਾਂ ਮਾਓ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਖਾਓ। ਹਰ ਹਰ ਨਾਮ ਰਤਨ ਹੈ, ਗੁਰਤੁੱਠਾ ਦੇਵੇ ਮਾਏ। ਮੈਂ ਤਰ ਸੱਚੇ ਨਾਮ ਕੀ, ਹਰ ਨਾਮ ਰਹਾ ਲਿਵਲਾਏ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋ ਦੇ ਦਰੜਾਏ। ਜਿਸ ਪ੍ਰਾਪਤ ਸੋ ਲਹਿ, ਗੁਰਚਰਣੀ ਲਾਗੇ ਆਏ। ਆਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੇ ਆਏ। ਤੇ ਦੇਵਾਂ ਮਨ ਆਪਣਾ, ਨਿਵ ਨਿਵ ਲਾਗਾ ਪਾਏ। ਸੱਜਣ ਮੇਰਾ ਏਕ ਤੂੰ, ਕਰਤਾ ਪੁਰਖ ਸੁਜਾਨ। ਸਤਿਗੁਰ ਮੀਤ ਮਿਲਾਇਆ, ਮੈਂ ਸਦਾ ਸਦਾ ਤੇਰਾ ਤਾਣ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ। ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਆਰਾਮ ਨਾਮ ਤਨ ਸੰਚਿਆ, ਸਾਬਤ ਪੂੰਜੀ ਰਾਸ। ਨਾਨਕ ਦਰਗੇ ਮੰਨਿਆ, ਗੁਰਪੂਰੇ ਸਾਬਾਸ। ਰਾਗ ਸੂਹੀ ਅਸ਼ਟਪਦੀਆਂ, ਮਹੱਲਾ ਪੰਜਵਾਂ। ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਉਰਜ ਰਹੋ ਵਿਖਿਆ ਕੇ ਸੰਗਾ, ਮਨੇ ਵਿਆਪਤ ਅਣਕ ਤਰੰਗਾ। ਮੇਰੇ ਮਨ ਅਗਮ ਅਗੋਚਰ, ਕਦ ਪਾਈਗੇ ਪੂਰਨ ਪਰਮੇਸ਼ਰ।

ਤੰਦ ਜੀਓ, ਨਾਮ ਧਿਆਵੇ ਛੇ ਜਿਣ ਚੱਲੇ, ਪੁਰ ਪੂਰੇ ਸੰਬੰਧ ਜੀਓ, ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਜੋਗ ਜੀਓ, ਹੁਕਮੇ ਪ੍ਰਪੰਚ ਪਸਰਿਆ ਹੋਮ ਕਰੇ ਰਸ ਭੋਗ ਜੀਓ, ਜਿਸ ਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਓ, ਆਪਣੜੇ ਪ੍ਰਪਾਣਿਆ ਦਰਗੇ ਪੈਦਾ ਜਾਏ ਜੀਓ, ਐਥੇ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਓ, ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਦ ਪਾਏ ਜੀਓ, ਥਾਨ ਸੰਤਰ ਰਵ ਰਹਿਆ ਸਰਬ ਜੀਆਂ ਪ੍ਰਤਪਾਲ ਜੀਓ, ਸਤ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ, ਮਨ ਤੇ ਕਹੋ ਨਾ ਵਿਸਰੈ ਜਾਂ ਆਪੇ ਹੋਏ ਦਇਆਲ ਜੀਓ, ਆਵਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜੀਓ, ਤਾਕਾ ਅੰਤ ਨਾ ਪਾਈਐ ਊਚਾ ਆਗਮ ਅਪਾਰ ਜੀਓ, ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੇ ਲਖ ਵਾਰ ਜੀਓ, ਸੱਚਾ ਨਿਉਤਨ ਪ੍ਰੀਤਮਾ ਜਿਨ ਮਨ ਉੱਠਾ ਆਪ ਜੀਓ, ਗੁਣ ਸਾਂਝੀ ਤਿੰਨ ਸੰਗ ਬਸੈ ਆੜ ਪੈਰ ਪ੍ਰਭ ਜਾਪ ਜੀਓ, ਰੰਗ ਤੇ ਪਰਮੇਸ਼ਰ ਹੈ ਬਿਨਸਤੇ ਸਗਲ ਸੰਤਾਪ ਜੀਓ, ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ, ਤੂੰ ਸਮਰੱਥ ਤੂੰ

ਡੀਆ ਜਿਨ੍ਹਾਂ ਨੇ ਉਹ ਦੂਜਾਣੇ ਲੱਗਾ ਤੂਰ ਮਰੋ ਸੇ ਵਾਂਡੀਆ ਹਾਓ ਨਾ ਛੋਡੋ ਕੰਤ ਪਾਸਰਾ।

ਇਹੋ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਨ ਕੁਚੱਜੀ ਅਮਾਵਣ ਡੋਸੜੇ ਹਉ ਕਿਉਂ ਸਹੁ ਰਾਵਣ ਜਾਓ ਜੀਉ ਇੱਕ ਦੂ ਇੱਕ ਚਿੜੰਦੀਆਂ ਕੌਣ ਜਾਣੇ ਮੇਰਾ ਨਾਉ ਜੀਉ ਜਿੰਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀ ਏ ਜੀਉ ਸੇ ਗੁਣ ਮੰਨ ਨਾ ਆਵਨੀ।

ਗਈਏ ਭਾਣੇ ਮੰਝ ਪਰੀ ਆਸ ਜੀਓ ਭਾਣੇ ਸੋ ਸੋ ਰੰਗਲਾ ਸ਼ਿਵ ਤਰਤਾ ਗੁਣਤਾਸ ਜੀਓ ਭਾਣੇ ਸੋ ਪੀਹਾਵਲਾ ਹਉ ਆਵਣ ਜਾਣ ਮੁਈਆਸ ਜੀਓ ਤੂੰ ਸੋ ਅਗਮ ਅਤੋਲਵਾ ਹਉ ਕਹਿ ਕਹਿ ਟਹਿ ਪਈਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਪੂਹ ਪਿਆਸ ਜੀਓ ਗੁਰ ਸਬਦੀ ਸੋ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦਿਸੇ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਓ ਆਖਾਂ ਬਿਰਤਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਇਹੋ ਮਰਤਾ ਕੂੰਡੇ ਵਸਾ ਮੈਂ ਮਾਰਗ ਦਿਓ ਬਤਾਏ ਜੀਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਪਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ

ਮੈਂ ਹਰ ਵਰ ਪਾਵੇ ਤਿਸ ਕੀ ਬਲਰਾਮ ਜੀਓ। ਰਬ ਰਹਿਆ ਜੁਗ ਚਾਰ ਤੇਰ ਪਵਣ ਬਾਣੀ ਜਿਸ ਕੀ ਬਲਰਾਮ ਜੀਓ। ਤੇਰ ਪਵਣ ਕੰਤਰ ਵੇ ਸੋਹਾਗਣ ਅਵਗਣਵੰਤੀ ਦੂਰੇ। ਜੈਸੀ ਆਸਾ ਤੈਸੀ ਮਨਸਾ ਪੂਰ ਹੈਆ ਭਰਪੂਰੇ। ਹਰ ਕੀ ਨਾਰ ਸੋ ਸਰਵ ਸੁਹਾਗਣ ਰਾਂਡ ਨਾ ਮੈਂ ਲੈ ਵੇਸੇ। ਨਾਨਕ ਮੈਂ ਵਰ ਸਾਚਾ ਪਾਵੇ ਜੁਗ ਜੁਗ ਪ੍ਰੀਤਮ।

ਦੇਖੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰਚਰਣੀ ਪ੍ਰਚਿਤ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਏ ਬਲਰਾਮ ਜੀਓ ਰੈਸੀ ਵੇਖ ਹਧੂਰ ਪਿਰ ਰਾਵੀ ਕਰ ਸੋਈਏ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ ਸੰਜੋਗੀ ਮੇਲਾ ਥਾਨ ਸੋਹਿਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਪਿਰ ਪਾਏ ਨਾਨਕ ਵਿਛੜਨਾ ਦੁਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਣ ਦਿਨ ਮੇਲ ਪਇਆ ਮਨ ਮਾਨਿਆ ਕਰਮ ਅੰਦਰ ਸੋਹਾਏ ਪੰਚ ਸ਼ਬਦ ਤੁਨ

ਸਾਰੇ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸੁਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤੇਰ ਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਭ ਲਿਓ ਦਾਤਾ ਸਿਰ ਸਿਰ ਦੇ ਮਨਹਾਰੋ ਤੂੰ ਜਾਣ ਗਿਆ ਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਖੇਲ ਤੁਮਾਰਾ ਅਗਮੇ ਅਪਾਰਾ ਤੁਧ ਬਿਨ ਕੌਣ ਬੁਝਾਏ ਸਿੱਧ ਸਾਧਕ

ਨਾ ਜਾਸੀ ਨਾਨਕ ਗੁਰਮੁਖੀਆ ਪਛਾਣ ਪ੍ਰਭ ਜੈਸੇ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੇ ਲਾਇਆ ਦਾਂ ਤੇਰੇ ਖੜ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਝ ਲਾਲੇ ਨਾਲ ਸੋਹ ਪਰਖ ਮੋਹਣੀਏ ਲਿਆ ਵਿਵਾਹ ਹੋਆ ਸੋਭ ਸੇਤੀ ਪੰਚ ਸਭ ਦੀ ਆਇਆ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੇ ਲਾਇਆ ਹੌਂਬਲੇਹਾਰੀ ਸਾਜਨਾ ਮੀਤਾ ਅਵਰੀਤਾ ਇਓ ਤਨ ਜਿਨ ਸਿਓ ਗਾਡਿਆ ਮਾਨ ਲੀੜਾ ਦੀਤਾ ਲੀਆ ਤਾਂ ਦੀਆ ਮਾਨ ਜਿਨ ਸਿਓ ਸੇ ਸੱਜਣ ਕਿਉਂ ਵਿਸਰੈ ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਏ ਰਹਿ ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ ਹੌਂਬਲੇਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੇ ਵਾਸਲਾ ਕੜਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣੇ ਕੈਰੀ ਛੋੜ ਅਵਗੁਣ ਚੱਲੀਏ ਪੈਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਚੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਆਪ ਕਰੇ ਕਿਸੇ ਆਖੀਏ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਪੂਲੜਾ ਹੋਈ ਜੇ ਹੋਏ ਪੂਲਾ ਜਾਏ ਕਹੀਏ ਆਪ ਕਰਤਾ ਕਿਉਂ ਫੁੱਲੇ ਸੁਣੇ ਦੇਖੇ ਬਾਜ ਕਹੇ ਦਾਨ ਅਣਮੰਗਿਆ ਦੇਵੇ ਦਾਨ ਦੇ ਦਾਤਾ ਜਗ ਬਿਧਾਤਾ ਨਾਨਕਾ ਸਚ ਸੋਈ ਆਪ ਪਰੇ ਕਿਸੇ ਆਖੀਏ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਜ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਜ ਪਾਵੇ ਸਾਜ ਕੀ ਮਤ ਕਿਉਂ ਟਲੇ ਇਸਨਾਨ ਦਾਨ ਸੁਗਿਆਨ ਮੱਜਣ ਆਪ ਅਛਲਿਓ ਕਿਉਂ ਛਲੇ ਪਰ ਪੰਚ ਮੋਹ ਵਿਕਾਰ ਥੱਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋਈ ਸਾਹਿਬ ਸੋਸਾ ਲਾਹੀਏ ਜਿਨ ਕਾਰਨ ਕੀ ਆ ਮੈਲ ਲਾਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰਪੈ ਮੋਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੇ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿਉਂ ਮਿਲੇ ਹੋਏ ਪਰਾਇਆ ਸਾਹਿਬ ਸੋ ਸਾਰਾਈਏ ਜਿਨ ਜਗ ਤਿਉ ਪਾਇਆ ਆਏ ਗਇਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇ ਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇਕ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣ ਆਰੇ ਤੂੰ ਸੁਣ ਪਿਆਰੇ ਤੁਦ ਭਾਵੇ ਸੱਚ ਸੋਈ ਆਵਣ ਜਾਣਾ ਨਾ ਥੀਏ ਸਾਚੀ ਹੀ ਮਤ ਹੋਈ ਅੰਜਨ ਤੈਸਾ ਅੰਜੀਏ ਜੈਸਾ ਪਿਰ ਪਾਵੇ ਸਮਝੇ ਸੂਝੇ ਜਾਣੀਏ

ਆਰਾਮ ਹਿਰਦੇ ਮਨ ਮਾਨਿਆ ਅੰਜਨ ਨਾ ਕਿਸੇ ਤੇ ਸੂਝੈ ਗੁਰਸਬਦੀ ਸੱਜ ਜਾਣਿਆ ਸਾਜਨ ਹੋਵਣੇ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੇ ਰਲੀਆਂ ਕਰਮ ਧਰਮ ਸਵਾਇਆ ਅੜਸੜ ਤੀਰਥ ਪੁੰਨ ਪੂਜਾ

ਰਾਂਗ ਰੰਗੀਲੜ ਰੰਗ ਲਾਲ ਬਣਾਇਆ ਅੰਧਾ ਆਗੂ ਜੇਥੀਏ ਕਿਉਂ ਪਾਦਰ ਜਾਣੇ ਆਪ ਮੁਸੇ ਮਤ ਹੋਸ਼ੀਏ ਕਿਉਂ ਰਾਹੋ ਪਛਾਣੇ ਤੂੰ ਰਾਏ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੂਝੈ ਅੰਧ ਬੂਡੋ ਤੰਦਲੀ ਦਿਨ ਰਾਤ ਚਾਨਣ ਚਾ ਉਬਜੈ ਸਤਿਗੁਰ ਕਾ ਮਨ ਵਸੈ ਤਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਦਰ ਗੁਰ ਦੱਸੈ ਮਨ ਪਰਦੇਸੀ ਜੇਥੀਐ ਸਭ ਦੇਸ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਵਾਇਆ ਕੌਣ ਜਾਣੇ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋਟ ਨ ਆਵੇ ਫੇਰੀਆ ਨਾ ਮਿਹੂਣੇ ਊਣੇ ਚੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇਥੀਐ ਸਭ ਦੇਸ ਪਰਾਇਆ ਗੁਰਮਹਿਲ ਨੀ ਕਰ ਆਪਣੇ ਤੋ ਪਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਬਦੇ ਪਤੀਜੈ ਅੰਕ ਪੀਜੈ ਤੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰ ਗੁਰ ਸ਼ਬਦ ਮੇਲਾ ਤਾਂ ਸੋਹੇਲਾ ਬਾਜੰਤ ਅਨਹਦ ਬੀਣਾ ਗੁਰਮਹਿਲ ਨੀ ਕਰ ਆਪਣੇ ਤੋ ਪਰਪੁਰ ਲੀਣਾ ਕੀਤਾ ਕਿਆ ਸਾਰਾਹੀ ਹੈ ਕਰ ਵੇਖੇ ਸੋਈ ਤਾਂ ਕੀ ਕੀਮਤ ਨਾ ਪਵੇ ਜੇ ਲੋਚੈ ਕੋਈ ਕੀਮਤ ਸੋ ਪਾਵੇ ਆਪ ਜਾਣ ਆਵੇ ਆਪ ਅਫੁੱਲ ਨਾ ਫੁੱਲੇ ਜੈ ਜੈਕਾਰ ਕਰੇ ਤੁਦ ਪਾਵੇ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਤਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਪਰ ਹਰ ਜਨ ਪਾਵੋ ਨਾਨਕ ਕਹਿ ਸੁਣੋ ਜਨ ਪਾਈ ਸੁਖ ਸੁਹਿਲੜਾ ਹਰ ਤਿਆਵੋ ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕਉ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪਉ ਪੱਗ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕਉ ਕਿਰਪਾ ਕੀਨੀ ਮੇਰੇ ਸਵਾਮੀ ਤਿਨ ਅਨਦਿਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿਜ ਸੁਭਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਥਉ ਕੋ ਤੇਰਾ ਤੂੰ ਸਭਨਾ ਕਾ ਥਉ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਕਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨ ਲੱਗ ਗਏ ਆਏ ਦਹੇ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਬੁੱਠੇ ਕਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰੱਖੇ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਲਾਇਆ ਰਾਮ ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜੇਦੀ ਸੱਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ
ਗੁਰਮੁਖ ਆਗਵ ਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹ ਹੈ ਦਰ ਸੱਚ ਹੈ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੇ ਨਾਮ ਸੁਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵ ਹੈ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਖਾਣੇ ਭਏ ਭਗਤ ਮੀਠੀ ਲਾਗੀ ਅਨ ਦਿਨ ਭਗਤ ਕਰੇ ਦਿਨ ਰਾਤੀ ਕਰਗੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅਨ ਦਿਨ ਨਾਮ ਸੰਭਾਲੇ ਮਨਮੁਖ ਭਗਤ ਕਰੇ ਬਿਨ ਸਤਗੁਰ ਵੇਣ ਸਤਗੁਰ ਭਗਤ ਨ ਹੋਈ ਰਾਮ ਹਉਮੈ ਮਾਇਆ ਰੋਗ ਵੇ ਆਪੇ ਮਰ ਜਨਮੇ ਦੁਖ ਹੋਈ ਰਾਮ ਮਰ ਜਨਮੇ ਦੁਖ ਹੋਈ ਦੂਜੇ ਭਾਏ ਪਰਜ ਵਗੋਈ ਵਿਨ ਗੁਰ ਤਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਪਰਮਿਆ ਅੰਤ ਗਿਆ ਪਛਤਾਨਿਆ ਕੋੜ ਮੱਧੇ ਕਿਨੇ ਪਛਾਣਿਆ ਹਰ ਨਾਮਾ ਸਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਭਾਏ ਪਦ ਖੋਈ ਭਗਤਾਂ ਕਹਿ ਘਰ ਕਾਰਜ ਸੱਚ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ ਨਾਮ ਨਿਧਾਨ ਸਤ ਪਾਇਆ ਸਦਾ ਅਖੁੱਟ ਕਦੇ ਨਾ ਨਿਖੁੱਟੈ ਹਰ ਦੀਆ ਸਹਿਜ ਸੁਪਾਇਆ ਹਰ ਜਨ ਉੱਚੇ ਸਦਗੀ ਉੱਚੇ ਗੁਰ ਕੇ ਸ਼ਬਦ ਸੁਹਾਇਆ ਨਾਨਕ ਆਪੇ ਬਖਸ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚੇ ਸੱਚ ਸੋਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹਉਮੈ ਸਾਹਿਬ ਕੇਲਭਗ ਕਾਟੇ ਸਾਚ ਰੱਖਿਆ ਉਰ ਤਾਰੇ ਰਾਮ ਸੱਚ ਰੱਖਿਆ ਉਰ ਤਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਵਖਾ ਲਿਆ ਸੋਈ ਸਾਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੇ ਸਤਗੁਰ ਸਾਚ ਬੁਝਾਇਆ ਪਤ ਰਾਖੇ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸਾਚੇ ਨਾਮ ਸੁਖ ਹੋਈ ਮਰੇ ਨਾ ਕੋਈ ਗਰਭ ਨਾ ਜੂਨੀ ਵਸ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾ ਏ ਪਰਗਸ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅਨ ਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ ਨਾ ਵਿਛੜ ਦੁਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਇਲਾ ਹੋਈ ਰਾਮ ਨਿਰਮਲ ਗੁਣ ਸਾਚੇ ਮਨ ਤਨ ਸਾਚਾ ਵੀ ਸਾਚਾ ਪੁਰਖ ਪ੍ਰਸ ਹੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੇ ਜੋਸ ਕਰੇ ਸੋ ਹੋਈ ਜੈ ਦੇਖਾ ਤੈ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਈ ਨਾਨਕ ਸਭ ਕੁਛ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋਹ ਹੈ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਕੜ ਅੰਤਰੇ ਸੱਚੀ ਬਾਣੀ ਸੱਚੋ ਆਪ ਛਾਣੇ ਰਾਮ ਆਪ ਛਾਣੇ ਤਾਂ ਸੱਚ ਜਾਣੇ ਸਾਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਕੀ ਸੁਖ ਹੋਈ ਸਾਜ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਨਿਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ
ਗੁਰਮੁਖ ਏਕੋ ਜਾਣਿਆ, ਧਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ, ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੇ ਮੁਕਤ ਨਾ ਹੋਈ, ਨਾਨਕ ਕਾਮਣ ਕੰਤੇ ਰਾਵੇ, ਮਨ ਮਾਨਿਆ ਸੁਖ ਹੋਈ, ਸਤਿਗੁਰ ਸੇਵ ਤਨ ਬਾਲੜੀਏ, ਹਰ ਵਰ ਪਾਵੇ ਸੋਈ ਰਾਮ, ਸਦਾ ਹੋਵੇ ਸੁਹਾਗਣੀ, ਫਿਰ ਮਹਿਲਾ ਵੇਸ ਨਾ ਹੋਈ ਰਾਮ, ਫਿਰ ਮਹਿਲਾ ਵੇਸ ਨਾ ਹੋਈ, ਗੁਰਮੁਖ ਬੂਝੇ ਕੋਈ, ਹਉਮੈ ਮਾਰ ਪਛਾਣਿਆ, ਕਰਣੀ ਕਾਰ ਕਮਾਵੇ, ਸ਼ਬਦ ਸੁਮਾਵੇ, ਅੰਤਰ ਏਕੋ ਜਾਣਿਆ, ਗੁਰਮੁਖ ਪ੍ਰਵਰਾਵੇ ਦਿਨ ਰਾਤੀ ਆਪਣਾ, ਸਾਚੀ ਸੋਭਾ ਹੋਈ, ਨਾਨਕ ਕਾਮਣ ਪਿਰ ਰਾਵੇ ਆਪਣਾ, ਰਵ ਰਹਿਆ ਪ੍ਰਸੋਈ, ਗੁਰ ਕੀ ਕਾਰ ਕਰੇ ਤਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ, ਹਰ ਕੇ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ, ਮਿਲ ਪ੍ਰੀਤਮ ਸੁਖ ਪਾਏ, ਸੱਚ ਸੁਮਾਏ, ਸੱਚ ਵਰਤੇ ਸਭ ਥਾਈ, ਸੱਚਾ ਸੀਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸੁਮਾਈ, ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਿਆ ਕੰਠ ਲਾਏ, ਨਾਨਕ ਮਹਿਲੀ ਮਹਿਲ ਪਛਾਣੇ।

ਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਾਪਾਣੀ ਸੱਚ ਸੀਕਾਰ ਬਣਾਇਆ ਕਾਮਣਾ ਨਿਰਮਲ ਹੋਮੇ ਮਲਕੋਈ ਗੁਰਮਤ ਸੱਚ ਸੁਮਾਈ ਨਾਨਕ ਆ ਮਿਲਾਈ ਕਰਤੈ ਨਾਮ ਨਵੇ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਨਦ ਨੂੰ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅਨ ਦਿਨ ਭਗਤ ਕਰੇ ਗੁਰ ਆਗੈ ਸਾ ਤਨਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਤੇਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦਗੀ ਸੋਹਿਲਾ ਹਰ ਕਰ ਕਿਰਪਾ ਕਰ ਆਏ ਭਗਤਾਂ ਮਨ ਆਨੰਦ ਪਇਆ ਹਰ ਨਾਮ ਰਹੇ ਲਿਮਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਕੱਟ ਕੱਟ ਸ਼ਬਦ ਸੁਮਾਣੀ ਤੇਰੇ ਗੁਣ ਗਾਵੇ ਸਹਿ ਸੁਮਾਵੇ ਸ਼ਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸੋ ਮੇਲ ਪਇਆ ਹਰ ਹਰ ਨਾਮ ਸੁਮਾਏ ਰਾਮ ਗੁਰ ਕੈ ਸ਼ਬਦ ਤਾ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਲਾਏ ਮਨੁਆ ਰੱਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅਨਦਿਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦਗੀ ਸੋਹਿਲਾ ਜੇ ਸਤਿਗੁਰ ਸੇਵ ਸੁਮਾਏ ਬਿਨ ਸਤਿਗੁਰ ਜਗ ਪਰਮ ਫੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਾਂ ਨਿਰਮਲ ਜੋ ਜੋ ਸਦਗੀ ਜਾਤੇ ਸਾਚੀ ਭਗਤ ਕਰੇ ਦਰ ਜਾਪੈ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸਚ ਬਾਣੀ ਸਬਦੇ ਹੀ ਸੁਖ ਹੋਈ ਸੂਹੀ ਮਹੱਲਾ ਤੀਜਾ ਜੇ ਲੋੜੇ ਵਰ ਬਾਲੜੀਏ ਤਾਂ ਗੁਰਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ ਹਰ ਜੀਉ ਮਰੇ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਤਨਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸੀਗਾਰੀ ਮੇਰਾ ਪ੍ਰਭ ਸਾਚਾ ਸਦਗੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰਰਾਵੇ ਆਪਣਾ ਜਿਨ ਗੁਰਚਰਣੀ ਚਿਤ ਲਾਇਆ ਫਿਰ ਪਾਇਰੜਾ ਬਾਲੜੀਏ ਅੰਧਨ ਸਹਿਜ ਮਾਤੀ ਰਾਮ ਗੁਰਮਤੀ ਮਨ ਅੰਧ ਪਇਆ ਤਿਤ ਤਨ ਮੈਲ ਨਾਰਾਤੀ ਰਾਮ ਤਿਤ ਤਨ ਮੈਲ ਨਾਰਾਤੀ ਹਰ ਪ੍ਰਵਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਧਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕੰਮ ਨੂੰ ਮਨ ਪਾਣੀ ਅਨਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਹ ਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਧਾਰੇ ਰਾਮ ਹਰ ਰਾਖਿਆ ਉਰ ਧਾਰੇ
ਆਪਣਾ ਕਾਰਜ ਸਵਾਰੇ। ਗੁਰਮਤੀ ਹਰ ਜਾਤਾ ਪ੍ਰੀਤਮ ਹੋਏ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ ਸਤਿਗੁਰ ਸੇ ਵਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੇ ਸ਼ਬਦ ਸਵਾਰੇ। ਤੂੰ ਹੀ ਮਹੱਲਾ ਤੀਜਾ ਸੋਹਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਪੀਜੈ। ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ। ਰਾਮ ਨਾਮ ਖੁਬਾਣੀ ਆਮਣ ਜਾਣ ਰਹੇ ਸੁਖ ਪਾਇਆ, ਤਰ ਅਨਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ। ਹਰ ਪ੍ਰਭ ਨਾਨਕ ਕਿਰਪਾ ਤਾਰੇ, ਸੋਹਲੜਾ ਹਰ ਰਾਮ ਨਾਮ ਗੁਰਸਬਦੀ ਵਿਚਾਰੇ। ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲੇ ਆ ਜਾਏ ਰਾਮ, ਗੁਰ ਮਿਲੀ ਬਹੁ ਕਿਰਪਾ ਤਾਰੀ। ਹਰ ਕੇ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ। ਰੰਗ ਸਿਉਂ ਰਲੀਆ ਮਾਣੇ ਛੇ ਸੁਖਾਲੀ ਜਾਂ ਪ੍ਰਭਾਇਆ, ਹਰ ਹਰ ਨਾਮ ਸੁਮਾਣੇ ਨਾਨਕ ਸੁਹਾਗਣ ਸਾਬੜ ਭਾਗੀ, ਜੇ ਚੱਲੇ ਸਤਿਗੁਰ ਪਾਏ। ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ। ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਆਧਾਰੋ ਰਾਮ, ਇੱਕ ਨਾ ਮਨ ਆਧਾਰੋ ਸਿਰਜਣਹਾਰੋ। ਵਡਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਅਲੱਖ ਲਖਾਇਆ ਸਹਿਜੇ ਅੰਧ ਹੋਆ ਮਨ ਮਾਨਿਆ। ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ। ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸੁਮਾਇਆ ਰਾਮ, ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ। ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ। ਨਿਰਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਖਾਣੀ, ਗੁਰਮਤ ਨਾਮ ਪਰਗਾਸਾ ਹਰ ਹਰ ਅੰਧ ਪਾਇਆ ਦਿਨ ਰਾਤੀ। ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸੁਮਾਏ। ਰਾਗ ਸੂਹੀ ਮਹੱਲਾ ਚੌਥਾ, ਸ਼ੰਤ ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ। ਅਵਗੁਣ ਵਿਕਣਾ ਗੁਣ ਵਾਵਲ ਰਾਮ ਜੀਓ, ਹਰ ਹਰ ਨਾਮ ਤਿਹਾਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ। ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਿਆ ਪਾਉ ਪਾਗਾ, ਸਹਿਜੇ ਸਹਿਜ ਮਿਲਾਇਆ ਕਾਇਆ ਸੇਜ। ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ, ਅਨੰਦ ਸੁਗਮਾਣੇ ਨਿਤ ਰਲੀਆਂ ਨਾਨਕ ਤੁਰ ਸੰਜੋਗੋ। ਸਤ

ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਪਰ ਰਾਮ ਜੀਓ, ਧਰਮ ਦ੍ਰਿੜ ਹੋ ਹਰ ਨਾਮ ਤੇ ਆਓ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ।

ਹੇ ਰਾਮ ਹਦੂਰੇ ਹਰਿ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਪਰਪੂਰੇ ਅੰਤਰ ਬਾਹਰ ਹਰ ਪ੍ਰਵੇਕ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਹਰ ਤੀਜੜੀ ਲਾਭ ਮਨ ਚਾਉ ਪਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੇ ਹਰ ਹਰ ਹਰ ਤੁਨ ਉਪਜੀ ਹਰ ਜਪੀਏ ਮਸਤਕ ਪਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੇ ਮਨ ਬੈਰਾਗ ਜੀਓ ਹਰ ਚੌਥੜੀ ਲਾਭ ਮਨ ਸਹਿਜ ਪਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਇ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਪਾਇਆ ਅਨ ਦਿਨ ਹਰ ਲਿਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਾਪ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਕਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਪਾਏ ਮਿਲਿਆ ਸਹਿਜ ਸੁਪਾਏ ਅਨ ਦਿਨ ਭੋਗ ਭੋਗੇ ਸੁਖ ਸੋਵੇ ਸ਼ਬਦ ਰਹੇ ਲਿਵਲਾਏ ਵੱਡੇ ਭਾਗ ਗੁਰਪੂਰਾ ਪਾਈਏ ਅਨ ਦਿਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸੁਮਾਏ ਸੰਗਤ ਸੰਤ

ਚਿਤਰਾਈ ਥਾਏ ਨ ਪਾਈ, ਬਿਰਤਾ ਜਨਮ ਗਵਾਇਆ, ਜਮ ਮਗ ਦੁਖ ਪਾਵੇ, ਝੂਟਾਂ ਖਾਵੇ, ਅੰਤ ਗਇਆ ਪਛਤਾਇਆ, ਬਿਨ ਨਾਵੇ ਕੋ ਬੇਲੀ ਨਾਹੀ, ਪੁੱਤ ਕੁੱਟਾਂ ਮਸੁਦ ਪਾਈ, ਨਾਨਕ ਮਾਇਆ ਮੋਹ ਪਸਾਰਾ, ਆਗੇ ਸਾਥ ਨਾ ਜਾਈ, ਹਾਂ ਪੁੱਛੋ ਆਪਣਾ ਸਤਿਗੁਰੂ ਦਾਤਾ, ਕਿਨ ਵੇਦ ਦੁੱਤਰ ਤਰੀਏ ਰਾਮ, ਸਤਿਗੁਰ ਪਾਏ ਚੱਲੋ, ਜੀਵਤਿਆਂ ਏਵ ਮਰੀਏ ਰਾਮ, ਜੀਵਤਿਆਂ ਮਰੀਏ ਪੌਜਲ ਤਰੀਏ, ਗੁਰਮੁਖ ਨਾਮ ਸੁਮਾਵੇ, ਪੂਰਾ ਪੁਰਖ ਪਾਇਆ ਵਡਭਾਗੀ, ਸੱਚ ਨਾਮ ਲਿਵ ਲਾਵੇ, ਮਤ ਪ੍ਰਗਾਸ ਪਈ ਮਨ ਮਾਨਿਆ, ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ।

ਕਾਰ ਸਤਿਗੁਰ ਪ੍ਰਸਾਦ ਔਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤਿਸ਼ਨਾ ਬੁਝ ਗਈ ਅਸ ਹਉ ਮਾ ਤਨ ਦੇਵਾਂ ਸਤਿਗੁਰੇ ਮੈਂ ਮਿਲੇ ਪ੍ਰਭਗੁਣ ਤਸ ਧਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਹਿਬ ਅਸ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹ ਕਰ ਆਵੋ ਚਰੀਵ ਸੁਨਿਆ ਮਿਲ ਸਤਿਗੁਰੂ ਪ੍ਰਭ ਨਾਹ ਹਾਂ ਤੁਝ ਬਾਜੋ ਖਰੀ ਉਡੀਣੀਆ ਜੋ ਜਲ ਬਿਨ ਮੀਨ ਮਰਾਹ ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹ ਮਨ ਦਇ ਦਿਸ ਚਲ ਚਲ ਪਰਮਿਆ ਮਨਮੁਖ ਪਰਮ ਫੁਲਾਇਆ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਗਵਾਇਆ ਅਣਤਾ ਤਾਨ ਤਰ ਦੱਬਿਆ ਫਿਰ ਬਿਖ ਪਾਲਣ ਗਇਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਆਵੇ ਪਜ ਪਜ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਵਿਆਏ ਮੇਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਸੋਵੇ ਜਨ ਹਉਮੇ ਵਿਕਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਬੰਨੀਆ ਇਨ ਹਉਮੇ ਮਾਰ ਵਿਗੁੱਤੀਆ ਮੋ ਮਾਇਆ ਵੇ ਸਭ ਕਾਲਖਾ ਇਹ ਮਨਮੁਖ ਮੂੜ ਸੁਜੁੱਤੀਆ ਜਨ ਨਾਨਕ ਗੁਰਮੁਖ ਉਬਰੇ ਗੁਰਸਬਦੀ ਹੋਮੇ ਛੁੱਟੀਆ ਵਸ ਆਣੇ ਹੋਵੇ ਜਾਨ ਇਸ ਮਨ ਕਉ ਮਨ ਬਸ ਜਿਉ ਨਿਤ ਪਾਉਂਦਿਆ ਦੁੱਖ ਰਹਿਣ ਵੇ ਵਿਖਾਣੀਆ ਨਿਤ ਆਸਾ ਆਸ ਕਰਿੰਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆ ਜਨ ਨਾਨਕ ਪ੍ਰਦਿਉ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜ ਗੇ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਓ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਪਾਈ ਇਕਤ ਸੇਜੈ ਹਰ ਪ੍ਰਭੁ ਰਾਮ ਰਾਜਿਆ ਗੁਰਦੱਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਵੈਰਾਗ ਹੈ ਰਾਮ ਰਾਜਿਆ ਗੁਰਮੇਲੇ ਕਿਰਪਾ ਕਰੇਈ ਹਾਂ ਗੁਰਮਿੱਟੋਂ ਕੋਲ ਘੁਮਾਇਆ ਰਾਮ ਰਾਜਿਆ ਜੀਓ ਸਤਿਗੁਰ ਆਗੇ ਦੇਈ ਗੁਰ ਤੁੱਠਾ ਜੀਓ ਰਾਮ ਰਾਜਿਆ ਜਨ ਨਾਨਕ ਹਰ ਮੇਲੇਈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਨਿਉ ਕੂੜਾ ਲਾਇਓ ਕੁਸੰਭ ਰੰਗਾਨਾ ਕੂੜੀ ਡੇਖ ਫੁੱਲੋ ਅੱਡ ਲਹਿ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਪੀਵੇ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਹੋਏ ਮਗਰ ਥੀ ਰਹਿਆ ਝੂਠ ਸੰਗ ਲਵਟਾਨਾ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ

ਅੰਮ੍ਰਿਤ ਪੀਜੈ ਜਿਸ ਲਾਵੇ ਸਹਿਜ ਧਿਆਨੋ, ਨਾਨਕ ਸਰਨ ਪਿਆ ਅਗਰ ਦੁਆਰ, ਹਾਉ ਬਲ ਬਲ ਸਦ ਕੁਰਬਾਨੋ। ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਵਰੇ ਥੀਓ ਰੇਣ ਜਿਨੀ ਪ੍ਰਵਧਾਇਆ, ਜਿਨ ਪ੍ਰਵਧਾਇਆ ਤਿਨ ਸੁਖ ਪਾਇਆ, ਵਡਭਾਗੀ ਦਰਸਨ ਪਾਈਏ, ਥੀਓ ਨਿਮਾਣਾ ਸਦ ਕੁਰਬਾਣਾ, ਸਗਲਾ ਆਪ ਮਿਟਾਈਏ। ਓ ਤਨ ਭਾਗ ਸੁਧਾ ਜਿਨ ਪ੍ਰਭ ਲੱਧਾ, ਹਮ ਤਿਸ ਪੈ ਆਪ ਵੇਚਾਇਆ, ਨਾਨਕ ਦੀਨ ਸਰਨ ਸੁਖ ਸਾਗਰ, ਰਾਖ ਲਾਜ ਅਪਣਾਇਆ। ਸੂਗੀ ਮਹੱਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ, ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਸ ਦੇ ਘਰ।

ਆਤਮ ਸੁਆਮੀਆਂ ਸੁਭ ਦਿਵਸੇ ਆਏ ਗਏ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਸੁਣ ਪਏ ਬਿਨਾਸੇ ਸਗਲ ਨਾਨਕ ਪ੍ਰਾਪੁਰਖ ਕਰਨੇ ਗਾਰੇ ਉਪਜਿਆ ਤਤ ਗਿਆਨ ਸਹੁਰੇ ਪਈਏ ਇੱਕ ਹਰਬਲ ਰਾਮ ਜੀਓ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਕੈ ਪਿਨ ਕਰਬਲ ਰਾਮ ਜੀਓ ਬਿਸਮ ਪੇਖ ਬਿਸਮ ਸੁਣੀਏ ਬਿਸਮਾਦਨ ਨਹੀਂ ਆਇਆ ਜਲ ਥਲ ਮਈਲ ਪੂਰਨ ਸੁਆਮੀ ਕਾਢ ਕੱਢ ਰਿਹਾ ਸੁਮਾਇਆ ਜਿਸ ਤੇ ਉਪਜਿਆ ਸੁਮਾਏ ਸੁਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਗੀ ਲਖਣੇ ਨਾਨਕ ਤਿਸੇ ਤੇ ਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਪੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਾ ਵਡ ਭਾਗੇ ਬਿਨਵੰਤ ਨਾਨਕ ਸਰਣ ਸੁਆਮੀ ਜਿਉ ਪਿੰਡ ਪ੍ਰਭ ਆਗੇ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਘਰ ਦੁਖ ਨਸੇ ਰਹਿਸ ਉਪਜੇ ਮਨ ਕਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖਪਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭਾਵ ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾਂ ਗੁਰਮਿਲ ਸਾਗਰ ਤਰਿਆ ਹਰ ਚਰਨ ਜਗਤ ਨਿਸਤਰਿਆ ਹਰ ਚਰਨ ਧਿਆਏ ਸਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭਾਵ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪਰਮੁਖ ਹੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਹਾਇਆ ਸਗਲ ਇੱਛਾ

ਜਾਣੇ ਜਾ ਕੋ ਨਦਰ ਸਰੰਦੇ ਮਨਮੁਖ ਪੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ।

ਪਾਉ ਬਲ ਜਾਈ ਲੱਖ ਲੱਖ ਲਖ ਬਰੀਆ ਜਿਨ ਪਰਮ ਪਰਦਾ ਖੁੱਲਾ ਆਰਾਮ ਮਿਟੇ ਅੰਧਾਰੇ ਤਜੇ ਵਿਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਭਾਣੀ ਪਈ ਨਿਕਾਣੀ ਸਫਲ ਜਨਮ ਪਰਵਾਨਾ ਪਈ ਅਮੁੱਲੀ ਭਾਰਾ ਤੋਲੀ ਮੁਗਤ ਜੁਗਤ ਦਰ ਖੁੱਲਾ ਕਹੋ ਨਾਨਕ ਕਹੋ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਸੂਗੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਧ ਬੰਧਪ

ਜਪੀਏ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨੋ ਉਨੀ ਇਛ ਸੁਭਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰੇ ਨਾ ਆਵੇ ਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਲ

ਆ ਕਾਟ ਕਾਟ ਅਬਨਾਸੀ ਥਾਨ ਥਨੰ ਤਰਸਾਈ ਕਉ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ।

ਹੈ, ਹਰ ਗੁਣ ਸੁਣੀਏ ਅਵਨਾਸੀ, ਕਰੋੜ ਹਸਤ ਤੇਰੀ ਟੈਲ ਕਮਾਵ ਹੈ, ਚਰਨ ਚੱਲੇ ਪ੍ਰਭ ਮਹਾਰ ਗਰਾਮ, ਪਾਵ ਸਾਗਰ ਨਾਭ ਹਰ ਸੇਵਾ, ਜੋ ਚੜ੍ਹੇ ਤਿਸ ਤਾਰਗ ਰਾਮ, ਭਵਜਲ ਤਰਿਆ ਹਰ ਹਰ ਸਿਮਰਿਆ, ਸਗਲ ਮਨੋਰਥ ਪੂਰੇ, ਮਹਾਂ ਵਿਕਾਰ ਗਏ ਸੁਖ ਉਪਜੇ, ਬਾਜੇ ਅਣਹਦ ਤੂਰੇ, ਮਨ ਬਾਂਛਿਤ ਫਲ ਪਾਏ ਸਗਲੇ, ਕੁਦਰਤ ਕੀਮ ਅਪਾਰਗ, ਕਉ ਨਾਨਕ ਪ੍ਰਭ ਕਿਰਪਾ ਕੀਜੈ, ਮਨ ਸਦਾ ਚੱਲੇ ਤੇਰੇ ਮਾਰਗ, ਇਹੋ ਵਰ ਇਹਾ ਵਡਿਆਈ,

ਬੁਲਾਇਆ ਸਾਜ ਧਰਮ ਪੁਨ ਫਲਿਆ ਤੋ ਪ੍ਰਭ ਆਪਣਾ ਸਦਾ ਧਿਆਈ ਏ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਤਲ ਮਹੀ ਜਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨ ਅਵਰ ਨਾ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੁ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ ਕਰੀ ਨਦਰ ਸਵਾਮੀ ਸੁਖੇ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਏ।

ਕਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ, ਗੁਰ ਸਭ ਦੀ ਤਰੀਏ ਬੌੜ ਨਾ ਮਰੀਏ, ਚੂਕੇ ਆਵਣ ਜਾਣਾ, ਜੋ ਕੁਛ ਕਰੇ ਸੋਈ ਫਲ ਮਾਨੋ, ਤਾ ਮਨ ਸਹਿਜ ਸਮਾਣਾ, ਦੁਖ ਨਾ ਭੂਖ ਨਾ ਰੋਗ ਨਾ ਵਿਆਪੇ, ਸੁਖ ਸਾਗਰ ਸਰਣੀ ਪਾਏ, ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ, ਸੰਤ ਜਨਾ ਹਰ ਮੰਤਰ ਦਰੜਾਇਆ, ਹਰ ਸਾਜਨ ਵਸਗਤ ਕੀਤੇ ਰਾਮ, ਆਪਣਾ ਮਨ ਆਗੇ ਤਰਿਆ, ਸਰਬਸ ਠਾਕੁਰ ਦੀਨੇ ਰਾਮ, ਕਰ ਆਪਣੀ ਦਾਸੀ ਮਿਟੀ ਉਦਾਸੀ, ਹਰ ਮੰਦਰ ਸਿਧ ਪਾਈ, ਆਨੰਦ ਬਿਨੋਦ ਸਿਮਰੋ ਪ੍ਰਸਾਚਾ, ਵਿਛੜ ਕਭੂ ਨਾ ਜਾਈ, ਸਾਵੜ ਭਾਗਣ ਸਦਾ ਸੁਹਾਗਣ, ਰਾਮ ਨਾਮ ਗੁਣ ਚੀਨੇ, ਕਹੋ ਨਾਨਕ ਰਵੇ ਰੰਗ ਰਾਤੇ, ਪ੍ਰੇਮ ਮਹਾਰਸ ਪੀਨੇ, ਆਨੰਦ ਬਿਨੋਦ ਪਏ ਨਸਹੀਏ।

ਨੇ ਰਾਮ ਨਾਮ ਉਰ ਤਾਰਿਆ ਮਾਨ ਮੋਹ ਮਜ਼ਗਲ ਵਿਆਪੀ ਕਰ ਕਿਰਪਾ ਆਪਣੇ ਵਾਰੇ ਕਹੋ ਨਾਨਕ ਪੈਸਾ ਗਿਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਓ ਨਿਤ ਸਖੀ ਹੋ ਸਗਲ ਮਨੋਰਥ ਪਾਏ ਰਾਮ ਸਾਬਲ ਜਨਮ ਹੋਆ ਮਿਲ ਸਾਧੂ ਏਕ ਅੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਾ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਤੇਖ ਦਰਸ਼ਨ ਨਾਨਕ ਬਿਸੇ ਆਪ ਲਏ ਮਿਲਾਏ ਸੂਹੀ ਮਹੱਲਾ ਪੰਜਵਾਂ ਆਪ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਤਰਤੇ ਆਪ ਵਸਾਇਆ ਰਾਮ ਤਰਤੇ ਆਪ ਵਸਾਇਆ ਸਰਬ ਸੁਖ ਪਾਇਆ ਉਤ ਭਾਈ ਸਿੱਖ

ਆਪੇ ਰੱਖਾ ਆਪ ਪਿਤਾ ਆਪ ਮਾਇਆ। ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇਆ। ਕਰ ਮੰਦਰ ਹਟਨਾਲੇ ਸੋਹੇ ਜਿਸ ਚ ਨਾਮ ਨਿਵਾਸੀ ਰਾਮ। ਸੰਤ ਭਗਤ ਹਰ ਨਾਮ ਅਰਧ ਹੈ ਘਟੀਏ ਜਮਕੀ ਫਾਸੀ ਰਾਮ। ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਤਿਹਾਏ। ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ। ਸੰਤ ਸੱਜਣ ਸੁਖ ਮਾਣੇ ਰਲੀਆਂ ਦੁਖ ਦਰਦ ਪ੍ਰਮਨਾਸੀ। ਸ਼ਬਦ ਸੁਹਾਰੇ ਸਤਿਗੁਰ ਪੂਰੇ ਨਾਨਕ ਸਦਬਲ ਜਾਸੀ। ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ। ਪਰ

ਜਾ ਸਵਾਮੀ ਕੀਮਤ ਕਹਿਣ ਨਾ ਜਾਈ, ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਆਪ ਚਲ ਨੀਵ ਰਖਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਹਰ ਹਰ ਕਥਾ ਨੇ ਸੁਣੀਏ ਰਾਮ, ਅਣਗਲ ਚੋਜ ਭਗਤ ਪਾ ਪੰਜਨ, ਅਣਗਲ ਵਾਜੇ ਤੁਨੀਏ ਰਾਮ, ਅਣਗਲ ਚੁਣਕਾਰੇ ਤਤ ਵਿਚਾਰੇ, ਸੰਤ ਗੋਸ਼ਟ ਨਿਤ ਹੋਵੇ, ਹਰ ਨਾਮ ਅਰਧ ਹੈ ਮਾਇਲ ਸਭ ਕੱਟ ਹੈ, ਕਿਲ ਬਗ ਸਗਲੇ ਖੋਵੇ, ਤੈ ਜਨਮ ਨਾ ਮਰਨਾ ਆਮਣ ਜਾਣਾ, ਬੌੜ ਨਾ ਪਾਈਏ ਜੋਨੀਏ, ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਸ਼ ਪੁੰਨੀਏ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਪਇਆ ਜਗ ਅੰਤਰ, ਲਾਥੇ ਸਗਲ ਵਸੂਰੇ, ਪੂਰਨ ਪੁਰਖ ਅਚੁੱਤ ਅਵਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ, ਨਵ ਨਿਧ ਸਿਧ ਰਿਧ ਦੀਨੇ ਕਰਤੇ, ਓਟ ਨ ਆਵੇ ਕਾਈ ਰਾਮ, ਖਾਤ ਖਰਚਤ ਬਿਲਸ਼ਿਤ ਸੁਖ ਪਾਇਆ, ਕਰਤੇ ਕੀ ਦਾਤ ਸੁਵਾਈ ਰਾਮ, ਦਾਤ ਸੁਵਾਈ ਨਿਖੁੱਟ ਨਾ ਜਾਈ, ਅੰਤਰ ਜਾਮੀ ਪਾਇਆ, ਕੋਟ ਬਿਗਲ ਸਗਲੇ ਉੱਠ ਨਾਠੇ, ਦੁੱਖ ਨਾ ਨੇੜੇ ਆਇਆ, ਸਾਂਤ ਸਹਿਜ ਆਨੰਦ ਕਨੇਰੇ, ਬਿਰਸੀ ਭੂਖ ਸਬਾਈ, ਨਾਨਕ ਗੁਣ ਗਾਵੇ ਸਵਾਮੀ ਕੇ, ਅਚਰ ਜਿਸ ਵਡਿਆਈ ਰਾਮ, ਜਿਸ ਕਾ ਕਾਰਜ ਤਿਨਹੀ ਕੀਆ, ਮਾਂਸ ਕਿਆ ਵਿਚਾਰਾ ਰਾਮ, ਭਗਤ ਸੋਹਨ ਹਰ ਕੇ ਗੁਣ ਗਾਵੇ, ਸਦਾ ਕਰੇ ਜੈਕਾਰਾ ਰਾਮ, ਗੁਣ ਗਾਏ ਗੋਬਿੰਦ ਅਨੰਦ ਉਪਜੇ, ਸਾਧ

ਇਸ ਜੇਵੜ ਅਵਰ ਨਾ ਕੋਈ ਆਦ ਅੰਤ ਮਦ ਪ੍ਰਵਰਵਿਆ ਜਲ ਥਲ ਮਹੀ ਅਲਸੋਈ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਹਉ ਨਿਮਖ ਨ ਛੋਡਾਂ ਜੀ।

ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮੈਂ ਸੁਧਾਰੋ ਮੈਂ ਖੋਜਤ ਖੋਜਤ ਜੀ ਅਨਿਚਲ ਸੋ ਕਰ ਪਾਇਆ ਸਭ ਅਤਰੁਭ ਡਿੱਠੇ ਜੀਓ ਤਾਂ ਚਰਨ ਕਮਨ ਚਿਤ ਲਾਇਆ ਪ੍ਰਭ ਅਵਨਾਸੀ।

ਦੀ ਇਛ ਪੁਜਾਏ, ਸੁਰਤ ਸਿਮਰਤ ਗੁਣ ਗਾਵੇ ਕਰਤੇ, ਸਿੱਧ ਸਾਧਕ ਮੁਨ ਜਨ ਧਿਆਇਆ, ਨਾਨਕ ਸਰਨ ਕਿਰਪਾ ਨੇ ਸੁਆਮੀ, ਵਡਭਾਗੀ ਹਰ ਹਰ ਗਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ, ਮਹੱਲਾ ਤੀਜਾ ਸਲੋਕ ਮਹੱਲਾ ਤੀਜਾ। ਤੂਹੇ ਵਿਸ ਦੁਹਾਗਣੀ ਪਰ ਫਿਰ ਰਾਵਣ ਜਾਏ, ਫਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਪਾਏ, ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ, ਸੁਧ ਪਤਾਰ ਘਰ ਛੋਡਿਆ ਫਿਰ ਲੱਗਾ ਜਾਏ ਵਿਜੋਗ, ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ, ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰਧਾਰ, ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ, ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ। ਮਹੱਲਾ ਤੀਜਾ ਸੂਹੀਏ ਨਿਮਾਣੀਏ ਸੋ ਸੋ ਸਦਾ ਸੰਭਾਲ, ਨਾਨਕ ਜਨਮ ਸਵਾਰੇ ਆਪਣਾ ਕੋਲ ਪੀ ਛੁੱਟੀ ਨਾਲ, ਪੌੜੀ ਆਪੇ ਤਖ਼ਤ ਚਾਇਓਨ ਆਕਾਸ ਪਤਾਲਾ, ਹੁਕਮੀ ਧਰਤੀ ਸਾਜੀਅਨ ਸੱਚੀ ਧਰਮਸਾਲਾ, ਆਪ ਪਾਏ ਖਪਾਏ ਦਾ ਸੱਚੇ ਦੀਨ ਦਿਆਲਾ, ਸਭਨਾ ਰਿਜਕ ਸਵਾਹੇ ਦਾ ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਦਾ ਆਪੇ ਪ੍ਰਤਪਾਲਾ। ਸਲੋਕ ਮਹੱਲਾ ਤੀਜਾ ਸੂਬ ਤਾਂ ਸੁਹਾਗਣੀ ਜਾਂ ਮਨ ਲਏ ਸੱਚ ਨਾਓ, ਸਤਿਗੁਰ ਆਪਣਾ ਮਨਾਏ ਲਏ ਰੂਪ ਚੜੀ ਤਾਂ ਅਗਲਾ, ਦੂਜਾ ਨਾ ਹੀ ਥਾਓ ਐਸਾ ਸੀਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵਈ ਅਹੇ ਨਿਸ ਲਾਗੇ ਪਾਓ। ਨਾਨਕ ਸੁਹਾਗਣ ਕਾ ਕਿਆ ਚੇਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੇ ਮਾਏ ਸੁਮਾਏ ਮਹੱਲਾ ਤੀਜਾ। ਲੋਕਾਂ ਵੇਖੋ ਸੂਹੀ ਸੂਹਾ ਵੇਸ ਕਰੀ, ਵੇਸੀ ਸੋ ਨਾ ਪਾਈਏ ਕਰ ਕਰ ਵੇਸ ਰਹੀ, ਨਾਨਕ ਤਿੰਨੀ ਸੋ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ, ਜੋਤ ਪਾਵੇ ਸੋ ਥੀਐ ਇਨ ਬਿਧ ਕੰਤ ਮਿਲੀ ਪੌੜੀ, ਹੁਕਮੀ ਸਿਰਟ ਸਾਜੀਅਨ

ਆਪਣਾ ਤਾਂ ਤਨ ਦੁੱਖ ਸਹਾਹੇ, ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ। ਭਾਵੇ ਜੀਵੋ ਕਹਿ ਮਰੋ, ਦੂਰੋਂ ਹੀ ਪਜ ਜਾਹੇ ਪੌੜੀ। ਤੁਦ ਦੁਖ ਸੁਖ ਨਾਲ ਉਪਾਇ, ਲੇਖ ਕਰਤੇ ਲਿਖਿਆ। ਨਾਵੇ ਜੇਵੜ ਹੋਰ ਦਾਤ ਨਾਹੀ, ਤਿਸ ਰੂਪ ਨਾ ਰਖਿਆ। ਨਾਮ ਅਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ। ਕਰ ਕਿਰਪਾ ਨਾਮ ਦੇਵ ਸੀ, ਫਿਰ ਲੇਖ ਨਾ ਲਿਖਿਆ। ਸੇਵਕ ਪਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ।

ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਛੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਠ ਤਰਫ ਨਾ ਜਿਪਈ ਜੇ ਬਹੁਤਾ ਖਾਲੇ ਤਰਫ ਜਿਣੇ ਸਦ ਪਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀ ਤੋ ਜਾਣੇ ਸੋਈ ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ ਜੁਗ ਚਾਰੇ ਸਭ ਪਵਥ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਾਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਈ ਹੈ ਕਰਤਾ ਕਰੇ ਸੋਈ। ਸਲੋਕ ਮਹੱਲਾ ਦੂਜਾ ਜਿਨ੍ਹਾਂ ਪਾਓ ਤਿਨ ਨਾਏ ਪਾਓ ਮੁਝ ਪੌਨੇ ਪਵਿਆ ਨਾਨਕਿਓ ਪਟੰਤਰਾ ਇਤ ਦੀਬਾਣ ਗਇਆ। ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੜਤੇ ਕੋ ਉੜਤਾ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਨਾਨਕ ਸੋ ਸਲਾਹੀਏ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰਨਾਮ ਉਰਤਾਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ ਜਿਨ ਕੀਏ ਤਸੇ ਨਾ ਜਾਣਨੀ ਮਨਮੁਖ ਗੁਬਾਰੀ ਜਿਸ ਬੁਝਾਏ ਸੋ ਬੁਝਸੀ ਸੱਚਿਆ ਕਿਆ ਜੰਤ ਵਿਚਾਰੀ। ਸਲੋਕ ਮਹੱਲਾ ਤੀਜਾ ਕਾਮਣ ਤੋ ਸੀਗਾਰ ਕਰ

ਫਿਰ ਮਨ ਮਾਨਿਆ ਤੋ ਬਣਿਆ ਸੀ ਗਾਰ ਕੀਆ ਤੋ ਪ੍ਰਵਾਨ ਹੈ ਜਾਂ ਸੋ ਤਰੇ ਪਿਆਰ ਪਾਓ ਸਿਗਾਰ ਤੰਬੋਲ ਰਸ ਭੋਜਨ ਪਾਓ ਕਰੇ ਤਨ ਮਨ ਸੌਂਪੇ ਕੰਤ ਕਉ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸਿਗਾਰ ਸੇਜੇ ਕੰਤਨ ਆਇਓ ਏਵੇ ਭਇਆ ਵਿਕਾਰ ਮਹੱਲਾ ਤੀਜਾ ਤਨ ਪਿਰ ਏ ਨ ਆਖੀਅਨ ਬੈਨ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ ਤਨ ਪਿਰ ਕਹੀਏ ਸੋਏ ਪੌੜੀ ਭਏ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲੇ ਪਉ ਉਪਜੇ ਭਏ ਪਾਏ ਰੰਗ ਸਵਾਰ ਤਨ ਮਾ ਰੱਤਾ ਰੰਗ ਸਿਉਂ ਹੋਮੇ ਤਿਸਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਪਾਉ ਪਾਉ ਸਭ ਤਿਸਦ ਸੋ ਸਚ ਵਰਤੇ ਸੰਸਾਰ ਸਲੋਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜੇਨ ਰਚ ਰਚਨਾ ਹਮ ਕੀਏ

ਪਲਾਇਨ ਗੁਰ ਤੇ ਸੁਖ ਪਾਇਆ ਦੈਤ ਜੋ ਮਨ ਧਾਮਦ ਗੁਰ ਠਾਕ ਰਖਾਇਆ ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦੇ ਹਟਨਾਲੇ ਜੇਤੇ ਜੀਤੇ ਤੇ ਵਣਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨੀਸਾਨ ਨਾਨਕ ਨਾਮ ਲਹਾ ਪ੍ਰਵਾਨ ਕਰ ਆਏ ਵਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ ਦਿਉ ਬੱਗਾ ਤਪੇ ਕਣਾ ਕਾਲਿਆ ਕਾਲੇ ਵਨ ਅੰਧੇ ਅਗਲੀ ਬਾਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਰੇ ਤਬੇ ਨ ਪਾਵੇ ਮਾਨ ਪੌੜੀ ਕਾਇਆ ਕੋਟਰ ਤਯ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੁਆਇਨ ਹਉਮੇ ਵਿੱਚ ਵਿਆਪੇ ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਅਰਚਾਉਣ

ਤਾਂ ਖਾਣ ਸਿਫਤੀ ਸਾਰ ਨਾ ਜਾਣਨੀ, ਸਦਾ ਵਸੇ ਸੈਤਾਨ ਗੱਦਹੋਂ ਚੰਦਨ ਖੌਲੀਏ, ਪੀ ਸਾਹੂ ਸਿਉਂ ਪਾਣ ਨਾਨਕ ਕੂੜੇ ਕੱਤਿਐ, ਕੂੜਾ ਤਣੀਏ ਤਾਣ ਕੂੜਾ ਕੱਪੜ ਕਛੀਏ, ਕੂੜਾ ਪਹਿਨਣ ਮਾਣ ਮਹੱਲਾ ਪਹਿਲਾ, ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ, ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ, ਨਾਗ ਜਿੰਨੀ ਸੁਣ ਕੇ ਮੰਨਿਆ ਹਉ ਤਿਨਾ ਮਿੱਟੋਂ ਕੁਰਬਾਨ, ਪੌੜੀ ਮਾਇਆ ਮੋਹ ਸਭ ਕੂੜ ਗਏ ਕੂੜੋ ਹੋਏ ਗਿਆ, ਹਉਮੈ ਝਗੜਾ ਪਾਏ ਹੋਣ ਝਗੜੇ ਜਗ ਮੋਇਆ, ਗੁਰਮੁਖ ਝਗੜ ਚੁਕਾਏ ਹੋਣ ਇੱਕੋ ਰਵ ਰਹਿਆ, ਹਵੇ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ, ਜੋਤ ਸੁਮਾਣੀ ਜੋਤ ਵਿੱਚ ਹਰ ਨਾਮ ਸਮਾਇਆ, ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ, ਹੋਮੇ ਗਰਭ ਨਿਵਾਰੀਏ ਕਾਮ ਕ੍ਰੋਧ ਅਹੰਕਾਰ, ਲਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ, ਐਰਸ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ, ਨਾਨਕ ਏ ਬਦ ਛੁੱਟੀਏ ਨਦਰ ਤੇਰੀ ਸੁਖ ਹੋਏ, ਮਹੱਲਾ ਪਹਿਲਾ ਇੱਕੋ ਕੰਤ ਸਬਾਈਆ

ਵਾਰੀ ਤਿੰਨ ਕਹੋ ਸਿਫਤ ਜਿਨਾ ਦੇਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਣ ਰਾਤ ਪੌੜੀ ਧਰਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਓ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਤਰ ਹਿਰਦੇ ਹਰ ਗੁਣ ਗਾਏ ਜੈ ਦੇ ਸ਼ਬਦ ਹਰ ਜਗਮੈ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਅੰਤ ਨ ਪਾਇਓ ਸਾਓ ਤੁਨੇ ਕਰ ਕਾ ਪਾਉਣਾ ਜਿਉ ਆਇਆ ਤਿਉ ਜਾਓ ਮਹੱਲਾ ਪਹਿਲਾ ਸੋ ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ ਸਿਫਤ ਸਰਾਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵੇਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ ਕਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਸਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਉਗਵੇ ਸੂਰ ਨਾ ਜਾਪੇ ਚੰਦ ਜੇ ਗਿਆਨ ਪ੍ਰਗਾਸ ਅਗਿਆਨ ਮਿਟੰਤ ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਭ ਦੇ ਸਾਧਨ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਏ ਕਿਰਤ ਕਮਾਵਣਾ।

ਕਰ ਸਚ ਮਨ ਵਸਾਏ, ਸਚ ਬਾਣੀ ਗੁਣ ਉਚਰੈ, ਸੱਚਾ ਸੁਖ ਪਾਏ, ਮੇਲ ਪਇਆ ਚਿਰੀ ਵਿਛੁਨਿਆ, ਗੁਰਪੁਰਖ ਮਿਲਾਏ, ਮਨ ਮੈਲਾ ਇਵ ਸੁਧ ਹੈ, ਹਰ ਨਾਮ ਤੇ ਆਏ। ਸਲੋਕ ਮਹੱਲਾ ਪਹਿਲਾ, ਤਾਇਆ ਕੁਮਲ ਫੁੱਲ ਗੁਣ, ਨਾਨਕ ਗੁਪ ਸਮਾਲ, ਇਨੀ ਫੁੱਲਨੀ ਰਹੁ ਕਰੇ, ਅਵਰ ਕੇ ਚੁਣੀਏ ਡਾਲ। ਮਹੱਲਾ ਦੂਜਾ, ਨਾਨਕ ਤਿਨਾ ਬਸੰਤ ਹੈ, ਜਿਨ ਕਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੂਰੀ, ਸੇ ਆਇਨ ਸਫਿਰੇ ਜਲੰਤ ਪੌੜੀ। ਆਪੇ ਬਖਸੇ ਦਇਆ ਕਰ, ਗੁਰ ਸਤਗੁਰ ਬਚਨੀ, ਅੰਦਨ ਸੇਵੀ ਗੁਣ ਰਵ, ਮਨ ਸੱਚੇ ਰਚਨੀ, ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਨੇ ਨਾ ਲਖਨੀ, ਸਤਗੁਰ ਚਰਨੀ ਲੱਗਿਆ, ਹਰ ਨਾਮ ਨਿਤ ਜਪਨੀ, ਜੋ ਇੱਛੈ ਸੋ ਫਲ ਪਾਏ ਸੀ, ਸਭ ਕਰੇ ਵਿੱਚ ਜਚਨੀ। ਸਲੋਕ ਮਹੱਲਾ ਪਹਿਲਾ, ਪਹਿਲ ਬਸੰਤੇ ਆਗਮਾਨ, ਪਹਿਲਾ ਮੋਲਿਓ ਸੋਏ, ਜਿਤ ਮੋਲਿਐ ਸਭ ਮੋਲੀਏ, ਤਿਸੇ ਨਾ ਮੋਲਿਓ ਕੋਏ। ਮਹੱਲਾ ਦੂਜਾ, ਪਹਿਲ ਬਸੰਤੇ ਆਗਮਾਨ, ਜ਼ਿਕਾ ਕਰੋ ਵਿਚਾਰ, ਨਾਨਕ ਸੋ ਸਾਲ ਆਈਏ, ਜੇ ਸਭਸੇ ਦੇ ਆਧਾਰ। ਮਹੱਲਾ ਦੂਜਾ, ਮਿਲਿਐ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੇ, ਮਿਲਿਆ ਕਹੀਏ ਸੋਏ ਪੌੜੀ।

ਪਏ। ਗੁਰ ਕੈ ਸ਼ਬਦ ਸਲਾਈਐ ਹਰ ਨਾਮ ਸਮਾਵੇ। ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੇ। ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ ਮੰਨ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੇ ਰੋਏ ਜਾਂ ਲਗ ਚੇਤਨ ਆਵ ਹੀ ਮਹੱਲਾ ਦੂਜਾ। ਜਾਂ ਸੁਖਤਾਂ ਸੌ ਰਾਵਿਓ ਦੁੱਖ ਪੀ ਸੰਭਾਲਿਓ। ਨਾਨਕ ਕੈ ਸਿਆਣੀਏ ਕਿਉਂ ਕੰਤ ਮਿਲਾਵਾ ਹੋਏ ਪੌੜੀ। ਹਉ ਕਿਆ ਸਾਰਾ ਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਤੂੰ ਅਗਮ ਦਿਆਲ ਅਗਮ ਹੈ ਆਪ ਲਏ ਮਿਲਾਈ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸੁਖਾਈ। ਜੋ ਤੇਰੀ ਸਰਣਾਗਤੀ ਤਿਨ ਲਹਿ ਛਿਡਾਈ। ਨਾਨਕ ਵੇ ਪ੍ਰਭਾਉ ਹੈ ਤਿਸ ਤਿਲ ਨਾ ਤਮਾਈ। ਰਾਗ ਸੂਹੀ

ਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾਂ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੂ ਲੀਨਾ ਰਾਮ ਨਾ ਜਪ ਹੋ ਕਮਰ ਮਤ ਲਾਗੇ ਮਰ ਜੈ ਬੇ ਕਹੋ ਕਿਆ ਕਰੋ ਅਭਾਗੇ ਰਖਾਓ ਦੁਖ ਸੁਖ ਕਰਕੇ ਕੁਟੰਬ ਜੀਵਾਇਆ ਮਰਤੀ ਬਾਰ ਇਕ ਸਰ ਦੁਖ ਪਾਇਆ।

ਕਿਉਂ ਰਲੀਆ ਮਾਨੇ ਬਾਜ ਪਥਾਰਾ, ਕਾਗ ਉਡਾਵਤ ਪੂਜਾ ਪੇਰਾਨੀ। ਕਹੇ ਕਬੀਰ ਇਹ ਕਥਾ ਸਿਰਾਨੀ, ਸੂਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੁੱਧ ਜਮ ਲੈਣਾ, ਕਿਆ ਤੇ ਖੱਟਿਆ ਕਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ ਰਖਾਓ, ਕਰੋ ਅਰਦਾਸ ਗਾਲ ਕਿਛ ਬਾਕੀ, ਲਿਓ ਨਵੇਰ ਆਜ ਕੀ ਰਾਤੀ, ਕਿਛ ਪੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸਰਾਏ ਗੁਜਾਰੋ, ਸਾਧ ਸੰਗਜਾ ਕੋ ਹਰੰਗ ਲਾਗਾ, ਤਨ ਤਨ ਸੋਜਨ ਪੁਰਖ ਸੁਭਾਗਾ, ਈ ਪੂਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੁੱਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਤਨ ਜੋਰਿਆ ਪਇਆ ਪਰਾਇਆ। ਕਹੇ ਕਬੀਰ ਤੇਈ ਨਰ ਫੂਲੇ, ਖਸਮ ਬਸਾਰ ਮਾਟੀ ਸੰਗਰੂਲੇ, ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ, ਸ਼ਰਮਣ ਸੁਨ ਥਾਕੇ ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਾਮਾ ਥਾਕੀ, ਏਕ ਨਾ ਥਾਕ ਸਮਾਇ, ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਓ, ਤਬ ਲਗ ਪ੍ਰਾਣੀ ਤਿਸੇ ਸਰੇਵ ਹੋ, ਜਬਲਾ ਖਟ ਮੈਂ ਸੱਸ, ਜੇ ਕੜ ਜਾਏ ਤਾਂ ਪਾਓ ਨਾ ਜਾਸੀ, ਹਰ ਕੇ ਚਰਨ ਨਾ ਨਿਵਾਸਾ, ਜਿਸ ਕੋ ਸ਼ਬਦ ਬਸਾਵੇ ਅੰਤਰ, ਚੁੱਕੇ ਤਿਸੇ ਪਿਆਸਾ, ਹੁਕਮੇ ਬੂਝੇ ਚੌਪੜ ਖੇਲੇ, ਮਨ ਜਿਨ ਢਾਲੇ ਪਾਸਾ, ਜੋ ਜਨ ਜਾਣ ਭਜੇ ਅਵਗਤ ਕਹੋ, ਤਿਨ ਕਾ ਕਛੂ ਨਾ ਨਸ, ਕਹੋ ਕਬੀਰ ਤੇ ਜਨ ਕਹੋ ਨਾ ਹਾਰ, ਢਾਲ ਜੋ ਜਾਨੇ ਪਾਸਾ, ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚਗਦਰ ਪੰਚੇ ਮੰਗੇ ਹੱਲ, ਜਿਵੀ ਨਾਈ ਮੈਂ ਕਿਸ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗ ਮੋਕੋ ਨੀਤ ਡਸੇ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪੇ ਪੁਕਾਰਿਆ, ਤਿਨ ਹੋ ਲਿਆ ਉਬਾਰੀ ਰਖਾਓ, ਨੌ ਡਾਢੀ ਦਸ ਮੁਨਸਬ ਧਾਵੇ, ਰਈਅਤ ਬਸਨ ਨਾ ਦੇਹੀ, ਡੋਰੀ ਪੂਰੀ ਮਾਪੇ ਨਾਹੀ, ਬਹੁ ਵਿਸ਼ਟਾਲਾ ਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮਰਾ ਏਕਾ ਦਫ਼ਤਰ ਸੋਧਿਆ, ਬਾਕੀ ਰਿਜਮ ਨਾ ਕਾਈ, ਸੰਤਾਂ ਕਉ ਮਤ ਕੋਈ ਨਿੰਦੋ, ਸੰਤ ਰਾਮ ਗਏ ਏਕੋ, ਕਉ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਓ ਬਵੇਕੋ, ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀ ਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਵਮਾਨ ਸੁਖਰਲੀਆ ਮਨ, ਤਨ ਮਨ ਦੇ ਨਾ ਅੰਤਰ ਰਾਖੇ, ਅਵਰਾ ਦੇਖ ਨਾ ਸੁਣੇ ਅਪਾਖੇ, ਸੋਕਤ ਜਾਣੇ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ, ਅਰਹਾਵ ਦੁਖੀ ਦੁਹਾਗਣ ਦੋਏ ਪਖ ਹੀ ਨੀ, ਜਿਨ ਨਾ ਨਿਰੰਤਰ ਭਗਤ ਨਾ ਕੀਨੀ, ਪੁਰਸਲਾਦ ਕਾ ਪੰਥ ਦੁਖੇਲਾ, ਸੰਗ ਨਾ ਸਾਥੀ ਗਮਨ ਅਕੇਲਾ, ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹੇ ਰਵਿਦਾਸ ਸਰਨ ਪ੍ਰਭ ਤੇਰੀ, ਜਿਉ ਜਨ ਹੋ ਤਿਉਂ ਕਰਗਤ ਮੇਰੀ, ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਏਆਨਾ, ਤੈ ਜੀਵਨ ਜਗ ਸੱਚ ਕਰ ਜਾਨਾ, ਅਰਹਾਉ ਜਿਨ ਜੀਉ ਦੀਆ ਸੂਰਜ ਅੰਬਰਾਵੇ, ਸੌਕੜ ਪੀਤਰ ਹਾੜ ਚਲਾਵੇ, ਕਾਰ ਬੰਦਗੀ ਸ਼ਾ

ਐ ਰਵਿਦਾਸ ਨਿਦਾਨ ਦੀਵਾਨੇ ਚੇਤ ਸੁਨਾਹੀ ਦੁਨੀਆ ਫਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਹੁਨ ਰਹਿਣ ਨਾ ਹੋਈ ਇਹੋ ਤਨ ਐਸਾ ਜੈਸੇ ਕਾਸ ਕੀ ਟਾਟੀ ਜਲ ਗਿਓ ਕਾਸ ਰਲ ਗਿਓ ਮਾਟੀ ਰਖਾਓ ਭਾਈ ਬੰਦ ਕੁਟੰਬ ਸਹੇਰਾ ਓਏ ਪੀ ਲਾਗੇ ਕਾੜ ਸਵੇਰ ਘਰ ਕੀ ਨਾਰ ਉਰੇ ਤਨ ਲਾਗੀ ਓ ਤੋ ਭੂਤ ਭੂਤ ਕਰ ਪਾਗੀ ਕਹਿ ਰਵਿਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕੈ ਛੂਟਿਆ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤਪ ਤਪ ਲੋਹੇ ਲੋਹੇ ਹੱਥ ਮਰੋਰੋ ਬਾਬਲ ਹੋਈ ਸੋ ਸੋ ਲੋਰੋ ਤੈਸੇ ਮਨ ਮੈਂ ਕੀ ਆਰੋਸ ਮੁਝ ਅਵਗੁਣ ਸੈਨਾ ਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ ਜੋ ਬਨ ਖੋਏ ਪਾਛੇ ਪਛਤਾਨੀ ਰਖਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ ਪਿਰਹੇ ਬਿਹੂਨ ਕਤਹਿ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਨ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਸਾਦ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅਲਹੋ ਬੇਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੇਈਣੀ ਉਸ ਉੱਪਰ ਗਏ ਮਾਰਗ ਮੇਰਾ ਸੇਖ ਫਰੀਦਾ ਪੰਥ ਸੰਹਾਰ ਸਵੇਰਾ ਸੂਹੀ ਲਲਿਤ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੇ ਤਾਬ ਤਰਨ ਦੁਹੇਲਾ ਹੱਥ ਨਰਾਏ ਕਸੁੰਭੜੇ ਜਲ ਜਸੀ ਢੋਲਾ ਅਰਹਾਓ ਏਕ ਆਪੀ ਨੇ ਪਾਤ ਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ

ਘੇਰੀ ਥੀ ਸੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ। ਤੂੰ ਸੁਲਤਾਨ ਕਹਾਓ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੁਕਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕਿਛ ਹੋਵਾ ਸਭ ਕੀ ਤੁਝਤੇ ਤੇਰੀ ਸਭ ਅਸਨਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਹਿ

ਬੇਗਾਨਾ ਪੌਂਕਾ ਇਸਤਨਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਓ ਨਾ ਜਾਈ। ਬਿਲਾਵਲ ਮੁਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਢੀ ਤੀਰਥ ਨਹਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜੈ ਮਨ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਆਗਮ ਅਗੋਚਰ ਅਲਖ ਅਪਾਰ ਚਿੰਤਾ ਕਰੋ ਹਮਾਰੀ ਜਲ ਥਲ ਮਹੀਲ ਪਰਪੁਰ ਲੀਣਾ ਧੜ ਧੜ ਜੋਤ ਤੁਮਾਰੀ ਸਿੱਖ ਮਤ ਸਾ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ।

ਨਾਮ ਮਿਲੇ ਚਾਨਣ ਅੰਧਿਆਰ ਚਾਹ ਛੋਡੀ ਸਹਿਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕੇ ਕਹੋ ਨਾ ਹੀ ਪੋ ਕੋਏ ਕਰਤਾ ਕਰੇ ਕਰਾਵੇ ਸੋਏ ਸਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨਸਾ ਤੇ ਥਾਰਿਆ ਅਵਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮੁਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨਮੁਖ ਭਰਮ ਭੁੱਲੇ ਬਉਰਾਨੇ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੇ ਖੇਨ ਸਤਿਗੁਰ ਬੂਝ ਬੁਝਾਈ ਰਖਾਓ ਮੇਰਾ ਤਾਂ ਬਿਸਰੈ ਔ ਮਰੋ ਦੁਖਾਲੀ ਸਾਜ ਗਿਰਾਸ ਜਪੋ ਆਪਣੇ ਘਰ ਪਾਲੀ ਸਦ ਬੈਰਾਗਨ ਹਰ ਨਾਮ ਨਿਖਾਲੀ ਅਬ ਜਾਨੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਏ ਗੁਰ ਪਾਏ ਪ੍ਰਭਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਉਮੈ ਮੇੜ ਚੱਲੇ ਗੁਰ ਸ਼ਬਦ ਸੁਮਾਏ ਮਨਮੁਖ ਵਿਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਾਬਾਸ ਹਰ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਤਨ ਰਾਸ ਬਿਲਾਵਲ ਮੁਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ

ਤੂੰ ਦਿਆਲ ਦਇਆ ਪ੍ਰਦਾਤਾ। ਕਿਆ ਇਹ ਜੰਤ ਵਿਚਾਰੇ ਮੁਕਤ ਬੰਸਵ ਤੁਜਤੇ ਹੋਏ, ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਏ। ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ, ਜਿਸ ਏਕ ਲਿਵ ਲਾਗੀ ਸਦਾ ਰਹੇ ਹਰਨਾਲੇ। ਤਿਨ ਕੀ ਗਹਿਣ ਗਦ ਕਹੀ ਨਾ ਜਾਈ, ਸੱਚੇ ਆਪ ਸਵਾਰੇ ਪਰਮ ਭੁਲਾਣੇ ਸੇ ਮਨਮੁਖ ਕਹੀਏ। ਨਾ ਉਰਵਾਰ ਨਾ ਪਾਰੇ, ਜਿਸ ਨੂੰ ਨਦਰ ਕਰੇ ਸੋਈ ਜਨ ਪਾਏ। ਗੁਰ ਕਾ ਸ਼ਬਦ ਸੰਭਾਲੇ ਹਰ ਜਨ, ਮਾਇਆ ਮਾਇ ਨਿਸਤਾਰੇ। ਨਾਨਕ ਭਾਗ ਵਿੱਚ ਮਸਤਕ ਕਾਲਹਿ ਮਾਰ ਬਿਦਾਰੇ। ਬਿਲਾਵਲ ਮੁਹੱਲਾ ਤੀਜਾ, ਅਤੁੱਲ ਕਿਉਂ ਤੋਲਿਆ ਜਾਏ। ਦੂਜਾ ਹੋਏ ਤਾਂ ਸੋਜੀ ਪਾਏ, ਤੇਤੇ ਦੂਜਾ ਨਾਹੀ ਕੋਏ। ਤੇਦੀ ਕੀਮਤ ਕਿੱਕੂ ਹੋਏ, ਗੁਰਪ੍ਰਸਾਦ ਵਸੇ ਮਨ ਆਏ। ਤਾਂ ਕੋ ਜਾਣੇ ਦੁਬਦਾ ਜਾਏ ਰਹਾਉ, ਆਪ ਸਰਾਪ ਤਸਵੱਟੀ ਲਾਏ। ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ। ਆਪੇ ਜਾਣੇ ਏਕੋ ਸੋਏ, ਮਾਇਆ ਕਾ ਰੂਪ ਸਭ ਤਿਸਤੇ ਹੋਏ। ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲੱਗੇ ਤਿਸ ਆਏ। ਸਭ ਸੱਚ ਦਿਖਾਲੇ ਤਾਂ ਸੱਚ ਸੁਮਾਏ, ਆਪੇ ਲਿਵ ਤਾਤ ਗਏ ਆਪੇ। ਆਪ ਜਾਏ ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਗਏ ਆਪੇ। ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹੇ ਬਹਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਇੱਕ ਸਮਾਨਾ। ਸਤਿਗੁਰ ਪਰਚੇ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ। ਆਨ ਦਿਨ ਲਾਗੇ ਸਹਿਜ ਧਿਆਨਾ ਰਹਾਉ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ। ਜਬ ਆਪਣੀ ਜੋਤ ਖਿੰਚੇ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਿਗਿਆਨਾ। ਆਪੇ ਗੋਰ ਚੇਲਾ ਗਏ ਆਪੇ, ਆਪੇ ਗੁਣੀ ਨਿਧਾਨਾ।

ਪਵੇ ਅਭਮਾਨਾ। ਬਲਾਵਲ ਮਹੱਲਾ ਤੀਜਾ। ਪੂਰਾ ਥੜ ਬਣਾਇਆ ਪੂਰੇ, ਵੇਖੋ ਏਕ ਸਮਾਨਾ। ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੇ, ਤੂੰ ਸਤਿਗੁਰੂ ਮਾਏ ਸਮਾ।

ਜਾਣਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮੈਂ ਕੀਰਤ ਹਰਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ ਚੂਕ ਕੈ ਮਨ ਅਭਮਾਨਾ ਕਹਿਤ ਸੁਣਤ ਸਭੇ ਸੋ ਪਾਵੈ ਮਾਨਤ ਪਾਏ ਨਿਧਾਨਾ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਹਾਰੇ ਜਿਨ ਹਰ ਮਨ ਵਸਾਏ।

ਭਵਸੇ ਮਨ ਆਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੇ ਮੇਲ ਮਿਲਾਏ, ਗੁਰਮੁਖ ਰਾਤੇ ਸਬਦ ਰੰਗਾਏ, ਨਿਧ ਘਰ ਵਾਸਾ ਹਰ ਗੁਣ ਗਾਏ, ਰੰਗ ਚਲੂਲੇ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ। ਅੰਤਰ ਸਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸਚ ਰਾਤੇ

ਕਰਨਾ ਜੋ ਨਟੂਆ ਤੰਤ ਵਜਾਏ ਤੰਤੀ ਕਿਉਂ ਵਾਜੇ ਜੰਤ ਜਨਾ ਜਪਮਾਨ ਆਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੇ ਹਰ ਬਸਨਾ ਰਹਾਉ ਮਾਇਆ ਗ੍ਰਸਤ ਪ੍ਰਮਤ ਹੈ ਪ੍ਰਾਨੀ ਰੱਖ ਲੇ ਵੋ ਜਨ ਆਪਣਾ ਜਿਉਂ ਪ੍ਰਹਿਲਾਦ ਹਰਨਾਸ ਗ੍ਰਸਿਓ ਹਰ ਰੱਖਿਓ ਹਰ ਸਰਣਾ ਕਾਮਨ ਕਮਨ ਕੀ ਗਤ ਮਿਤ ਕਹੀਏ ਹਰ ਕੀ ਗੇ ਪਤਤ ਪਵਾਨਾ ਉਹ ਢੋਵੈ ਟੋਰ ਹਾਥ ਚਮਚਮਰੇ ਹਾਰ ਉਤਰਿਓ ਭਰਿਓ ਸਰਣਾ ਪ੍ਰਭ ਦੀਨ ਦਇਆਲ ਭਗਤ ਪਵਤਾਰਨ।

ਗੁਰਮਤ ਹਰਸ ਪਾਈਏ ਹੋਰ ਤਿਆਗੋ ਨੇਫਲ ਕਾਮਾ ਰਖਾਓ। ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ, ਤੁਧ ਬਿਨ ਅਵਰ ਨ ਕੋਈ ਮੇਰੇ ਠਾਕੁਰ, ਹਰ ਜਪੀਏ ਵੱਡੇ ਕਰਮਾ। ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵਟ ਦੁਖ ਸਹਮਾ, ਹੋਏ ਫਿਰ ਫਿਰ ਜੂਨ ਪਵਾਈਏ ਮੰਦ ਭਾਗੀ ਮੂੜ ਅਕਰਮਾ। ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵਡ ਕਰਮਾ, ਗੁਰ ਸਤਿਗੁਰ ਨਾਮ ਦ੍ਰਿੜਾ ਜਨ ਨਾਨਕ ਸਫਲ ਜਨਮਾ। ਬਿਲਾਵਲ ਮੁਹੱਲਾ ਚੌਥਾ, ਹਮਰਾ ਚਿੱਤ ਲੁਭਤ ਮੋਹਿ ਵਿਖਿਆ, ਬਹੁ ਦੁਰਮਤ ਮੈਲ ਭਰਾ, ਤੁਮਰੀ ਸੇਵਾ ਕਰ ਨਾ ਸਕੇ ਪ੍ਰਭ, ਹਾਮ ਕਿਉ ਘਰ ਮੁਗਧ ਤਰਾ। ਮੇਰੇ ਮਨ ਜਪ ਨਰਹਰ ਨਾਮ ਨਰਹਰਾ, ਜਨ ਉਪਰ ਕਿਰਪਾ ਪ੍ਰਵਤਾਰੀ, ਮਿਲ ਸਤਗੁਰ ਪਾਰ ਪਰਾ ਰਹਾਉ। ਹਮਰੇ ਪਿਤਾ ਠਾਕੁਰ ਪ੍ਰਾ ਸਵਾਮੀ, ਹਰ ਦਿਉ ਮਤੀ ਜਸ ਕਰਾ, ਤੁਮਰੇ ਸੰਗ ਲਗੇ ਸੇ ਉਧਰੇ, ਜੋ ਸੰਗ ਕਾਸ਼ਟ ਲੋ ਤਰਾ। ਸਾਕਤ ਨਰ ਹੋਸ਼ੀ ਮਤ ਮਧਮ, ਜਿਨ ਹਰ ਘਰ ਸੇਵ ਨ ਕਰਾ, ਤੇ ਨਰ ਪਾਹੀਨ ਦੋਚਾਰੀ, ਹੋਏ ਜਨਮ ਮੋਏ ਫਿਰ ਮਰਾ। ਜਿਨ ਕਉ ਤੁਮ ਹਰ ਮਿਲੋ ਸਵਾਮੀ, ਤੇ ਨਾਏ ਸੰਤੋਖ ਗੁਰਸਰਾ, ਦੁਰਮਤ ਮੈਲ ਗਈ ਹਰ ਭਜਿਆ, ਜਨ ਨਾਨਕ ਪਾਰ ਪਰਾ। ਬਿਲਾਵਲ ਮੁਹੱਲਾ ਚੌਥਾ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰਹੋ, ਹਰ ਹਰ ਨਾਮ ਬੋਧ ਹੈ ਕਲਯੁਗ, ਖੇਪਟ ਗੁਰ ਸ਼ਬਦ ਤਰਹੋ। ਮੇਰੇ ਮਨ ਹਾਰ ਗੁਣ ਹਾਰ ਉੱਚ ਹੋ, ਮਸਤਕ ਲਿਖਤ ਲਿਖੇ ਗੁਣ ਗਾਏ, ਮਿਲ ਸੰਗਤ ਪਾਰ ਪਰ ਹੋ ਰਹਾਉ। ਕਾਇਆ ਨਗਰ ਮੈਂ ਰਾਮ ਰਸੀ ਉਤਮ, ਕਿਉ ਪਾਈਏ ਉਪਦੇਸ਼ ਜਨ ਕਰਹੋ, ਸਤਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰਸ ਪੀਓ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦਿਖੋ, ਗੁਰਮਤ ਹਰਸ ਮੀਠਾ ਲੱਗ, ਤੇ ਬਿਸਰੇ ਸਭਿਖ ਰਸੋ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵੋ ਸੰਤ ਜਨੋ, ਚਾਰ ਪਦਾਰਥ ਚਾਰੇ ਪਾਏ, ਗੁਰਮਤ ਨਾਨਕ ਹਰ ਭਜੋ। ਬਿਲਾਵਲ ਮੁਹੱਲਾ ਚੌਥਾ, ਖੱਤਰੀ ਬ੍ਰਾਹਮਣ ਸੂਦ ਵੈਸ, ਹੋ ਜਾਪੇ ਹਰ ਮੰਤਰ ਜਪੈਨੀ, ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਨਿਤ ਸੇਵੋ ਦਿਨ ਸਵਰੈਨੀ, ਹਰ ਜਨ ਦੇਖੋ ਸਤਿਗੁਰ ਨੈਨੀ, ਜੋ

ਜੇ ਬਾਤ ਹੋਵੇ ਨਹੀਂ। ਆਪਣਾ ਭਲਾ ਸਭ ਕੋਈ ਬਾਛ ਸੋ ਕਰੇ, ਜੇ ਮੇਰੇ ਚਿਤਨਾ ਚਿਤੈ ਨਹੀਂ। ਮਨ ਕੀ ਮਤ ਤਿਆਗੋ ਹਰਜਨ, ਇਹਾ ਪਾਤ ਕਠੈ ਨਹੀਂ। ਅਨ ਦਿਨ ਹਰ ਹਰ ਨਾਮ ਤਿਆਵੋ, ਗੁਰ ਸਤਿਗੁਰ ਕੀ ਮਤ ਲੈਨੀ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈ ਨਹੀਂ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜੋ ਪਾਵੇ ਤੇ ਵੇ ਬੋਲੈ ਨਹੀਂ।

ਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦ ਵਡਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਾਕਤ ਮੂੜ ਮਾਇਆ ਕੇ ਬਧਕ ਵਿਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬੰਧ ਜੋ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਵਡਭਾਗੀ ਸੇਵ ਕਰਨ ਦੇ

ਤੇ ਨਾ ਉਪਾਇਆ। ਹਰ ਕਾ ਮੰਦਰ ਤਸਮੈ ਲਾਲ, ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ। ਜਿਨ ਚਾਖਿਆ ਤਿਸ ਆਇਆ ਸਾਧ, ਜਿਉਂ ਗੂੰਗਾ ਮਨ ਮੈਂ ਬਿਸਮਾਤ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਬਿਲਾਵਲ ਮਹੱਲਾ ਪੰਜਵਾਂ, ਸਰਬ ਕਲਿਆਣ ਕੀਏ ਗੁਰਦੇਵ, ਸੇਵ ਕੇ ਆਪਣੀ ਲਾਇਓ ਸੇਵ, ਬਿਘਨ ਨਾ ਲਾਗੇ।

ਰਾਵਣ ਪ੍ਰਤਾਪ, ਗੁਰ ਪ੍ਰਸਾਦ ਨ ਹੋਏ ਸੰਤਾਪ। ਗੁਰ ਕੇ ਚਰਨ ਲੱਗੇ ਮਨ ਮੀਠ, ਨਿਰਵਿਘਨ ਹੋਏ ਸਭ ਥਾਈ ਬੂਠੇ। ਸਭ ਸੁਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਾਪੇ ਰਖਵਾਲੇ।

ਮਿਲੇ ਪਿਆਰੇ, ਸੋਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸ ਨੂੰ ਹੋਏ ਦਿਆਲਾ। ਸਫਲ ਮੂਰਤ ਗੁਰਦੇਉ ਸਵਾਮੀ, ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ। ਸੁਣ ਸੁਣ ਜੀਵਾਂ ਸੋਏ ਤਿਨਾ ਕੀ, ਜਿਨੇ ਆਪਣਾ ਪ੍ਰਭ ਜਾਤਾ,

ਕਰਮ ਕਮਾਵਾ। ਨਾਨਕ ਕੀ ਬੇਨੰਤੀ ਸਵਾਮੀ, ਤੇਰੇ ਜਨ ਦੇਖਣ ਪਾਵਾਂ। ਵਡਭਾਗੀ ਸੇ ਕਾਢੀਏ ਪਿਆਰੇ, ਸੰਤ ਸੰਤ ਜਿਨ੍ਹਾਂ ਵਾਸੋ। ਅੰਮ੍ਰਿਤ ਨਾਮ ਅਰਾਧੀਏ ਨਿਰਮਲ, ਮਨੇ ਹੋਵੇ ਪਰਗਾਸੋ। ਜਨਮ ਮਰਨ ਦੁੱਖ ਕਾਟੀਏ ਪਿਆਰੇ, ਚੂਕੇ ਜਮਕੀ ਕਾਣੇ। ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਪਾਣੇ। ਊਚ ਅਪਾਰ ਬੇਅੰਤ ਸੁਵਾਮੀ, ਕੌਣ ਜਾਣੇ ਗੁਣ ਤੇਰੇ। ਗਾਵ ਤੇ ਉਧਰ ਹੈ

ਵੇਖੇ ਬਨ ਫੀਕਾ ਤਿਆਗ ਨਹੀਂ ਸਕੀਏ, ਨਾਮ ਮਹਾਰਸ ਪੀਓ, ਬਿਨ ਰਸ ਜਾਕੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ, ਮਾਨ ਮਹੱਤ ਨਾ ਸਖਤ ਫੀਕਾਈ, ਸਾਧਾਂ ਦਾਸੀ ਥੀਓ, ਨਾਨਕ ਸੇ ਦਰ ਸੋਭਾਵੰਤੇ, ਜੋ ਪ੍ਰਭ ਆਪਣੇ ਕੀਓ, ਹਰ ਚੰਦੌਰੀ ਚਿਤ ਪਰਮ ਸਗੀਏ, ਮ੍ਰਿਤ ਸਿਨਾ ਦ੍ਰੁਮ ਛਾਇਆ, ਚੰਚਲ ਸੰਗ ਨਾ ਚਾਲਤੀ ਸਗੀਏ, ਅੰਤ ਤਜ ਜਾਵਤ ਮਾਇਆ, ਰਸ ਪੋਗਣ ਅਤ ਰੂਪ ਰਸ ਮਾਤੇ, ਏਨ ਸੰਗ ਸੁਖ ਨ ਪਾਇਆ, ਤਨ ਤਨ ਹਰ ਸਾਜਨ ਸਗੀਏ, ਨਾਨਕ ਜਿਨਹੀ ਨਾਮ ਤੇ ਆਇਆ, ਜਾਏ ਬਸੋ ਵਡਭਾਗਣੀ ਸਗੀਏ, ਸੰਤਾਂ ਸੰਗ ਸਮਾਈਏ, ਤੈ ਦੁਖ ਨਾ ਭੂਖ ਨਾ ਰੋਗ ਵਿਆਪੈ, ਚਰਨ ਕਮਲ ਲਿਵਲਾਈਏ, ਤੈ ਜਨਮ ਨਾ ਮਰਨ ਨਾ ਆਵਣ ਜਾਣਾ, ਨਿਚਲ ਸਰਣੀ ਪਾਈਏ, ਪ੍ਰੇਮ ਵਿਛੋ ਨਾ ਮੋਹ ਵਿਆਪੈ, ਨਾਨਕਾ ਏਕ ਤਿਹਾਈਏ, ਦ੍ਰਿਟ ਤਾਰ ਮਨ ਵਿਦਿਆ ਪਿਆਰੇ, ਰਤੜੇ ਸਹਿ ਸੁਭਾਏ।

ਸਾਰ ਵਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਵੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ

ਆਪ ਜਲਖੀਨਾ, ਕਹੋ ਨਾਨਕ ਪ੍ਰਭੇ ਪ੍ਰਸੀਨਾ। ਬਿਲਾਵਲ ਮਹੱਲਾ ਪੰਜਵਾਂ, ਫਗਲ ਮਨੋਰਥ ਪਾਈਏ ਮੀਤਾ, ਚਰਨ ਕਮਲ ਸਿਉਂ ਲਾਈਏ ਚੀਤਾ। ਹਉ ਬਲਿਹਾਰੀ ਜੋ ਪ੍ਰਭੂ ਤੇ ਆਵਤ, ਜਲਨ ਬੁਝੈ ਹਰ ਹਰ ਗੁਣ ਗਾਵਤ। ਰਖਾਓ ਸਫਲ ਜਨਮ ਹੋਵਤ ਵਡਭਾਗੀ, ਸਾਧ ਸੰਗਰਾਮ ਲਿਵ ਲਾਗੀ। ਪਤ ਮਤ ਧਾਨ ਸੋ ਸਹਿਜ ਆਨੰਦਾ, ਇਕ ਨਿਮਖ ਨ ਵਿਸਰੋ ਪਰਮਾਨੰਦਾ। ਹਰ ਦਰਸ਼ਨ ਕੀ ਮਨ ਪਿਆਸ ਕਨੇਰੀ, ਪੰਡਤ ਨਾਨਕ

ਮੇਰਾ ਮਨ ਤਨ ਘਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਕਰ ਮੈਂ ਆਇਆ ਰਖਾਓ। ਭਗਤ ਵਛਲ ਪੈ ਕਾਟਨ ਹਾਰੇ, ਸੰਸਾਰ ਸਾਗਰ ਆ ਉਤਰੇ ਪਾਰੇ। ਪਤਤ ਪਾਵਨ ਪ੍ਰਭਿਰਧ ਵੇਦ ਲੇਖਿਆ, ਪਾਰ ਬ੍ਰਹਮ ਸੋ ਨੈਣੋ ਵੇਖਿਆ। ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਹਵ ਦੁਖ ਪਲਾਇਣ। ਬਲਾਬਲ ਮਹੱਲਾ ਪੰਜਵਾਂ, ਕਮਨ ਜਾਨੇ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਫੇਵਾ। ਗੁਣ ਬੇਅੰਤ ਪ੍ਰਭ ਗੈਰ ਗੰਭੀਰ, ਓਚ ਮਹਿਲ ਸਵਾਮੀ ਪ੍ਰਭ ਮੇਰੇ। ਤੂੰ ਅਪਰੰਪਰ ਠਾਕੁਰ ਮੇਰੇ ਰਖਾਓ, ਏਕਸ ਬਿਨ ਨਾਹੀ ਕੋ ਦੂਜਾ। ਤੁਮ ਹੀ ਜਾਨੋ ਆਪਣੀ ਪੂਜਾ, ਆਪੋ ਕਛੂ ਨਾ ਹੋਵਤ ਪਾਈ।

ਜਾਪਿਆ, ਕਰਨਹਾਰ ਇੱਕ ਨਿਮਖ ਨਾ ਜਾਪਿਆ, ਮਹਾ ਮੋਹ ਅੰਧ ਕੂਪ ਪਰਿਆ, ਪਾਰ ਬ੍ਰਹਮ ਮਾਇਆ ਪਟਲ ਵਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਾਪਾਇਆ, ਬਲਾਬਲ ਮੁਹੱਲਾ ਪੰਜਵਾਂ, ਮਾਤ ਪਿਤਾ ਸੁਧ ਬੰਧਵ ਪਾਈ, ਨਾਨਕ ਹੋਆ ਪਾਰ ਬ੍ਰਹਮ ਸਖਾਈ, ਸੁਖ ਸਹਿਜ ਆਨੰਦ ਕਣੇ।

ਮਰਖਵਾਰ ਸਾਗਤ ਨਰ ਥੀਵੇ, ਆਰਾਮ ਨਾਮ ਹੂਆ ਰਖਵਾਰਾ, ਚਕ ਮਾਰੋ ਸਾਗਤ ਵੇਚਾਰਾ, ਨਿੰਦਾ ਕਰ ਕਰ ਪਚੇ ਕਨੇਰੇ, ਮ੍ਰਿਤਕ ਫਾਸ ਗਲੇ ਸਿਰ ਪੈਰੇ।

ਪਦਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਛੇਤ ਵਿਕਾਰ ਕਰਤ ਔਧ ਫਾਹੀ ਫਾਥਾ ਜਮ ਕੇ ਜਾਲ ਤੇਰੀ ਸਰਣ ਪ੍ਰਵਦੀਨ ਦਿਆਲਾ ਮਹਾ ਬਿਕਮ ਸਾਗਰ ਅਤ ਪਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਓ ਪ੍ਰਸੁਖਦਾਤੇ ਸਮਰਥ ਸਵਾਮੀ

ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ। ਸਾਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ। ਵੱਡੀ ਆਰਜਾ ਹਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ। ਵਣ ਤ੍ਰਿਣ ਤਿਰਪਵਣ ਹਰਿਆ ਹੋਏ, ਸਗਲੇ ਜੀ ਸਾਧਾਰਿਆ। ਮਨ ਇੱਛੇ ਨਾਨਕ ਪਲ ਪਾਏ, ਪੂਰਨ ਇੱਛ ਪੁਜਾਰਿਆ। ਬਲਾਵਲ ਮਹੱਲਾ ਪੰਜਵਾਂ, ਜਿਸ ਉੱਪਰ ਹੋਵਤ ਦਇਆਲ, ਹਰ ਸਿਮਰਤ ਕਾਟੇ

ਨਾਨਕ ਜਾਚੇ ਸਾਹ ਦਰਵਾਲ ਬਲਾਵਲ ਮੁਹੱਲਾ ਪੰਜਵਾਂ ਮਨ ਮੇ ਸੰਚੋ ਹਰ ਹਰ ਨਾਮ ਆਂਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਜਾਨੋ ਨੇਰੇ ਰਹਾਓ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤਾਕਾ ਮਨ ਲਾਗ ਬਿਲਾਵਲ ਮੁਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਅਰਹਾਓ ਅਰਾਜ ਰਜ ਭੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਹਿਰਦਮਾਏ ਤਿਆਈ ਨਾਨਕ ਗੁਰ ਪੂਰੇ ਸਰਨਾਈ।

ਜਾਓ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ, ਇਸ ਅੱਗੇ ਹੀ ਮਾਰੇ ਕਰਤਾਰ, ਨਾਨਕ ਦਾਸ ਤਾਂ ਕੀ ਸਰਣਾਈ, ਜਾ ਕੋ ਸ਼ਬਦ ਅਖੰਡ ਅਪਾਰ।

ਨਿਤ ਰਾਮ ਕੇ ਇਹ ਅਵਖਤ ਜੋਗ ਆਏ ਬਸੋ ਕਰ ਦੇਸਮ ਹੈ ਇਹ ਪਲੇ ਸੰਜੋਗ ਨਾਨਕ ਪ੍ਰਸੋ ਪ੍ਰਸੰਨ ਭਏ ਲੈ ਗਏ ਵਿਯੋਗ ਬਿਲਾਵਲ ਮੁਹੱਲਾ ਪੰਜਵਾਂ ਕਾਹੂ ਸੰਗ ਨਾ ਚਾਲਹੀ ਮਾਇਆ ਜੰਜਾਲ ਊਠ ਸੁਧਾਰੇ ਸ਼ਦਰਪਤ ਸੰਤਨ ਕੈ ਖਿਆਲ ਰਹਾਉ ਅਹੰ ਬੁੱਧ ਕੋ ਬਿਨਸਨਾ ਇਹ ਤੁਰਕੀ ਢਾਲ ਬਹੁ ਜੂਨੀ ਜਨਮੇ ਮਰੇ ਵਿਖਿਆ ਵਿਕਰਾਲ ਸਤ ਬਚਨ ਸਾਧੂ ਕਹਿ ਨਿਧ ਜਪੇ ਗੋਪਾਲ ਸੇਮਰ ਸਿਮਰ ਨਾਨਕ ਤਰੇ ਹਰ ਕੈ ਰੰਗ ਲਾਲ ਬਿਲਾਵਲ ਮੁਹੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੂਖ

ਬਾਦ ਮ੍ਰਿਤ ਮੰਡਲ ਜਗ ਸਾਜਿਆ, ਜਿਉ ਬਾਲੂ ਕਰ ਬਾਰ, ਬਿਨਸਤ ਬਾਰ ਨਾ ਲੱਗ ਗਈ, ਜਿਉ ਕਾਗਦ ਬੂੰਦਾਰ। ਸੁਣ ਮੇਰੀ ਮਨਸਾ ਮਨੇ ਮਾਹੇ, ਸਦ ਦੇਖ ਵਿਚਾਰ, ਸਿੱਧ ਸਾਧਕ ਗਿਰ ਹੀ ਜੋਗੀ, ਤਜ ਗਏ ਕਾਰ ਬਾਰ ਰਖਾਓ। ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ, ਦ੍ਰਿਟ ਮਾਨ ਸਾ ਬਿਨਸੀ ਹੈ, ਕਿਆ ਲੱਗੇ ਗਵਾਰ। ਕਾਂ ਸੋ ਪਾਈ ਮੀਤ ਹੈ, ਦੇਖ ਨੈਣ ਪਸਾਰ, ਇਕ ਚਾਲ ਇਕ ਚਾਲ ਸਹਿ ਸਭ ਆਪਣੀ ਵਾਰ। ਜਿਨ ਪੂਰਾ ਸਤਿਗੁਰ ਸੇਵਿਆ, ਸੇ ਅਸਥਿਰ ਹਰ ਦੁਆਰ, ਜਨ ਨਾਨਕ ਹਰ ਕਾ ਦਾਸ ਹੈ, ਰਾਖ ਪੈਜ ਮੁਰਾਰ। ਬਿਲਾਵਲ ਮਹੱਲਾ ਪੰਜਵਾਂ, ਲੋਕਨ ਕੀਆਂ ਵਡਿਆਈਆਂ, ਬੈਸੰਤਰ ਪਾਗੋ, ਜੋ ਮਿਲੇ ਪਿਆਰਾ ਆਪਣਾ, ਤੇ ਬੋਲ ਕਰਾਗੋ, ਜੋ ਪ੍ਰਭ ਜੀਓ ਦਾਲ ਹੋਏ, ਤੋ ਭਗਤੀ ਲਾਗੋ। ਲਪਤ ਰਹੋ ਮਨ ਬਸਨਾ, ਗੁਰ ਮਿਲ ਇਹ ਤਿਆਗ ਹੋ ਰਗਾਓ, ਕਰੋ ਬੇਨਤੀ ਅਤ ਕਨੀ, ਇਹੋ ਜੀਉ ਹੋਮਾਗੋ। ਅਰਥ ਆਣਸਾ ਵਾਰਿਆ, ਪ੍ਰੇ ਨਿਮਖ ਸੁਹਾਗੋ, ਪੰਚ ਸੰਗ ਗੁਰ ਤੇ ਛੁੱਟੇ, ਦੋਹ ਅਰ ਰਾਗੋ, ਹਿਰਦੇ ਪ੍ਰਗਾਸ ਪ੍ਰਗਟ ਪਇਆ, ਨਿਸਬਾਸਰ ਜਾਗੋ। ਸਾਰਣ ਸੁਹਾਗਣ ਆਇਆ, ਜਿਸ ਮਸਤਕ ਭਾਗੋ, ਕਹੋ ਨਾਨਕ ਤਿਲ ਪਾਇਆ, ਮਨ ਤਨ ਸੀਤ ਲਾ।

ਫਿਰਤ ਫਿਰਤ ਮਾਨੁਖ ਪਾਇਆ ਖਿਣ ਪੰਗਨ ਦੇਹਾਦ ਇਹ ਅਵਸਰ ਤੇ ਚੂਕਿਆ ਬਹੁਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਕੇ ਪੂਰਨ ਨਾਦ ਬਲਾਵਲ ਮਹੱਲਾ ਪੰਜਵਾਂ ਚਰਨ ਪਏ ਸੰਤ ਬੋਹਿਤਾ ਤਰੇ ਸਾਗਰ ਜੇਤ ਮਾਰਗ ਪਏ ਉਦਿਆਨ ਮਹਿ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਭਤੇ ਹਰ ਹਰ ਹਰ ਚੇਤ ਰਖਾਓ ਪੰਚ ਚੋਰ ਆਗੇ ਪਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਕਣੋ ਲਾਭ ਗ੍ਰਹਿ ਸੋਭਾ ਸੇਤ ਨਿਚਲ ਅਸ ਮਿਟੀ ਚਿੰਤ ਨਾਹੀ ਡੋਲੇਤ ਪਰਮ ਪੁਲਾਵਾ ਮਿਟ ਗਿਆ ਪ੍ਰਾਪੇਹਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ ਮਿਲਤ ਸੰਗ ਸਾ ਪ੍ਰਾ ਮਿਟੇ ਗਦ ਪਈ ਹਮਾਰੀ ਜਾ ਦਿਨ ਪੇਟੇ ਸਾਧ ਮੋਹੇ ਵਾ ਦਿਨ ਬਲਿਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹੋਂ ਵਾਰੀ ਰਖਾਓ ਏਤ ਛਡਾਈ ਮੋਹੇ ਤੇ ਇਤਨੀ ਦ੍ਰਿੜਤਾਰੀ ਸਗਲ ਰੇਨ ਤੋ ਮਨ ਪਇਆ ਬਿਨਸੀ ਅਵਤਹਾਰੀ ਨਿੰਦ ਚਿੰਦ ਪਰ ਦੁੱਖ ਨਾ ਏ ਖਿਨ ਮੈਂ ਜਾਰੀ ਦਇਆ ਮਇਆ ਅਰ ਨਿਕਟ ਪੇਖ ਨਾਹੀ ਦੂਰਾਰੀ ਤਨ ਮਨ ਸੀਤਲ ਪਏ ਅਬ ਮੁਕਤੇ

ਭਗਤ ਚਾਰੋ ਬਾਲ, ਮਸਤਕ ਆਪਣਾ ਪੇਟ ਦਿਓ, ਗੁਣ ਸੁਣੋ ਰਸਾਲ, ਤੋਂ ਮਿਲਤੇ ਮੇਰਾ ਮਨ ਜੀਓ, ਤੋਂ ਮਿਲੋ ਦਿਆਲ, ਨਿਸਬਾਸਰ ਮਨ ਅੰਧ ਹੋਤ, ਚਿਤਵਤ ਕਿਰਪਾਲ ਰਖਾਓ। ਜਗਤ ਉਧਾਰਨ ਸਾਧ ਪ੍ਰਭ, ਤਿਨ ਲਾਗੋ ਪਾਲ, ਮੋਕੋ ਦੀਜੇ ਦਾਨ ਪ੍ਰਭ, ਸੰਤਨ ਪਗਰਾਲ, ਉਗਤ ਸਿਆਣਪ ਕਛ ਨਹੀਂ, ਨਾ ਹੀ ਕਛ ਕਾਲ, ਪ੍ਰਾਮ ਪੈ ਰਾਖੋ ਮੋਹਤੇ, ਕੱਟ ਹੋ ਜਮਜਾਲ, ਬਿਨੋ ਕਰੋ ਕਰਣਾ ਪਤੇ, ਪਿਤਾ ਪ੍ਰਤਪਾਲ, ਗੁਣ ਗਾਵੋ ਤੇਰੇ ਸਾਧ ਸੰਗ, ਨਾਨਕ ਸੁਖਸਾਲ, ਬਿਲਾਵਲ ਮਹੱਲਾ ਪੰਜਵਾਂ, ਕੀਤਾ ਲੋੜੈ ਸੋ ਕਰੇ, ਤੁਝ ਬਿਨ ਕਛ ਨਾਹੇ, ਪ੍ਰਤਾਪ ਤੁਮਾਰਾ ਦੇਖ ਕੈ, ਜਮ ਦੂਤ ਛੱਡ ਜਾਹੇ, ਤੁਮਰੀ ਕਿਰਪਾ ਤੇ ਛੂਟੀਏ, ਬਿਨ ਸੇ ਅਹਮੇਵ, ਸਰਬ ਕਲਾ ਸਮਰੱਥ ਪ੍ਰਭ, ਪੂਰੇ ਗੁਰਦੇਵ ਰਖਾਓ। ਖੋਜਤ ਖੋਜਤ ਖੋਜਿਆ, ਨਾਮੇ ਬਿਨ ਪੂਰ, ਜੀਵਨ ਸੁਖ ਸਭ ਸਾਧ ਸੰਗ, ਬ੍ਰਾਹਮਣ ਸਾ ਪੂਰ, ਜਿਤ ਜਿਤ ਲਾਭੋ, ਤਿਤ ਤਿਤ ਲਗੇ, ਸਿਆਣਪ ਸਭ ਜਾਲੀ, ਜਤ ਕਤ ਤੁਮ ਭਰਪੂਰ ਹੋ, ਮੇਰੇ ਦੀਨ ਦਿਆਲੀ, ਤਬ ਕੇ ਤੁਮ ਤੇ ਮੰਗਣਾ ਵਡਭਾਗੀ ਪਾਏ। ਨਾਨਕ ਕੀ ਅਰਦਾਸ ਪ੍ਰਭ, ਜੀਵਾਂ ਗੁਣ ਗਾਏ, ਬਿਲਾਵਲ ਮਹੱਲਾ ਪੰਜਵਾਂ, ਸਾਧ ਸੰਗਤ ਕਹਿ ਬਾਸਬੈ, ਕਲਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਾਤਿਆ, ਤਾਤੇ ਗਰਭ ਨਾ ਗਰਸਨਾ, ਨਾਮ ਕਹਿ ਗੋਵਿੰਦ ਕਾ, ਸੂਚੀ ਪਈ ਰਸਨਾ, ਮਨ ਤਾਂ ਨਿਰਮਲ ਹੋਈ ਹੈ, ਗੁਰ ਕਾ ਜਪ ਜਪਨਾ ਰਖਾਓ। ਹਰ ਚਾਗਤ ਤ੍ਰਾਪਿਆ, ਮਨ ਰਸ ਲੈ ਹਸਨਾ, ਬੁੱਧ ਪ੍ਰਗਾਸ ਪ੍ਰਗਟ ਪਈ, ਉਲਟ ਕਮਲ ਬਿਗਸਨਾ, ਸੀਤਲ ਸਾਂਤ ਸੰਤੋਖ ਹੋਏ, ਸਾ ਬੂਝੀ ਤ੍ਰਿਸ਼ਨਾ, ਦੈਤ ਤਾਵਤ ਮਿਟ ਗਏ, ਨਿਰਮਲ ਥਾਨ ਬਸਨਾ, ਰਾਖਣ ਹਾਰੇ ਰਾਖਿਆ, ਪਏ ਪ੍ਰਸਨਾ, ਨਾਮ ਨਿਧਾਨ ਨਾਨਕ ਸੁਖੀ, ਪੇਖ ਸਾਧ ਦਰਸਨਾ, ਬਲਾਵਲ ਮੁਹੱਲਾ ਪੰਜਵਾਂ, ਪਾਣੀ ਪੱਖਾ ਪੀਸ ਦਾਸ ਕਹਿ, ਤਬ ਹੋਵੇ ਨਿਹਾਲ, ਰਾਜ ਮਿਲਕ ਸਿਕਦਾਰੀਆ, ਅਗਨੀ ਮੈਂ ਜਾਲ, ਸੰਤ ਜਨਾ ਕਾ ਸ਼ੋਰਾ, ਤੇ ਚਰਣੀ ਲਾਗ, ਮਾਇਆ ਤਾਰੀ ਛਦਰਪਤ, ਤਿਨ ਛੋਡੋ ਤਿਆਗ ਰਖਾਓ। ਸੰਤਨ ਕਾ ਦਾਨਾ ਰੂਖਾ, ਤੋ ਸਰਬ ਨਿਧਾਨ, ਗ੍ਰਹਿ ਸਾਗਤ ਛੱਤੀ ਪ੍ਰਕਾਰ, ਤੇ ਬਿਹੂ ਸਮਾਨ, ਭਗਤ ਜਿਨਾ ਕਾ ਲੂਗਰਾ, ਓਡ ਨਗਨ ਨਾ ਹੋਈ, ਸਾਗਤ ਸਿਰ ਪਾਓ ਰੇਸਮੀ, ਪੈਰਤ ਪਦ ਖੋਈ, ਸਾਗਤ ਸਿਉ ਮੁਖ ਜੋਰਿਆ, ਅਧ ਵਿਚੋਂ ਟੂਟੈ, ਹਰ ਜਨ ਕੀ ਸੇਵਾ ਜੋ ਕਰੇ, ਏਤ ਪੂਤੈ ਛੂਟੈ, ਸਭ ਕਿਛ ਤੁਮ ਹੀ ਤੇ ਹੋਆ, ਆਪ ਬਣਤ ਬਣਾਈ, ਦਰਸ਼ਨ ਪੀੜਤ ਸਾਧਕਾ, ਨਾਨਕ ਗੁਣ ਗਾਈ। ਬਿਲਾਵਲ ਮਹੱਲਾ ਪੰਜਵਾਂ, ਸਰਮ ਨੀ ਸੁਣੋ, ਹਰ ਹਰ ਹਰੇ, ਠਾਕੁਰ ਜਸ ਗਾਵੋ, ਸੰਤ ਚਰਨ ਕਰ ਸੀਸ ਧਰ, ਹਰ ਨਾਮ ਧਿਆਵੋ।

ਅਤ ਨੀਚ ਹੋਏ ਕਰ ਬਿਨੂ ਬੁਲਾਵੋ। ਪਾ ਮਰੋਵਾ ਆਪ ਤਿਆਗ ਸੰਤ ਸੰਗ ਸਮਾਓ। ਸਾਸ ਸਾਸ ਨੈ ਵਿਸਰੇ ਅਣ ਕਥੇ ਨਾ ਤਹਾਵੋ। ਸਬਲ ਦਰਸ਼ਨ ਗੁਰ ਪੇਟੀਏ ਮਾਨ ਮੋਹ ਮਿਟਾਓ। ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ। ਸਬਲ ਸੁਹਾਗਣ ਨਾਨਕਾ ਆਪਣੇ ਪ੍ਰਾਪਾਓ। ਬਿਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ। ਜੇ ਜਨ ਹੋਆ ਸਾਧ ਸੰਗ ਤਿਸ ਪੇਟੇ ਹਰ ਰਾਇਆ। ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ। ਅਣਕ ਬਾਤਾਂ ਸਭ ਕਰ ਰਹੇ

ਖੂਬ ਮੈਂ ਗਲਤ ਥੇ ਤੁਹਾਡੇ ਦੇ ਹੱਥ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਪੇਟਤ ਹੋਵਤ ਸੁਖੀ ਜੀ ਦਾਨ ਦੇਨ ਰਖਾਓ ਪਾਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧਕੈ ਪੂਰਨ ਆਸਾਏ ਪੈ ਬਿਰਸੇ ਤਿਉ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰਥ ਪ੍ਰਭ ਹਰ ਅਗਮ ਅਪਾਰ ਬਲਾਵਲ ਮੁਹੱਲਾ ਪੰਜਵਾ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਸਿਰਾਨਾ ਕਰਨੇ ਹਾਰ ਨਾ ਬੂਝਈ ਆਪ ਗਨੇ ਬੇਗਾਨਾ ਦੁਖ ਤਦੇ ਜਦ ਵੀਸਰੇ ਸੁਖ ਪ੍ਰਚ ਤੇ ਆਏ ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਏ ਰਖਾਓ ਉੱਚੇ ਤੇ ਨੀਚਾ ਕਰੇ ਨੀਚ ਖਿਮੈ ਥਾਪੈ ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੈ ਪੇਖਤ ਲੀਲਾ ਰੰਗ ਰੂਪ ਚਲਨੇ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚਲਿਆ ਕਮਾਇਆ ਕਰਨ ਕਾਨ ਸਮਰਥ ਪ੍ਰਭ ਤੇਰੀ ਸਰਣ ਆਈ ਹਰ ਦਿਨ ਸਰਾਇਣ ਨਾਨਕ ਜਪੈ ਸਾਧ ਸਦਬਲ ਜਾਈ ਬਲਾਵਲ ਮੁਹੱਲਾ ਪੰਜਵਾਂ ਜਲ ਟੋਵੋ ਇਹ ਸੀਸ ਕਰ ਪਗ ਪਖਲਾਓ ਬਾਹਰ ਜਾਓ ਲਖ ਬੇਰੀਆ ਦਰਸ ਪੇਖ ਜੀਵਾਵੋ ਕਰੋ ਮਨੋਰਥ ਮਨੇ ਮਾਹੇ ਆਪਣੇ ਪ੍ਰਭ ਤੇ ਪਾਵੋ ਦਿਓ ਸੂਨੀ ਸਾਧਕੇ ਬੀਜਨ ਠੋ ਲਾਵੋ ਰਖਾਓ ਅੰਮ੍ਰਿਤ ਗੁਣ ਸੰਤ ਬੋਲਤੇ ਹੁਣ ਮਨੇ ਪੀ ਲਾਵੋ ਉਹ ਰਸਮੈ ਸਾਧ ਤ੍ਰਿਪਤ ਹੋਏ ਵਿਖੇ ਜਲਨ ਬੁਝਾਓ ਜਬ ਭਗਤ ਕਰੇ ਸੰਤ ਮੰਡਲੀ ਤਿਨ ਮਿਲ ਹਰ ਗਾਵੋ ਕਰੋ ਨਮਸਕਾਰ ਭਗਤ ਜਨ ਤੂਰ ਮੁਖ ਲਾਵੋ ਊਠਤ ਬੈਠਤ ਜਪੋ ਨਾਮ ਕਿਉ ਕਰਮ ਕਮਾਵੋ ਨਾਨਕ ਕੀ ਪ੍ਰਾ ਬੇਨਤੀ ਹਰ ਸਰਨ ਸਮਾਓ ਬਿਲਾਵਲ ਮੁਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਖਾਓ ਆਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪਏ ਸਖਾਈ ਜਨਮ ਮਰਨ ਦੁਖ ਕਾਟਿਆ ਸੋਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਹੋ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਸ਼ ਸਭ ਪ੍ਰਭ ਕੇ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਿਲਾਵਲ ਮੁਹੱਲਾ ਪੰਜਵਾਂ ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ

ਕਹੋ ਨਾ ਵੀਸਰੈ ਤੋ ਪੁਰਖ ਅਪਾਰ ਚਰਨ ਕਮਲ ਸਿਉਂ ਰੰਗ ਲੱਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਵੋ ਸੇਵ ਨਿਧ ਨਿਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਹੋ ਨਾ ਵੀਸਰੈ ਪ੍ਰਭ ਪਰਮਾਨੰਦ ਬਲਾਵਲ ਮੁਹੱਲਾ ਪੰਜਵਾਂ ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪੈ ਪਰਮਾ ਥਿਤ ਪਾਈ ਆਨੰਦ ਪਯ ਗੁਰ ਕੀਨੇ ਤਰਮਾ ਗੁਰਪੂਰਾ ਆਰਾਧਯ ਬਿਰਸੀ ਮੇਰੀ ਪੀਰ ਤਾਨ ਮਨ ਸਾਭ ਸੀਤਲ ਪਯ ਪਾਇਆ ਸੁਖਬੀਰ ਰਹਾਓ ਸੋਭਤ ਹਾਰ ਜਪ ਜਾਗਿਆ ਪੇਖਿਆ ਬਿਸਮਾਤ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕਾ ਅਚਰਜ ਸਵਾਦ ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ।

ਪਰਵਾਰ ਤਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗਰਸੀਏ ਰਖਾਓ ਸੰਤਾਂ ਏਕ ਤੇ ਆਵਨਾ ਦੂਸਰ ਕੋ ਨਾਹੇ ਏਕ ਆਗੇ ਬੇਨਤੀ ਰਵਿਆ ਸਰਬਥਾਏ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਨੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਗੇ ਮਾਨੀ ਸਤ ਬਚਨ ਨਾਨਕ ਕਹੇ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕਉ ਪਉ ਨਾਹੇ ਬਲਾਵਲ ਮੁਹਨ ਲਾਪਨਵਾ ਬੰਧਨ ਕਾਟੇ ਸੋ ਪ੍ਰਭੂ ਜਾ ਕੇ ਕਲਹਾਥ ਅਵਰ ਕਰਮ ਨਹੀਂ ਛੂਟੀਏ ਰਾਖੋ ਹਰਨਾਥ ਤਉ ਸਰਣਾਗਤ ਮਾਧਵੇ ਪੂਰਨ ਦਇਆਲ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਖਾਓ ਆਸਾ ਪਰਮ ਵਿਕਾਰ ਮੋਹ ਇਨ ਮੈਂ ਲੋਭਾਨਾ ਚੂੜ ਸਮੱਗਰੀ ਮਨ ਮਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉਂ ਤੂੰ ਰਾਖੈ ਤਿਉਂ ਰਹਾਂ ਪ੍ਰਭ ਅਗਮ ਅਪਾਰੇ ਕਰਨ ਕਾਰਨ ਸਮਰੱਥ ਪ੍ਰਭ ਦੇ ਅਪਣਾ ਨਾਓ ਨਾਨਕ ਤਰੀਕੇ ਸਾਧ ਸੰਗ

ਖੁਟ ਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ, ਖਰ ਕਾ ਪੈਖਰ ਤਉ ਛੁਟੇ, ਜੋ ਉਪਰ ਲਾਦਾ ਰਖਾਓ, ਜਬ ਤਬ ਸੰਜਮ ਤੁਮ ਖੰਡੇ, ਜਮ ਕੇ ਦੁੱਖ ਡਾਂਡ, ਸਿਮਰੇ ਨਾਹੀ ਜੋਨ ਦੁੱਖ, ਨਿਰਲੱਜੇ ਪਾਂਡ, ਹਰ ਸੰਗ ਸਹਾਈ ਮਹਾਮੀਤ, ਤਿਸੋਂ ਤੇਰਾ ਭੇਦ, ਬੀਧਾ ਪੰਜ ਬਟਵਾਰਾਈ, ਉਪਜੋ ਮਹਾਖੇਦ, ਨਾਨਕ ਤਿੰਨ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ, ਤਾਨ ਤਨ ਸਰਬਸ ਆਪਣਾ, ਪ੍ਰਭ ਜਨ ਕੋ ਦੀਨਾ, ਬਲਾਬਲ ਮਹੱਲਾ ਪੰਜਵਾਂ, ਉਦਮ ਕਰਤ ਆਨੰਦ ਪਾਇਆ, ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ, ਪੂਰਨ ਵਿਚਾਰ, ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋ ਜੀਵਾਂ, ਪਾਰ ਬ੍ਰਹਮ ਆਰਾਧਤੇ, ਮੁਖ ਅੰਮ੍ਰਿਤ ਪੀਵਾਂ ਰਖਾਓ, ਜੀ ਜੰਤ ਸਭ ਸੁਖ ਬਸੇ, ਸਭ ਕੇ ਮਨ ਲੋਚ, ਪਰ ਉਪਕਾਰ ਨਿਤ ਚਿਤਵਤੇ, ਨਾਹੀ ਕਜਪੋਚ, ਤਨ ਸੋ ਥਾਨ ਬਸੰਤ ਤਨ, ਜੈ ਜਪੀਏ ਨਾਮ, ਕਥਾ ਕੀਰਤਨ ਹਰ ਅਤ ਕਨਾ, ਸੁਖ ਸਹਿਜ ਬਿਸਰਾਮ, ਮਨ ਤੇ ਕਦੇ ਨਾ ਵਿਸਰੇ, ਅਨਾਥ ਕੋ ਨਾਥ, ਨਾਨਕ ਪ੍ਰਭ ਸਰਣਾਗਤੀ, ਜਾ ਕੇ ਸਭ ਕਿਛ ਗਾਤ, ਬਿਲਾਵਲ ਮੁਹੱਲਾ ਪੰਜਵਾਂ, ਜਿਨ ਤੂੰ ਬੰਦ ਕਰ ਛੋਡਿਆ, ਹੁਣ ਸੁਖਮੈ ਪਾਇਆ, ਸਦਾ ਸਿਮਰ ਚਰਨਾਰ ਬਿੰਦ, ਸੀਤਲ ਹੋਤਾਇਆ, ਜੀਵਤਿਆ ਅਥਵਾ ਮੋਇਆ, ਕਿਸ ਕਾਮ ਨ ਆਵੇ, ਜਿਨ ਇਹੋ ਰਚਨ ਰਚਾਇਆ, ਕੋ ਤਿਸ ਜੋ ਰੰਗ ਲਾਵੇ ਰਖਾਓ, ਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ, ਕਾਮ ਤੇ ਕਾਢੇ, ਕੀਰੀ ਤੇ ਹਸਤੀ ਕਰੇ, ਤੂੰ ਟਾਲੇ ਗੰਢ, ਅੰਡਜ ਜੇਰਜ, ਸੇਤ ਉਤਪੁਜ, ਪ੍ਰਭ ਕੀ ਏ ਕਿਰਤ, ਕਿਰਤ ਕਮਾਵਨ ਸਰਵ ਫਲ, ਰਭ ਗੇ ਹਰ ਨਿਰਤ, ਥਾਮ ਤੇ ਕਸ਼ੂ ਨਾ ਹੋਵਨਾ, ਸਰਣ ਪ੍ਰਸਾਦ, ਮੋਹ ਮਗਨ ਕੂਬ ਅੰਧ ਤੇ, ਨਾਨਕ ਗੁਰ ਕਾਢ, ਬਿਲਾਵਲ ਮਹੱਲਾ ਪੰਜਵਾਂ, ਖੋਜਤ ਖੋਜਤ ਮੈਂ ਫਿਰਾਂ, ਖੋਜੋ ਬਨਤਾਨ, ਅਸ਼ ਅਸ਼ੇਦ ਅਭੇਦ ਪ੍ਰਭ, ਐਸੇ ਭਗਵਾਨ, ਤਾਪ ਦੇਖੋ ਪ੍ਰਭ ਆਪਣਾ, ਆਤਮ ਕੇ ਰੰਗ, ਜਾਗਣ ਤੇ ਸੁਭਨਾ ਭਲਾ, ਬਸੀਏ ਪ੍ਰਸੰਗ ਰਖਾਓ, ਵਰਣ ਆਸ਼ਰਮ ਸਤਿ ਸੁਣੋ, ਦਰਸ਼ਨ ਕੀ ਪਿਆਸ, ਰੂਪ ਨਾ ਰੇਖ ਨਾ ਪੰਜ ਤੱਤ, ਠਾਕੁਰ ਅਵਿਨਾਸ਼, ਉਹ ਸਰੂਪ ਸੰਤਨ ਕਹਿ, ਵਿਰਲੇ ਜੋਗੀਸਰ, ਕਰ ਕਿਰਪਾ ਜਾ ਕੋ ਮਿਲੇ, ਧੰਨ।

ਜੀ ਜੰਤ ਸੋ ਪ੍ਰਸੰਨ ਭਏ, ਦੇਖ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ, ਕਰ ਆਹਰ ਆਪ, ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ, ਪੂਰਨ ਪਈ ਸਮੱਗਰੀ ਕਭੂ ਨਹੀਂ ਤੂਟ ਰਖਾਉ, ਸਾਧ ਸੰਗ ਆਰਾਧਨਾ ਹਰਨਦ ਆਪਾਰ, ਧਰਮ ਅਰਥ ਅਰਕਾ।

ਹਰ ਸਭੇ ਕਰੇ ਸਥਾਨ ਸੋਹਯ। ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ। ਬਿਲਾਵਲ ਮੁਹੱਲਾ ਪੰਜਵਾਂ ਹਰ ਹਰ ਹਰ ਆਰਾਧੀਏ ਹੋਈ ਗਈ ਆਰੋਗ। ਰਾਮ ਚੰਦ ਕੀ ਲਿਸ਼ਟ ਕਾ ਜਿਨ ਮਾਰਿਆ ਰੋਗ ਰਖਾਵ। ਗੁਰ ਪੂਰਾ ਹਰ ਜਾਪੀਏ ਨਿਤ ਕੀਚੇ ਭੋਗ। ਸਾਧ ਸੰਗਤ ਕੈ ਵਾਰਣੇ ਮਿਲਿਆ ਸੰਯੋਗ। ਜੇ ਸਿਮਰਤ ਸੁਖ ਪਾਈਏ ਬਿਨ ਸੇ ਬਿਯੋਗ। ਨਾਨਕ ਪ੍ਰਸਰਣਾ।

ਸਗਲਾ ਦੁੱਖ ਗਇਆ, ਰਾਖਣ ਹਾਰੇ ਰਾਖਿਆ, ਆਪਣੀ ਕਰਮਿਆ ਰਖਾਓ, ਬਾਂਹ ਪਕੜ ਪ੍ਰਭ ਕੱਢਿਆ, ਇੰਨਾ ਅਪਣਿਆ, ਸਿਮਰ ਸਿਮਰ ਮਨ ਤਨ ਸੁਖੀ, ਨਾਟ ਨਿਰਭਇਆ। ਬਿਲਾਵਲ ਮੁਹੱਲਾ ਪੰਜਵਾਂ, ਕਰ ਧਰਮਸਤਕ ਥਾਪਿਆ, ਨਾਮ ਦੀ ਨੋਦਾਨ, ਸਬਲ ਸੇਵਾ ਪਾਰ ਬ੍ਰਹਮ ਕੀ, ਤਾਂ ਕੀ ਨਹੀਂ ਹਾਨ, ਆਪੇ ਹੀ ਪ੍ਰਭ ਰਾਖਤਾ, ਭਗਤਨ ਕੀ ਆਨ, ਜੋ ਜੋ ਚਿਤਵੇ ਸਾਧ ਜਾਨ, ਜੋ ਲੇਤਾ ਮਾਨ ਰਖਾਓ, ਸਰਣ ਪਰੇ ਚਰਨਾਰਵਿੰਦ, ਜਨ ਪ੍ਰਭ ਕੇ ਪ੍ਰਾਨ, ਸਹਿਜ ਸੁਭਾਏ ਨਾਨਕ ਮਿਲੇ, ਜੋਤੀ ਜੋਤ ਸਮਾਨ। ਬਲਾਵਲ ਮੁਹੱਲਾ ਪੰਜਵਾਂ, ਚਰਨ ਕਮਲ ਕਾ ਆਸਰਾ, ਦੀਨੂ ਪ੍ਰਭ ਆਪ, ਪ੍ਰਭ ਸਰਣਾਂਗਤ ਜਨ ਪਰੇ।

ਜਮ ਚਤਾਰੇ, ਜਮ ਕੰਕਰ ਨੇੜ ਨਾ ਆਵੇ, ਗੁਰ ਸਿੱਖ ਪਿਆਰੇ ਰਹਾਉ, ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ, ਨਾਨਕ ਪ੍ਰਸਰਣਾ ਗਤੀ।

ਬਿਸਰਾਮ ਪਾਈ ਮਿਰ ਸਾਧ ਸੰਗ ਤਾਤੇ ਬਹੁੜ ਨ ਤਾਉ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ ਆਨੰਦ ਸੂਖ ਮੰਗਲ ਬਣੇ ਪੇਖਤ ਗੁਣ ਗਾਓ ਰਖਾਓ ਕਥਾ ਕੀਰਤਨ ਰਾਗ ਨਾਦ ਤੂਨ ਇਹੋ ਬਣਿਓ ਸੁਭਾਓ ਨਾਨਕ ਪ੍ਰਸੋ ਪ੍ਰਸੰਨ ਪਏ ਬਾਂਸ਼ਿਤ ਫਲ।

ਪੂਜ ਅਪਾਰ ਅਗਣਤ ਹਰ ਸਭ ਜੀ ਜਸਗਾਥ ਨਾਨਕ ਪ੍ਰਭ ਸਰਣਾਗਤੀ ਜਤ ਕਦ ਮੇਰੇ ਸਾਥ। ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮਜਾਲ ਦੁਖ ਭੂਖ ਸੰਸਾ ਮਿਟਿਆ।

ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਬਿਲਾਵਲ ਮਹੱਲਾ ਪੰਜਵਾਂ। ਮਰ ਮਰ ਜਨਮੇ ਜਿਨ ਬਿਸਰਿਆ, ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ, ਅਨ ਦਿਨ ਰੰਗ ਰਾਤਾ ਤਾਂਤ ਸਹਿਜ ਆਨੰਦ ਕਰਾਂ ਪੂਰਨ ਪਈਆਸ। ਸੁਖ ਪਾਇਆ ਹਰ ਸਾਧ ਸੰਗ, ਸਿਮਰਤ ਗੁਣਤਾਸ ਰਹਾਉ। ਤੁਣ ਸੁਆਮੀ ਅਰਦਾਸ ਜਾਨ, ਤੁਮੇ ਅੰਤਰ ਜਾਮੀ ਹਾਣ ਤਨ ਅੰਤਰ ਰਵ ਰਹੇ। ਨਾਨਕ ਕੇ ਸੁਆਮੀ

ਹੈ ਜੋ ਤੁਮ ਕਰੋ ਸੋਈ ਪਲ ਹਮਰੈ ਪੇਖ ਨਾਨਕ ਸੁਖ ਚਰਨਾਰੈ ਬਲਾਬਲ ਮੁਹੱਲਾ ਪੰਜਵਾਂ ਸੁਨੀਅਤ ਪ੍ਰਾਪਤੋ ਸਗਲ ਉਧਾਰਨ ਮੋਹ ਮਗਨ ਪਤ ਸੰਪ੍ਰਾਨੀ ਐਸੇ ਮਨੇ ਵਿਸਾਰਨ ਰਖਾਓ ਸੰਚ ਵਿਖਿਆ ਲੈ ਗ੍ਰਹਿ ਯਕੀਨੀ

ਅੰਮ੍ਰਿਤ ਨਾਮ ਮਹਾਰਸ ਦੀਨੂ ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਰਾਗ ਬਿਲਾਵਲ ਮਹੱਲਾ ਪੰਜਵਾਂ ਚੌ ਪਦੇ ਦੋ ਪਦੇ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮਨ ਬਿਸਮ ਪਏ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਮਗਨ ਪੈ ਊਗਾਂ ਸੰਗ ਮਾਤੇ ਓ

ਕਿਸ਼ ਕਥਨ ਨਾ ਜਾਈ, ਜੈ ਜੈ ਦੇਖਾਂ ਤੈ ਰਿਆ ਸਮਾਈ ਰਖਾਓ, ਜੈ ਮਹਾਂ ਭਿਆਨ ਦੁਖ ਜਮ ਸੁਣੀਏ, ਤੈ ਮੇਰੇ ਪ੍ਰਭ ਤੂੰ ਹੈ ਸਹਾਈ, ਸਰਨ ਪਰਿਉ ਹਰ ਚਰਨ ਗਏ ਪ੍ਰਭ, ਗੁਰ ਨਾਨਕ ਕਉ ਬੂਝ ਬੁਝਾਈ। ਬਿਲਾਵਲ ਮੁਹੱਲਾ ਪੰਜਵਾਂ, ਆਗਮ ਰੂਪ ਅਵਨਾਸੀ ਕਰਤਾ, ਪਾਤਤ ਪਵਿੱਤ ਇਕ ਨਿਮਖ ਜਪਾਈਏ, ਆਚਰਜ ਸੁਣਿਓ ਪ੍ਰਾਤ ਪੇਟਲੇ, ਸੰਤ ਚਰਨ ਚਰਨ ਮਨ ਲਾਈਏ, ਕਿਤ ਵਿਧੀਏ ਕਿਤ ਸੰਜਮ ਪਾਈਏ, ਕਉ ਸੁਰਜਨ ਕੈ ਜੁਗਤੀ ਤਿਆਈਏ ਰਖਾਓ। ਜੋ ਮਾਨੁਖ ਮਾਨੁਖ ਕੀ ਸੇਵਾ, ਉਹ ਤਿਸ ਕੀ ਲਈ ਲਈ ਫੁਨ ਜਾਈਏ, ਨਾਨਕ ਸਰਨ ਸਰਨ ਸੁਖ ਸਾਗਰ, ਮੋਏ ਟੇਕ ਤੇਰੋ ਇਕ ਨਾਈਏ। ਬਲਾਵਲ ਮਹੱਲਾ ਪੰਜਵਾਂ, ਸੰਤ ਸਰਨ ਸੰਤ ਟਹਿਲ ਕਰੀ, ਤੰਦ ਬੰਦ ਆਰ ਸਗਲ ਜੰਜਾਰੋ, ਆਵਰ ਕਾਜ ਤੇ ਛੂਟ ਪਰੀ ਰਖਾਓ। ਤੂਖ ਸਹਿਜ ਆਰ ਕਨੋ ਆਨੰਦਾ, ਗੁਰ ਤੇ ਪਾਇਓ ਨਾਮ ਹਰੀ, ਐ ਸੋ ਹਰਸ ਬਰਨ ਸਕੋ, ਗੁਰਪੂਰੇ ਮੇਰੀ ਉਲਟ ਤਰੀ, ਪੇਖਿਓ ਮੂਨ ਸਭ ਕੇ ਸੰਗੇ, ਊਨ ਨ ਕਾਹੂ ਸਗਲ ਭਰੀ, ਪੂਰਨ ਪੂਰਿਓ ਕਿਰਪਾ ਨਿਧ, ਕਉ ਨਾਨਕ ਮੇਰੀ ਪੂਰੀ ਪਰੀ। ਬਲਾਵਲ ਮੁਹੱਲਾ ਪੰਜਵਾਂ।

ਇਹ ਨਿਸ਼ਾਨੀ ਸੁਣੋ ਤੁਮ ਪਾਈ, ਜੋ ਕਾਲਰ ਪੀਤ ਗਿਰੀਏ ਰਹਾਉ। ਜੋ ਦੇਖੇ ਸ਼ਿਦਰ ਤੋ ਨਿੰਦਕ ਓਮਾ ਹੈ, ਪਲੋ ਦੇਖ ਦੁਖ ਪਰੀਏ,

ਕਛ ਕੀਨਾ ਬਲ ਜਾਵੋ ਦਰਸਨ ਸਾਧੂ ਕੈ ਜੇ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਾਰੋਸ ਕਹੂ ਨਾ ਮਾਨਿਓ ਮਨ ਚੀਨਾ ਬਿਲਾਵਲ ਮੁਹੱਲਾ ਪੰਜਵਾਂ ਗੁਰ ਪੂਰੇ ਮੇਰੀ ਰੱਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨ

ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸਰਨ ਭਰਿਓ ਨਾਨਕ ਦਾਸ, ਜਾਤੇ ਉਪਰ ਕੋ ਨਾਹੀ। ਬਿਲਾਵਲ ਮੁਹੱਲਾ ਪੰਜਵਾਂ। ਸਦਾ ਸਦਾ ਜਪੀਏ ਪ੍ਰਭ ਨਾਮ, ਜਰਾ ਮਰਾ ਕਛ ਦੁਖ ਨਾ ਵਿਆਪੈ, ਆਗੇ ਦਰਗੇ ਪੂਰਨ ਕਾਮ ਰਹਾਉ, ਆਪ ਤਿਆਗ ਭਰੀਏ ਨੇ ਸਰਣੀ, ਗੁਰ ਤੇ ਪਾਇ ਗਏ ਇਹੋ ਨਿਧਾਨ, ਜਨਮ ਮਰਨ ਕੀ ਕਟੀਏ ਫਾਸੀ, ਤਾਚੀ ਦਰਗੇ ਕਾ ਨਿਸ਼ਾਨ, ਜੋ ਤੁਮ ਕਰੋ ਸੋਈ ਫਲ ਮਾਨੋ, ਮਨ ਤੇ ਛੂਟੇ ਸਗਲ ਗੁਮਾਨ, ਕਹੋ ਨਾਨਕ ਤਾ ਕੀ ਸਰਣਾਈ, ਜਾ ਕਾ ਕੀਆ ਸਗਲ ਜਹਾਨ। ਬਿਲਾਵਲ ਮੁਹੱਲਾ ਪੰਜਵਾਂ। ਮਨ ਤਨ ਅੰਤਰ ਪ੍ਰਭ ਆਹੀ, ਹਰ ਗੁਣ ਗਾਵਤ ਪਰ ਉਪਕਾਰ ਨਿਤ, ਤਿਸ ਰਸਨਾ ਕਾ ਮੂਲ ਕਿਛ ਨਾਹੀ ਰਹਾਉ, ਕੋਲ ਸਮੂਹ ਉਧਰੇ ਖਿਣ ਪੀਤਰ, ਜਨਮ ਜਨਮ ਕੀ ਮਲ ਲਾਹੀ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਅੰਧ ਸੇਤੀ ਵਿਖਿਆ ਬਨ ਗਾਹੀ, ਚਰਨ ਪ੍ਰਭੂ ਕੇ ਬੋਹਿਤ ਪਾਏ, ਹਉ ਸਾਗਰ ਪਾਰ ਪਰਾਹੀ, ਸੰਤ ਸੇਵ

ਦਿਆਲ ਸੁਵਾਮੀ ਸਰਬਸ ਸੰਤ ਜਨਾ ਤਨ ਮਾਲ ਨਾਨਕ ਜਾਚਕ ਦਰਸ ਪ੍ਰਾ ਮੰਗੈ ਸੰਤ ਜਨਾ ਕੀ ਮਿਲੇ ਰਵਾਲ ਬਿਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੂੜ ਜਤਨ ਭਏ ਸਾਧ

ਹਸ ਪ੍ਰਭ ਦੀਨੇ ਜਗਤ ਉਧਾਰਨ ਨਵਖਣ ਪ੍ਰਤਾਪ ਦੁਖ ਬਿਨ ਸੇ ਸੁਖ ਅੰਧ ਪ੍ਰਵੇਸ਼ ਤ੍ਰਿਸ਼ਨ ਬੁਝੀ ਮਨ ਤਨ ਸਚ ਤਰਾਪ ਅਨਾਥ ਕੋ ਨਾਥ ਸਰਣ ਸਮਰਥ ਸਗਲ ਸਿਹਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮੁਹੱਲਾ ਪਨਵਾ ਜਿਸ ਤੇ ਉਪਜਿਆ ਤਿਸੇ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਖਾਓ ਗੁਰਪੂਰਾ ਪੇਟਿਉ ਬੜਭਾਗੀ ਅੰਤਰ ਜਾਮੀ ਸੁੜ ਸੁਜਾਨ ਹਾਥ ਦੇ ਰਾਖੇ ਘਰ ਆਪਣੇ ਬੜ ਸਮਰੱਥ ਨਿਮਾਣਿਆ ਕੁਮਾਰ।

ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋਵੇ ਥਾਵ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸੁਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਓ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਤੂਰੇ ਆਮਣ ਜਾਣ ਰਹੇ ਥਿਦ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਪ੍ਰਮ ਪੈ ਤਰੇ ਛੁੱਟੇ ਪੈ ਜਮ ਕੇ ਕੜ ਕੜ ਏਕ ਰਹਿਆ ਪਰ ਪੂਰੇ ਨਾਨਕ ਸਰਨ ਪਰੇ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੋਖ ਨਸੇ

ਜਿਸਮੈਂ ਪ੍ਰਾਣੀ ਗਲਤ ਪਇਆ, ਸਰਨ ਪਰੇ ਨਾਨਕ ਸਵਾਮੀ ਕੀ, ਬਾਂ ਪਗਰ ਪ੍ਰਭ ਕਾਢ ਲਇਆ, ਬਿਲਾਵਲ ਮੁਹੱਲਾ ਪੰਜਵਾਂ, ਆਪਣਾ ਪ੍ਰਭ ਆਇਆ ਚੀਤ, ਦੁਸ਼ਮਨ ਦੁਸ਼ਟ ਰਹੇ ਚਗ ਮਾਰਤ, ਉਸਲ ਪਇਆ ਮੇਰੇ ਪਾਈ ਮੀਤ, ਰਖਾਉ ਗਈ ਵਿਆਦ ਉਪਾ ਸਭ ਨਾਸੀ, ਅੰਗੀਕਾਰ ਕੀਓ ਕਰਤਾਰ, ਤਾਂਤ ਸੂਹ ਆਤੰਦ ਕਨੇਰੇ, ਪ੍ਰੀਤ ਮਨਾਮ ਹਿਰਦੇ ਉਰਤਾਰ, ਜੀਓ ਪਿੰਡ ਤਨ ਰਾਸ ਪ੍ਰਭ ਤੇਰੀ, ਤੂੰ ਸਮਰੱਥ ਸਵਾਮੀ ਮੇਰਾ, ਦਾਸ ਆਪਣੇ ਕੋ ਰੱਖਣ ਹਾਰਾ, ਨਾਨਕ ਦਾਸ ਸਦਾ ਘਰ ਚੇਰਾ, ਬਿਲਾਵਲ ਮੁਹੱਲਾ ਪੰਜਵਾਂ, ਗੋਬਿੰਦ ਸਿਮਰ ਹੋਆ ਕਲਿਆਣ, ਮਿੱਟੀ ਉਪਾਦ ਪਇਆ ਸੁਖ ਸਾਚਾ, ਅੰਤਰਜਾਮੀ ਸਿਮਰਿਆ ਜਾਣ, ਰਹਾਉ ਜਿਸਕੇ ਜੀ।

ਭਈ ਮਿਤਰਾਈ ਮਿੱਟੀ ਬੁਰਾਈ ਦ੍ਰਿਸ਼ਟ ਦੂਤ ਹਰ ਕਾਢੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਣੇ ਵਖਾਣ ਬਿਲਾਵਲ ਮੁਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭੈ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਖਾਓ ਅੰਗੀਕਾਰ ਕੀਆ ਪ੍ਰਵਿਆਪਨੇ ਦੁਖੀ ਸਗਲੇ ਪਏ ਵਾਲ ਕੰਠ ਲਾਇ ਰਾਖੇ ਜਾਣੇ ਆਪਣੇ ਉਧਰ ਲੀਗੇ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ

ਮੂਲਾ ਲਸਿਓ ਪ੍ਰੀਤ ਬਣੀ ਅਰਹਾਉ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ ਦਿਨ ਸਰੈਨ ਮਨ ਮਹਾਏ ਬਸਤ ਹੋਏ ਤੂੰ ਕਰ ਕਿਰਪਾ ਪ੍ਰਵੇ ਆਪਣੀ ਬਲ ਬਲ ਜਾਓ ਸਿਆਮ ਸੁੰਦਰ ਕਹੋ ਆਕਥ ਕਥਾ ਜਾ ਕੀ ਬਾਤ ਸੁਣੀ ਜਨ ਨਾਨਕ ਦਾਸਨ ਦਾਸ ਕਹੀਤ ਹੋਏ ਮੋਹਿ ਕਰੋ ਕਿਰਪਾ ਠਾਕੁਰ ਆਪਣੀ ਬਿਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਪ ਜਾਓ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਕਾ ਹਿਰਦੇ ਤਰ ਮਨ ਧਿਆਨ ਰਖਾਓ ਸਿਮਰ ਸਿਮਰ ਸਿਮਰ ਸੁਖਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵੋ ਏਕ ਨਾਰਾਇਣ ਤਾਤੀ ਦਰਗੇ ਪਾਵੋ ਮਾਨ ਸਾਧੂ ਸੰਗ ਪ੍ਰਾਪਤ ਜਾਕੋ ਤਿਨ ਹੀ ਪਾਇਆ ਇਹੋ ਨਿਧਾਨ ਗਾਵੋ ਗੁਣ ਕੀਰਤ ਨਿਤ ਸੁਆਮੀ ਕਰ ਕਿਰਪਾ ਨਾਨਕ ਦੀਜੇ ਦਾਨ ਬਿਲਾਵਲ ਮਹੱਲਾ ਪੰਜਵਾਂ ਰਾਖ ਲਿਗੇ ਸਤਿਗੁਰ ਕੀ ਸਰਣ ਜੈ ਜੈ ਕਾਰ ਹੋ ਆਜਗ ਅੰਤਰ ਪਾਰ ਬ੍ਰਹਮ ਤੇਰੋ ਤਾਰਨ ਤਰਨ ਰਖਾਓ ਵਿਸਵੰ ਪਰ ਪੂਰਨ ਸੁਖਦਤ ਸਗਲ ਸਮਗਰੀ ਪੋਖਣ ਪਰਣ ਥਾਨ ਸਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਨ ਕਰਨ ਆਦ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ।

ਉਗੇ ਸਰਗੁਣ ਏਲ ਕਰਤ ਵਿਚ ਸੁਆਮੀ ਮੇਰਾ ਰਖਾਓ। ਨਗਰ ਮੈਂ ਆਪ ਬਾਹਰ ਹੁਣ ਆਪਣ ਪਰਾ ਮੇਰੇ ਕੋ ਸਗਲ ਬਸੇਰਾ। ਆਪੇ ਹੀ ਰਾਜਨ ਆਪੇ ਹੀ ਰਾਯ ਕਹਿ ਕੇ ਠਾਕੁਰ ਕਹਿ ਕੇ ਚੇਰਾ। ਪਾਕੋ ਦਰਾਓ ਕਾਸੂ ਬਲਬੰਚਾ ਜਹ ਜਹ ਪੇਖੋ ਤਹ ਤਹ ਨੇਰਾ। ਸਾਧ ਮੂਰਤ ਗੁਰ

ਹਰ ਨਾਮਾ ਮਨ ਸੰਗ ਧਰਹੋ ਸਤਿਕਰ ਪੰਚ ਨਿਵਾਰੋ ਠਾਕੁਰ ਸਗਲੋ ਪਰਮਾ ਹੋਮ ਜਰੋ ਜੋ ਤੁਮ ਕਰੋ ਤੋਈ ਪਲ ਮਾਨੈ ਪਾਵਨ ਦੁਬਦਾ ਦੂਰ ਟਰਹੋ ਨਾਨਕ ਕੇ ਪ੍ਰਤੁਮ ਹੀ ਦਾਤੇ ਸੰਤ ਸੰਗਲੇ ਮੋਏ ਉਦਰਹੋ ਬਿਲਾਵਲ ਮਹੱਲਾ ਪੰਜਵਾ ਐਸੀ ਦੀਖਿਆ ਜਨ ਸੋ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਅਰਹਾਉ ਜਨ ਕੀ ਟੈਲ ਸੰਭਾਖਨ ਜਨ ਸਿਉ ਉਠਨ ਬੈਠਨ ਜਨ ਕੈ ਸੰਗਾ ਜਾਨ ਚਾਰ ਰਾਜਮੁਖ ਮਾਤੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਤੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾ ਜਿਉ ਪਾਵੇ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ ਅੰਬਾਰਗ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨ ਸਾਕੋ ਤੁਮਰੀ ਕਾਲ ਤੁਮਰੀ ਗਤ ਮਿਤ ਤੁਮ ਹੀ ਜਾਨੋ ਜੀਓ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਣਬੋਲਤ ਹੀ ਜਾਨੋ ਹਾਲ ਤਾਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਉ ਨਦਰ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਰਾਜ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਗਲ ਆਕਾਸ ਰਹਾਉ ਰੰਗ ਤੇ ਰਾਉ ਕਰਤ ਖਿਨ ਪੀਤਰ ਪ੍ਰਾ ਮੇਰੋ ਅਨਾਥ ਕੋ ਨਾਥ ਜਲਤ ਅਗਨ ਮੈਂ ਜਨ ਆਪ ਉਧਾਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ੍ਰਮ ਸਗਲੇ ਲਾਥ ਨਿਧ ਨਿਧਾਨ ਨਾਨਕ ਹਰ ਸੇਵਾ ਅਬਰ ਸਿਆਣਪ ਸਗਲ ਅਕਾਥ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਕਹੋ ਨਾ ਵਿਸਾਰਹੋ ਉਰ ਲਾਗੂ ਸਵਾਮੀ ਪ੍ਰਾਮੇਰ ਪੂਰਬ ਪ੍ਰੀਤ ਗੋਬਿੰਦ ਵਿਚਾਰਹੋ ਰਹਾਉ ਪਤਤ ਪਾਵਨ ਪ੍ਰਬਿਰਧ ਤੁਮਾਰੋ ਹਮਰੇ ਦੋਖ ਹਿਰਦੇ ਮਦ ਤਾਰੋ ਜੀਵਨ ਪ੍ਰਾਣ ਹਰ ਤਨ ਸੁਖ ਤੁਮ ਹੀ ਹਉਮੈ ਪੜਲ ਕਿਰਪਾ ਕਰ ਜਾ ਰਹੋ ਜਲ ਬਿਹੂਨ ਮੀਨ ਕਲ ਜੀਵਨ ਦੁੱਧ ਬਿਨਾ ਰਹਿਣ ਕਤਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸਵਾਮੀ ਸੁਖਸਾਰੋ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਫੁਸਲ ਪਇਆ।

ਰੂਪ ਤਿਆਭੋ ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੇ ਆ ਮੋਏ ਨੀਂਦ ਸੁਹਾਵੇ ਤਾ ਮੇਰੀ ਤਿਖਾ ਬੁਝਾਨੀ ਆਵ ਮੈਂ ਸਹਿਜ ਸਮਾਨੀ ਮੀਠੀ ਤਰੇ ਕਹਾਨੀ ਮੋਹਨ ਲਾਲਨ ਪਾਇਓ ਰੀ ਅਰਹਾਓ ਦੂਜਾ ਬਿਲਾਵਨ ਮਹੱਲਾ ਪੰਜਵਾਂ ਮੋਰੀ ਅੰਗ ਜਾਏ ਦਰਸ਼ਨ ਪਾਪ ਤਹੇ ਰਾਚੋ ਨਾਥ ਗੀ ਸਹਾਈ ਸੰਤਨਾ ਆਪ ਚਰਨ ਗਹੇ ਰਖਾਓ ਆਹੇ ਮਨ ਅਵਰਨਾ ਭਾਵੇ ਚਰਨਾਵੇ ਚਰਨਾਵੇ ਉਲਜਿਓ ਅਲਮ ਕਰੰਦ ਕਮਲ ਜਿਉ ਆਨਸ ਨਹੀਂ ਚਾਹੇ ਏਕੇ ਹਰ ਲਾਹੇ ਅਣ ਤੇ ਟੂਟੀਏ ਰਿਖ ਤੇ ਛੂਟੀਏ ਮਾਨ ਹਰਸ ਕੂਟੀਏ ਸੰਗ ਸਾਧੂ ਉਲਟੀਏ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਿਲਾਵਲ ਮਹੱਲਾ ਨਾਵਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਖਰਤਾ ਹਰ ਨਾਮ ਪਛਾਨੋ ਅਜਾਮਲ ਗਣਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ ਰਗਾਵ ਗਜ ਕੀ ਤਰਸ ਮਿੱਟੀ ਛਿਨਹੂ ਮੈਂ ਜਦ ਹੀ ਰਾਮ ਬਖਾਨੋ ਨਾਰਦ ਕੈਤ ਸੁੰਦਰ ਬਾਰਕ ਭਜਨ ਮਾਏ ਲਬਟਾਨੋ ਅਚਲ ਅਮ ਨਿਰਭੈ ਪਦ ਪਾਇਓ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਏ ਤੂੰ ਮਾਨੋ ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਿਸਾ ਨ ਚੁਕੇ ਗੁਰ ਏ ਭੇਦ ਬਤਾਵੇ ਰਗਾਵ ਕਾਂ ਪਯੋ ਤੀਰਥ ਬ੍ਰਤ ਕੀਏ ਆਰਾਮ ਸਰਨ ਨਹੀਂ ਆਵੇ ਜੋਗ ਜਗ ਨਿਫਲ ਤੇ ਮਾਨੋ ਜੋ ਪ੍ਰਜਸ ਬਸਰਾਵੇ

ਭਗਤ ਹੀਨ ਜੋ ਪ੍ਰਾਨੀ ਕਰਮੇ ਮੁਕਤ ਨਾਮ ਤੇ ਪਾਵਤ ਗੁਰ ਜਹ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਕਾਰ ਦਸਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੀ ਸਭ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਵੇਣ ਪੈ ਪੈ ਭਗਤ ਨ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਹਾਓ ਗਿਆਨ ਗਿਆਨ ਕਥੇ ਸਭ ਕੋਈ ਕਥ ਕਦ ਬਾਦ ਕਰੇ ਦੁਖ ਹੋਈ ਤਦ ਕਹਿਣੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਾਨਵ ਕਥਨੀ ਹੈ ਪਰ ਰਹਿਤ ਨ ਹੋਈ ਨਾ ਵੋ ਫੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਲ ਕੜ ਕੜ ਵਿਆਪ ਰਹੋ ਬਿਖ ਨਾਲ।

ਰਹਿਣ ਅਧਾਰੀ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਸ਼ੋਤ, ਵੇਦ ਪੁਕਾਰੇ ਭਗਤ ਸਰੋਤ, ਸੁਣ ਸੁਣ ਮਨ ਵੇਖੇ ਜੋਤ, ਸ਼ਸਤਰ ਸਿਮਰਤ ਨਾਮ ਗਿਰੜਾਮੰ, ਗੁਰਮੁਖ ਸਾਂਤ ਊਤਮ ਕਰਾਮੰ, ਮਨਮੁਖ ਜੋਨੀ ਦੁਖ ਸਹਾਮੰ, ਬੰਧਨ ਟੂਟੇ ਇਕ ਨਾਮ ਵਸਾਮੰ, ਮੰਨੇ ਨਾਮ ਸੱਚੀ ਪਦ ਪੂਜਾ, ਕਿਸ ਵੇਖਾ ਨਾਹੀ ਕੋ ਦੂਜਾ, ਦੇਖ ਕਹੋ ਪਾਵੇ ਮਨ ਸੋਏ, ਨਾਨਕ ਕਹਿ ਅਵਰ ਨਹੀਂ ਕੋਏ, ਬਿਲਾਵਲ ਮਹੱਲਾ ਪਹਿਲਾ, ਮਨ ਕਾ ਕਹਿਆ ਮਨਸਾ ਕਰੇ, ਇਹੋ ਮਨ ਪੁੰਨ ਪਾਪ ਉਚਰੇ, ਮਾਇਆ ਮਨ ਮਾਤੇ ਤ੍ਰਿਪਤਨ ਆਵੇ, ਤ੍ਰਿਪਤ ਮੁਕਤ ਮਨ ਸਾਚਾ ਪਾਵੇ, ਤਨ ਤਨ ਕਲਤ ਸਭ ਦੇਹ ਅਭਮਾਨਾ, ਬਿਨ ਨਾਵੇ ਕਿਸ ਸੰਗ ਨ ਜਾਨਾ, ਰਖਾਓ ਕੀ ਤੇਰਸ ਭੋਗ ਖੁਸ਼ੀਆਂ ਮਨ ਕੇਰੀ, ਤਨ ਲੋਕਾਂ ਤਨ ਪਸਮੈ ਠੇਰੀ, ਖਾਕੂ ਖਾਗਰ ਲੈ ਸਭ ਫੈਲ, ਬਿਨ ਸਬਦੇ ਨਹੀਂ ਉਤਰੇ ਮੈਲ, ਗੀਤ ਰਾਗ ਤਨ ਤਾਲ ਸੇ ਕੂਰੇ, ਤ੍ਰਿਗੁਣ ਉਪਜੈ ਬਿਨ ਸੇ ਦੂਰੇ, ਦੂਜੀ ਦੁਰਮਤ ਦਰਦ ਨਾ ਜਾਏ, ਝੂਟੇ ਗੁਰਮੁਖ ਦਾਰੂ ਗੁਣ ਗਾਏ, ਧੋਤੀ ਊਜਲ ਤਿਲਕ ਗਲਮਾਲਾ, ਅੰਤਰ ਕ੍ਰੋਧ ਪੜੇ ਨਾਟਸਾਲਾ, ਨਾਮ ਵਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਹੀਂ ਸੁਗਤੀਆ, ਤੂਕਰ ਸਵਾਨ ਗਰਦ ਮੰਜਾਰਾ, ਪਸੂ ਮਲੇਸ਼ ਨੀ ਚੰਡਾਲਾ, ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਏ, ਬੰਧਨ ਵਾਧਿਆ ਆਈਏ ਜਾਈਏ, ਗੁਰ ਸੇਵਾ ਤੇ ਲਹਿ ਪਦਾਰਥ, ਹਿਰਦੇ ਨਾਮ ਸਦਾ ਕਿਰਤਾਰਥ, ਸਾਚੀ ਦਰਗੇ ਪੂਛ ਨਾ ਹੋਏ, ਮਾਨੇ ਹੁਕਮ ਤੀਜੇ ਦਰ ਸੋਏ, ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ, ਰਹੇ ਰਜਾਈ ਹੁਕਮ ਪਛਾਣੇ, ਹੁਕਮ ਪਛਾਣ ਸੱਚੇ ਦਰਵਾਸ, ਕਾਲ ਵਿਕਾਲ ਸ਼ਬਦ ਪੈ ਨਾਸ, ਰਹੇ ਅਤੀਤ ਜਾਣੇ ਸਭ ਤਿਸਕਾ, ਤਾਨ ਮਨ ਅਰਪੇ ਹੈ ਇਹੋ ਜਿਸਕਾ, ਨਾ ਉਹ ਆਵੇ ਨਾ ਉਹ ਜਾਏ, ਨਾਨਕ ਸਾਚੇ ਸਾਚ ਸਮਾਏ, ਬਿਲਾਵਲ ਮਹੱਲਾ ਤੀਜਾ, ਅਸ਼ਟਪਦੀ ਕਰ ਦਸਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਮਾਨ, ਬਿਨ ਨਾਵੇ ਪਾਜ ਲਏ ਗਨਦਾਨ, ਸਤਿਗੁਰ ਸੇਵ ਨਾਮ ਸੇ ਮਨ ਕੀਤ, ਗੁਰ ਪੇਟੇ ਹਰ ਨਾਮ ਚੇਤਾਵੇ, ਬਿਨ ਨਾਵੇ ਹੋਰ ਝੂਠ

ਅਮਰ ਅਜੂਨੀ ਜਾਤ ਨਾ ਜਾਲਾ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਕੜਕੜ ਦੇਖਿਆ, ਜੋ ਦਿਖ ਦਿਖਾਵੇ ਤਿਸ ਕੋ ਬਲ ਜਾਈ, ਗੁਰ ਪ੍ਰਸਾਦ ਪਰਮ ਪਦ ਪਾਈ, ਕਿਆ ਜਬ ਜਾਪੋ ਬਿਨ ਜਗਦੀਸੈ, ਗੁਰ ਕੈ ਸ਼ਬਦ ਮਹਿਲ ਕਰਦੀ ਸਹਿ ਰਗਾਓ, ਦੂਜੇ ਪਾਏ ਲੱਗੇ ਪਛਤਾਣੇ, ਜਮਦਰ ਬਾਧੇ ਆਮਣ ਜਾਣੇ।

ਪੰਚਮੀ ਪੰਚ ਪੂਤ ਬੇਤਾਲਾ ਆਪ ਅਗੋਚਰ ਪੁਰਖ ਨਿਰਾਲਾ ਏਕ ਪ੍ਰਮ ਭੁਖੇ ਮੋਹ ਪਿਆਸੇ ਏਕ ਰਸਚਾਖ ਸਭ ਤ੍ਰਿਪਤਾਸੇ ਏਕ ਰੰਗਰਾਤੇ ਏਕ ਮਰਤੂਰ ਏਕ ਦਰ ਕਰ ਸਾਚੇ ਦੇਖ ਹਦੂਰ ਝੂਠੇ ਕੋ ਨਾਹੀ ਪਦਨਾਓ ਤਵ ਨ ਸੂਚਾ ਕਾਲਾ ਕਾਓ ਪਿੰਜਰ ਪੰਖੀ ਬੰਧਿਆ ਕੋਏ ਸ਼ੇਰੀ ਪਰਮੇ ਮੁਕਤ ਨ ਹੋਏ ਤਉ ਛੂਟੇ ਜਾਂ ਖਦਮ ਛਿੜਾਏ ਗੁਰਮਤ ਮੇਲੇ ਭਗਤ ਦਿਰੜਾਏ ਖਸ਼ਟੀ ਖੱਟ ਦਰਸ਼ਨ ਪ੍ਰਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭਾਵੇ ਤਾਂ ਮਹਿਲ ਬੁਲਾਵੇ ਸਬਦੇ ਭੇਦੇ ਤਉ ਪਦ ਪਾਵੇ ਕਰ ਘਰ ਵੇਸ ਖਪੇ ਲੈ ਜਾਵੇ ਸਾਚੇ ਸਾਚੇ ਸਾਚ ਸਮਾਵੇ ਸਪਤਮੀ ਸਸੰਤੋਖ ਸਰੀਰ ਸਾਹ ਸਮੁੰਦ ਪਰੇ ਨਿਰਮਲ ਨੀਰ ਮੱਜਨ ਸੀਲ ਸਜਰ ਦੇ ਵਿਚਾਰ ਗੁਰ ਕੇ ਸ਼ਬਦ ਪਾਵੇ ਸਾ ਪਾਰ ਮਨ ਸਾਚਾ ਮੁਖ ਸਾਚੋ ਪਾਏ ਸੱਚ ਨਿਸ਼ਾਨੇ ਠਾਕ ਨ ਪਾਏ ਅਸ਼ਟਮੀ ਅਠ ਸਿੱਧ ਬੁੱਧ ਸਾਧੇ ਸੱਚ ਨੇ ਕੇਵਲ ਕਰਮ ਅਰਾਧੇ ਪਾਉਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚੋ ਨਾਓ ਤਿਸ ਮੈਂ ਮਨੁਆ ਰਹਿਆ ਨਿਭ ਲਾਏ ਪਰੁਣ ਤਨਾਨਕ ਕਾਲ ਨ ਖਾਏ ਨਾਓ ਨੌਮੀ ਨਵੇ ਨਾਥ ਨਵ ਖੰਡਾ ਕੜ ਕੜ ਨਾਥ ਮਹਾ

ਕੀਤ ਸਾਹ ਚਰੰਗ ਮਾਣ ਹੋ ਏ ਕਾਦਸੀ ਇਕ ਹਿਰਦੇ ਵਸਾਵੇ ਹਿੰਸਾ ਮਮਤਾ ਮੋਹ ਚੁਕਾਵੇ ਫਲ ਪਾਵੇ ਬ੍ਰਤ ਆਤਮ ਚੀਨੇ ਪਾਖੰਡ ਰਾਜ।

ਹਲੋਹਾਰ ਪੀਏ ਫਲ ਜਾਏ, ਰਸ ਖਾਏ ਸਾਧ ਗੁਆਏ, ਕੂੜੇ ਲਾਲਚ ਲਪਟੇ ਲਪਟਾਏ, ਟੂਟੇ ਗੁਰਮੁਖ ਸਾਚ ਕਮਾਏ, ਦੁਆ ਦਸ ਮੁੰਦਰਾ ਮਨ ਅਵਧੂਤਾ, ਐਨਸ ਜਾ ਕੇ ਕਵੇ ਨ ਸੂਤਾ, ਜਾਗਤ ਜਾਗ ਰਹੇ ਲਿਵ ਲਾਏ, ਗੁਰ ਪਰਚਿਤ ਕਾਲ ਨ ਖਾਏ, ਅਤੀਤ ਪਏ ਮਾਰੇ ਬਹਿਰਾਈ, ਪ੍ਰਣਤ ਨਾਨਕ ਤਹਿ ਲਿਵ ਲਾਈ, ਦੁਆਸੀ ਦਇਆ ਦਾਨ ਕਰ ਜਾਣੇ, ਬਾਰ ਜਾ ਤੋ ਪੀਤਰ ਆਣੇ, ਵਰਤੀ ਵਰਤ ਰਹੇ ਨੇ ਕਾਮ, ਅਜਪਾ ਜਾਪ ਜਪੇ ਮੁਖ ਨਾਮ, ਤੀਨ ਪੌਣ ਮੈਂ ਏਕੋ ਜਾਣੇ, ਸਭ ਸੁ ਸੰਜਮ ਸਾਚ ਪਛਾਣੇ, ਤੇਰਸ ਤਰਵਰ ਸਮੁੰਦ ਕਿਨਾਰੇ, ਅੰਮ੍ਰਿਤ ਮੂਲ ਸਿਖਰ ਲਿਵਤਾਰੇ, ਡਰ ਡਰ ਮਰੇ ਨਾ ਬੂਡੇ ਕੋਏ, ਨਿਡਰ ਬੂਡ ਮਰੇ ਪਦ ਕੋਏ, ਡਰ ਮੈਂ ਕਰ ਕਰ ਮੈਂ ਡਰ ਜਾਣੇ, ਤਖਤ ਨਿਵਾਸ ਸੱਚ ਮਨ ਪਾਣੇ, ਚੌਦਸ ਚੌਥੇ ਥਾਵੇ ਲੈ ਪਾਵੇ, ਰਾਇਸ ਤਾਮਸ ਸਤਕਾਲ ਸਮਾਵੇ, ਸਸੀਅਰ ਕੈ ਕਰ ਸੂਰ ਸਮਾਵੇ, ਜੋਗ ਜੁਤ ਕੀ ਕੀਮਤ ਪਾਵੇ, ਚੌਦਸ ਪੌਣ ਪਾਤਾਲ ਸਮਾਏ, ਖੰਡ ਬ੍ਰਹਿਮੰਡ ਰਹਿਆ ਲਿਵ ਲਾਏ, ਅਮਾਵਸਿਆ ਚੰਦ ਗੁਪਤ ਗੈਣਾਰ, ਬੂਝੋ ਗਿਆਨੀ ਸ਼ਬਦ ਵਿਚਾਰ, ਸਸੀਅਰ ਗਗਨ ਜੋਤ ਤਿਉ ਲੋਈ, ਕਰ ਕਰ ਵੇਖੇ ਕਰਤਾ ਸੋਈ, ਗੁਰ ਤੇ ਦੀਸੇ ਤੋ ਤਿਸ ਗੀ ਮਾਹੇ, ਮਨਮੁਖ ਪੂਲੇ ਆਵੇ ਜਾਹੇ, ਤਾਰ ਦਰ ਥਾਪ ਫਿਰ ਤਾਨ ਸੁਹਾਵੇ, ਆਪ ਪਛਾਣੇ ਜਾ ਸਤਿਗੁਰ ਪਾਵੇ, ਜੇ ਆਸਾ ਤੇ ਬਿਨਸ ਬਨਾਸਾ, ਫੂਟੇ ਖੱਪਰ ਦੁਬਦਾ ਮਨਸਾ।

ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੇ ਅਵਰ ਨ ਕੋਈ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਿਰਦੇ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸਵਾਮੀ ਜਾਣ ਪਗ ਲਗ ਧਿਆਵ ਹੋਏ ਦਾਸਨ ਦਾਸਾ ਰਹਾਵ ਸੋਮਵਾਰ ਸਜ ਰਹਿਆ ਸਮਾਏ ਇਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵ ਲਾਏ ਜੇ ਦੇਵੇ ਤੇ ਪੱਲੇ ਪਾਏ ਅਗਮ ਗੋਚਰ ਲਿਖਿਆ ਨਾ ਜਾਏ ਗੁਰ ਕੇ ਸ਼ਬਦ।

ਜਿਸ ਲਹਿ ਮਿਲਾਈ, ਸ਼ੁਕਰਵਾਰ ਪ੍ਰਵਰਿਆ ਸਮਾਈ, ਆਪ ਉਪਾਏ ਸਭ ਕੀਮਤ ਪਾਈ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਸੱਚ ਸੰਜਮ ਕਰਨੀ ਹੈ ਕਾਰ, ਵਰਤਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ, ਛਿਨ ਸ਼ਰਵਾਰ ਸੌਣ ਸਾਤ ਵਿਚਾਰ, ਹਉਮੈ ਮੇਰਾ ਪਰਮੇ ਸੰਸਾਰ, ਮਨਮੁਖ ਅੰਧਾ ਦੂਜੇ ਪਾਏ, ਜਮ ਦਰਬਾਦਾ ਚੋਟਾਂ ਖਾਏ, ਗੁਰਪ੍ਰਸਾਦੀ ਸਦਾ ਸੁਖ ਪਾਏ, ਸਤਕਰਣੀ ਸਾਚ ਲਿਵਲਾਏ, ਸਤਿਗੁਰ ਸੇਵੇ ਸੇ ਬੜਫਾਗੀ, ਹਉਮੈ ਮਾਰ ਸੱਚ ਲਿਵਲਾਗੀ, ਤੇਰੇ ਰੰਗਰਾਤੇ ਸਹਿਜ ਸੁਪਾਏ, ਤੂੰ ਸੁਖਦਾਤਾ ਲਹਿ ਮਿਲਾਏ, ਇਕ ਸਤੇ ਦੂਜਾ ਨਾਹੀ ਕੋਏ, ਗੁਰਮੁਖ

ਕਰਤਾਰ ਨੇਚਲ ਸਾਚ ਰਹਿਆ ਕਲਤਾਰ ਨਾਨਕ ਗੁਰਮੁਖ ਬੂਝ ਉਹ ਸ਼ਬਦ ਵਿਚਾਰ ਬਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸ੍ਰਿਟ ਸਾਜੇ ਜੀ ਜੰਤ ਮਾਇਆ ਮੋਇ ਪਜ ਦੂਜੇ ਪਾਏ ਪ੍ਰਪੰਚ ਲਾਗੇ ਆਵੇ ਜਾਹੇ ਮਰੇ ਅਪਾਗੇ ਸਤਿਗੁਰ ਪੇਟੇ ਸੋਜੀ ਪਾਏ ਪ੍ਰਪੰਚ ਚੁਕੇ ਸਚ ਸਮਾਏ ਜਾ ਕੇ ਮਸਤਕ ਲਿਖਿਆ ਲੇਖ ਤਾ ਕੇ ਮਨੁਸਿਆ ਪ੍ਰਵੇਕ ਰਖਾਓ ਸ੍ਰਿਸ਼ਟਿ ਉਪਾਏ ਆਪੇ ਸਾ ਵੇਖੇ ਕੋਈ ਨਾ ਮੇਟੈ ਤੇਰੇ ਲਿਖੈ ਸਿੱਧ ਸਾਧਕ ਜੇ ਕੋ ਕਹੇ ਕਹਾਏ ਪਰਮੇ ਪੂਲਾ ਆਵੇ ਜਾਏ ਸਤਿਗੁਰ ਸੇਵੇ ਸੋ ਜਨ ਬੂਝੈ ਆਉ ਮੈਂ ਮਾਰੇ ਤਾਂ ਦਰ ਸੂਝੇ ਇੱਕ ਤੇ ਸਭ ਦੂਜਾ ਹੂਆ ਏਕੋ ਵਰਤੇ ਅਵਰ ਨਾ ਬੀਆ ਦੂਜੇ ਤੇ ਜੇ ਏਕੋ ਜਾਣੇ ਗੁਰ ਕੈ ਸ਼ਬਦ ਹਰ ਦਰ ਨਿਸਾਣੇ ਸਤਿਗੁਰ ਪੇਟੇ ਤਾਂ ਏਕੋ ਪਾਏ ਵਿਚੋਂ ਦੂਜਾ ਠਾਕ ਰਖਾਏ ਜਿਹਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਏ ਸਾਹਿਬ ਕੀ ਸੇਵ ਰਹੇ ਸਰਣਾਈ ਆਪੇ ਬਗਸੇ ਦੇ ਵਡਿਆਈ ਤੇਤੇ ਉਪਰ ਨਾਹੀ ਕੋਏ ਕੌਣ ਡਰੇ ਡਰ ਕਿਸ ਕਾ ਹੋਏ ਗੁਰਮਤੀ ਸਾਂਤ ਵਸੇ ਸਰੀਰ ਸ਼ਬਦ ਚੀਨ ਫਿਰ ਲੱਗੇ ਨਾ ਪੀਰ ਆਵੇ ਨਾ ਜਾਏ ਨਾ ਦੁਖ ਪਾਏ ਨਾ ਮੇਰਾ ਤੇ ਸਹਿਜ ਸਮਾਏ ਨਾਨਕ ਗੁਰਮੁਖ ਵੇਖੇ ਹਦੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇੱਕ ਸੇਵਕ ਇੱਕ ਪਰਮ ਭੁਲਾਏ ਆਪੇ ਕਰੇ ਆਪ ਕਰਾਏ ਏਕੋ ਵਰਤੇ ਅਵਰ ਨਾ ਕੋਏ ਮਨ ਰੋਸ ਕੀਜੇ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚੇ ਸਾਚੇ ਵਿਚਾਰੀ ਥਿੱਤੀ ਵਾਰ ਸਭ ਸਭ ਸੁਖਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵੇ ਜਾਹੇ ਗੁਰ ਸ਼ਬਦ ਨਿਚਲ ਸਦਾ ਸਚ ਸਮਾਹੇ ਥਿੱਤੀ ਵਾਰ ਤਾਂ ਜਾਂ ਸਚ ਰਾਤੇ ਬਿਨ ਆਵੇ ਸਭ ਭਰਮੇ ਕਾਚੇ ਮਨਮੁਖ ਮਰੇ ਮਰ ਗਤੀ ਜਾਹੇ ਏਕ ਨਾ ਚੇਤੇ ਦੂਜੇ ਲੋਭ ਆਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਭ ਦੇ ਕਿਉਂ ਪਾਏ ਪਾਰ ਆਪ ਉਪਾਇਓ ਪਾਵਣਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤੇ ਪੇਖ ਕਰੇ ਪੇਖ ਤਾਰੀ ਪਾਪਾ ਪਰਮੇ ਕਾਚੀ ਸਾਰੀ ਅਇਥੇ ਸੁਖ ਨਾ ਆਗੇ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜਹੋ ਅੰਧ ਗੁਬਾਰ ਥਿੱਤੀ ਵਾਰ ਸੇਵੇ ਮੁਗਧ ਗੁਬਾਰ ਨਾਨਕ ਗੁਰਮੁਖ ਬੂਝੇ ਸੋ ਜੀ ਪਾਏ ਇਕ ਤਨਾਮ ਸਦਾ ਰਹਿਆ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦਨ ਵਿਲੜੀਆ ਗੋਇਲਿਆਈ ਰਾਮ ਮਟਕੀ ਡਾਰ ਧਰੀ ਹਰ ਲਿਵਲਾਈ ਰਾਮ ਲਿਵਲਾਏ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਸੀਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਜ ਪਿਆਰੀਆ ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਰ ਸੁੰਦਰ ਦੇਖ ਪਿਰਸਾ ਧਾਰਿਆ ਸੱਚ ਨਵੇਲੜੀਏ ਜੋਬਨ ਬਾਲੀ ਰਾਮ ਆਓ ਨਾ ਜਾਓ ਕਹੀ ਆਪਣੇ ਸਹਿ ਨਾ ਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਆਗਾਧ ਬੋਧ ਅਕਥ ਕਥੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸੱਜ ਪਿਆਰੀਆ ਗੁਰਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮ ਹੋਏੜੀ ਫਿਰ ਸੰਸੂਤੀ ਰਾਮ ਗੁਰ ਕੇ ਪਾਏ ਚੱਲੋ ਸਾਜ ਸੰਗੂਤੀ ਰਾਮ ਤਨ ਸਾਜ ਸੰਗੂਤੀ ਹਰ ਸੰਸੂਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮਿਲੀਆ ਦਿਨ ਰਹਿਣ ਕੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸਬਦ ਜੋਤ ਜਗਾਏ ਦੀਪਕ ਨਾਨਕਾ ਪਹੁ ਪੰਜਨੋ ਜੋਤ ਸਵਾਇੜੀਏ ਫਿਰ ਭਵਨ ਸਾਰੇ ਰਾਮ ਕੜ ਕੜਰਾ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਏ ਕੌਮੇ ਮਮਤਾ ਲੋਭ ਜਲ ਹੋ ਸ਼ਬਦ ਮੈਲ ਚੁਕਾਈਏ ਦਰਜਾਏ ਦਰਸ਼ਨ ਕਰੀ ਪਹਾਣੇ ਤਾਰੇ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਗ ਤ੍ਰਿਪਤੀ ਨਾਨਕਾ ਉਰਤਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਓ ਕਣਾ ਸਾਜ ਵਿਗਾਸੀ ਰਾਮ ਮੋਹੀ ਪ੍ਰੇਮ ਪਰੇ ਪ੍ਰਪਨਾਸੀ ਰਾਮ ਅਵਗਤੋ ਹਰਨਾਥ ਨਾਥ ਇਸੇ ਪਾਵੇ ਸੋਥੀ ਹੈ ਕਿਰਪਾਲ ਸਦਾ ਦਿਆਲ ਦਾਤਾ
جیاں اندر توں جیئے، میں اور گیان نہ تیان پوجا، ہر نام انتر وسر ہے، پیخ پونی ہٹ نہ جانا، نانکا سج گہ رہے، بنڈی رین پلی، دن سے سوائے رام، نکر سوتڑیے، پھر مجگائے رام، نبھان نبتن سبد جاگی، اپنے پھر پانیاں، تج کوڑ کپت سبھاو دوجا، چاکری لو کانیاں، میں نام ہر کا ہار کنٹھے، ساچ سبد نیسانیاں، کر جوڑ نانک ساچ مانگے، نظر کر تد پھانیاں، جاگ سلو نڈیے، بولے گربانی رام، جنس من اڑی، آکت کہانی رام، آکت کہانی پد نربانی، او ورلا گرمک بوجھے، او سد سمائے، آب گوائے، تیر پاون سو جی سوجھے، رے اتیت، اپرم پراتا، ساچ من گن ساریا، او پور ہے یا سر بٹھائی، نانکا ارتھاریا، مائل بلائی ڈیے، پگت سنے رام، گرمت من ریسی، سیج سدے ہی رام، ماں مار ریجے، سبد سیجے، رہ لوک ناس پشانے، من ڈیگ ڈول نہ جائے کت ہی، اپنا پھر جانے، میں آدھار تیرا، توں خسم میرا، میں تان تکیا تیرا، ساچ سوچا صدا نانک، گر سبد چگر نبیرو،

ਤੇਰਾ ਹਰ ਪ੍ਰਸਿੱਧ ਆਇਆ, ਮਨਸੁਖ ਸੁਮਾਣਾ ਰਾਮ, ਗੁਰ ਤੁੱਠੇ ਹਰ ਪ੍ਰਤਾਇਆ, ਰੰਗ ਰਲੀਆ ਮਾਣਾ ਰਾਮ, ਵਡਭਾਗੀਆ ਸੁਹਾਗਣੀ, ਹਰ ਮਸਤਕ ਮਾਣਾ ਰਾਮ, ਹਰ ਪ੍ਰਭ ਹਰ ਸੁਹਾਗ ਹੈ, ਨਾਨਕ ਮਨ ਭਾਣਾ ਰਾਮ, ਨਿਮਾਣਿਆ ਹਰ ਮਾਣ ਹੈ, ਹਰ ਪ੍ਰਭ ਹਰ ਆਪੇ ਰਾਮ, ਗੁਰਮੁਖ ਆਪ ਗਵਾਇਆ, ਨਿਤ ਹਰ ਹਰ ਜਾਪੇ ਰਾਮ, ਮੇਰੇ ਹਰ ਪ੍ਰਭਾਵੇ ਸੋ ਕਰੇ, ਹਰ ਰੰਗ ਹਰ ਰਾਪੇ ਰਾਮ, ਜਨ ਨਾਨਕ ਸਹਿਜ ਮਲਾਇਆ, ਹਰ ਰਸ ਹਰ ਥਾਪੇ ਰਾਮ, ਮਾਨਸ ਜਨਮ ਹਰ ਪਾਈਏ, ਹਰ ਰਾਵਣ ਵੇਰਾ ਰਾਮ, ਗੁਰਮੁਖ ਮਿਲ ਸੁਹਾਗਣੀ, ਰੰਗ ਹੋਏ ਕਨੇਰਾ ਰਾਮ, ਜਿਨ ਮਾਨਸ ਜਨਮ ਨਾ ਪਾਇਆ, ਤਿਨ ਭਾਗ ਮੰਦੇਰਾ ਰਾਮ, ਹਰ ਹਰ ਹਰ ਹਰ ਰਾਗ ਪ੍ਰਭ, ਨਾਨਕ ਜਨ ਤੇਰਾ ਰਾਮ, ਗੁਰ ਹਰ ਪ੍ਰਭ ਅਗਮ ਦਰੜਾਇਆ, ਮਨ ਤਨ ਰੰਗ ਪੀਨਾ ਰਾਮ, ਭਗਤ ਵਛਲ ਹਰ ਨਾਮ ਹੈ, ਗੁਰਮੁਖਰ ਲੀਨਾ ਰਾਮ, ਬਿਨ ਹਰ ਨਾਮ ਨਾ ਜੀਵਦੇ, ਜਿਉਂ ਜਲ ਬਿਨ ਮੀਨਾ ਰਾਮ, ਸਫਲ ਜਨਮ ਹਰ ਪਾਇਆ, ਨਾਨਕ ਪ੍ਰਭ ਕੀਨਾ ਰਾਮ। ਬਿਲਾਵਲ ਮਹੱਲਾ ਚੌਥਾ ਸਲੋਕ। ਹਰ ਪ੍ਰਭ ਸਜਣ ਲੋੜ ਲਹੋ, ਮਨ ਵਸੈ ਵਡ ਭਾਗ, ਗੁਰਪੂਰੇ ਵੇਖਾ ਲਿਆ, ਨਾਨਕ ਹਰ ਲਿਵ ਲਾਗ ਸ਼ੰਤ, ਮੇਰਾ ਹਰ ਪ੍ਰਭ ਰਾਮਣ ਆਈਆ, ਹਉਮੈ ਵਗ ਜਾਗੇ ਰਾਮ, ਗੁਰਮਤ ਆਪ ਮਿਟਾਇਆ, ਹਰ ਹਰ ਲਿਵ ਲਾਗੇ ਰਾਮ, ਅੰਤਰ ਕਮਲ ਪ੍ਰਗਾਸੇ, ਗੁਰ ਗਿਆਨੀ ਜਾਗੇ ਰਾਮ, ਜਨ ਨਾਨਕ ਹਰ ਪ੍ਰਭ ਪਾਇਆ, ਪੂਰੇ ਵਡ ਭਾਗੇ ਰਾਮ, ਹਰ ਪ੍ਰਭ ਹਰ ਮਨ ਪਾਇਆ, ਹਰ ਨਾਮ ਵਧਾਈ ਰਾਮ, ਗੁਰਪੂਰੇ ਪ੍ਰਭ ਪਾਇਆ, ਹਰ ਹਰ ਲਿਵ ਲਾਈ ਰਾਮ, ਅਗਿਆਨ ਅੰਧੇਰਾ ਕੱਟਿਆ, ਜੋਤ ਪ੍ਰਗਟਿਆਈ ਰਾਮ, ਜਨ ਨਾਨਕ ਨਾਮ ਆਧਾਰ ਹੈ, ਹਰ ਨਾਮ ਸਮਾਈ ਰਾਮ, ਤਾਨ ਹਰ ਪ੍ਰਭ ਪਿਆਰੇ ਰਾਵੀ, ਜਾਂ ਹਰ ਪ੍ਰਭ ਪਾਈ ਰਾਮ, ਅੱਖੀ ਪ੍ਰੇਮ ਕਸਾਈਆਂ, ਜਿਉਂ ਬਿਲਕ ਮਸਾਈ ਰਾਮ, ਗੁਰਪੂਰੇ ਹਰ ਮੇਲਿਆ, ਹਰ ਰਸ ਆਗਾਈ ਰਾਮ, ਜਨ ਨਾਨਕ ਨਾਮ ਵਿਸਿਆ, ਹਰ ਹਰ ਲਿਵ ਲਾਈ ਰਾਮ, ਹਾਂ ਮੂਰਖ ਮੁਗਧ ਮਿਲਾਇਆ, ਹਰ ਕਿਰਪਾ ਥਾਰੀ ਰਾਮ, ਤਨ ਤਨ ਗੁਰੂ ਸਾਬਾਸ ਹੈ, ਜਿਨ ਹਉਮੈ ਮਾਰੀ ਰਾਮ, ਜਿਨ ਵਡਭਾਗੀਆ ਵਡਭਾਗ ਹੈ, ਹਰ ਹਰ ਉਰਤਾਰੀ ਰਾਮ, ਜਨ ਨਾਨਕ ਨਾਮ ਸਲਾਹੇ ਤੂੰ, ਨਾਮੇ ਬਲਿਹਾਰੀ ਰਾਮ। ਬਿਲਾਵਲ ਮਹੱਲਾ ਪੰਜਵਾਂ। ਸ਼ੰਤ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ, ਪ੍ਰਭ ਆਪਣਾ ਗਾਇਆ ਰਾਮ, ਅਵਨਾਸੀ ਵਰ ਸੁਣਿਆ, ਮਨ ਉਪਜਿਆ ਚਾਇਆ ਰਾਮ, ਮਨ ਪ੍ਰੀਤ ਲਾਗੇ ਵੱਡੇ ਭਾਗੇ, ਤਾਂ ਮਿਲ ਗਏ ਪੂਰਨ ਪਤੇ, ਸਹਿਜੇ ਸਮਾਏਗੇ ਗੋਬਿੰਦ ਪਾਈਏ, ਦਿਓ ਸਖੀਏ ਮੋਏ ਮੱਤੇ, ਦਿਨ ਰਹਿਣ ਠਾਲਡੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ, ਬਿਰਵੰਤ ਨਾਨਕ ਕਰੋ ਕਿਰਪਾ, ਲੈ ਹੋ ਮੋਏ ਲੜ ਲਾਇਆ, ਪਿਆ ਸਮਾੜਾ ਹਰ ਤਨ ਸਾਹਾ ਰਾਮ, ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ, ਮਿਲੇ ਸੰਤ ਪਿਆਰੇ ਦਇਆ ਤਾਰੇ, ਅਕਥੇ ਅਕਥ ਵਿਚਾਰੋ, ਇੱਕ ਚਿਤ ਇੱਕ ਮਨ ਚਾਹੇ ਸੁਆਮੀ, ਲਾਏ ਪ੍ਰੀਤ ਪਿਆਰੋ, ਕਰ ਜੋੜ ਪ੍ਰਾਪਤ ਕਰ ਬੇਨੰਤੀ, ਮਿਲੇ ਹਰ ਸਲਾਹਾ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰ ਅਗਮ ਅਥਾਹਾ, ਸਾ ਅਟਲ ਗਣਿਆ ਪੂਰਨ ਸੰਜੋਗੋ ਰਾਮ, ਸੁਖੇ ਸਮੂਹ ਪਇਆ ਗਇਆ ਵਿਜੋਗੋ ਰਾਮ, ਮੇਰੇ ਸੰਤ ਆਏ ਪ੍ਰਭ ਤੇ ਆਏ, ਬਣੇ ਅਚਰਜ ਜਾਨੀਆਂ, ਮਿਲ ਕਤਰ ਹੋਏ ਸਹਿਜਟ ਹੋਏ, ਮਨ ਪ੍ਰੀਤ ਉਪਜੀ ਮਾਨੀਆਂ, ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਹਰਸ ਭੋਗੋ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ, ਪਵਨ ਸੁਹਾਵੜਾ ਤਰਤ ਸੁਭਾਗੀ ਰਾਮ, ਪ੍ਰਭ ਕਰ ਆਏੜਾ ਗੁਰਚਰਣੀ ਲਾਗੀ ਰਾਮ, ਗੁਰਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆਂ, ਮੇਰੀ ਆਸ ਪੂਰੀ ਸੰਤ ਤੂਰੀ, ਹਰ ਮਿਲੇ ਕੰਤ ਵਿਛੁਨਿਆ, ਆਨੰਦ ਅਨੰਦਨ ਵਜੇ ਵਾਜੇ, ਅਹੰ ਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਨ ਸੁਆਮੀ, ਸੰਤ ਸੰਗ ਲਿਵ ਲਾਗੀ। ਬਿਲਾਵਲ ਮਹੱਲਾ ਪੰਜਵਾਂ। ਭਾਗ ਸੁਲੱਖਣਾ। ਹਰ ਕੰਤ ਹਮਾਰਾ ਰਾਮ, ਅਨਹਦ ਬਾ ਜਿੱਤਰਾ ਇਸ ਧੁਨ ਦਰਬਾਰ ਆਰਾਮ, ਆਨੰਦ ਅਨੰਦਨ ਵਜੇ ਵਾਜੇ, ਦਿਨ ਸਰੈਣ ਉਮਾਹਾ, ਤੈ ਰੋਗ ਸੋਗ ਨਾ ਦੁਖ ਵਿਆਪੇ, ਜਨਮ ਮਰਨ ਨਾ ਤਾਹਾ, ਰਿੱਧ ਸਿੱਧ ਸੁਦਰਸ ਅੰਮ੍ਰਿਤ, ਭਗਤ ਭਰੇ ਭੰਡਾਰਾ, ਬਿਨਵੰਤ ਨਾਨਕ ਬਲਿਹਾਰ ਵੰਨਿਆ, ਪਾਰ ਬ੍ਰਹਮ ਪ੍ਰਾਣ ਅਧਾਰਾ, ਸੁਣ ਸਖੀ ਸਹੇਲੜੀ ਹੋ, ਮਿਲ ਮੰਗਲ ਗਾਵੇ ਰਾਮ,
मन तन प्रेम करे ते प्रभु को रावे राम कर प्रेम रावे तसे पावे एक निमख पलक ना त्यागी गय कंठ लाई गए नह ले जाय गए चरण राज मन पागी भगत ठगोरी पाए मोह अंत कथु ना तावे बिनवंत नानक मिल संग साजन अमर पदवी पावे बिस मन बिसम पई ए गुण अवनासी राम कर गए पुजा गही कट जमकी फासी राम गय पुजा लीनी दास कीनी अंकर अदोद जनाय मलन मोह विकार नाठे दिवस निर्मल आया दृट थारी मन प्यारी मां दुर्मदनासी बिनवंत नानक पई निर्मल प्रभ मिले अवनासी सूरज किरण मिले जलका जल हुआ राम ज्योति ज्योतरली संपूर्ण थी आ राम ब्रह्म दिसे ब्रह्म सुनिए एक एक बखाणिए।

ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਫਿਰ ਕਾ ਮੰਗਲ ਗਾਵੇ ਤਜਮਾਨ ਸਖੀ ਤਜਮਾਨ ਸਖੀ ਮਦ ਆਪਣੇ ਪ੍ਰੀਤਮ ਪਹਾਵੇ ਤਜਮਾਨ ਵੋ ਵਿਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਵਿਖੰਡਨੋ ਹੋਏ ਦਸ ਦਾਸੀ ਤਜ ਉਦਾਸੀ ਬਹੁੜ ਵਿਧੀ ਨਾ ਤਾਵਾ ਨਾਨਕ ਪੈਂਪੈ ਕਰੋ ਕਿਰਪਾ ਤਾਮ ਮੰਗਲ ਗਾਵਾ ਅੰਮ੍ਰਿਤ ਪ੍ਰੇਕਾ ਨਾਮ ਮੈਂ ਅੰਧਲੇ ਟੋਨੀ ਉਹ ਜੋ ਹੈ ਬੋ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾਂ ਵਿਚਿੱਤਰ ਚੰਚਲ ਅਣਗ ਪਾਸ ਦਿਖਾਵੇ ਹੋਏ ਠੀਠ ਮੀਠੀ ਮਣੇ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਣੇ ਤੀਰੇ ਵਰਤ ਪੂਜਾ ਬਾੜ ਘਾਟੇ ਜੋਨੀ ਨਾਨਕ ਪੈਂਪੈ ਦਇਆ ਤਾਰੋ ਮੈਂ ਨਾਮ ਅੰਧਲੇ ਟੋਨੀ ਮੋਏ ਅਨਾਸ ਪ੍ਰੇਨਾਸ ਜਿਉ ਜਾਨੋ ਤਿਉ ਰੱਖੋ ਚਿਤਰਾਈ ਮੋਏ ਨਾਹੇ ਤੇਰੀ ਜਾਵੋ ਕਹਿ ਮੁਖੋ ਨੈ ਚਤਰ ਸੁਗਰ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨੈ ਰੂਪ ਤੂਪ ਨਾ ਨੈਣ ਬੰਕੇ ਜੈ ਪਾਵੇ ਤੈ ਰਖ ਤੁਈ ਜੈ ਜੈ ਜੈ ਅੰਪੈ ਸਗਲ ਜਾਕੋ ਕਰਣਾ ਪਤ ਗਤ ਕੇ ਨੇ ਲਖੋ ਨਾਨਕ ਪੈਂਪੈ ਸੇਵ ਸੇਵਕ ਜਿਉ ਜਾਨੋ ਤਿਉ ਮੋਹੇ ਰੱਖੋ

ਸਭ ਮੈਂ ਮਿਰਖ ਮਾਰੀ ਹੋਏ ਗਤੇ ਕੀਤ ਚਿਤਵੋ ਮਿਟ ਅੰਧਾਰੇ ਜੋ ਆਸ ਚਕਵੀ ਦਿਨ ਚਰੇ ਨਾਨਕ ਪੈਮ ਪੈ ਪ੍ਰਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਤੁਹੀ ਬੰਕ ਦੁਆਰ ਸਗਲਾ ਬਨਹਰਾ ਹਰ ਹਰਾ ਸੁਵਾਮੀ ਸੁਖੇ ਗਾਮੀ ਅੰਧ ਮੰਗਲ ਰਸ ਖਣਾ ਨਵਲ ਨਵਤਨ ਨਾ ਉਬਾਲਾ ਕਮ ਰਸਨਾ ਗੁਣ ਫਨਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖ ਹਰ ਨਾਨਕ ਪੈਮ ਪੈ ਮੇਰੀ ਆਸ ਪੂਰੀ ਮਿਲੇ ਸੁਵਾਮੀ ਅਪਰੰਪਰਾ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸਾਂਤ ਦਇਆਲ ਪ੍ਰਭ ਸਰਬ ਸੁਖਾਨੰਦ ਪੀਓ ਸੁਖ ਸਾਗਰ ਪ੍ਰਾਪੇਟੇ ਨਾਨਕ ਸੁਖੀ ਹੋ ਤਿਉ ਜੀਉ ਸ਼ੰਤ ਸੁਖ ਸਾਗਰ ਪ੍ਰਾਪਾਈਏ ਜਬ ਹੋਵੇ ਭਾਗੋ ਰਾਮ ਮਾਨਨ ਮਾਨ ਵਜਾਈਏ ਹਰ ਚਰਣੀ ਲਾਗੋ ਰਾਮ ਤੋੜ ਸਿਆਮ ਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਣਾਈ ਰਾਮ ਰਾਏ ਫਿਰ ਹੋਏ ਸੁਹਾਗੋ ਰਾਮ ਤੋ ਪ੍ਰਭ ਤਜ ਕਦ ਲਾਗੀਏ ਜਿਸ ਬਿਨ ਮਰ ਜਾਈ ਗਏ ਰਾਮ ਲਾਜ ਨ ਆਵੇ ਅਗਿਆਨ ਮਤੀ ਦੁਰਜਨ ਬਿਰਮਾਈ ਗਏ ਰਾਮ ਪਤਿਤ ਪਾਵਨ ਪ੍ਰਭ ਤਿਆਗ ਕਰੇ ਹਉ ਕਤ ਠਹਿਰਾਈ ਗਏ ਰਾਮ ਨਾਨਕ ਭਗਤ ਭਾਉ ਕਰ ਦਇਆਲ ਕੀ ਜੀਵਨ ਪਦ ਪਾਈ ਗਏ ਰਾਮ ਸ੍ਰੀ ਗੋਪਾਲ ਨਾ ਉਚਰੇ ਬਲ ਗਈਏ ਦੋ ਚਾਰ ਨਰਸ ਨਾਰਾਮ ਪ੍ਰਭ ਭਗਤ ਵਛਲ ਨੈ ਸੇਵ ਹੀ ਕਾਇਆ ਕਾਕ ਗ੍ਰਸਨਾ ਰਾਮ ਪ੍ਰਮੋਹੀ ਦੂਖ ਨਾ ਜਾਣ ਹੀ ਕੁੜਜੂਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸ਼ਟਾ ਕ੍ਰਿਮ ਪਸਨਾ ਰਾਮ ਲਾਏ ਬਿਰੋ ਭਗਵੰਤ ਸੰਗੇ ਹੋਏ ਮਿਲ ਬੈਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੋਮੇ ਬਿਖ ਤਿਆਗਨ ਰਾਮ ਈਤ ਊਤ ਨੈ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜੇ ਪ੍ਰਪਾਇਆ ਆਪਣਾ ਤਾਂ ਅਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋਵੜ ਪਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਵੀਏ ਪਾਰ ਬ੍ਰਹਮ ਕੇ ਰੰਗੇ ਰਾਮ ਤੋ ਪ੍ਰਸਦ ਹੀ ਸੇਵੀਏ ਪਾਈ ਗੇ ਫਲ ਮੰਗੇ ਰਾਮ ਨਾਨਕ ਪ੍ਰਸਰਣਾਗਤੀ ਜਬ ਅੰਤ ਤਰੰਗੇ ਰਾਮ ਇਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਖੁਜ ਦੀਨਾ ਰਾਮ ਵੜਭਾਗੀ ਮੇਲਾਵੜਾ ਗੁਰਮੁ ਪਿਰ ਚੀਨਾ ਰਾਮ ਬਾਂ ਪਗੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਬਤ ਨਾਨਕ ਜੀਵੈ ਸੀਤਲ ਮਨਸੀਨਾ।

ਗੋਬਿੰਦ ਕੇ ਸਭ ਇਛ ਪੁਜਾਮੀ ਰਾਮ, ਨਾਨਕ ਉਧਰੇ ਜਪ ਹਰੇ ਸਹੂ ਕਾ ਸੁਆਮੀ ਰਾਮ, ਰਥ ਪਿੰਨੇੜੇ ਆਪਣੇ ਰਾਮ ਸੰਗੇ ਤੇ ਲੋਇਣ ਨੀ ਕੇ ਰਾਮ, ਪ੍ਰਾਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ, ਅੰਮ੍ਰਿਤ ਰਸ ਹਰ ਪਾਇਆ ਦਿਖਿਆ ਰਸ ਪੀਕੇ ਰਾਮ, ਨਾਨਕ ਜਲ ਜਲੇ ਸਮਾਇਆ

ਭਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰਾਇਣ ਗੁਣ ਉਚਰੈ ਹਰ ਹਰ ਹਰ ਉਰ ਲਿਵਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਇਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੇ ਦੇਖ ਹਰ ਇਕ ਨਿਮਕ ਕੜੀ ਮੁਖ ਲਾਗ ਮਹੱਲਾ ਤੀਜਾ ਬਲਾਵਲ ਤਬ ਹੀ ਕੀਜੀਏ ਜਬ ਮੁਖ ਹੋਵੇ ਨਾਮ ਅਰਾਗ ਨਾ ਸਭ ਸੋਹਣੇ ਜਾਂ ਲਾਗੇ ਸਹਿਜ ਧਿਆਨ ਅਰਾਗ ਨਾ ਛੂਟ ਹਰ ਸੇਵੀਏ ਤਾਂ ਦਰਗੇ ਪਾਏਗੇ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਤੂਕੇ ਮਨ ਅਭਾਨ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ

ਲਏ ਛਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਸਲੋਕ ਮਹੱਲਾ ਤੀਜਾ। ਦੂਜੇ ਪਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ, ਮਨ ਹੜ ਕਰਮ ਕਮਾਵਣੇ, ਥਾਏ ਨਾ ਕੋਈ ਪਾਏ। ਨਾਨਕ ਗੁਰਮੁਖ ਆਪ ਵਿਚਾਰੀਏ, ਵਿਚੋਂ ਆਪ ਗਵਾਏ, ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ। ਜੰਮਣ ਮਰਣਾ ਕੱਟਿਆ, ਜੋਤੀ ਜੋਤ ਮਿਲਾਏ, ਮੁਹੱਲਾ ਤੀਜਾ। ਬਿਲਾਵਲ ਕਰਿਓ ਤੁਮ ਪਿਆਰੇ ਹੋ, ਇਕ ਸਿਉਂ ਲਿਵਲਾਏ, ਜਨਮ ਮਰਨ ਦੁੱਖ ਪੱਟੀਏ, ਸੱਚੇ ਰਹੇ ਸਮਾਏ। ਸਦਾ ਬਿਲਾਵਲ ਆਨੰਦ ਹੈ, ਜੇ ਚੱਲੇ ਸਤਿਗੁਰ ਪਾਏ, ਸਹ ਸੰਗਤੀ ਬੈ ਪਾਉ ਕਰ, ਸਦਾ ਹਰ ਕੇ ਗੁਣ ਗਾਏ। ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ ਪੌੜੀ, ਸਭਨਾ ਜੀਆਂ ਵਿੱਚ ਹਰ ਆਪ, ਤੋ ਭਗਤਾਂ ਕਾ ਮਿੱਤ ਹਰ, ਸਭ ਕੋਈ ਹਰ ਕੇ ਵਸ, ਭਗਤਾਂ ਕੈ ਆਨੰਦ ਕਰ, ਹਰ ਭਗਤਾਂ ਕਾ ਮੇਲੀ ਸਰਬਤ ਸੋ, ਨਿਸਲ ਜਾਂ ਟੰਗ ਤਾਰ, ਹਰ ਸਭਨਾ ਕਾ ਹੈ ਖਸਮ, ਤੋ ਭਗਤ ਜਨ ਚਿੱਤ ਕਰ, ਅਪੜ ਕੋਈ ਨਾ ਸਕੈ, ਸਭ ਚਖ ਚਖ ਪਾਵੇ ਚੜ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਜੇ ਚੱਲੇ ਸਤਿਗੁਰ ਪਾਏ, ਜਿਨ ਕੈ ਹਿਰਦੇ ਹਰ ਵਸੈ, ਹੋਮੇ ਰੋਗ ਗਵਾਏ, ਗੁਣ ਰਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਇਹ ਜੁਗਮੈ ਵਿਰਲੇ ਬ੍ਰਾਹਮਣ, ਬ੍ਰਹਮ ਬਿੰਦੇ ਚਿਤ ਲਾਏ, ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ, ਹੇ ਰਾਮ ਰਹੇ ਲਿਵਲਾਏ। ਮੁਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤੀਆ, ਸ਼ਬਦ ਨਾ ਲੱਗੋ ਪਾਓ, ਹੋਮੇ ਰੋਗ ਕਮਾਵਣਾ, ਅਤ ਦੀਰਘ ਬਹੁ ਸਵਾਓ, ਮਨ ਹਠ ਕਰਮ ਕਮਾਵਣੇ, ਫਿਰ ਜੋ ਨੀ ਪਾਏ। ਗੁਰਮੁਖ ਜਨਮ ਸਬਲ ਹੈ, ਜਿਸ ਨੂੰ ਆਪੇ ਲਏ ਮਿਲਾਏ। ਨਾਨਕ ਨਦਰੀ ਨਦਰ ਕਰੇ, ਤਾਂ ਨਾਮ ਤਨ ਪੱਲੇ ਪਾਏ ਪੌੜੀ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ। ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ, ਗੁਜ ਗੱਲ ਜੀ ਕੀ ਕੀਚੇ, ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਏ। ਗੁਰਪੂਰਾ ਹਰ ਉਪਦੇਸ਼ ਦੇ, ਸਭ ਭੁੱਖ ਲੈ ਜਾਈਏ, ਜਿਸ ਪੂਰਬ ਹੋਵੇ ਲਿਖਿਆ, ਸੋ ਹਰ ਗੁਣ ਗਾਈਏ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰੇ ਪ੍ਰਾ ਮੇਲ ਮਿਲਾਏ, ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋ ਇੱਛੇ ਤੇਹਾ ਫਲ ਪਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ, ਹਰ ਅਸਪੀ ਸੰਤੋਖ ਹੋਆ, ਸਚ ਵਸਿਆ ਮਨ ਆਏ, ਸਚ ਧਿਆਏ ਅਮਰਾ ਪਦ ਪਾਇਆ, ਅਣਹਦ ਸ਼ਬਦ ਵਜਾਏ, ਸਚੋ ਦੈਤ ਪਸਰਿਆ, ਗੁਰ ਕੈ ਸਹਿ ਸੁਪਾਏ। ਨਾਨਕ ਜਿਨ ਅੰਦਰ ਸਚ ਹੈ, ਤੇ ਜਨ ਛਪੇ ਨਾ ਕਿਸੇ ਦੇਸ਼ ਪਾਏ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਏ, ਜਾ ਕੋ ਨਦਰ ਕਰੇ, ਮਾਨਸ ਤੇ ਦੇਵਤੇ ਪਏ, ਸੱਚੀ ਭਗਤ ਦੇ, ਹੋਮੇ ਮਾਰ ਮਿਲਾਇਨ, ਗੁਰ ਕੇ ਸ਼ਬਦ ਸੁਚੇ। ਨਾਨਕ ਸਹਿਜੇ ਮਿਲ ਰਹੇ, ਨਾਮ ਵਡਿਆਈ ਦੇ ਪੌੜੀ, ਗੁਰ ਸਗੁਰ ਵਿਚ ਨਾਵੇ ਕੀ ਵੱਡੀ ਵਡਿਆਈ, ਹਰ ਕਰਤੇ ਆ ਵਧਾਈ, ਸੇਵਕ ਸਿੱਖ ਸਾ ਵੇਖ ਵੇਖ ਜੀਵਨ, ਉਹਨਾਂ ਅੰਦਰ ਹਿਰਦੇ ਪਾਈ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ, ਕਿਆ ਹੋਵੇ ਕਿਸ ਹੀ ਕੀ ਚਖ ਮਾਰੀ, ਜਾਂ ਸੱਚੇ ਸਿਉ ਬਣਿਆਈ, ਜੇ ਗੱਲ ਕਰਤੇ ਪਾਵੇ, ਤਾਂ ਨਿਤ ਨਿਤ ਚੜੇ ਸਵਾਈ, ਸਭ ਚਾਕ ਚਕ ਮਰੇ ਲੋਕਾਈ। ਸਲੋਕ ਮਹੱਲਾ ਤੀਜਾ। ਤ੍ਰਿਗ ਇਹ ਆਸਾ ਦੂਜੇ ਪਾਪ ਕੀ, ਜੋ ਮੋਹ ਮਾਇਆ ਚਿਤ ਲਾਏ, ਹਰ ਸੁਖ ਪੱਲਰ ਤਿਆਗਿਆ, ਨਾਮ ਸਾਰ ਦੁਖ ਪਾਏ, ਮਾਨ ਮੁਖ ਅਗਿਆਨੀ ਅੰਧਲੇ, ਜਨਮ ਮਰੇ ਫਿਰ ਆਵੇ ਜਾਏ, ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛਤਾ।

ਕਰਮ ਹੋਵੇ ਤਿਸ ਸਤਿਗੁਰ ਮਿਲੇ। ਤੂੰ ਹਰ ਹਰ ਨਾਮ ਤੇ ਆਏ, ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ। ਆਸਾ ਮਨਸਾ ਜਗ ਮੋਹਣੀ, ਜਿਨ ਹੋਇਆ ਸੰਸਾਰ, ਸਭ ਕੋ ਜਮ ਕੇ ਚੀਰੇ ਵਿਚ ਹੈ, ਜੇਤਾ ਸਭ ਆਕਾਰ, ਹੁਕਮੀ ਹੀ ਜਮ ਲੱਗਦਾ ਤੂੰ ਉਬਰੈ, ਜੇ ਬਖਸੇ ਕਰਤਾਰ, ਨਾਨਕ ਗੁਰਪ੍ਰਸਾਦੀ ਉਹ ਮਨ ਤਾਂ ਤਰੈ, ਜਾਂ ਛੋਡੇ ਅੰਕ।

ਅੱਗੇ ਸਵਿਆ ਪੇ ਵਰਤਦਾ ਹਰ ਸੱਚਾ ਨਿਆਇ ਕੂੜਿਆਰਾਂ ਕੇ ਮੂੰਹ ਫਿਟਕੀ ਹੈ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਈ ਜਨ ਨਾਨਕ ਸੱਚ ਆਰਾਧਿਆ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਏ ਜੇ ਹਰ ਪਰਾ ਬਖਸ ਕਰੇ ਉਪਾਵਾਂ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹੋਮੇ ਜਾਏ ਅਭਿਮਾਨ ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਹਾ ਰਾਜੇ ਖਾਨ ਉਮਰਾਬ ਸਿਕਦਾਰ ਹੈ ਜਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੇ ਤੂੰ ਉਹ ਕਰੇ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੇ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸਿੱਟ ਬੋਲੇ ਕਰ ਸਤਿਗੁਰ ਅੱਗੇ ਤਾਰਕ ਮਾਮਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਾ ਮਾਰ ਕਢੀਏ।

ਕਪਟ ਸਦਾ ਦੁੱਖ ਹੋਏ, ਮਨ ਮੁਖ ਧਿਆਨ ਨਾ ਲਾਗੇ, ਦੁੱਖ ਵਿਚ ਕਾਰ ਕਮਾਵਣੀ, ਦੁੱਖ ਵਰਤੇ ਦੁੱਖ ਆਗੇ, ਕਰਮੀ ਸਤਿਗੁਰ ਭੇਟੀਏ ਤਾਂ ਸੱਚ ਨਾਮ ਲਿਵ ਲਾਗੇ, ਨਾਨਕ ਸਹਿਜੇ ਸੁਖ ਹੋਏ, ਅੰਦਰੋਂ ਭ੍ਰਮ ਪੋ ਭਾਗੇ ਮਹੱਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ, ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸਦਾ ਸੁਖ ਪਾਇਆ, ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤੇਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ। ਮਨਮੁਖ ਮੈਲੇ ਮਰੇ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ, ਪੰਡਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੇ ਹੋਮੇ ਮਲ ਜਾਈ, ਅੰਦਰ ਸੰਸਾਰ ਦੁਖ ਵਿਆਪੇ, ਸਿਰ ਤੰਦਾ ਨਿਤ ਮਾਰ, ਦੂਜੇ ਪਾਏ ਸੂਤ।

ਕਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਅਨਧਾਨ ਕੰਠ ਉਰਤ ਹਾਰਿਆ, ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ, ਜਿਨੀ ਨਾਮ ਸਾਰਿਆ, ਕੂੜੇ ਕਹਿਣ ਤਹਨ ਪੰਚ ਚੋਰ, ਤਿਨਾ ਘਰ ਮੋਹਨ ਹੋਮੇ ਅੰਦਰ ਸਨ, ਤਾਗਤ ਮੁੱਠੇ ਦੁਰਮਤੀ ਹਰਸ ਨਾ ਜਾਣਨ, ਜਿਨੀ ਅੰਮ੍ਰਿਤ ਪਰਮ ਲੁਟਾਇਆ, ਬਿਗਸਿਉ ਰਚੇ ਰਚੰਨ, ਦੁਸ਼ਟਾਂ ਸੇ ਤੀ ਫਿਰ ਹੜੀ, ਜਿਨਸਿਉ ਵਾਦ ਕਰਨ, ਨਾਨਕ ਸਾਗਤ ਨਰਕ ਮਹਿ ਜਾਂ ਬਧੇ ਦੁਖ ਸਹਨ, ਪਏ ਕਿਰਤ ਕਮਾਮ ਦੇ ਜਿਵ ਰਾਖੇ ਤਵੇ ਰਹਨ। ਮਹੱਲਾ ਤੀਜਾ, ਜਿਨੀ ਸਗੁਰ ਸੇਵਿਆ, ਤਾਣ ਨਿਤਾਣੇ ਤਿਸ ਸਾਸ ਗਰਾਸ, ਸਦਾ ਮਨਵਸੈ ਜਮਜੋਏ ਨ ਸਕੇ ਤਿਸ, ਹਿਰਦੇ ਹਰ ਹਰ ਨਾਮ ਰਸ, ਕਵਲਾ ਸੇਵਕ ਤਿਸ, ਹਰ ਦਾਸਾਂ ਕਾ ਦਾਸ ਹੋਏ, ਪਰਮ ਪਦਾਰਥ ਤਿਸ, ਨਾਨਕ ਮਨ ਤਨ ਜਿਸ ਪ੍ਰਵਸੈ, ਹਉ ਸਤਿਗੁਰਬਾਣੇ ਤਿਸ, ਜਿਨ ਕੋ ਪੂਰਵ ਲਿਖਿਆ ਰਸ, ਸੰਤ ਜਨਾ ਸੋ ਤਿਸ ਪੌੜੀ, ਜੋ ਬੋਲੇ ਪੂਰਾ ਸਗੁਰੂ, ਤੋ ਪਰਮੇਸ਼ਰ ਸੁਣਿਆ, ਤੋਈ ਵਰਤਿਆ ਜਗਤ ਮੈਂ, ਕਾਟ ਕਾਟ ਮੁਖ ਪਣਿਆ, ਬਹੁਤ ਵਡਿਆਈ ਸਾਹਿਬ ਹੈ ਨਹਿ ਜਾਹੀ ਗਣੀਆਂ, ਸੱਚ ਸਹਿਜ ਅੰਧ ਸਗੁਰੂ ਪਾਤ, ਸੱਚੀ ਗੁਰਮਣੀਆਂ, ਨਾਨਕ ਸੰਤ ਸਵਾਰੇ ਪਾਰ ਬ੍ਰਹਮ, ਸੱਚੇ ਜਿਉ ਬਣਿਆ। ਸਲੋਕ ਮਹੱਲਾ ਤੀਜਾ, ਆਪਣਾ ਆਪਣਾ ਪਛਾਣਈ, ਹਰ ਪ੍ਰਵਜਾਤਾ ਦੂਰ, ਗੁਰ ਕੀ ਸੇਵਾ ਬਿਸਰੀ, ਕਿਉਂ ਮਨ ਰਹੇ ਹਜੂਰ, ਮਨਮੁਖ ਜਨਮ ਗਵਾਇਆ, ਝੂਠੇ ਲਾਲਚ ਕੂਰ, ਨਾਨਕ ਬਖਸ਼ ਮਲਾਇਨ, ਸੱਚੇ ਸ਼ਬਦ ਹਦੂਰ। ਮਹੱਲਾ ਤੀਜਾ, ਹਰ ਪ੍ਰ ਸੱਚਾ ਸੋਇਲਾ, ਗੁਰਮੁਖ ਨਾਮ ਗੋਬਿੰਦ, ਅੰਦਨ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ, ਬੌੜ ਨਾ ਮਨ ਤਨ ਭੰਗ ਪੌੜੀ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਨ ਗੁਰ ਆਵੇ, ਪਿਛਲੇ ਗੁਣੇ ਸਤਿਗੁਰ ਬਖਸ ਲੈ, ਸਤ ਸੰਗਤ ਨਾਰ ਲਾਵੇ, ਜੋ ਮੀਹੇ ਮੁੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਸੁਰਸਰੀ ਤੁਰਸਰੀ ਮਿਲਤ, ਪਵਿੱਤਰ ਪਾਵਨ ਹੋਏ ਜਾਵੇ, ਇਹ ਵਡਿਆਈ ਸਗੁਰ ਨਿਰਵੈਰ ਵਿੱਚ, ਜਿਤ ਮਿਲੇ ਤਿਸਨਾ ਪੁਕੁੱਤਰ, ਹਰ ਸਾਂਤ ਤੜ ਆਵੇ, ਨਾਨਕ ਇਹ ਅਚਰਜ ਦੇਖੋ, ਮੇਰੇ ਹਰ ਸੱਚੇ ਸਾਹ ਕਾ

ਨੀਰੇ ਰਾਜਾ ਪਰਜਾ ਸਮਕਰ ਮਾਰ ਐਸੋ ਕਾਲ ਬੜਾ ਨੀਰੇ ਹਰ ਕੇ ਸੇਵਕ ਜੋ ਹਰ ਪਾਏ ਇਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਏ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕੈਦ ਕਬੀਰ ਸੁਹੋ ਰੇ ਸੰਤੋ ਮਿਲ ਗਏ ਸਾਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਹੁਰਾਨੋ ਮੇਰੇ ਬਾਬਾ ਮੈਂ ਬਹੁਰਾ ਸਭ ਖਲਕ ਸਿਆਨੀ ਮੈਂ ਬਹੁਰਾ ਮੈਂ ਬਿਗੜਿਓ ਬਿਗੜੇ ਮਤ ਔਰਾ ਰਹਾਓ ਆਪ ਨਾ ਬਹੁਰਾ ਰਾਮ ਕਿਉ ਬਹੁਰਾ ਸਤਿਗੁਰ ਜਾਰ ਗਇਓ ਪ੍ਰਮ ਮੋਰਾ ਮੈਂ ਬਿਗੜੇ ਆਪਣੀ ਮਤ ਖੋਈ ਮੇਰੇ ਪਰਮ ਫੁੱਲੋ ਮਤ ਕੋਈ ਸੋ ਬਹੁਰਾ ਜੋ ਆਪ ਨਾ ਪਛਾਣੈ ਆਪ ਪਛਾਣੈ ਤਾਂ ਇਹ ਕਹਿ ਜਾਣੈ ਅਭੇ ਨਾ ਮਾਤਾ ਤੋ ਕਹੋ ਨਾ ਮਾਤਾ ਕਹੇ ਕਬੀਰ ਰਾਮੇ ਰੰਗ ਰਾਤਾ ਬਿਲਾਵਲ ਗ੍ਰਿਓ ਤਜ ਬਾਨਖਣ ਜਾਈਏ ਕਿਉਂ ਖਾਈਏ ਕੰਦਾ ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਭੋਜਲ ਨਿਦ ਪਾਰੀ

ਜਾ ਭਗਤ ਨਾ ਕੀਨੀ ਹਉ ਅਭਮਾਨ ਟੇਢ ਪਗਰੀ ਰਹਾਉ। ਆਮਰ ਜਾਨ ਸੰਚੀ ਏਕ ਆਇਆ ਇਹ ਮਿਥਿਆ ਕਾਚੀ ਗਗਰੀ ਜਿਨੇ ਨਿਵਾਜ ਸਾਜਮ ਕੀਏ ਕਿਸੇ ਬਸਾਰ ਅਵਰ ਲਗਰੀ ਤੰਦਕ ਤੋਏ ਸਾਧ ਨਹੀਂ ਕਈ ਹੋ ਤਨ ਪਰੇ ਤੁਮਰੀ ਪਗਰੀ ਕਹੇ ਕਬੀਰ ਇਹ ਬਿਨਤੀ ਸੁਣੀਓ ਮਤ ਘੱਲ ਹੋ ਜਮਕੀ ਖਬਰੀ ਬਿਲਾਵਲ ਦਰ ਮਾਦੇ ਠਾਡੇ ਦਰਬਾਰ ਉਜ ਮਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਰਖਾਓ। ਤੁਮ ਤਨ ਧਨੀ ਉਧਾਰ ਤਿਆਗੀ ਸਰਾਵਣਨ ਸੁਨੀਅਤ ਸੋ ਜਸ ਤੁਮਾਰ ਮਾਂਗੋ ਕਾਏ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬੇਪ ਸੁਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਪ੍ਰਮ ਕੇ ਭਾਏ ਪਵੇ ਤਿਹ ਤਾਰੀ ਆਸਨ ਪਵਨ ਦੂਰ ਕਰ ਬਵਰੇ ਚੋੜ ਕਪਟ ਨਿਤ ਹਰ ਪਜ ਬਵਰੇ ਰਖਾਓ। ਜੇ ਤੂੰ ਜੱਚ ਹੈ ਤੂੰ ਤਿਰ ਪਵਨ ਭੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨ ਉਪਜੇ ਜਨ ਕਹੋ ਜਨ ਕਹਾਂ ਕਰੇ ਬੇਚਾਰੇ ਰਖਾਓ। ਤ੍ਰਿਗ ਤਾਨ ਤ੍ਰਿਗ ਤਾਨ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤ ਬੁਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬੰਧੇ ਆਪ ਚੰਨੀ। ਕਿਆ ਖੇਤੀ ਕਿਆ ਲੇਵਾ ਦੇਈ ਪਰਪੰਜ ਚੂੜ ਗੁਮਾਨਾ ਕਹੇ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੇ ਕਮਲ ਅਨੂਪ ਪਰਮ ਜੋਤ ਪਰਖੋਤਮੋ ਜਾ ਕੇ ਰੇਖਨਾ ਰੂਪ ਰੇ ਮਨ ਹਰ ਪੈ ਪ੍ਰਮ ਤਜੋ ਜਗ ਜੀਵਨ ਰਾਮ ਰਖਾਓ। ਆਪਤ ਕਛੂ ਨਾ ਦੀਸਈ ਨਹਿ ਦੀਸੇ ਜਾਤ ਜੈ ਪੂਜੇ ਬਿਨਸੇ ਤਹੀ ਜੈਸੇ ਪੁਰਵਨ ਪਾਤ ਮਿਥਿਆ ਕਰ ਮਾਇਆ ਤਜੀ ਤੁਕ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ। ਜਨਮ ਮਰਨ ਕਾ ਪ੍ਰਮ ਗਿਆ ਗੋਬਿੰਦ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਖਾਓ। ਕਾਸੀ ਤੇ ਤੁਨ ਉਬਜ ਤੁਨ ਕਾਸੀ ਜਾਈ ਕਾਸੀ ਫੂਟੀ ਪਣਤਾ ਤੁਨ ਕਾਂ ਸਮਾਈ ਤ੍ਰਿਕੁਟੀ ਸੰਧ ਮੈਂ ਪੇਖਿਆ ਕਾਟਹੂ ਕੜ ਜਾਗੀ ਐਸੀ ਬੁੱਧ ਸਮਾਚਰੀ ਕਟ ਮਾਏ ਤੇ ਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੇ ਬਸੇ।

ਬਾਰੰਗ ਬਾਰ ਮਾਇਆ ਤੇ ਅੜਕੈ ਲੈ ਨਰਜਾ ਮਨ ਤੋਲੈ ਦੇਵ ਜੈ ਓ ਜਾਏ ਤਈ ਸੁਖ ਪਾਵੇ ਮਾਇਆ ਤਾਸ ਨਾ ਚੋਲੈ ਦੇਵ ਕਹਿ ਕਬੀਰ ਮੇਰਾ ਮਨ

ਯਕੀਨਾ ਦੁੱਖ ਵਿਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੋਕੋ ਗੁਰਦੀਨਾ ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਓ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹੱਸੇ ਐਸੀ ਦਸਾ ਹਮਾਰੀ ਅਲਟ ਦਸਾ ਸਿਧ ਕਰ ਤਲੈ ਹਬ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ।

ਪਰ ਪਹਿਲਾ ਜੇ ਮਨ ਚਿਤ ਆਸ ਰੱਖੇਗਾ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੇ ਸਭ ਕੇ ਜੋ ਜੀ ਵਰਤ ਪਰ ਕਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਹਰ ਤਿਸਕੀ ਆਸ ਕੀ ਜੇ ਮਨ ਮੇਰੇ ਜੋ ਸਭ ਮੈਂ ਸਵਾਮੀ ਰਹਿਆ ਸਮਾਈ।

ਦਾ ਕਰ ਜਗਦੀਸ਼ ਵਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੇ, ਤਾ ਨਿਫਲ ਆਸ ਸਭ ਬਿਰਥਾ ਜਾਈ ਰਖਾਓ, ਜੋ ਦਿਸੇ ਮਾਇਆ ਮੋਹ ਕੁਟੰਬ ਸਭ, ਮਤ ਕੀ ਆਸ ਲਗ ਜਨਮ ਗਵਾਈ, ਇਨ ਕੈ ਕਸ਼ਹਾਤ ਨਹੀਂ ਕਹਾਂ ਕਰੇ ਇਹ ਬਪੜੇ, ਇਨਕਾ ਵਾਇਆ ਕਸ਼ਨਾ ਵਸਾਈ, ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਝ ਤਾਰੇ ਤੇਰਾ ਕੁਟੰਬ ਸਭ ਛਿਡਾਈ, ਜੇ ਕਿਸ ਆਸ ਅਵਰ ਕਰੇ ਪਰ ਮਿੱਤਰੀ, ਮਾ ਤੂੰ ਜਾਣੇ ਤੇਰੇ ਕਿਤੇ ਕੰਮ ਆਈ, ਇਹ ਆਸ ਪਰ ਮਿੱਤਰੀ ਪਾਓ ਦੂਜਾ ਹੈ, ਕਿਨ ਮੈਂ ਝੂਠ ਬਿਨ ਸਭ ਜਾਈ, ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਏ ਪਾਈ, ਆਸਾ ਮਨਸਾ ਤਬ ਤੇਰੀ ਮੇਰੇ ਸਵਾਮੀ, ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ, ਕੇਸ਼ ਕਿਸੀ ਕੇ ਹੱਥ ਨਾਹੀ ਮੇਰੇ ਸਵਾਮੀ, ਐਸੀ ਮੇਰੇ ਸਤਿਗੁਰ ਬੂਝ ਬੁਝਾਈ, ਜਨ ਨਾਨਕ ਕੀ ਆਸ ਤੂੰ ਜਾਣ ਹੈ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ, ਗੌਂਡ ਮਹੱਲਾ ਚੌਥਾ ਐਸ ਹਰ ਸੇਵੀਏ ਨਿਤਿਆਈਏ, ਜੋ ਖਿਲਮੇ ਕਿਲਵਿਕ ਸਭ ਕਰੇ ਬਿਨਾਸਾ, ਜੇ ਹਰ ਤਿਆਗ ਅਵਰ ਕੀ ਆਸ ਕੀਜੇ, ਤਾਂ ਹਰ ਨੇਫਲ ਸਭ ਕਾਲ ਗਵਾਸਾ, ਮੇਰੇ ਮਨ ਹਰ ਸੇਵਿਓ ਸੁਖਦਾਤਾ ਸਵਾਮੀ, ਜਿਤ ਸੇਵੇ ਸਾ ਭੁੱਖ ਲਖਾਸਾ, ਮੇਰੇ ਮਨ ਹਰ ਉਪਰ ਕੀਜੇ ਪਰਵਾਸਾ।

ਆਪਣੀ ਬਿਰਥਾ ਬਹੁ ਬਹੁਤ ਕਢਾਸਾ, ਆਪਣੀ ਬਿਰਥਾ ਕਹੋ ਹਰ ਆਪਣੇ ਸਵਾਮੀ ਪਏ ਜੋ ਤੁਮਰੇ ਦੁਖ ਤਤਕਾਲ ਕਟਾਸਾ। ਤੂੰ ਐਸਾ ਪ੍ਰਭਛੋੜ ਆਪਣੀ ਬਿਰਥਾ ਅਵਰਾ ਪੈ ਕਹੀਏ, ਅਵਰਾ ਪੈ ਕਹਿ ਮਨ ਲਾਜ ਮਰਾਸਾ। ਜੋ ਸੰਸਾਰੇ ਕੇ ਕੁਟਾਂਬ ਮਿੱਤਰ ਭਾਈ ਦੀ ਸਹਿਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ। ਜਿਸ ਦਿਨ ਉਨਕਾ ਸਵਾਉ ਹੋਏ ਨਾ ਆਵੇ ਤੇ ਦਿਨ ਨੇੜੇ ਕੋ ਨਾ ਟੁਪਾਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੂੰ ਉਪਕਰੈ ਦੁਖ ਸੁਖਾਸਾ। ਇਸਕਾ ਪ੍ਰਭਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ। ਹਰ ਜਪ ਮੰਤ ਗੁਰ ਉਪਦੇਸ਼ ਲੈ ਜਪ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ। ਜਨ ਨਾਨਕ ਅਨਦਿਨ ਨਾਮ ਜਪੋ ਹਰ ਸੰਤੋ ਜੋ ਛੁਟਣ ਕਾ ਸਾਚਾ ਪ੍ਰਵਾਸਾ। ਗੋਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸਾਂਤ ਸੀਤਲ ਮਨ ਆਪਣਾ। ਜੈਸੇ ਸਖਤ ਸੂਰਬੋ ਜਲਤਾ ਗੁਰ ਸਰ ਦੇਖੇ ਲੈ ਜਾਏ ਸਭ ਤਪਨਾ। ਮੇਰੇ ਮਨ ਅਨਦਿਨ ਧਿਆਏ ਨਾਮ ਹਰ ਜਪਨਾ। ਜਹਾਂ ਕਾਂ ਤੁਝ ਰਾਖੇ ਸਭ ਠਾਈ ਸੁ ਐਸਾ ਪ੍ਰਸੇਵ ਸਦਾ ਤੂੰ ਆਪਣਾ ਰਖਾਓ। ਜਾਵੇਂ ਸਭ ਨਿਧਾਨ ਤੂੰ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਦਨਾ। ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ। ਤਿਨ ਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਣ ਆਰਾਮ ਰਸ ਪਾਵੋ। ਉਹ ਊਤਮ ਸੰਤ ਭਇਓ ਬੜ ਬੜਨਾ ਤੇ ਜਨਕੀ ਵਡਿਆਈ ਹਰ ਆ ਵਧਾਈ। ਉਹ ਕਟੇ ਨਾ ਕਿਸੇ ਦੀ ਘਟਾਈ ਇਕ ਤੇਲ ਤੇਲ ਤੇਲ ਨਾ। ਜੇਤੇ ਸੋ ਪਾਵੇ ਮਨ ਮੇਰੇ ਸੁਸਾ ਧਿਆਏ ਨਿਤ ਕਰ ਜੁਰਨਾ। ਜਨ ਨਾਨਕ ਕਹੋ ਹਰਦਾਨ ਇਕ ਦੀਜੇ ਨਿਤ ਬਸੇ ਹਿਰਦੇ ਹਰੀ ਮੋਇ ਚਰਨਾ। ਗੋਂਡ ਮਹੱਲਾ ਚੌਥਾ ਜਿਤਨੇ ਸਾਹ ਪਾਤ ਸਾਹ ਉਮਰਾ ਸਿਕਦਾਰ ਚੌਧਰੀ ਸਾ ਮਿਥਿਆ ਝੂਠ ਭਾਓ ਦੂਜਾ ਜਾਣ ਹਰ ਅਵਨਾਸੀ ਸਾ ਥਿਰ ਨਿਚਲ। ਇਸ ਮੇਰੇ ਮਨ ਭਜ ਪ੍ਰਵਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਨ। ਜੋ ਹਰ ਮੈਲ ਪਾਵੇ ਗੁਰਬਚਨੀ ਤੇ ਜੇਵੜ ਅਵਰ ਨਾਹੀ ਕਿਸੇ ਦਾ ਤਾਣ ਰਖਾਵ। ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭ ਬਿਨ ਸਜਾਏ ਜੋ ਰੰਗ ਕਸੁੰਭਕ ਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ। ਜਿਤ ਹਰ ਦਰਗੇ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ। ਜੋ ਹਰ ਧਿਆਵੇ ਸੋ ਪ੍ਰਧਾਨ ਜਿਉਂ ਚੰਦਨ ਨਿਕਟ ਵਸੇ ਹਿਰਡ ਬੱਪੜਾ ਤਿਉਂ ਸਤ ਸੰਗਤ ਮਿਲ ਪਦ ਪ੍ਰਵਾਨ। ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ। ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਣ। ਗੋਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤ ਜਿਹਾ ਹਰ ਕਰਾਏ ਇਹਾ ਕੋ ਕਰਈਏ। ਤੂੰ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੂੰ ਸਭ ਦੂ ਰੱਖ ਲਈਏ। ਮੇਰੇ ਮਨ ਹਰ ਜਪ ਹਰ ਨਿਤ ਪੜਈਏ ਹਰ ਬਿਨ ਕੋ ਮਾਰ ਜੀਵਾਲ ਨਾ ਸਕੇ। ਤਾਂ ਮੇਰੇ ਮਨ ਕਾਇਤ ਕੜਈਏ ਰਖਾਵ ਹਰ ਪ੍ਰਪੰਚ ਕੀਆ ਸਭ ਕਰਤ ਵਿਦਿਆਪੇ ਆਪਣੀ ਜੋਤ ਤਰਈਏ। ਹਰ ਏਕੋ ਬੋਲੇ ਹਰ ਏਕ ਬੋਲਾਏ ਗੁਰ ਪੂਰੇ ਹਰ ਏਕ ਦਿਖਈਏ। ਹਰ ਅੰਤਰ ਨਾਲੇ ਬਾਹਰ ਨਾਲੇ ਪੌਤ ਪਾਸੋ ਮਨ ਕਿਆ ਚੋਰਈਏ। ਨੇਕ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਏ। ਜਿਹਦੇ ਵਸ ਸਭ ਕਿਛ ਤੋ ਸਭ ਦੂ ਵੱਡਾ ਤੋ ਮੇਰੇ ਮਨਸਦਾ ਧਿਆਈਏ। ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ।

ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਤੋ ਭਾਈ ਸੋ ਮੇਰਾ ਵੀਰ, ਮੇਲ ਮਿਲ ਸਕੀ ਗੁਣ ਕਹੋ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀ ਮਤ ਧੀਰ, ਜਨ ਨਾਨਕ ਕੀ ਹਰ ਆਸ ਪੁਜਾਵੇ।

ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦਿਸਟਾ ਗੋਂਡ ਮਹੱਲਾ ਪੰਜਵਾਂ ਫਾਕਿਓ ਮੀਨ ਕਬਕ ਕੀ ਨਿਆਈ ਤੂੰ ਉਰਜ ਰਹੇ ਕੁਸੁੰਭਾਏਲੇ ਭਗਤਾਰੇ ਸਾਸ ਲੇਖੇ ਲੈ ਤਾਂ ਉਧਰੇ ਹਰ ਗੁਣ ਗਾਏਲੇ ਮਨ ਸਮਝ ਛੋੜ ਆਵਾਏਲੇ ਆਪਣੇ ਰਹਿਣ ਤੋਂ ਠੌਰ ਨਾ ਪਾਵੇ ਤਾਏ ਭਰ ਕੇ ਜਾਏਲੇ ਰਖਾਵ ਜੋ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੁੰਬ ਆਏਲੇ ਜੋ ਪੰਖੀ ਇਕੱਤਰ ਹੋਏ ਫਿਰ ਵਿਛਰੇ ਫਿਰ ਸੰਗਤ ਹਰ ਹਰ ਧਿਆਏਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂਡ ਲੁਭਾਏਲੇ ਤੂੰ ਹੋਆ ਪੰਚ ਵਾਸ ਵੈਰੀ ਕੈ ਝੂਟੇ ਪਰਸਰਨ ਆਏਲੇ ਉਹ ਕਿਰਪਾਲ

ਸਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਪੀਏ ਜਿਨ ਸਾਜ ਮਾਟੀ ਮੈਂ ਯੋਧ ਰੱਖੀ ਨਿਵਾਜ ਬਰਤਨ ਕਹੋ ਸਭ ਕਿਛ ਭੋਜਨ ਭੋਗਾਏ ਓ ਪ੍ਰਭ ਤਾਜ ਮੂੜੇ ਕਦ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਜੇ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅੰਗ ਪ੍ਰਕਾਰ ਉਬਦ ਪਰਲੋ ਨਿਮਖ ਮਝਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਤੋ ਪ੍ਰਭ ਮਨ ਮੇਰੇ ਸਦਾ ਤੇ ਆਏ ਆਏ ਨਾ ਜਾਵੇ ਨਿਚਲ ਤਨੀ ਬੇਅੰਤ ਗੁਣਾ ਤਾ ਕੇ ਕੇਤਕ ਗਣੀ ਲਾਲ ਨਾਮ ਜਾ ਕੇ ਪਰੇ ਭੰਡਾਰ ਸਗਲ ਘਟਾ ਦੇਵੇ ਆਧਾਰ ਸਤ ਪੁਰਖ ਜਾਕੋ ਹੈ ਨਾਉ ਮਿਟੇ ਕੋੜ ਅਗ ਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ ਗੋਂਡ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮ ਇਸ ਮਨ ਕਾ ਆਧਾਰ ਨਾਮ ਹੀ ਚਿਤ ਕੀਨੀ ਓਟ ਨਾਮ ਜਪਤ ਮਿਟੇ ਪਾਪ ਕੋਟ ਰਾਜੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਖਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਦ ਜਾਤ ਨਾਮੋ ਘੀ ਮਨ ਲਾਗਾ ਮੀਠਾ ਜਲ ਥਲ ਸਾਮੇ ਨਾਮੋ ਡੀਠਾ ਨਾਮੇ ਦਰਗੇ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਕਿਉ ਮਨੁਆ ਗੀਧ ਨਾਮੇ ਹੀ ਹਮ ਨਿਰਪੋ ਭਏ ਨਾਮੇ ਆਮਨ ਜਾਮਨ ਰਹੇ ਗੁਰਪੂਰੇ ਮੇਲੇ ਗੁਣਤਾਸ ਕਹੋ ਨਾਨਕ ਤੁਗ ਸਹਿਜ ਨਿਵਾਸ ਗੋਂਡ ਮਹੱਲਾ ਪੰਜਵਾਂ ਨਿਮਾਨੇ ਕੋ ਜੋ ਦੇ ਤੋ ਮਾਨ ਸਗਲ ਭੁੱਖੇ ਕਹੋ ਕਰਤਾ ਦਾਨ ਗਰਭ ਕੋਰ ਮੈਂ ਰੱਖਣ ਹਾਰ ਤਿਸ ਠਾਕਰ ਕਹੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਏ ਤੇ ਆਏ ਘਾਟ ਆਪ ਘਟ ਜਾਤ ਕਤੇ ਸਹਾਏ ਰਹਾਉ ਰੰਗ ਕਰਾਓ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛਣਾ ਮਸਲ ਧਰੇ ਜੋਸ਼ ਕਰੇ ਸੋ ਆਪੇ ਕਰੇ ਜਾ ਕਾ ਅੰਤ ਨ ਜਾਣਸ ਕੋਏ ਆਪੇ ਆਪ ਨਿਰੰਜਨ ਸੋਏ ਆਪ ਅਕਾਰ ਆਪ ਨਿਰੰਕਾਰ ਕਾਟ ਕਾਟ ਕਾਟ ਸਭ ਕਾਟ ਆਧਾਰ ਨਾਮ ਰੰਗ ਭਗਤ ਭੈ ਲਾਲ ਜਸ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੋਂਡ ਮਹੱਲਾ ਪੰਜਵਾਂ ਜਾ ਕੇ ਸੰਗ ਇਹੋ ਮਨ ਨਿਰਮਲ ਜਾ ਕੇ ਸੰਗ ਹਰ

ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਪਵ ਪਾਰ, ਗੁਰ ਸੇਵਾ ਜਮਤੇ ਛੁਟਕਾਰ, ਅੰਧਕਾਰ ਮੈਂ ਗੁਰਮੰਤਰ ਉਜਾਰਾ, ਗੁਰ ਕੇ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਇਗੇ ਵਡਭਾਗੀ, ਗੁਰ ਕੀ ਸੇਵਾ ਦੁਖ ਨਾ ਲਾਗੀ, ਗੁਰ ਕਾ ਸ਼ਬਦ ਨਾ ਮਿਟੈ ਕੋਇ, ਗੁਰ ਨਾਨਕ ਨਾਨਕ ਹਰ ਸੋਏ।

ਕਲੇਸ਼ ਮਿਟੇ ਹਰ ਨਾਏ। ਦੁਖ ਬਿਨ ਸੇ ਸੋ ਕੀਨੂ ਠਾਓ, ਜਪ ਜਪ ਅੰਮ੍ਰਿਤ ਨਾਮ ਅਗਾਏ, ਤੰਦ ਪ੍ਰਸਾਦ ਸਗਲ ਫਲ ਪਾਏ, ਰਾਮ ਜਪਤ ਜਨ ਪਾਰ ਪਰੇ, ਜਨਮ ਜਨਮ ਕੇ ਪਾਪ ਹਰੇ ਰਹਾਉ। ਗੁਰ ਕੇ ਚਰਨ ਹਿਰਦੇ ਉਰਤਾਰੇ, ਅਗਨ ਸਾਗਰ ਤੇ ਉਤਰੇ ਪਾਰੇ, ਜਨਮ ਮਰਨ

ਪਾਰ ਬ੍ਰਹਮ ਜਪ ਸਦਾ ਨਿਹਾਲ ਰਖਾਓ, ਪ੍ਰਭ ਦਿਆਲ ਦੂਸਰ ਕੋਈ ਨਾਹੀ, ਕੜ ਕੜ ਅੰਤਰ ਸਰਬ ਸਮਾਹੀ, ਆਪਣੇ ਦਾਸ ਕਾ ਹਲਤ ਪਲਤ ਸਵਾਰ, ਪਤਤ ਪਾਵਨ ਪ੍ਰਭ ਬਿਰਧ ਤੁਮਾਰ, ਔਧ

ਕਸਨਾ ਸਿਮਰਤ ਪਾਪ ਬਲਾਇਣ ਅਰਹਾਉ ਨਾਰਾਇਣ ਸਮਹਿ ਨਿਵਾਸ ਨਾਰਾਇਣ ਕੜਕੜ ਪਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਹਿ ਅਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਪਾਨੇ ਡਾਇਣ ਨਾਰਾਇਣ

ਨਾ ਇਹੋ ਬੂਢਾ ਨਾ ਇਹੋ ਬਾਲਾ ਨਾ ਇਸ ਦੁੱਖ ਨਹੀਂ ਜਮ ਜਾਲਾ ਨਾ ਇਹੋ ਬਿਨਸੇ ਨਾ ਇਹੋ ਜਾਏ ਆਦਿ ਜੁਗਾਦੀ ਰਹਿਆ ਸੁਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਇਸ ਕਾ ਇਹੋ ਕਰਨੇ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੇਪਣਾ ਲਾਗੈ ਖੜ ਖੜ ਅੰਤਰ ਸਦ ਹੀ ਜਾਗੈ ਤੀਨ ਗੁਣਾ ਇਕ ਸਖਤ ਉਪਾਇਆ ਮਾਂ ਮਾਇਆ ਤਾ ਕੀ ਹੈ ਛਾਇਆ ਅਸ਼ਲ ਅਸ਼ੇਦ ਅਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾ ਕੀ ਗਤ ਮਿਤ ਕਛੂ ਨਾ ਪਾਏ ਨਾਨਕ ਤਾ ਕੇ ਬਲ ਬਲ ਜਾਏ ਗੋਂਡ ਮਹੱਲਾ ਪੰਜਵਾ ਸੰਤਨ ਕੈ ਬਲਿਹਾਰੈ ਜਾਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਇਲਵ ਸਭ ਗਏ ਸੰਤ ਸਰਣ ਵੜ ਭਾਗੀ ਪੈ ਰਾਮ ਜਪਤ ਤਜ ਬਿਗਨ ਨਾਮ ਵਿਆਪੈ ਗੁਰ ਪ੍ਰਸਾਦ

ਅਮ੍ਰਿਤਨ ਪਸੇ ਮਨ ਆਏ, ਸਫਲ ਜਨਮ ਤਾਂ ਕਾ ਪ੍ਰਵਾਨ, ਪਾਰ ਬ੍ਰਹਮ ਨਿਟ ਕਰ ਜਾਣ। ਭਾਏ ਭਗਤ ਪ੍ਰਭ ਕੀਰਤਨ ਲਾਗੇ, ਜਨਮ ਜਨਮ ਕਾ ਸੋਇਆ ਜਾਗੇ।

ਗੁੰਡ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਬਲ ਮੂਰਤ

ਪੁਰਖੋਤਮ ਹੜ ਬਿਨਸੇ ਗਗਨ ਨਾ ਜਾਏ ਲੇ ਮੋਹਿ ਬੈਰਾਗ ਪਇਓ ਇਹੋ ਜੀਉ ਆਏ ਕਾਂ ਗਇਓ ਰਗਾਓ ਪੰਜ ਤਤ ਮਿਲ ਕਾਇਆ ਕੀਨੀ ਤਤ ਕਹਾਂ ਤੇ ਕੀਨ ਰੇ ਕਰਮ ਵਧ ਤੁਮ ਜੀਉ ਕਹਿਤ ਹੋ ਕਰਮੈ ਕਿਨ ਜੀਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ ਹੈ ਕਬੀਰ

ਨਾ ਉਹ ਜਤੀ ਕਹਾਵੇ ਸੇਵ, ਨਾ ਉਹ ਜੋਗੀ, ਨਾ ਅਵਧੂਤਾ, ਨਾ ਸੁਮਾਏ, ਨਾ ਕਾਹੂ ਪੂਤਾ। ਯਾ ਮੰਦਰ ਮੈਂ ਕੌਣ ਵਸਾਈ, ਤਾ ਕਾ ਅੰਤ ਨ ਕੋ ਪਾਈ ਰਹਾਓ। ਨਾ ਉਹ ਗਿਰਹੀ, ਨਾ ਉਦਾਸੀ, ਨਾ ਉਹ ਰਾਜ, ਨਾ ਭੀਖ ਮਗਾਸੀ, ਨਾ ਇਸ ਪਿੰਡ ਨ ਰਗਤੂ ਰਾਤੀ, ਨਾ ਉਹ ਬ੍ਰਾਹਮਣ, ਨਾ ਉਹ ਖਾਤੀ, ਨਾ ਉਹ ਤਪਾ ਕਹਾਵੇ ਸੇਖ, ਨਾ ਉਹ ਜੀਵੇ, ਨਾ ਮਰਤਾ ਦੇਖ। ਇਸ ਮਰਤੇ ਕਹੋ ਜੇ ਕੋ ਰੋਵੇ, ਜੋ ਰੋਵੇ ਧੋਈ ਪਦ ਖੋਵੇ। ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵ ਮਰਨ ਦੋ ਮਿਟਵਾਇਆ। ਕਹੋ ਕਬੀਰ ਉਹ ਰਾਮ ਕੀ ਅੰਸ, ਜਿਸ ਕਾਗਦ ਪਰ

ਸੇਵਕ ਤਜ ਜਗਤ ਸਿਉ ਸੂਤੀ, ਸਾਧੂ ਕੈ ਠਾਂਡੀ ਦਰਬਾਰ, ਤਰਨ ਤੇਰੀ ਮੋਕੋ ਨਿਸਤਾਰ, ਸੁਹਾਗਨ ਹੈ ਅਤ ਸੁੰਦਰੀ, ਪਗ ਨੇਵਰ ਸ਼ਨਕ ਸ਼ਨ ਹਰੀ, ਜਾਓ ਲਗ ਪ੍ਰਾਨ ਤਉ ਲਗ ਸੰਗੇ, ਨਾਹੇ ਤਾਂ ਚੱਲੀ ਬੇਗ ਉਠ ਨੰਗੇ, ਸੁਹਾਗਨ ਪਵਨ ਤ੍ਰੈ ਲਈਆ, ਦਸ ਅਠ ਪੁਰਾਣ ਤੀਰਥ ਰਸ ਕੀਆ, ਬ੍ਰਹਮਾ ਵਿਸ਼ਨ ਮਹੇਸ਼ਰ ਵੇਦੇ, ਵੱਡੇ ਭੂਵਤ ਰਾਜੇ ਹੈ ਸ਼ੇਦੇ, ਸੁਹਾਗਨ

ਸਾਧੂ ਬਿਨ ਐਸੇ ਅਵਗਤ ਜਾਵੇ। ਜਾਰੋ ਤਿਸੇ ਜੋ ਰਾਮ ਨਾ ਚੇਤੈ, ਤਾਨ ਮਨ ਰਮਤ ਰਹੇ ਮੈਂ ਖੇਤੈ ਰਖਾਓ। ਜੈਸੇ ਹਲ ਹਰ ਬਿਨਾ ਜਿਵੇਂ ਨਹੀਂ ਬੋਈਏ, ਦੁੱਧ ਬਿਨਾ ਕੈਸੇ।

ਪਾਣੀ ਨਾਮ ਦਿਓ ਜੀ ਕੀ। ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਓ ਨਾ ਪੁਜੇ ਹਰ ਕੀਰਤ ਨਾਮਾ ਆਪਣੇ ਰਾਮੇ ਪਜਰੇ ਮਨ ਆਲਸੀ ਆ ਰਹਾਓ। ਗਯਾ ਪਿੰਡ ਪਰਤਾ ਬਨਾਰਸ ਅਸ ਬਸਤਾ ਮੁਖ ਬੇਦ ਚਿਤਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖੜ ਕਰਮ ਸਹਿਤ ਰਹਿਤਾ ਸਿਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਪਵ ਸਿੰਧੰ ਗੋਂਡ ਨਾਲ ਪ੍ਰਮੇ ਜੈਸੇ ਮਿਰਗਾਏ ਪ੍ਰਾਣ ਤਦੇ ਵਾ ਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰਵ ਰਾਮ ਛੋੜ ਚਿਤ ਅੰਤ ਨ ਫੇਰੋ ਰਹਾਓ। ਜੋ ਮੀਨਾ ਹੇਰੇ ਪਸੂਆਰਾ ਸੋਨਾ ਗੜਤੇ ਹਿਰੇ ਸੁਨਾਰਾ ਜਿਉ ਬਖਈ ਹੇਰੇ ਪਰਨਾਰੀ ਕੌਡਾ ਡਾਰਤ ਹਿਰੇ ਜੁਆਰੀ ਜਹ ਜਹ ਦੇਖੋ ਤੈ

ਤੇ ਸੁਰ ਹੋਏ ਜਾਤ ਨਿਮਕਮੈ ਸਤਿਗੁਰ ਬੁਝ ਸਿਖਲਾਈ ਨਰ ਤੇ ਉਬਜ ਸੁਰਗ ਕੋ ਜੀਤਿਓ ਤੂੰ ਅਵਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਗਟ ਕਾਬੋ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ

ਮਾ ਹਰ ਹਰ ਕਰਤ ਜਾਤ ਕੁਲ ਹਰੀ ਸੁਹਰ ਅੰਦਲੇ ਕੀ ਲਾਕਰੀ ਹਰ ਏ ਨਮਸਤੇ ਹਰ ਏ ਨਮੇ ਹਰ ਹਰ ਕਰਤ ਨਹੀਂ ਦੁਖ ਜਮੈ ਰਖਾਓ ਹਰ ਹਰ ਨਾਸ ਹਰੇ ਪ੍ਰਾਨ ਅਜੈ ਮਲ ਕੀਓ ਬੈਕੁੰਠ ਥਾਨ ਤੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੇ ਭਰੀ ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਏਸੀ ਕੰਸ ਮਧੁਰ ਜਿਨਕੀਆ ਜੀ ਦਾਨ ਕਾਲੀ ਕੌਦੀਆ ਪਰਣਵੇ ਨਾਮਾ ਐਸੋ ਹਰੀ ਜਾ

ਸਗਲੀ ਸਿਮਰਤ ਸਰਵਨੀ ਸੁਣੈ ਕਰੈ ਨਿੰਦ ਕਵਨੈ ਨਹੀਂ ਗੁਣੈ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮ ਦਾਨ ਸੋਭਾ ਮੰਡਪ ਪਾਵੇ ਆਪਣਾ ਵਿਕਾਰ ਬੇਰਾ ਨਾ ਸਾਂਢੈ ਕਰੈ ਨਿੰਦ ਬੋ ਜੋ ਨੀ ਹਾਂਡੈ ਨਿੰਦਾ ਕਹਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਉ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਰਾਮ ਕਲੀ ਮਹੱਲਾ।

ਭਾਈ ਨਾ ਕਿਸੇ ਬਾਪ ਨਾ ਮਾਈ, ਪਰਮਤ ਨਾਨਕ ਜੇ ਤੂੰ ਦੇਵ ਹੈ ਅੰਤੇ ਹੋਏ ਸਖਾਈ, ਰਾਮ ਕਲੀ ਮਹੱਲਾ ਪਹਿਲਾ ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ, ਜੀਵਨ ਤਲਬ ਨਿਵਾਰ ਸੁਵਾਮੀ, ਅੰਧਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋ ਪਾਰ ਸੁਵਾਮੀ ਰਖਾਓ, ਜੈ ਪੀਤਰ ਕੜ ਪੀਤਰ ਵਸਿਆ, ਬਾਹਰ ਕਾਹੇ ਨਾਹੀ, ਤਿਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨਵਾਹੀ, ਆਪੇ ਨੇੜੇ ਆਪੇ ਦੂਰ, ਆਪੇ ਸਰਬ ਰਹਾ ਭਰਪੂਰ, ਸਤਿਗੁਰ ਮਿਲੇ ਅੰਧੇਰਾ ਜਾਏ, ਜੈ ਦੇਖਾ ਤੈ ਰਹਾ ਸੁਮਾਏ, ਅੰਤਰ ਸਹਿਸਾ ਬਹਾਰ ਮਾਇਆ, ਨੈਣੀ ਲਾਗ ਸੁਬਾਣੀ, ਅਰੁਣਤ ਨਾਨਕ ਦਾਸਨ ਦਾਸਾ, ਪ੍ਰਤਾਪੇ ਦਾ ਪ੍ਰਾਣੀ, ਰਾਮ ਕਲੀ ਮਹੱਲਾ ਪਹਿਲਾ, ਜਿਦਰ ਵਸੇ ਕਮਨ ਦਰ ਕਹੀਏ, ਦਰਾ ਪੀਤਰ ਦਰ ਕਮਨ ਲਹੇ, ਜਿਦਰ ਕਾਰਨ ਫਿਰਾ ਉਦਾਸੀ, ਸੋਦਰ ਕੋਈ ਆਏ ਕਹੇ, ਕਿਨ ਬੇਸਾ ਗਰ ਤਰੀਏ, ਜੀਵ ਤਿਆ ਨ ਮਰਗੇ ਰਖਾਓ, ਦੁਖ ਦਰਵਾਜਾ ਰੋਹਰ ਖਵਾਲਾ, ਆਸਾ ਅੰਦੇਸਾ ਦੁਇ ਪਟ ਜੜੇ, ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਤ ਕੇ ਆਸਣ ਪੁਰਖ ਰਹੇ, ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮਸਰ ਨਾਹੀ ਅਵਰ ਹਰੇ, ਉੱਚਾ ਨੇ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਆਪ ਕਰੇ, ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੇ, ਆਸਾ ਪੀਤਰ ਰਹੇ ਨਿਰਾਸਾ, ਕਉ ਨਾਨਕ ਏਕ ਮਿਲੇ, ਏਨ ਵਿਦ ਸਾਗਰ ਤਰੀਏ, ਜੀਵ ਤਿਆ ਉਹ ਮਰੀਏ ਰਹਾਓ, ਦੂਜਾ ਰਾਮ ਕਲੀ ਮਹੱਲਾ ਪਹਿਲਾ, ਤੁਰਤ ਸ਼ਬਦ ਸਾਖੀ ਮੇਰੀ ਸਿੰਘੀ, ਬਾਜੇ ਲੋਕ ਸੁਣੇ ਪਲ ਚੋਲੀ ਮੰਗਣ ਕਹਿਤਾ, ਵੀਖਿਆ ਨਾਮ ਪੜੇ ਬਾਬਾ ਗੋਰਖ ਜਾਗ, ਗੋਰਖ ਸੋਜਨ ਗੋਏ ਉਠਾਲੀ, ਕਰਤੇ ਬਾਹਰ ਨਾ ਲਾਗੇ ਰਖਾਓ, ਪਾਣੀ ਪ੍ਰਾਣ ਪ੍ਰਮਣ ਬੰਦ ਰੱਖ, ਚੰਦ ਸੂਰਜ ਮੁਖ ਦੀਏ, ਮਰਨ ਜੀਵਨ ਕੋ ਧਰਤੀ ਦੀਨੀ, ਏਤੇ ਗੁਣ ਵਿਸਰੇ, ਸਿੱਧ ਸਾਧਕ ਅਰ ਜੋਗੀ ਜੰਗਮ, ਪੀਰ ਪੁਰਸ਼ ਬਹੁ ਤੇਰੇ, ਜੇ ਤਿਨ ਮਿਲਾ ਤਾਂ ਕੀਰਤ ਆਖਾਂ, ਤਾਂ ਮਨ ਸੇਵ ਕਰੇ, ਕਾਗਦ ਲੂਣ ਰਹੇ ਕ੍ਰਿਤ ਸੰਗੇ, ਪਾਣੀ ਕਮਲ ਰਹੇ, ਐਸੇ ਭਗਤ ਮਿਲੇ ਜਨ ਨਾਨਕ, ਤਿਨ ਜਮ ਕਿਆ ਕਰੇ, ਰਾਮ ਕਲੀ ਮਹੱਲਾ ਪਹਿਲਾ, ਸੁਣ ਮਾਛਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਹੀਂ ਡੋਲੇ, ਐਸੀ ਜੁੱਤ ਜੁਗ ਕੋ ਪਾਲੇ, ਆਪ ਕਰੇ ਸਗਲੇ ਕੁਲ ਤਾਰੇ, ਸੋ ਅਧੂਤ ਐਸੀ ਮਤ ਪਾਵੇ, ਤਹੇ ਨੇ ਸੁਨ ਸਮਾਧ ਸਮਾਵੇ ਰਖਾਓ, ਭਿਖਿਆ ਪਾਏ ਭਗਤ ਪੈ ਚੱਲੇ, ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੈ, ਧਿਆਨ ਰੂਪ ਹੋਏ ਆਸਨ ਪਾਵੇ, ਸਚ ਨਾਮ ਤਾੜੀ ਚਿਤ ਲਾਵੇ, ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣ ਮਾਛਿੰਦਰਾ ਔਧੂ ਨੀਸਾਣੀ, ਆਸਾ ਮਾਏ ਨਿਰਾਸ ਵਲਾਏ, ਨੇਚੋ ਨਾਨਕ ਕਰਤੇ ਪਾਏ, ਪ੍ਰਣਤ ਨਾਨਕ ਅਗਮ ਸੁਣਾਏ, ਗੁਰਚੇਲੇ ਕੀ ਸੰਧ ਮਿਲਾਏ, ਦੀਖਿਆ ਦਾਰੂ ਭੋਜਨ ਖਾਏ, ਛੇ ਦਰਸ਼ਨ ਕੀ ਸੋਝੀ ਪਾਏ, ਰਾਮ ਕਲੀ ਮਹੱਲਾ ਪਹਿਲਾ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਣ ਲੱਗੇ ਮਤ ਜਾਈ, ਸਨਮੁਖ ਸਿਰ ਪੇਟਣ ਕੋ ਆਏ, ਨੇਚੋ ਦੇਹ ਵਡਿਆਈ, ਗੁਰ ਤਾਰੇ ਤਾਰਨ ਹਾਰਿਆ, ਦੇਹ ਭਗਤ ਪੂਰਨ ਅਵਨਾਸੀ, ਹਾਂ ਤੁਝ ਕੋ ਬਲਿਹਾਰਿਆ ਰਖਾਓ, ਸਿੱਧ ਸਾਧਕ ਜੋਗੀ ਅਰ ਜੰਗਮ, ਏਕ ਸਿੱਧ ਜਿਨਿ ਧਿਆਇਆ, ਪਰਸਤ ਪੈਰ ਸਜਤੇ ਸੁਆਮੀ, ਅੱਖਰ ਜਿਨ ਕੋ ਆਇਆ।

ਜੀਤ ਤਾਂ ਕਰ ਤੁਲਹਾ ਲੰਘੈ ਜੀਤ ਅੰਤਰ ਪਾਇਤ ਸੇ ਤੂੰ ਰੱਖ ਐਨਸ ਦੀਵਾ ਬਲੇ ਅਥਕ ਐਸਾ ਦੀਵਾ ਨੀਰ ਤਰਾਏ ਜੇ ਦੀਵੇ ਸਭ ਸੋਝੀ ਪਾਏ ਰਖਾਓ ਅੱਛੀ ਮਿੱਟੀ ਸੋਝੀ ਹੋਏ ਤਾਕਾ ਕੀਆ ਮਾਨੇ ਸੋਏ ਕਰਣੀ ਤੇ ਕਰ ਚੱਕੋ ਟਾਲ ਐਥੈ ਉਥੇ ਨਿਭੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ ਬੂਝੇ ਕੋਏ ਤੇਤ ਕਰ ਦੀਵਾ ਨਿਚਲ ਹੋਏ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਤਰਾਏ ਡੋਲੇ ਵਾਓ ਨਾ ਵੱਡਾ ਹੋਏ ਜਾਪੇ ਜੋ ਸਿੰਘਾਸਨ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤਨ ਪਾਈਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋਭਾ ਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਧ ਨੂੰ ਨਿਮਣ ਮੰਨਣ ਤੇਰਾ ਨਾਉ ਸਾਜ ਭੇਟ ਬੈਸਨ ਕੌਤਾਓ ਸਸਨ ਤੋ ਹੋਏ ਅਰਦਾਸ ਤਾਂ ਸੁਨ ਸਬਦ ਬਖਾਲੇ ਪਾਸ ਨਾਨਕ ਬਿਰਤਾ ਕੋਈ ਨਾ ਹੋਏ ਐਸੀ ਦਰਗੇ ਸਾਚਾ ਸੋਏ ਰਖਾਓ ਪ੍ਰਾਪਤ ਪੋਤਾ ਕਰਮ ਪਸਾਓ ਤੂੰ ਦੇਵ ਮੰਗਤ ਜਨ ਚਾਓ ਪਾਂਡੇ ਪਾਓ ਪਾਵੇ ਤਿਤ ਆਏ ਤੁਰਤੇ ਛੋਡੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਤਿਕਾਰ ਕਹੇ ਮੰਗਤ ਜਾਂ ਮੰਗਤ ਮਾਨ ਨਾ ਪਾਇਆ ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਣ ਬੁਝੇ ਵਿਦ ਜਾਣੇ ਉਤ ਕੁਲ ਚਲਤੇ ਆਪ ਕਰ ਚੀਨੇ ਆਪੇ ਤਤ ਪਛਾਣੇ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਰਹਾਓ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਸੋਈ ਤਾਂ ਕਿ ਗਤਮਿਤ ਅਵਰ ਨਾ ਜਾਣੇ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੇ ਗੁਰ ਪਾਈ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵਲਾਈ।

ਪਰ ਪ੍ਰਭਾਵੈ ਆਹਿਰ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਖਾਓ ਤੁਨ ਵਾਜੇ ਅਨਖਦ ਘੋਰਾ ਮਨ ਮਾਨੇ ਹਰ ਸਮੋਰਾ ਔਰ ਪੂਰੇ ਸੱਚ ਸਮਾਇਆ ਔਰ ਆਦਿ ਪੁਰਖ ਹਰ ਪਾਇਆ ਭਵਨਾਦ ਵੇਦ ਗੁਰਬਾਣੀ ਮਨ ਰਾਤਾ ਸਾਰਗ ਪਾਣੀ ਤੈ ਤੀਰਥ ਵਰਤ ਤਵ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਤੇ ਆਪ ਗਿਆ ਪੋ ਭਾਗਾ ਔਰ ਚਰਣੀ ਸੇਵਕ ਲਾਗਾ ਔਰ ਸਤਗੁਰ ਪਰਮ ਚੁਕਾਇਆ ਹੋ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹਲਾ ਪਹਿਲਾ ਸਾਧਨ ਭੋਜਨ ਮੰਗਤ ਭਾਗੇ ਖੁਦਿਆ ਦੁਸ਼ਟ ਜਲੇ ਦੁਖ ਆਗੇ ਗੁਰਮਤ ਨਹੀਂ ਲੀਨੀ ਦੁਰਮਤ ਪਦ ਖੋਈ ਗੁਰਮਤ ਭਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਸ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਵੀਖਿਆ ਪਾਏ ਸਭ ਤ੍ਰਿਪਤਾਸਹਿ ਰਖਾਓ ਪੰਚ ਬੈਲ ਗੱਡੀਆ ਦੇ ਧਾਰੀ ਰਾਮ ਕਲਾ ਨਿਭਗੇ ਪਦਸਾਰੀ ਤਰ ਤੂਟੀ ਗਾਡੋ ਸਿਰ ਭਾਰ ਲੱਕਰੀ ਬਿਖਰਜਰੀ ਮੰਝ ਭਾਰ ਗੁਰਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮ ਕਰਨਾ ਸੋਗ ਬਿਯੋਗੀ ਉਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਚ ਪੇ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਤਰਣਾ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਯੁਗ ਸੱਚ ਕਹੇ ਸਭ ਕੋਈ ਧਰ ਕਰ ਭਗਤ ਗੁਰਮੁਖ ਹੋਈ ਸਤਯੁਗ ਧਰਮ ਪੈ ਰਖੈ ਚਾਰ ਗੁਰਮੁਖ ਬੂਝੇ ਕੋ ਵਿਚਾਰ ਜੋ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਖਾਓ ਤ੍ਰਿਤ ਇਕ ਕਲ ਕਿੰਨੀ ਦੂਰ ਵਾਹਣ ਵਰਤਿਆ ਹਰ ਜਾਣ ਨੰਦੂਰ ਗੁਰਮੁਖ ਬੂਝੇ ਸੋਜੀ ਹੋਈ ਅੰਤਰ ਨਾਮ ਸੇ ਸੁਖ ਹੋਈ ਦੁਆਪਰ ਦੂਜੇ ਦੁਬਦਾ ਹੋਏ ਪਰਮ ਪੁਲਾ ਨੇ ਜਾਣੇ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦਿਰੜਾਏ ਕਲਯੁਗ ਧਰਮ ਕਲਾ ਇਕ ਰਖਾਏ ਇਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਗੁਰ ਭੇਟੇ ਨਾਮ ਉਧਾਰ ਸਾ ਜੁਗ ਮੈਂ ਸਾਚਾ ਏਕੋ ਸੋਈ ਸਾ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਖਾਣੇ ਕੋਈ ਸਾ ਜੁਗ ਮੈਂ ਨਾ ਉਤਮ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਰ ਨਾਮ ਪਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ

ਕਿਰਪਾ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਧਿਆਵੇ। ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਕਰੋ ਸਭ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ। ਗੁਰਮਤ ਹਰ ਹਰ ਨਾਮ ਸਮਾਣੀ ਹੀ ਰਖਾਓ, ਹੀਰਾ ਰਤਨ ਜਵੇ ਹਰਮਾਨ, ਬਹੁ ਸਾਗਰ ਭਰਪੂਰ ਕੀਆ। ਜਿਸ ਵਡਪਾ ਹੋਏ ਵੜ ਮਸਤਕ, ਤਿਨ ਗੁਰਮਤ ਕੱਢ ਕੱਢ ਲਈਆ। ਰਤਨ ਜਵੇ ਹਰ ਲਾਲ ਹਰਨਾਮਾ, ਪੁਰ ਕਾਲ ਤਲੀ ਦਿਖਲਾਇਆ। ਭਾਗਹੀਣ ਮਨ ਮੁਖ ਨਹੀਂ ਲੀਆ, ਤਿਨ ਉਲੇ ਲਾਖ ਛੁਪਾਇਆ। ਮਸਤਕ ਪਾ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇ ਹਰ ਪਾਵੇ, ਤਨ ਤਨ ਗੁਰਮਤ ਹਰ ਪਾਏ। ਰਾਮ ਕਲੀ ਮੁਹੱਲਾ ਚੌਥਾ, ਰਾਮ ਜਨਾ ਮਿਲ ਪਿਆ ਆਨੰਦਾ। ਹਰ ਨੀਕੀ ਕਥਾ ਸੁਣਾਏ, ਦੁਰਮਦ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ। ਰਾਮ ਜਪਤ ਸੋਹਾਏ ਰਖਾਓ, ਜੇ ਵਡਪਾ ਹੋਏ ਮੁਖ ਮਸਤਕ, ਹਰ ਰਾਮ ਜਨਾ ਪੇਟਾਏ। ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁੱਖ ਲੈ ਜਾਏ। ਹਰ ਕੇ ਲੋਕ ਰਾਮ ਜਨ ਨੀਕੇ, ਪਾਗਹੀਨ ਨਾ ਸੁਖਾਏ। ਜਿਉਂ ਜਿਉਂ ਰਾਮ ਕਹਿ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ, ਜਿਨ ਜਨ ਨਹੀਂ ਭਾਏ। ਹਰ ਕੇ ਸਖਾ ਸਖਾਏ, ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪਹਿਜ ਨ ਪਾਏ।

ਗੁਰਮੁਖ ਸਾਧ ਸਹੀ ਪ੍ਰਪਾਏ, ਕਰ ਕਿਰਪਾ ਆਪ ਮਿਲਾਵੇ, ਆਰਾਮ ਮੋਕੋ ਹਰ ਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੇ ਰਖਾਓ, ਹਰ ਕੇ ਲੋਗ ਰਾਮ ਜਨ ਊਤਮ, ਮਿਲ ਊਤਮ ਪਦਵੀ ਪਾਵੇ, ਹਮ ਹੋਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ, ਸੇਵ ਜਨ ਸੇਵੇ ਸੇ ਵਡ ਭਾਗੀ, ਜਿਦ ਮੰਤਨ ਪ੍ਰੀਤ ਲਗਾਵੇ, ਬਿਨ ਪ੍ਰੀਤੀ ਕਰੇ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੇ, ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੈ ਪਾਵੇ, ਓ ਕਾਟੋ ਕਾਡ ਬਾੜ ਸਿਰ ਰਾਖੋ, ਜਿਤ ਨਾਨਕ ਸੰਤ ਚੜ ਆਵੇ, ਰਾਮ ਕਲੀ ਮਹੱਲਾ ਚੌਥਾ, ਜੀ ਵੜ ਪਾ ਹੋਏ ਵੜ ਮੇਰੇ, ਜਨ ਮਿਲਦਿਆਂ ਢਿੱਲ ਨ ਲਾਈਏ, ਹਰ ਦਿਨ ਅੰਮ੍ਰਿਤ ਕੁਣ ਸਰ ਨੀਕੇ, ਵੜ ਭਾਗੀ ਤਿਤ ਨਾ ਭਾਈਏ, ਰਾਮ ਮੋਕੋ ਹਰਜਨ ਕਾਰੇ ਲਾਗੇ, ਹੋ ਪਾਣੀ ਪੱਖਾ ਪੀਸੋ ਸੰਤ ਆਗੇ, ਪਾਗ ਮਲ ਮਲ ਧੂਰ ਮੁਖ ਲਾਈਗੇ ਰਖਾਓ, ਹਰ ਦਿਨ ਵੱਡੇ ਵੱਡੇ ਵੜ ਊਚੇ, ਜੋ ਸਤਗੁਰ ਮੇਲ ਮਿਲਾਏ, ਸਤਗੁਰ ਜੇਵ ਅਵਰ ਨਾ ਕੋਈ, ਮਿਲ ਸਤਗੁਰ ਪੁਰਖ ਤਿਹਾਈਗੇ, ਸਤਗੁਰ ਸਰਨ ਪਰੇ ਤਿਨ ਪਾਇਆ, ਮੇਰੇ ਠਾਕੁਰ ਲਾਜ ਰਖਾਈਗੇ, ਇਕ ਆਪਣੇ ਸਵਾਏ ਆਏ ਬਹਿ ਗੁਰ ਆਗੇ, ਜੋ ਬਗਲ ਸਮਾਧ ਲਗਾਏਗੇ, ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਗੇ, ਨਾਨਕ ਮੇਲ ਮੇਲ ਪ੍ਰਸੰਗਤ, ਮਿਲ ਸੰਗਤ ਹੰਸ ਕਰਾਈਏ, ਰਾਮ ਕਲੀ ਮਹੱਲਾ ਚੌਥਾ, ਸਤਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲੱਗੇ ਗੁਰ ਚਰਣੀ, ਜਿਨ ਹਰ ਪ੍ਰਾ ਮਾਰਗ ਪੰਥ ਦਿਖਾਇਆ, ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਖਾਓ, ਮੇਰੇ ਏਖਿਨ ਪ੍ਰਾਣ ਨਾ ਰਹਿ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ, ਤਨ ਤਨ ਵੜ ਭਾਗ ਗੁਰ ਸਰਣੀ ਆਏ, ਹਰ ਗੋਬਿੰਦ ਦਰਸ਼ਨ ਪਾਇਆ, ਮੈਂ ਅਵਰ ਨਾ ਕੋਈ ਸੂਝੇ ਬੂਝੇ, ਮਨ ਹਰ ਜਪ ਜਪੂ ਜ ਪਾਇਆ, ਨਾਮ ਹੀਣ ਤੇਰੇ ਸੇ ਨਗਟੇ, ਤਿਨ ਕਸ ਕਸ ਨੱਕ ਵਢਾਇਆ, ਮੋਕੋ ਜਗ ਜੀਵ ਜੀ ਵਾਲ ਲੈ ਸਵਾਮੀ, ਜਦ ਅੰਤਰ ਨਾਮ ਵਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ, ਮੇਰੇ ਸਤਿਗੁਰ ਨਾਮ ਧਿਆਇਆ, ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੇ ਹਰ ਉਰ ਤਾਰੇ, ਜੀ ਦਾਨ ਗੁਰ ਪੂਰੇ ਦੀਆ, ਹਰ ਅੰਮ੍ਰਿਤ ਨਾਮ ਸਮਾਰੇ, ਰਾਮ ਗੁਰ ਹਰ ਹਰ ਨਾਮ ਕੰਠ ਤਾਰੇ, ਗੁਰਮ ਕਥਾ ਸੁਣੀ ਮਨ ਪਾਈ, ਤਨ ਤਨ ਵੜ ਭਾਗ ਹਮਾਰੇ ਰਖਾਓ, ਕੋਟ ਕੋਟ ਤੇ ਤਿਸ ਧਿਆਵੇ, ਤਾਕਾ ਅੰਤ ਨ ਪਾਵੇ ਪਾਰੇ, ਹਿਰਦੇ ਕਾਮ ਕਾਮਨੀ ਮੰਗੇ, ਹਿਰਦ ਮੰਗੇ ਹਾਥ ਪਸਾਰੇ, ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰੱਖੋ ਉਰਤਾਰੇ, ਜੇ ਵੜਪਾ ਹੋਵੇ ਤਾਂ ਜਪੀਏ, ਹਰ ਫੌਜਲ ਪਾਰ ਉਤਾਰੇ, ਹਰ ਜਨ ਨਿਗਟ ਨਿਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤਪਾਰੇ, ਰਾਗ ਰਾਮ ਕਲੀ।

ਤੇ ਹਮ ਤੇ ਸੀ ਕਿਰਤ ਕਮਾਈ, ਮਨ ਤਨ ਥਾਪ ਗਿਆ ਸਭ ਆਪਣਾ, ਇਹੋ ਆਵਣ ਜਾਣਾ ਜਿਨ ਦੀਆ ਸੋ ਚੇਤਨ ਆਵੇ, ਮੋਏ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ, ਹਰ ਕਾ ਮਹਿਲ ਅਪਾਰਾਤ, ਭਗਤ ਕਰੀ ਹਰ ਕੇ ਗੁਣ ਗਾਵਾ, ਨਾਨਕ ਦਾਸ ਤੁਮਾਰਾ, ਰਾਮ ਕਲੀ ਮਹੱਲਾ ਪੰਜਵਾਂ, ਪਵੋ ਚਰਨਾ ਤਲ ਉਪਰ ਆਵਹੋ, ਐਸੀ ਸੇਵ ਕਮਾਵਹੋ, ਆਪਸ ਤੇ ਉਪਰ ਸਭ ਜਾਣਹੋ, ਤਉ ਦਰਗੇ ਸੁਖ ਪਾਵਹੋ, ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਿਰਦੇਹ ਪਵਿੱਤਰਾ, ਖਿਨ ਬੋਲੋ ਗੁਰਮੁਖ ਬਾਣੀ ਰਖਾਓ, ਪ੍ਰਪੰਚ ਛੋੜ ਸਹਿਜ ਕਰ ਬੈਸਹੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲੋ ਨਵੇਂ ਨਿਧ ਪਾਵਹੋ, ਇਨਵੇ ਤਤ ਬਲੋਈ ਪਰਮ ਚੁਕਾਵਹੋ, ਗੁਰਮੁਖ ਲਿਵ ਲਾਵਹੋ, ਆਤਮ ਚੀਨਹੋ ਭਾਈ, ਨਿਟ ਕਰ ਜਾਣਹੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ, ਸਤਿਗੁਰ ਮਿਲੇ ਮਾਰਗ ਮੁਕਤਾ, ਸਹਿਜੇ ਮਿਲੇ ਸੁਵਾਮੀ, ਤਨ ਤਨ ਸੇ ਜਨ ਜਿਨੀ ਕਲ ਮੈਂ ਘਰ ਪਾਇਆ, ਜਿਨ ਨਾਨਕ ਸਤਿਗੁਰੁ ਬਾਨੀ, ਰਾਮ ਕਲੀ ਮਹੱਲਾ ਪੰਜਵਾਂ, ਆਵਤ ਹਰਖਨਾ ਜਾਤ ਦੁਖਾ, ਨੈ ਵਿਆਪੇ ਮਨ ਰੋਗਨੀ, ਸਦਾ ਆਨੰਦ ਗੁਰਪੂਰਾ ਪਾਇਆ, ਤੋ ਉਤਰੀ ਸਗਲ ਵਿਯੋਗਨੀ, ਇਹ ਵਿਦਖੇ ਮਨ ਜੋਗਨੀ, ਮੋਹ ਸੋਗ ਰੋਗ ਲੋਗ ਨਾ ਵਿਆਪੇ, ਤੇ ਹਰ ਹਰ ਹਰਸ ਭੋਗਨੀ ਰਖਾਓ, ਸੁਰਗ ਪਵਿੱਤਰਾ ਮਿਰਤ ਪਵਿੱਤਰਾ, ਪਿਆਰ ਪਵਿੱਤਰ ਅਲੋਗਨੀ, ਆਗਿਆਕਾਰੀ ਸਦਾ ਸੋ ਪੁੰਚੇ, ਜਦ ਕਦ ਪੇਖੋ ਹਰ ਗੁਣੀ, ਨਹਿ ਸਿਵ ਸਕਤੀ ਜਲ ਨਹੀਂ ਪਵਨਾ, ਤੇ ਆਕਾਰ ਨਹੀਂ ਮੇਦਨੀ, ਤਗੁਰ ਯੋਗ ਕਾ ਤਾਂ ਨਿਵਾਸਾ, ਜੇ ਅਵਗਤ ਨਾਥ ਅਗਮ ਧਨੀ, ਤਾਨ ਮਨ ਹਰ ਕਾ ਤਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆਗਨੀ, ਕਹੋ ਨਾਨਕ ਹਮ ਤੋਂ ਗੁਰ ਖੋਈ ਹੈ, ਅੰਬੇ ਅੰਬ ਮਿਲੋਗਨੀ, ਰਾਮ ਕਲੀ ਮਹੱਲਾ ਪੰਜਵਾਂ, ਤ੍ਰੈਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨਾ ਜਾਣੈ, ਰਤਨ ਕੋਠੜੀ ਅੰਮ੍ਰਿਤ।

ਏ ਸਾਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ। ਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ। ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ। ਜਿਨ ਬੈਰੀ ਹੈ ਇਹੋ ਜਗ ਲੁੱਟਿਆ ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਵਰ ਮੇਰਾ ਅਨਕ ਰਾਜ ਉਹ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਓ। ਕੀਰਤਨ ਆਪਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ। ਬੇਪ੍ਰਭਾਵ ਰਹਿਤ ਹੈ ਸਵਾਮੀ ਇਕ ਨਾਮ ਕੇ ਆਧਾਰਾ। ਪੂਰਨ ਹੋਏ ਮਿਲਿਓ ਸੁਖਦਾਈ ਹੁਣ ਨ ਕਾਈ ਬਾਤਾ। ਤਤ ਸਾਰ ਪਰਮ ਪਦ ਪਾਇਆ ਤੋੜ ਨਾ ਕਤਹੂ ਜਾਤਾ। ਵਰਨ ਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ। ਅਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਵਚਲ ਤੂੰ ਹੀ। ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਾਹੀਂ।

ਪੰਚ ਬਜਿੱਤਰ ਕਰੇ ਸੰਤੋਖਾ, ਸਾਸੁਰਾ ਲੈ ਚਾਲੇ, ਬਾਜਾ ਮਾਣ ਤਾਣ ਤਾਣਾ, ਪਾਉ ਨਾ ਬੀਗਾ ਕਾਲੇ, ਫੇਰੀ ਫੇਰ ਨਾ ਹੋਵੇ ਕਭੀ, ਏਕ ਸ਼ਬਦ ਬੰਦ ਪਾਲੇ, ਨਾਰਦੀ ਨਰ ਹਰ ਜਾਣ ਹਦੂਰੇ, ਘੂੰਗਰ ਖੜਗ ਤਿਆਗ ਸੂਰੇ, ਸਹਿਜ ਆਨੰਦ ਦਿਖਾਵੇ ਪਾਵੇ, ਇਹ ਨਿਰਤਕਾਰੀ ਜਨਮ ਨਾ ਆਵੇ, ਜੇ ਕੋਈ ਆਪਣੇ ਠਾਕੁਰ ਪਾਵੇ, ਕੋੜ ਮਦ ਇਹ ਕੀਰਤਨ ਗਾਵੇ, ਸਾਧ ਸੰਤ ਕੀ ਜਾਵੋ ਟੇਕ, ਕਹੋ ਨਾਨਕ ਤਿਸ ਕੀਰਤਨ ਏਕ, ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਤਾਰ ਰਹੀਮ ਰਹਾਓ, ਕੋਈ ਨਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੇ ਵੇਦ, ਕੋਈ ਕਤੇਬ, ਕੋਈ ਓਡੇ ਨੀਲ, ਕੋਈ ਸੁਪੇਦ, ਕੋਈ ਕਹਿ ਤੁਰਕ, ਕੋਈ ਕਹਿ ਹਿੰਦੂ, ਕੋਈ ਬਾਛੇ ਪਿਸਤ, ਕੋਈ ਸੁਰਗਿੰਦੂ, ਕਹੋ ਨਾਨਕ ਜਿਨੂੰ ਪਛਾਤਾ, ਪ੍ਰਭ ਸਾਹਿਬ ਕਤ ਭੇਦ ਜਾਤਾ, ਰਾਮ ਕਲੀ ਮਹੱਲਾ ਪੰਜਵਾਂ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹੋ ਤੋ ਚਲਤ ਪਿਆ ਰਹਾਓ, ਅਗਲੀ ਕਿਸ ਖਬਰ ਨਾ ਪਾਈ, ਰੋਵਨ ਹਾਰ ਪੇ ਊਠ ਸਧਾਈ, ਪਰਮ ਹੋ ਕੇ ਬੰਧੇ ਬੰਦ, ਸੁਭਨ ਪਿਆ ਪਹਲਾਏ ਅੰਧ, ਇਹੋ ਤੋ ਰਜਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਨਹਿ ਕੋ ਮੂਆ ਨਾ ਮਰਨੇ ਯੋਗ, ਨਹਿ ਬਿਨਸੇ ਅਬਨਾਸੀ ਹੋਗ, ਜੋ ਇਹ ਜਾਣੋ ਤੋ ਇਹ ਨਾਹੇ, ਜਨ ਨਗਾਰੇ ਕੋ ਬਲ ਜਾਓ, ਕਹੋ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ, ਰਾਮ ਕਰੀ ਮਹੱਲਾ ਪੰਜਵਾਂ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵਹਿ, ਫਿਰ ਨਾ ਖਾਈ ਮਹਾਂਕਾਲ ਰਹਾਓ, ਕੋੜ ਜਨਮ ਪ੍ਰਮ ਪ੍ਰਮ ਪ੍ਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ, ਬਿਨ ਗੁਰ ਪੂਰੇ ਨਾਹੀਂ ਉਧਾਰ, ਬਾਬਾ ਨਾਨਕ ਆਖੇ

ਖਾਨੈ ਦਾ ਅਲਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦ ਨ ਲਾਇਆ ਕਿੰਕਰੀ ਅਨੂਪ ਵਾਜੇ ਜੋਗੀਆ ਮਤਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਦਕਾ ਖੇੜਾ ਤ੍ਰਿਤੀਏ ਮੈਂ ਕਿਛ ਪਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਏਕ ਸੂ ਪੁਰੋਏ ਮਣੀਏ ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬੋਵਧ ਪਾਏ ਖਿੰਚਿਆ ਸੂਤ ਤਾਂ ਆਈ ਥਾਏ ਚਉ ਮੈਂ ਏਕੇ ਮਟ ਰੇ ਕੀਆ ਤੇ ਵਿਖੜੇ ਥਾਂ ਅਣਕ ਖਿੜਕੀਆ ਖੋਜਤ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਕਿਉਂ ਕਿੰਕਰੀ ਆਨੂਪ ਵਾਜੇ ਸੁਣ ਜੋਗੀ ਕੈ ਮਨ ਮੀਠੀ ਲਾਗੇ ਰਹਾ ਉਹ ਦੂਜਾ।

ਰਾਏ ਸੋ ਨਰਭੋਰ ਨਾ ਜੋ ਨੀ ਪਾਏ ਜਾ ਕੇ ਅੰਤਰ ਪਟੁ ਆਪ ਤਾ ਕੋ ਨਾਹੀ ਦੁਖ ਸੰਤਾਪ ਲਾ ਰਤਨ ਤਿਸ ਪਾਲੇ ਪਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ

ਤੰਤੇ ਛੁਟਕੀ ਆਪਣੀ ਤਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕੁਝ ਕਰੇ ਸੋ ਮਨ ਮੇਰਾ ਮੀਠਾ, ਤਾਂ ਇਹ ਅਜਦ ਨੈਣ ਡੀਠਾ, ਆ ਮੋਏ ਜਾਨੀ ਰੇ ਮੇਰੀ ਗਈ ਬਲਾਏ, ਬੁਝਗੀ ਤੁਸੀਂ ਨਿਵਾਰੀ ਮਮਤਾ, ਗੁਰ ਪੂਰੇ ਲੀਓ ਸਮਝਾਏ ਰਖਾਓ, ਕਰ ਕਿਰਪਾ ਰਾਖਿਓ ਗੁਰ ਸਰਣਾ, ਗੁਰ ਪਕਰਾਏ ਹਰ ਕੇ ਚਰਣਾ, ਬੀਸ ਬਿਸਵੇ ਜਾ ਮਨ ਠਹਿਰਾਨੇ, ਗੁਰ ਪਾਰ ਬ੍ਰਹਮ ਇਕ ਹੀ ਜਾਨੇ, ਜੋ ਜੋ ਕੀਨੋ ਹੁਮ ਤਿਸ ਕੇ ਦਾਸ, ਪ੍ਰਾ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬੈਰਾਈ, ਗਲ ਮਲਚਾਲੇ ਇਕ ਪਾਈ, ਜਾ ਕੋ ਗੁਰ

ਮਨ ਕੀਨੋ ਦਹਿ ਦਿਸ ਬਿਸਰਾਮ, ਤਿਲਕ ਚਰਾਵੇ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ, ਖੜ ਕਰਮਾ ਆਰ ਆਸਣ ਧੋਤੀ, ਭਾਗਟ ਗ੍ਰਹਿ ਪੜੇ ਨਿਤ ਪੋਥੀ, ਮਾਲਾ ਫੇਰੇ ਮੰਗੇ ਬਿਭੂਤ, ਇਹ ਬਿਦ ਕੋਈ ਨਾ ਤਰਿਓ ਮੀਤ, ਤੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈਗੁਣ ਕੀ ਓਸ ਉਤਰੀ ਮਾਏ, ਚਤੁਰਵੇਦ ਪੂਰਨ ਹਰਨਾਏ, ਨਾਨਕ ਤਿਸਕੀ ਸਰਣੀ ਪਾਏ, ਰਾਮ ਕਲੀ ਮਹੱਲਾ ਪੰਜਵਾਂ।

ਸਾਰ ਜਿਸੇ ਸਹਾਈ ਹੋਏ ਭਗਵਾਨ ਅਨਕ ਜਤਨ ਉਹ ਆਕੇ ਸਰੰਜਾਮ ਰਹਾਉ ਕਰਤਾ ਰਾਖੇ ਕੀਤਾ ਕੌਣ ਕੀਰੀ ਜੀਤੋ ਸਗਲਾ ਪਵਨ ਬੇਅੰਤ ਮਹਿਮਾ।

ਬਾਦ ਕਹਿਣ ਨਾ ਜਾਈ ਨਾਨਕ ਬਿਸਮਾਦ। ਰਾਮ ਕਲੀ ਮੁਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ। ਸੰਗਤ ਕਰਤ ਸੰਤੋਖ ਮਨ ਪਾਇਆ। ਸੰਤ ਹੈ ਚਰਨ ਮਾਥਾ ਮੇਰੋ ਪਾਉਤ ਅਣਕ ਬਾਰ ਸੰਤ ਹੈ ਡੰਡੋਤ। ਇਹੋ ਮਨ ਸੰਤਨ ਕੈ ਬਲਿਹਾਰੀ ਜਾ ਕੀ ਓੜ ਗਹੀ ਸੁਖ ਪਾਇਆ। ਰਾਖੇ ਕਿਰਪਾ ਧਾਰੀ ਰਖਾਓ ਸੰਤ ਹੈ ਚਰਨ ਤੋਏ ਤੋਏ ਪੀਵਾਂ। ਸੰਤ ਹੈ ਦਰਸ ਪੇਖ ਪੇਖ।

ਆਗੇ ਬੰਦ ਛਾੜ ਵਡਾਣੀ ਤਾਤ ਮੂੜੇ ਈਹਾਂ ਬਸਨਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉੜ ਚਲਨਾ ਰਾਜ ਰਹੋ ਤੂੰ ਸੰਗ ਸੁਪਨਾ ਰਹਾਓ ਬਾਲ ਵਿਵਸਥਾ ਬਾਰਕ ਅੰਧ ਪਰ ਜੋਬਨ ਲਾਗਾ ਦੁਰਗੰਧ ਤ੍ਰਿਤੀ ਵਿਵਸਥਾ ਸੰਚੇ ਮਾਏ ਬਿਰਧ ਪਿਆ ਛੋੜ ਚੱਲਿਓ ਪਛਤਾਏ ਕਿਰੰਕਾਲ ਪਾਈ ਦੁਰਲਭ ਦੇਹੇ ਨਾਮ ਬਿਹੂਣੀ ਹੋਈ ਖੇਹ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਕਿਸੇ ਨਾ ਬੂਝੇ ਜੇਨ ਇਹ ਸ੍ਰੀ ਸੁਣ ਕਰਤਾਰ ਗੋਵਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਡਾਵੋ ਛੁਟਕੇ ਬੰਦ ਬਖਸ਼ ਮਿਲਾਵੋ ਨਾਨਕ ਜਗ ਅੰਧ ਰਾਮ ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਨਾਈ ਕਾਸ਼ ਤੇ ਸੰਗ ਰਹੋ ਏਨਾ ਰਾਜ ਪ੍ਰਤ ਪਾਰੇ ਨਿਤਸਾਰ ਸਮਾਰੇ ਅੰਤ ਕੀ ਬਾਰ ਊਠ ਸਿਧਾਰੇ ਨਾ ਬਿਨਾ ਸਭ ਝੂਠ ਪਰਾਨੀ ਗੋਵਿੰਦ ਭਜਨ ਬਿਨ ਅਵਰ ਸੰਗਰਾਤੇ ਪੇਸਾ ਮਾਇਆ ਮੂਠ ਪਰਾਨੀ ਰਹਾਓ ਤੀਰਥ ਨਾਏ ਨ ਉਤਰ ਸਮੈਲ ਕਰਮ ਧਰਮ ਸਭ ਹੋਮੇ ਫੈਲ ਲੋਕ ਵਿਚਾਰੇ ਗਤ ਨਹੀਂ ਹੋਏ ਨਾ ਬਿਹੂਣੇ ਚਲ ਸਹਿ ਰੋਏ ਬਿਨ ਹਰ ਨਾਮ ਨਾ ਟੂਟਸ ਪਟਲ ਸੋਧੇ ਸ਼ਸਤਰ ਸਿਮਰਤ ਸਗਲ ਸੋ ਨਾਮ ਜਪੇ ਆਪ ਜਪਾਏ ਸਗਲ ਫਲਾ ਸੇ ਸੂਖ ਸਮਾਏ ਰਾਖਨ ਹਾਰੇ ਰੱਖ ਹੋ ਆਪ ਸਗਲ ਸੁਖਾ ਪ੍ਰਤੁਮ ਰਹਿ ਹਾਥ ਜਿਤ ਲਾਵੇ ਤਿਤ ਲਾਗੇ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕੁਛ ਕਰੇ ਤੋਈ ਸੁਖ ਜਾਨਾ ਮਨ ਅਸਮਝ ਸਾਧ ਸੰਗਪਤੀ ਆਨਾ ਡੋਲਣ ਤੇ ਚੂਕਾ ਠਹਿਰਾਇਆ ਸਤ ਮਹੇਲੇ ਸਤ ਸਮਾਇਆ ਦੂ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮਾਨੀ ਮਹਾਂਪੁਰਖ

ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੁਹਰ ਭਜਨ ਸਾਧ ਕੈ ਸੰਗ ਮੰਤਨ ਰਾਪੇ ਹਰ ਕੈ ਰੰਗ ਤੋੜ ਸਿਆਣਪ ਬਹੁ ਚਿਤਰਾਈ ਮਨ ਬਿਰ ਹਰ ਨਾਵੇ ਜਾਏ ਨਾ ਕਾਈ ਦਇਆ ਧਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾ ਸੰਤ ਕੈ ਸੰਗ ਰਾਮ ਰੰਕੇਲ ਆਗੇ ਜਮਸਿਓ ਹੋਏ ਨਾ ਮੇਲ ਅੰਗ ਬੁੱਧ ਕਾ ਪਇਆ ਬਿਨਾਸ ਦੁਰਮਤ ਹੋ

ਸਥਾਨ। ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮੰਗਣ ਕਾਹੇ ਜਾਏ। ਹਰ ਕੀ ਕਥਾ ਸੁਨਤ ਪਵਿੱਤ, ਜੇਵਾ ਬਗਦ ਪਾਈ ਗਤ ਮਤ। ਤੋ ਪ੍ਰਵਾਨ ਜਿਹਰ ਦੇ ਵਸਾਈ, ਨਾਂਗ ਤੇਜਨ ਉਤਮ ਪਾਈ। ਰਾਮ ਕਲੀ ਮਹੱਲਾ ਪੰਜਵਾਂ, ਗਹੁ ਕਰ ਪਕਰੀ ਨ ਆਈ ਹਾਥ। ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ। ਤਾਂ ਉਹ ਚਰਣੀ ਆਏ ਪਈ, ਤੁਣ ਸੰਤੋ ਨਿਰਮਲ ਵਿਚਾਰ। ਰਾਮ ਨਾ ਬਿਨ ਗਤ ਨੀ ਕਾਈ, ਗੁਰ ਪੂਰਾ ਭੇਟਤ ਉਧਾਰ। ਰਖਾਵ ਜਾ ਉਸ ਕੋ ਕੋਈ ਦੇਵੇ ਮਾਨ, ਤਬ ਆਪਸ ਉਪਰ ਰੱਖੇ ਗੁਮਾਨ। ਜਾ ਉਸ ਕੋ ਕੋਈ ਮਨ ਪਰਹਰੇ, ਤਬ ਉਹ ਸੇਵਕ ਸੇਵਾ ਕਰੇ। ਮੁਖ ਬਿਰਾਵੇ ਅੰਤ ਠਗਾਵੇ, ਇਕਤ ਠੌਰ ਉਹ ਕਈ ਨਾ ਸਮਾਵੇ। ਉਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕਿੰਨੀ ਖੰਡ ਖੰਡ। ਜੋ ਮੰਗੇ ਸੋ ਭੁੱਖਾ ਰਹੇ, ਇਸ ਸੰਗ ਰਾਚੇ ਸੋ ਕਛੂ ਨਾ ਲਹੇ। ਇਸੇ ਤਿਆਗ ਸਤਸੰਗਤ ਕਰੇ, ਵਡਭਾਗੀ ਨਾਨਕ ਉਹ ਤਰੇ। ਰਾਮ ਕਲੀ ਮਹੱਲਾ ਪੰਜਵਾ, ਆਤਮ ਰਾਮ ਸਰਵਮੈ ਪੇਖ। ਪੂਰਨ ਪੂਰ ਆਪ ਪੇਖ, ਰਤਨ ਅਮੋਲ ਹਿਰਦੇ ਮੈਂ ਜਾਨ। ਆਪਣੀ ਵਸਤ ਤੂੰ ਆਪ ਪਛਾਣ, ਪੀ ਅੰਮ੍ਰਿਤ ਸੰਤਨ ਪ੍ਰਸਾਦ। ਵੱਡੇ ਭਾਗ ਹੋਵੇ ਤੋ ਪਾਈਏ, ਬਿਨ ਜੇਵਾ ਕਿਆ ਜਾਣੇ ਸਵਾਦ। ਰਹਾਓ ਅੱਠ ਦਸ ਬੇਦ ਸੁਨੇ ਕਹਿ ਡੋਰਾ, ਕੋੜ ਪ੍ਰਗਾਸ ਨਾ ਦਿਸਦਾ ਅੰਧੇਰਾ। ਪਸ਼ੂ ਪ੍ਰੀਤ ਘਾਸ ਸੰਗਰਚ, ਜਿਸ ਨਹੀਂ ਬੁਝਾਵੇ ਸੋ ਕਿਤ ਬੁਝ। ਜਾਣਨ ਹਾਰ ਰਿਹਾ ਪ੍ਰਭ ਜਾਨ, ਓਤ ਪੋਤ ਭਗਤਨ ਸੰਗਾਨ। ਬਿਗਸ ਬਿਗਸ

ਹਰ ਤਨਰਾਸ ਨਿਰਾਸ ਏ ਬਿਤ ਕਾਟੀ ਬੰਦ ਘਰ ਸੇ ਵਾਲਾ ਏ ਹਰ ਘਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨੇ।

ਪਾਉ ਭਾਗਾ ਨਿਰਪੋ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋੜ ਜਨਮ ਕੇ ਘਾਟੇ ਫਾਹੇ ਪਾਇਆ ਲਾਭ ਸੱਚਾ ਤਨ ਲਾਹੇ ਤੋਟ ਨ ਆਵੇ ਅਖੁੱਟ ਭੰਡਾਰ ਨਾਨਕ ਭਗਤ ਸੋਹ ਹੈ ਹਰ ਦੁਆਰ ਰਾਮ ਕਲੀ ਮੁਹੱਲਾ ਪੰਜਵਾਂ ਰਤਨ ਜਵੇਹਰ ਨਾਮ ਸਸੰਤੋ ਗਿਆਨ ਤੂਗ ਸਹਿ ਦਇਆ ਕਾ

ਹੱਥ ਰਾਖੀ ਪੂੰਜੀ ਸੁਨ ਸਮਾਧ ਗੁਫਾ ਤੇ ਆਸਨ ਕੇਵਲ ਬ੍ਰਹਮ ਪੂਰਨ ਤੈ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ ਕਾਰ ਕਿਰਪਾ ਜਿਸ ਆਪ ਦੇਵਾਇਆ ਸਾਧ ਸੰਗ ਤਿਨ ਹਰ ਤਨ।

ਆਪਣੀ ਗਤ ਆਪ ਜਾਣੇ, ਸੁਣ ਸੁਣ ਅਵਰ ਵਖਾਨੇ ਰਖਾਓ। ਸੰਕਰਾ ਨੀ ਜਾਣੇ ਭੇਵ, ਖੋਜ ਤਿਖਾਰੇ ਦੇਵ, ਦੇਵੀਆਂ ਨੀ ਜਾਣੇ ਮਰਮ, ਸਭ ਉਪਰ ਅਲਖ ਪਾਰ ਬ੍ਰਹਮ, ਆਪਣੇ ਰੰਗ ਕਰਤਾ ਕੇਲ, ਆਪ ਸ਼ੋਰੇ ਆਪੇ ਮੇਲ। ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਤੋ ਬੋਲੇ ਜੋ ਪੇਖੇ ਆਖੀ, ਨਹੀਂ ਲੇਪ ਪੁਨ ਨਾ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਰਾਮ ਕਲੀ ਮਹੱਲਾ ਪੰਜਵਾਂ, ਕੇਸ਼ੂ ਕਾਜ ਨਾ ਕੀ ਹੋ ਜਾਣ, ਸੁਰਤ ਮਤ ਨਾਹੀ ਕਿਸ ਗਿਆਨ, ਜਾਪ ਤਾਪ ਸੀਲ ਨੀ ਧਰਮ, ਇਸ਼ੂ ਨਾ ਜਾਣੋ ਕੈਸਾ ਕਰਮ, ਠਾਕੁਰ ਪ੍ਰੀਤਮ ਪ੍ਰਾ ਮੇਰੇ, ਤੁਝ ਬਿਨ ਦੂਜਾ ਅਵਰ ਨਾ ਕੋਈ, ਉਲੇ ਚੁਕੇ ਪ੍ਰਭ ਤੇਰੇ ਰਹਾਓ, ਰਿੱਧ ਨਾ ਬੁੱਧ ਨਾ ਸਿਧ ਪ੍ਰਗਾਸ।

ਪੰਜਵਾਂ ਹੋਵੇ ਸੋਈ ਪਰਮਾਨ ਆਪਣਾ ਤਜ ਅਭਿਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਭਾਓ ਆਨੰਦ ਕਰ ਸੰਤ ਹਰ ਜਪ ਛਾੜ ਸਿਆਣਪ ਬੋਚ ਪਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਓ ਏਕ ਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜਲ ਉਤਰ ਹੈ ਪਾਰ ਦੇਵਨ ਹਾਰ ਦਾ ਤਾਰ ਅੰਤ ਨ ਪਾਰਾਵਾਰ ਜਾ ਕੇ ਘਰ ਸਰਬ ਨਿਧਾਨ ਰਾਖਨ ਹਾਰ ਨਿਦਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੇ ਤਿਸਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਲਭ ਦੇ ਸਵਾਰ ਦਾਇ ਨਾ ਦਰਗੇ ਹਾਰ ਹਲਤ ਪਲਤ ਤੁਦ ਹੋਏ ਵਡਿਆਈ ਅੰਤ ਕੀ ਬੇਲਾ ਲਏ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਵੇ ਸੁਹੇਲੇ ਅਚਰਜ ਪੁਰਖ ਤਿਹਾਓ ਰਹਾਓ ਉਠਤ ਬੈਠਤ ਹਰ ਜਾਪ ਬਿਨਸੇ ਸਗਲ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉਤਮ ਯੋ ਕਰਮ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟੀਏ ਤੇਰੀ ਫਾਸ ਗੁਰ ਕਾ ਉਪਦੇਸ਼ ਸੁਣੀਜੇ ਨਾਨਕ ਸੁਖ ਸਹਿਜ ਸਮੀਜੇ

ਹਰ ਸਰਨ ਮਨ ਤਨ ਹਰ ਓਈ ਤਹਿ ਆਇਆ, ਆਨੰਦ ਹਰ ਰੂਪ ਦਿਖਾਇਆ, ਤਿਸ ਹੀ ਕੀ ਓੜ ਸਦੀਵ, ਜਾ ਕੇ ਕੀਨੇ ਹੈ ਜੀਵ, ਸਿਮਰਤ ਹਰ ਕਰਤ ਨਿਧਾਨ, ਰੱਖਣ ਹਾਰ ਨਿਦਾਨ, ਸਰਬ ਕੀ ਰੇਣ ਹੋਵੀ ਜੇ, ਆਪ ਮਿਟਾਏ ਮਲੀ।

ਅਲਾ ਖੇ ਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਓ ਨਮੋ ਭਗਵੰਤ ਖੁਸਾਈ ਖਾਲਕ ਰਵ ਰਿਆ ਸਰਬ ਠਾਈ ਰਹਾਉ ਜਗਨਨਾਥ ਜਗ ਜੀਵਨ ਮਾਧੋ ਪਉ ਪੰਜਨ ਹਿਰਦਮਾਇ ਆਰਾਧੋ ਰਿਖੀ ਕੇਸ ਗੋਪਾਲ ਗੋਬਿੰਦ ਪੂਰਨ ਸਰਬਤ ਤਰਮੁਕੰਦ ਮੇਹਰਵਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ ਸੇਖ।

ਸੋਭਤ ਬਿਠਾਏ, ਲੀਲਾ ਕਿਛ ਲਖੀ ਨਾ ਜਾਏ, ਮੇਰ ਦਇਆ ਕਰ ਕਰ ਨਿਹਾਰ, ਭਗਤ ਬੰਦਗੀ ਦੇਖੇ ਸਿਰ ਜਿਨਹਾਰ, ਕਹੋ ਨਾਨਕ ਗੁਰਖੋਏ ਪਰਮ, ਏਕੋ ਅਲਹੋ ਪਾਰ ਬ੍ਰਹਮ, ਰਾਮ ਕਲੀ ਮਹੱਲਾ ਪੰਜਵਾਂ, ਕੋੜ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ, ਗੁਰ ਕੇ ਚਰਨ ਕਮਲ ਮਨ ਵਸੇ, ਮਹਾਂ ਵਿਕਾਰ ਤਨ ਤੇ ਸਭ ਨਸੇ, ਗੋਪਾਲ ਕੋ ਜਸ ਗਾਉ ਪ੍ਰਾਣੀ, ਅਕਥ ਕਥਾ ਸਾਚੀ ਪ੍ਰਾਪੂਰਨ, ਜੋਤੀ ਜੋਤ ਸਮਾਣੀ ਰਖਾਓ, ਤਿਸਨਾ ਪੂ ਸਭ ਨਾਸੀ, ਸੰਤ ਪ੍ਰਸਾਦ ਜਪਿਆ ਅਵਨਾਸੀ, ਰੈਣ ਦਿਨ ਪ੍ਰਸੇਵ ਕਮਾਨੀ, ਹਰ ਮਿਲਣੇ ਕੀ ਇਹ ਨਿਸ਼ਾਨੀ, ਮਿਟੇ ਜੰਜਾਲ ਹੋਏ ਪ੍ਰਭ ਦਇਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੂਰਬਰਾ ਕਰਮ ਬਣ ਆਇਆ, ਹਰ ਕੇ ਗੁਣ ਨਿਤ ਰਸਨਾ ਗਾਇਆ, ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਿਨਾ ਮਸਤਕ ਨਿਸ਼ਾਨ, ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸਕੀ ਪਰਮ ਗਤ ਹੋਏ, ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਕੋ ਜਾਏਗੇ ਕੁਰਬਾਨ, ਚਰਨ ਕਮਲ ਹਿਰਦੇ ਤਰ ਧਿਆਨ, ਤੂੰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ, ਜਿਸ ਭੇੜਤ ਮਿਟੇ ਅਭਮਾਨ, ਪਾਰ ਬ੍ਰਹਮ ਸੁਨਦਰੀ ਆਵੇ, ਹਰ ਕਿਰਪਾ ਪੂਰਨ ਭਗਵਾਨ ਰਖਾਓ, ਗੁਰ ਕੀ ਕੀਰਤ ਜਪਗੇ ਹਰ ਨਾਉ, ਗੁਰ ਕੀ ਭਗਤ ਸਦਾ ਗੁਣ ਗਾਓ, ਗੁਰ ਕੀ ਸੁਰਤ ਨਿਟ ਕਰ ਜਾਨ, ਗੁਰ ਕਾ ਸ਼ਬਦ ਸਤ ਕਰ ਮਾਨ, ਗੁਰ ਬਚਨੀ ਸੰਸਰ ਸੁਖ ਦੁਖ, ਕਦੇ ਨਾ ਵਿਆਪੇ ਤ੍ਰਿਸ਼ਨਾ ਭੂਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਇਆਲ ਬਖਸੰਦ, ਗੁਰ ਚਰਨੀ ਜਾ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂਰਨ ਭਾਗਾ, ਰਾਮ ਕਲੀ ਮਹੱਲਾ ਪੰਜਵਾਂ, ਕਿਸ ਪ੍ਰਵਾਸੇ ਵਿਚਰੇ ਪਾਵਨ, ਮੁੜ ਮੁਦ ਤੇਰਾ ਸੰਗੀ ਕਾਮਨ, ਰਾਮ ਸੰਗੀ ਜਗਤ ਨੀ ਜਾਨ ਹੈ, ਪੰਚ ਬਟਵਾਰੇ ਸੇ ਮੀਤ ਕਰ ਮਨ ਹੈ, ਸੋ ਕਰ ਸੇਵ ਜਿਤ ਕੁਦਰ ਹੈ ਮੀਤ, ਗੁਣ ਗੋਬਿੰਦ ਰਵੀਏ ਦਿਨ ਰਾਤੀ, ਸਾਧ ਸੰਕਰ ਮਨ ਕੀ ਪ੍ਰੀਤ ਰਖਾਓ, ਜਨਮ ਬਿਹਾਨੋ ਅਹੰਕਾਰ ਅਰਵਾਦ, ਤ੍ਰਿਪਤਨ ਆਵੇ ਵਿਖਿਆ ਸਾਧ, ਭਰਮਤ ਭਰਮਤ ਮਹਾ ਦੁਖ ਪਾਇਆ, ਤਰੀ ਨਾ ਜਾਈ ਦੁੱਤਰ ਮਾਇਆ, ਕਾਮ ਨਾ ਆਵੇ ਤੂੰ ਕਾਰ ਕਮਾਵੇ, ਆਪ ਬੀਜ ਆਪੇ ਹੀ ਖਾਵੇ, ਰਾਖਨ ਕਉ ਦੂਸਰ ਨਹੀਂ ਕੋਏ, ਤਉ ਨਿਸਤਰੇ ਜੋ ਕਿਰਪਾ ਹੋਏ, ਪਾਦਤ ਪੁਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਕੀ ਜੇ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸ਼ਰਨ ਗਹੀ ਨਾਨਕ ਪ੍ਰਭ ਤੇਰੀ, ਰਾਮ ਕਲੀ ਮਹੱਲਾ ਪੰਜਵਾਂ, ਇਹ ਲੋਕੇ ਸੋ ਪਾਇਆ ਨਹੀਂ ਭੇਡਤ ਧਰਮ ਰਾਇਆ, ਹਰਦਰਗੇ ਸੋ ਬਾਵੰਤ, ਹੁਣ ਗਰਭ ਨਹੀਂ ਬਸੰਤ, ਜਾਨੀ ਸੰਤ ਕੀ ਮਿਤਰਾਈ, ਕਰ ਕਿਰਪਾ ਦੀਨੋ ਹਰਨਾਮਾ, ਪੂਰਬ ਸੰਜੋਗ ਮਿਲਾਈ ਰਹਾਉ, ਗੁਰ ਕੇ ਚਰਨ ਚਿਤ ਲਾਗਾ, ਤਨ ਤਨ ਸੰਜੋਗ ਸੁਭਾਗਾ, ਸੰਤ ਕੀ ਤੂਰ ਲਾਗੀ ਮੇਰੇ ਮਾਥੇ, ਕਿਲਵਗ ਦੁੱਖ ਸਗਲੇ ਮੇਰੇ ਲਾਥੇ, ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪਰਾਨੀ, ਜਾਨ ਕਾ ਸਫਲ ਦਰਸ ਡੀਠਾ, ਨਾ ਪ੍ਰਭੂ ਕਾ ਕੜ ਕੜ ਬੂਠਾ, ਮਿਟਾਨੇ ਸਭ ਕਲ ਕਲੇਸ਼, ਜਿਸ ਤੇ ਉਪਜੇ ਜਿਸਮੈ ਪਰਵੇਸ਼, ਪ੍ਰਗਟੇ ਆਨੂਪ ਗੋਵਿੰਦ, ਪ੍ਰਪੂਰੇ ਨਾਨਕ ਬਗਸਿੰਦ, ਰਾਮ ਕਲੀ ਮਹੱਲਾ ਪੰਜਵਾਂ, ਗਊ ਕੋ ਚਾਰੇ ਸਾਰ ਦੂਲ, ਕੌਡੀ ਕਾ ਲਖ ਹੂਆ ਮੂਲ, ਬੱਕਰੀ ਕੋ ਹਸਤੀ ਪ੍ਰਤਪਾਲੇ, ਆਪਣਾ ਪ੍ਰਭ ਨਦਰ ਨਿਖਾਲੇ, ਕਿਰਪਾ ਨਿਧਾਨ ਪ੍ਰੀਤਮ ਪ੍ਰਾ ਮੇਰੇ, ਵਰਨ ਸਾਕੋ ਬਹੁ ਗੁਣ ਤੇਰੇ ਰਖਾਓ, ਦਿਸਤ ਮਾਸ ਨ ਖਾਏ ਬਿਲਾਈ, ਮਾਂ ਕਸਾਬ ਚੁਰੀ ਸਟ ਪਾਈ, ਤਰਨ ਹਾਰ ਪ੍ਰਭ ਹਿਰਦੇ ਬੂਠਾ, ਹਾਥੀ ਮਛਲੀ ਕਾ ਜਾਲਾ ਟੂਟਾ, ਸੂਕੇ ਕਾਸ਼ਟ ਹਰੇ ਚਲੂਲ, ਉੱਚੇ ਥਲ ਫੂਲੇ ਕਮਲ ਅਨੂਪ, ਅਗਨੇ ਵਾਰੀ ਸਤਿਗੁਰ ਦੇਵ, ਸੇਵ ਕੇ ਆਪਣੀ ਲਾਇਓ ਸੇਵ, ਅਕਿਰਤ ਕਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਯਾਰ, ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸਰਨਾਈ, ਰਾਮ ਕਲੀ ਮਹੱਲਾ ਪੰਜਵਾਂ, ਪੰਚ ਸਿੰਘ ਰਾਖੇ ਪ੍ਰਾਮਾਰ, ਦਸ ਬਿਘਿਆੜੀ ਲਈ ਨਿਵਾਰ।

ਕਰਿਓ ਬਾਛਰ ਖੋਜ, ਖੇਦ ਨਾ ਪਾਇਓ ਨਏ ਪੁਨਰੋਜ, ਸਿੰਧ ਸਮਾਇਓ ਕਟਕੇ ਮਾਖੇ, ਕਰਨ ਹਾਰ ਕਹੋ ਕਿਸ ਅਜਜ ਨਾਖੇ, ਜੋ ਛੂਟੋ ਤੋ ਜਾਏ ਪਿਆਲ, ਜੋ ਕੱਢਿਓ ਤੋ ਨਦਰ ਨਿਹਾਲ, ਪਾਪ ਪੁੰਨ ਹਮਰੇ ਵਸ ਨਾਹੇ, ਰਸਕ ਰਸਕ ਨਾਨਕ ਗੁਣ ਗਾਹੇ, ਰਾਮ ਕਲੀ ਮੁਹੱਲਾ ਪੰਜਵਾਂ, ਨਾ ਤਨ ਤੇਰਾ ਨਾ ਮਨ ਤੋਹੇ, ਮਾਇਆ ਮੋਹੇ ਬਿਆ ਪਿਆ ਤੋਹੇ, ਹੁਦਮ ਕਰੇ ਗਾਡਰ ਜੋ ਛੇਲ, ਅਚਿੰਤ ਜਾਲ ਕਾਲ ਚੱਕਰ ਪੇਲ, ਹਰ ਚਰਨ ਕਮਲ ਸਰਨਾਏ ਮਨਾ, ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵੇ ਸਾਜ ਤਨਾ ਰਹਾਓ, ਊਨੇ ਕਾਜ ਨ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦਗੀ ਚੂਰੇ, ਕਰੇ ਵਿਕਾਰ ਜੀਰੇ ਕੇ ਤਾਈ, ਗਾਫਲ ਸੰਗਨਤ ਹੁਆ ਜਾਈ, ਤਰਤ ਤੋ ਅਣਕ ਛਲ ਜਾਨੇ, ਕੌਡੀ ਕੌਡੀ ਕੋ ਖਾਗ ਸਿਰ ਛਾਨੇ, ਜਿਨ ਦੀਆ ਤਸੇ ਨ ਚੇਤੇ ਮੂਲ, ਮਿਥਿਆ ਲੋਭ ਨ ਉਤਰੈ ਸੂਲ, ਪਾਰ ਬ੍ਰਹਮ ਜਬ ਪਏ ਦਿਆਲ, ਜੋ ਮਨ ਹੋਵਾ ਸਾਧਰਵਾਲ, ਹਸਤ ਕਮਲ ਲੜਲੀ ਨੂੰ ਲਾਏ, ਨਾਨਕ ਸਾਚੇ ਸਾ ਸਮਾਏ, ਰਾਮ ਕਲੀ ਮੁਹੱਲਾ ਪੰਜਵਾਂ, ਰਾਜਾ ਰਾਮ ਕੀ ਸਰਣਾਏ, ਨਿਰਪੋ ਪਏ ਗੋਬਿੰਦ ਗੁਣ ਗਾਵ, ਸਾਧ ਸੰਗ ਦੁਖ ਜਾਏ ਰਖਾਓ, ਜਾ ਕੇ ਰਾਮ ਬਸੇ ਮਨ ਮਾਹੀ, ਤੁਜਨ ਦੁੱਤਰ ਪੇਖਤ ਨਾਹੀ, ਸਗਲੇ ਕਾਸ਼ਵਾਰੇ ਆਪਣੇ, ਹਰ ਹਰ ਨਾਮ ਰਸਨਿਤ ਜਪਣੇ, ਜਿਸ ਕੇ ਮਸਤਕ ਹਾਲ ਗੁਰ ਤਰੇ, ਤੋ ਦਸ ਅੰਦੇਸਾ ਕਾਹੇ ਕਰੇ, ਜਨਮ ਮਰਨ ਕੀ ਚੁਕੀ ਕਾਣ, ਪੂਰੇ ਗੁਰ ਉਪਰ ਕੁਰਬਾਨ, ਗੁਰ ਪਰਮੇਸ਼ਰ ਪੇਟ ਨਿਹਾਲ, ਸੋ ਦਰਸ਼ਨ ਪਾਏ ਜਿਸ ਹੋਏ ਦਿਆਲ, ਪਾਰ ਬ੍ਰਹਮ ਜ਼ਿਕਰ ਪਾ ਕਰੇ, ਸਾਧ ਸੰਗ ਸੋ ਭਵ ਜਲ ਤਰੇ, ਅੰਮ੍ਰਿਤ ਪੀਵੋ ਸਾਧ ਪਿਆਰੇ, ਮੋਹ ਖੂਜਲ ਸਾਤੇ ਦਰਬਾਰੇ, ਅੰਧ ਕਰੋ ਤਜ ਸਗਲ ਵਿਕਾਰ, ਨਾਨਕ ਹਰ ਜਪ ਉਤਰੋ ਪਾਰ, ਰਾਮ ਕਲੀ ਮੁਹੱਲਾ ਪੰਜਵਾਂ, ਈਂਧਨ ਤੇ ਬੈਸੰਤਰ ਭਾ ਗਏ, ਮਾਟੀ ਕੋ ਜਲ ਦਹਿ ਦਿਸ ਜਾਗੇ, ਉਪਰ ਚਰਨ ਤਲੇ ਆਕਾਸ, ਕੜਮੇ ਸਿੰਧ ਕੀ ਓ ਪਰਗਾਸ, ਐਸਾ ਸਮਰਥ ਹਰ ਜੀਉ ਆਪ, ਨਿਮਕਨ ਬਿਸਰੇ ਜੀ ਭਗਤਨ ਕੈ, ਆੜ ਪੈਰ ਮਨਤਾ ਕੋ ਜਾਪ ਰਹਾਉ, ਪ੍ਰਥਮੇ ਮਾਖਨ ਪਾਛੇ ਦੂਧ, ਮੈਲੂ ਕੀਨੂ ਸਾਬਨ ਸੂਧ, ਪਏ ਤੇ ਨਿਰਪੋ ਡਰਤਾ ਫਿਰੇ, ਹੁੰਦੀ ਕਉ ਅਣਹੁੰਦੀ ਹਿਰੇ, ਦੇਹੀ ਗੁਪਤ ਬਦੇਹੀ ਦੀਸੇ, ਸਗਲੇ ਸਾਜ ਕਰ ਜਗਦੀਸੇ, ਠੱਗਣ ਹਾਰ ਅਨ ਠੱਗਦਾ ਠੱਗੇ, ਬਿਨ ਵਖਰ ਫੇਰ ਫਿਰ ਉੱਠ ਲਾਗੇ, ਸੰਸਭਾ ਬਿਨ ਕਰੋ ਬਖਿਆਨ, ਸਿਮਰਤ ਸਾਸਤ ਵੇਦ ਪੁਰਾਣ, ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਕੀ ਪਰਮ ਗਦ ਹੋਏ, ਰਾਮ ਕਲੀ ਮੁਹੱਲਾ ਪੰਜਵਾਂ, ਜੋ ਤੁਧ ਪਾਵੇ ਸੋ ਥੀਆ, ਸਦਾ ਸਦਾ ਹਰ ਕੀ ਸਰਣਾਈ, ਬ੍ਰਭ ਨਾਹੀ ਆਨ ਬੀਆ, ਰਹਾਉ ਪੁੱਤ ਕਲੱਤਰ ਲਖਮੀ ਦੀਸੇ, ਇਨ ਮੈਂ ਕਿਸ਼ੂ ਨਾ ਸੰਗ ਲੀਆ, ਵਿਖੇ ਠਕੋਰੀ ਖਾਏ ਪੁਲਾਨਾ, ਮਾਇਆ ਮੰਦਿਰ ਤਿਆਗ ਗਿਆ, ਨਿੰਦਾ ਕਰ ਕਰ ਬਹੁਤ ਵਿਗੂਤਾ, ਗਰਭ ਜੋ ਮੈਂ ਕਿਰਤ ਪਾਇਆ, ਪੁਰਬ ਕਮਾਣੇ ਛੋਡੇ ਨਾਹੀ, ਜਮ ਦੂਤ ਗਰਾਸਿਓ ਮਹਾ ਫਇਆ, ਬੋਲੇ ਝੂਠ ਕਮਾਵੇ ਅਵਰਾ, ਤਿਸ ਨਾ ਬੂਝੇ ਬਹੁਤ ਹਇਆ, ਅਸਾਧ ਰੋਗ ਉਪਜਿਆ ਸੰਦੂਖਨ, ਦੇਹ ਬਿਨਾਸੀ ਮਹਾ ਖਇਆ, ਜਿਨੇ ਨਿਵਾਜੇ ਤਿਨ ਹੀ ਸਾਜੇ, ਆਪੇ ਕੀਨੇ ਸੰਤ ਜਯਾ, ਨਾਨਕ ਦਾਸ ਕੰਠ ਲਾਇ ਰਾਖੇ, ਕਰ ਕਿਰਪਾ ਪਾਰ ਬ੍ਰਹਮਿਆ, ਰਾਮ ਕਲੀ ਮੁਹੱਲਾ ਪੰਜਵਾਂ, ਐਸਾ ਪੂਰਾ ਗੁਰਦੇਵ ਸਹਾਈ, ਜਾਕਾ ਸਿਮਰਨ ਫਿਰਥਾ ਨਾ ਜਾਈ ਰਹਾਓ, ਦਰਸ਼ਨ ਪੇਖਤ ਹੋਏ ਨਿਹਾਲ, ਜਾਕੀ ਤੂਰ ਕਾਟੇ ਜਮਜਾਲ, ਚਰਨ ਕਮਲ ਬਸੇ ਮੇਰੇ ਮਨ ਕੇ, ਕਾਰਜ ਸਵਾਰੇ ਸਗਲੇ ਤਨ ਕੇ, ਜਾ ਕੇ ਮਸਤਕ ਰਾਖੇ ਹਾਥ, ਪ੍ਰਭ ਮੇਰੋ ਅਨਾਥ ਕੋ ਨਾਥ, ਪਤਤ ਉਧਾਰਨ ਕਿਰਪਾ ਨਿਧਾਨ, ਸਦਾ ਸਦਾ ਜਾਏਗੇ ਕੁਰਬਾਨ, ਨਿਰਮਲ ਮੰਤ ਦੇ ਜਿਸ ਦਾਨ, ਤਜੇ ਵਿਕਾਰ ਬਿਨਸੇ ਅਭਮਾਨ, ਏਕ ਤਿਹਾਏਗੇ ਸਾਧ ਕੇ ਸੰਗ, ਪਾ ਬਿਨਾਸੇ ਨਾਮ ਕੈ ਰੰਗ, ਗੁਰ ਪਰਮੇਸ਼ਰ ਸਗਲ ਨਿਵਾਸ, ਕੜ ਕਟ ਰਮ ਰਹਿਆ ਗੁਣਤਾਸ, ਦਰਸ ਦੇ ਧਾਰੋ ਪ੍ਰਵਿਆਸ, ਨਿਤ ਨਾਨਕ ਚਿਤਵੇ ਸੱਚ ਅਰਦਾਸ।

ਨਾਮ ਜਪਤ ਪਰਮ ਸੁਖ ਪਾਈਏ, ਆਵਾ ਗੌਣ ਮਿਟੇ ਮੇਰੇ ਮੀਤ ਰਖਾਓ, ਗੁਣ ਗਾਵਤ ਹੋਵਤ ਪ੍ਰਗਾਸ, ਚਰਨ ਕਮਲ ਮੈਂ ਹੋਏ ਨਿਵਾਸ, ਸੰਤ ਸੰਗਤ ਮੈਂ ਹੋਏ ਉਧਾਰ, ਨਾਨਕ ਭਵਜਲ ਪੁੱਤਰ ਸਪਾਰ, ਰਾਮ ਕਲੀ ਮਹੱਲਾ ਪੰਜਵਾਂ, ਗੁਰਪੂਰਾ ਮੇਰਾ ਗੁਰਪੂਰਾ, ਰਾਮ ਨਾਮ ਜਪ ਸਦਾ ਸੁਹੇਲੇ, ਸਗਲ ਬਿਨਾ ਸੇ ਰੋਗ ਕੂਰਾ ਰਖਾਓ, ਏਕ ਅਰਧ ਹੋ ਸਾਚਾ ਸੋਏ, ਜਾ ਕੀ ਸਰਨ ਸਦਾ ਸੁਖ ਹੋਏ, ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ, ਹਰ ਸਿਮਰਤ ਦਿਨ ਸੇ ਸਭ ਦੁਖ, ਸਹਿਜ ਆਨੰਦ ਕਰੋ ਮੇਰੇ ਭਾਈ, ਗੁਰਪੂਰੇ ਸਭ ਚਿੰਤ ਮਿਟਾਏ।

ਕਾਰੀ ਕਿਸ਼ ਨਾ ਹੋਆ, ਬਾਣੀ ਬ੍ਰਹਮਾ ਵੇਦ ਅਥਰ ਬਣ, ਕਰਨੀ ਕੀਰਤ ਲਿਆ, ਪਦ ਵਿਣ ਪੂਜਾ, ਸਤ ਵਿਣ ਸੰਜਮ, ਜਤ ਵਿਣ ਕਹੇ ਜਨੇਊ, ਨਾਵੋ ਧੋਵੋ ਤਿਲਕ ਚੜਾਵੋ, ਸੋਚ ਵਿਣ ਸੋਚ ਨਾ ਹੋਈ, ਕਲ ਪ੍ਰਵਾਨ ਕਤੇਬ ਕੁਰਾਨ, ਪੋਥੀ ਪੰਡਿਤ ਰਹੇ ਪੁਰਾਣ, ਨਾਨਕ ਨਾਉ ਪਿਆ ਰਹੇ ਮਾਣ, ਹਰ ਕਰਤਾ ਤੂੰ ਏਕੋ ਜਾਣ, ਨਾਨਕ ਨਾ ਮਿਲੇ ਵਡਿਆਈ, ਏਦੂ ਉਪਰ ਕਰਮ ਨਹੀਂ, ਜੇ ਕਰ ਹੁੰਦੇ ਮੰਗਣ ਜਾਏਗੇ, ਫਿਰ ਉਲਾਮਾ ਮਿਲੇ ਤਹੀ, ਰਾਮ ਕਲੀ ਮਹੱਲਾ ਪਹਿਲਾ, ਜਗ ਪ੍ਰਬੁੱਧ ਮੜੀ ਬੰਧਾਵੇ, ਆਸਨ ਤਿਆਗ ਕਾਏ ਸਜ ਪਾਵੇ, ਮਮਤਾ ਮੋਹ ਕਾਮਣ ਹਿਤਕਾਰੀ, ਨਾ ਅਵਧੂਤੀ ਨਾ ਸੰਸਾਰੀ, ਜੋਗੀ ਬੈਸ ਰਹੋ ਦੁਖਦਾ ਦੁਖ ਭਾਗੇ, ਹਰ ਕਰਮਾਂਗਤ ਲਾਜ ਨਾ ਲੱਗ ਗਏ ਰਖਾਓ, ਗਾਵੇ ਗੀਤਾਂ ਚੀਨੇ ਆਪ, ਕਿਉਂ ਲਾਗੀ ਨਿਵਰੇ ਪ੍ਰਤਾਪ, ਗੁਰ ਕੇ ਸ਼ਬਦ ਰਤੇ ਮਨ ਭਾਏ, ਪਿਖਿਆ ਸਹਿਜ ਵਿਚਾਰੀ ਖਾਏ, ਪਸਮ ਚੜਾਏ ਕਰੇ ਪਾਖੰਡ, ਮਾਇਆ ਮੋਹ ਸਹਿ ਜਮ ਡੰਡ, ਪੂਟੇ ਖਾਪਰ ਪੀਖ ਨਾ ਪਾਏ, ਬੰਧਨ ਬਾਧਿਆ ਆਵੇ ਜਾਏ, ਬਿੰਦ ਨਾ ਰੱਖੇ ਜਤੀ ਕਹਾਵੇ, ਮਾਈ ਮਾਂਗਤ ਤ੍ਰੈ ਲੋਭਾਵੇ, ਨਿਰਦਯਾ ਨੀ ਜੋਤ ਉਜਾਲਾ, ਬੂੜਤ ਬੂਡੇ ਸਰਬ ਜੰਜਾਲਾ, ਪੇਖ ਕਰੇ ਖਿੰਥਾ ਬਹੁ ਥਟੂਆ, ਝੂਠੋ ਖੇਲ ਖਿਲੇ ਬਹੁ ਨਟੂਆ, ਅੰਤਰ ਅਗਨ ਚਿੰਤਾ ਬਹੁ ਜਾਰੇ, ਵਿਣ ਕਰਮਾ ਕੈਸੇ ਉਤਰ ਸਪਾਰੇ, ਮੁੰਦਰਾ ਫਟਕ ਬਨਾਈ ਕਾਨ, ਮੁਕਤ ਨਹੀਂ ਵਿਦਿਆ ਵਿਗਿਆਨ, ਜੇ ਵਾ ਇੰਦਰੀ ਸਾਧ ਲੁਭਾਨਾ, ਪਸੂ ਪਏ ਨੀ ਮਿਟੇ ਨੀਸਾਨਾ, ਤ੍ਰਿਪਤ ਲੋਗਾ ਤ੍ਰਿਪਤ ਜੋਗਾ, ਸਭ ਵਿਚਾਰੇ ਚੂਕਸ ਸੋਗਾ, ਪੂਜਲ ਸਾਚ ਸੋ ਸ਼ਬਦ ਹੋਏ, ਜੋਗੀ ਜੁਤ ਵਿਚਾਰੇ ਸੋਏ, ਤੁਝ ਪਏ ਨੌਨਿਧ ਤੂੰ ਕਰਨੇ ਜੋਗ, ਥਾਪ ਥਾਪੇ ਕਰੇ ਸੋਹੋਗ, ਜਤ ਸਾ ਸੰਜਮ ਸੋ ਚੀਤ, ਨਾਨਕ ਜੋਗੀ ਤਿਰ ਪਾਉਣ ਮੀਤ, ਰਾਮ ਕਲੀ ਮਹੱਲਾ ਪਹਿਲਾ, ਖੱਟ ਮਟ ਦੇਹੀ ਮਨ ਬੈਰਾਗੀ, ਤੁਰਤ ਸ਼ਬਦ ਤੁਨ ਅੰਤਰ ਜਾਗੀ, ਵਾਜੇ ਅਨਖਦ ਮੇਰਾ ਮਨ ਲੀਣਾ, ਗੁਰਬਚਨੀ ਸਜਣਾ ਪਤੀਣਾ, ਪ੍ਰਾਣੀ ਰਾਮ ਭਗਤ ਸੁਖ ਪਾਈਏ, ਗੁਰਮੁਖ ਹਰ ਹਰ ਮੀਠਾ ਲਾਗੇ, ਹਰ ਹਰ ਨਾਮ ਸਮਾਈਏ ਰਖਾਓ, ਮਾਇਆ ਮੋਹ ਬੇਵਰਜ ਸਮਾਏ, ਸਗੁਰ ਭੇਟੇ ਮੇਲ ਮਲਾਏ, ਨਾਮ ਰਤਨ ਨਿਰਮੋਲਕ ਹੀਰਾ, ਚਿਤਰਾਤਾ ਮੇਰਾ ਮਨ ਤੀਰਾ, ਹੋਮੇ ਮਮਤਾ ਰੋਗ ਨ ਲਾਗੇ, ਰਾਮ ਭਗਤ ਜਮ ਕਾ ਪਉ ਭਾਗੇ, ਜਮ ਜੰਦਾਰ ਨਾ ਲਾਗੇ ਮੋਹੇ, ਨਿਰਮਲ ਨਾਮ ਹਿਰਦੇ ਹਰ ਸੋਹੇ, ਸ਼ਬਦ ਵਿਚਾਰ ਪਏ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ, ਅਨ ਦਿਨ ਜਾਗ ਰਹੇ ਲਿਵਲਾਈ, ਜੀਵਨ ਮੁਕਤ ਗਤ ਅੰਤਰ ਪਾਈ, ਅਲਿਪਤ ਗੁਫਾ ਮੈਂ ਰਹੇ ਨਰਾਰੇ, ਤਸਕਰ ਪੰਚ ਸਭ ਸੰਘਾਰੇ, ਪਾਰ ਕਰ ਜਾਏ ਨਾ ਮਨ ਡੋਲਾਏ, ਸਹਿਜ ਨਿਰੰਤਰ ਰਹੋ ਸਮਾਏ, ਗੁਰਮੁਖ ਜਾਗ ਰਹੇ ਅਵਧੂਤਾ, ਤਬੈਰਾਗੀ ਤਤ ਪਰੋਤਾ, ਜਗ ਸੂਤਾ ਮਰ ਆਵੇ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ, ਅਨਖਤ ਸ਼ਬਦ ਵਜੇ ਦਿਨ ਰਾਤੀ, ਅਵਧ ਕੀ ਗਤ ਗੁਰਮੁਖ ਜਾਤੀ, ਤਉ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਵ ਰਹਿਆ ਨਿਰਬਾਨੀ, ਸੁਨ ਸਮਾਤ ਸਹਿਜ ਮਨ ਰਾਤਾ, ਤਜੋ ਲੋਭਾ ਏਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ, ਰਾਮ ਕਲੀ ਮਹੱਲਾ ਪਹਿਲਾ, ਸਾਹ ਗਣੇ ਨਾ ਕਰੇ ਵਿਚਾਰ, ਸਾਏ ਉਪਰ ਏਕ ਅੰਕਾਰ, ਜਿਸ ਗੁਰ ਮਿਲੇ ਹੋਈ ਵਿਦ ਜਾਣੇ, ਗੁਰਮਤ ਹੋਏ ਤਹੂੰ ਪਛਾਣੇ, ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਹੋਮੇ ਜਾਏ ਸਬਦ ਕਰ ਲਈਏ ਰਖਾਓ, ਗਣ ਗਣ ਜੋਤਕ ਕਾਂਢੀ ਕੀਨੀ, ਪੜੇ ਸੁਣਾਵੇ ਤਤ ਨ ਚੀਨੀ, ਸਭਸੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਸ਼ਾਰ, ਨਾਵੇ ਧੋਵੇ ਪੂਜੇ ਸੈਲਾ, ਬਿਨਗਾ ਰਾਤੇ ਮੈਲੋ ਮੈਲਾ, ਗਰਭ ਨਿਵਾਰ ਮਿਲੇ ਪ੍ਰਸਾਰਥ, ਮੁਗਧ ਪ੍ਰਾਣ ਜਪ ਹਰ ਕਿਰਤਾਰਥ, ਵਾਚੇ ਵਾਦ ਨਾ ਵੇਦ ਵਿਚਾਰੇ, ਹਰ ਡੁੱਬੇ ਕਿਉਂ ਪਿਤਰਾ ਤਾਰੇ, ਘੜ ਘੜ ਬ੍ਰਹਮ ਚੀਨੇ ਜਨ ਕੋਏ, ਸਤਿਗੁਰ ਮਿਲੇ ਤਾਂ ਸੋਝੀ ਹੋਏ, ਗਣਤ ਗਣੀਏ ਸਹਿਸਾ ਦੁਖ ਜੀਏ, ਗੁਰ ਕੀ ਸਰਣ ਪਵੇ ਸੁਖ ਥੀਏ, ਕਰ ਅਪਰਾਧ ਸਰਣ ਹਮ ਆਇਆ, ਗੁਰ ਹਰ ਪੇਟੇ ਪੁਰਬ ਕਮਾਇਆ, ਗੁਰ ਸਰਣ ਨਾ ਆਈਏ ਬ੍ਰਹਮ ਨਾ ਪਾਈਏ, ਪਰਮ ਭੁਲਾਏ ਜਨਮ ਮਰ ਆਈਏ, ਜਮਦਰ ਬਾਧੋ ਮਰੇ ਵਿਕਾਰ, ਨਾ ਹਿਰਦੇ ਨਾਮ ਨਾ ਸ਼ਬਦ ਆਚਾਰ, ਇਕ ਪਾਂਧੇ ਪੰਡਿਤ ਮਿਸਰ ਕਹਾਵੇ, ਦੁਬਧਾ ਰਾਤੇ ਮਹਿਲ ਨਾ ਪਾਵੇ, ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੁੜ ਮਦੇ ਕੋ ਜਨ ਆਪਾਰ, ਏਕ ਬੁਰਾ ਭਲਾ ਸੱਚ ਏਕ ਹੈ, ਬੂਝ ਗਿਆਨੀ ਸਤਿਗੁਰ ਕੀ ਟੇਕ, ਗੁਰਮੁਖ ਵਿਰਲੀ ਏਕੋ ਜਾਣਿਆ, ਆਮਣ ਜਾਣਾ ਮੇਟ ਸਮਾਣਿਆ, ਜਿਨ

ਹਠ ਨਿਗਰੋ ਕਰ ਕਾਇਆ ਸੀਜੇ, ਵਰਤ ਤਵਨ ਕਰ ਮਨ ਨਹੀਂ ਪੀਜੇ, ਰਾਮ ਨਾਮ ਸਰ ਅਵਰ ਨਾ ਪੂਜੇ, ਗੁਰ ਸੇਵ ਮਨਾ ਹਰ ਜਨ ਸੰਕੀਜੇ, ਜਮ ਜੰਦਾਰ ਜੋਏ ਨਹੀਂ ਸਕੇ, ਸਰਪਨ ਡਸ ਨਾ ਸਕੇ, ਹਰ ਕਾ ਰਸ ਪੀਜੇ ਰਹਾਉ। ਵਾਦ ਪੜੇ ਰਾਗੀ ਜਗ ਪੀਜੇ, ਦ੍ਰਿਗੁਣ ਵਿਖਿਆ ਜਨਮ ਮਰੀਜੇ, ਰਾਮ ਨਾਮ ਬਿਨ ਦੁਖ ਸਹੀਜੇ, ਚਾੜਸ ਪਾਵਨ ਸਿੰਘਾਸਨ ਪੀਜੇ, ਨਿਓਲੀ ਕਰਮ ਖੜ ਕਰਮ ਕਰੀਜੇ, ਰਾਮ ਨਾਮ ਬਿਨ ਬਿਰਤਾ ਸਾਸ ਲੀਜੇ, ਅੰਤਰ ਪੰਚ ਅਗਨ ਕਿਉਂ ਤੀਰਜ ਪੀਜੇ, ਅੰਤਰ ਚੋਰ ਕਿਉਂ ਸਾਧ ਲਹੀਜੇ, ਗੁਰਮੁਖ ਹੋਏ ਕਾਇਆ ਗੜ ਲੀਜੇ, ਅੰਤਰ ਮਾਇਲ ਤੀਰਥ ਪਰਮੀਜੇ, ਮਨ ਹੀ ਸੂਚਾ ਕਿਆ ਸੋਚ ਕਰੀਜੇ, ਕਿਰਤ ਪਿਆ ਦੋਸ ਕਾ ਕੋ ਦੀਜੇ, ਅੰਨ ਨਾ ਖਾਹੇ ਦੇਹੀ ਦੁਖ ਦੀਜੇ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੇ, ਮਨ ਮੁਖੋ ਜਨਮ ਹੈ ਜਨਮ ਮਰੀਜੇ, ਸਗੁਰ ਪੂਛ ਸੰਗਤ ਜਨ ਕੀਜੇ, ਮਨ ਰਾਚੇ ਨਹੀਂ ਜਨਮ ਮਰੀਜੇ, ਰਾਮ ਨਾਮ ਬਿਨ ਕਿਆ ਕਰਮ ਕੀਜੇ, ਉਂਦਰ ਦੁੰਦਰ ਪਸਤ ਹੀਜੇ, ਤੁਰ ਕੀ ਸੇਵਾ ਰਾਮ ਰਵੀਜੇ, ਨਾਨਕ ਨਾ ਮਿਲੇ ਕਿਰਪਾ ਪ੍ਰਭ ਕੀਜੇ, ਰਾਮ ਕਲੀ ਮਹੱਲਾ ਪਹਿਲਾ, ਅੰਤਰ ਉਤਭੁਜ ਅਵਰ ਨ ਕੋਈ, ਜੋ ਕਹੀਏ ਸੋ ਪ੍ਰਭ ਤੇ ਹੋਈ, ਜੁਗੇ ਜੁਗੰਤਰ ਸਾਹਿਬ ਸਰਸੋਈ, ਉਤਪਤ ਪਰਲੋ ਅਵਰ ਨ ਕੋਈ, ਐਸਾ ਮੇਰਾ ਠਾਕੁਰ ਗੈਰ ਗੰਭੀਰ, ਜਿਨ ਜਪਿਆ ਤਿਨ ਹੀ ਸੋ ਪਾਇਆ, ਹਰ ਕੇ ਨਾਮ ਨਾ ਲੱਗੇ ਜਮ ਤੀਰ ਰਖਾਵ, ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰ ਅਤੋਲ, ਜੇਵਾ ਸੂਚੀ ਸਾਚਾ ਬੋਲ, ਹਰ ਦਰ ਸਾਚਾ ਨਾਹੀ ਰੋਲ, ਇਕ ਬਨ ਮੈਂ ਬੈਸੇ ਡੁਗਰ ਅਸਥਾਨ, ਨਾਮ ਵਿਸਾਰ ਪਤੇ ਅਭਮਾਨ, ਨਾ ਬਿਨਾ ਕਿਆ ਗਿਆਨ ਧਿਆਨ, ਗੁਰਮੁਖ ਪਾਵੇ ਦਰਗੇ ਮਾਨ, ਹਟ ਅੰਕਾਰ ਕਰੇ ਨੀ ਪਾਵੇ, ਪਾੜ ਪੜੇ ਲੈ ਲੋਕ ਸੁਣਾਵੇ, ਤੀਰਥ ਪਰਮਸ ਵਿਆਦ ਨ ਜਾਵੇ, ਨਾ ਬਿਨਾ ਕੈਸੇ ਸੁਖ ਪਾਵੇ, ਜਤਨ ਕਰੇ ਬਿੰਦ ਕਵੇ ਨਾ ਰਖਾਈ, ਮਨਵਾ ਡੋਲੇ ਨਰਕੇ ਪਾਈ, ਜੰਪਰ ਬਾਧੋ ਲਏ ਸਜਾਈ, ਬਿਨਾਵੇ ਜੀਓ ਜਲ ਬਲ ਜਾਈ, ਸਿੱਧ ਸਾਧਕ ਕੇਤੇ ਮੁਨ ਦੇਵਾ, ਹੜ ਨਿਗਰੇ ਨਾ ਤ੍ਰਿਪਤਾਵੇ ਪੇਵਾ, ਸ਼ਬਦ ਵਿਚਾਰ ਗਹਿ ਗੁਰ ਸੇਵਾ, ਮਨ ਤਨ ਨਿਰਮਲ ਅਭਮਾਨ ਅਪੇਵਾ, ਕਰਮ ਮਿਲੇ ਪਾਵੇ ਸਚ ਨਾਓ, ਤੁਮ ਸਰਣਾਗਤ ਰਹੋ ਸੁਪਾਓ, ਤੁਮ ਤੇ ਉਪਜੋ ਭਗਤੀ ਪਾਓ।

ਜਨਮੇ ਤਿਉਂ ਮਰਨ ਭਇਆ, ਜਿਉਂ ਰਸ ਭੋਗ ਕੀਏ ਤੇਤਾ ਦੁਖ ਲਾਗੇ। ਨਾਮ ਸਾਰ ਬਹੁ ਜਲ ਪਾਇਆ, ਤਨ ਤਨ ਦੇਖਤ ਗਰਭ ਗਇਆ, ਤਨਕ ਕਾਮਨੀ ਸੁਹੇਤ ਵਧਾਏ, ਕੀ ਨਾਮ ਸਾਰੇ ਪਰਮ ਗਇਆ। ਰਹਾਵ ਜਤ ਸਰ ਸੰਜਮ ਸੀਲ ਨਾ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਪਇਆ, ਓ ਨਦਾਨ ਇਸਨਾਨ ਨਾ ਸੰਜਮ, ਸਾਹ ਸੰਤਿਨ ਬਾਦ ਜਯਾ, ਲਾਲਚ ਲਾਗੇ ਨਾਮ ਵਸਾਰਿਓ, ਆਵਤ ਜਾਵਤ ਜਨਮ ਗਇਆ, ਜਾ ਜਮ ਧਾਏ ਕੇਸ ਗਏ ਮਾਰੇ, ਸੁਰਤ ਨਹੀਂ ਮੋਕਾਲ ਗਇਆ, ਐਸ ਨਿੰਦਾ ਤਾਦ ਪਰਾਈ, ਹਿਰਦੇ ਨਾਮ ਨਾ ਸਰਬ ਦਇਆ, ਬਿਨ ਗੁਰ ਸ਼ਬਦ ਨਾ ਗਤ ਪਦ ਪਾਵੇ, ਰਾਮ ਨਾ ਬਿਨ ਨਰਕ ਗਇਆ, ਖਿਨ ਮੈਂ ਵੇਸ ਕਰੇ ਟੂਆ ਜਿਉਂ, ਮੋਹ ਪਾ ਮੈਂ ਗਲਤ ਗਇਆ, ਏਤ ਪੁਦ ਮਾਇਆ ਦੇਖ ਬਸਾਰੀ, ਮੋਹ ਮਾਇਆ ਕੇ ਮਗਨ ਪਇਆ, ਕਰੇ ਵਿਕਾਰ ਵਿਥਾਰ ਕਨੇਰੇ, ਤੋਰਤ ਸ਼ਬਦ ਬਿਨ ਪਰਮ ਪਇਆ, ਹਉਮੈ ਰੋਗ ਮਹਾਂ ਦੁਖ ਲਾਗਾ, ਗੁਰਮਤ ਲੇਵੋ ਰੋਗ ਗਇਆ, ਸੁਖ ਸੰਪਤ ਕੋ ਆਪਦ ਦੇਖੇ, ਸਾਗਤ ਮਾਨ ਅਪਮਾਨ ਪਇਆ, ਜਿਸ ਕਾ ਇਹੋ ਤਾਨ ਤਨ ਸੋ ਫਿਰ ਲੇਵੇ, ਅੰਤਰ ਸਹਿ ਸਾਧੂਕ ਪਇਆ, ਅੰਤ ਕਾਲ ਕਿਸ ਸਾਥ ਨਾ ਚੱਲੇ, ਜੋ ਦੀਸੇ ਸਭ ਤਿਸੇ ਮਾਇਆ, ਆਦ ਪੁਰਖ ਅਪਰੰਪਰ ਸੋ ਪ੍ਰਭ, ਹਰ ਨਾਮ ਹਿਰਦੇ ਲੈ ਪਾਰ ਪਇਆ, ਮੂਹੇ ਕੋ ਰੋਵੇ ਕਿਸੇ ਸੁਣਾਵੇ, ਪਏ ਸਾਗਰ ਅਸਰਾਲ ਪਇਆ, ਦੇਹ ਕੁਟੰਬ ਮਾਇਆ ਗ੍ਰਹਿ ਮੰਦਰ, ਸਗਦ ਜੰਜਾਲ ਪਰਾਲ ਪਇਆ, ਜਾਂ ਆਏ ਤਾਂ ਤਿਨੇ ਬਿਠਾਏ, ਪਿਆਲੇ ਤਿਨੇ ਬੁਲਾਏ ਲਇਆ, ਜੋ ਕੁਛ ਕਰਨਾ ਸੋ ਕਰ ਰਹਿਆ, ਬਖਸਨ ਹਾਰੇ ਬਖਸ ਲਇਆ, ਜਿਨ ਤੋ ਚਾਖਿਆ ਰਾਮ ਰਸਾਇਣ, ਤਿਰ ਕੀ ਸੰਗਤ ਖੋਜ ਪਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਨ ਪਇਆ, ਦੋ ਸੋ ਗੁਰਮੁਖ ਸਮ ਕਰ ਜਾਣਾ, ਹਰਕ ਸੁਗ ਤੇ ਬ੍ਰਗਤ ਪਇਆ, ਆਪ ਮਾਰ ਗੁਰਮੁਖ ਕਰ ਪਾਏ, ਨਾਨਕ ਸਹਿ ਸਮਾਏ ਲਇਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸੰਜਮ ਸਾਜ ਦ੍ਰਿੜਾਇਆ, ਸਾਜ ਸਦ ਰਹੀਣਾ, ਮੇਰਾ ਗੁਰਦਿਆਲ ਸਦਾ ਰਗਲੀਣਾ, ਐਸ ਰਹਿ ਏਕ ਲਿਵ ਲਾਗੀ, ਤਾਚੇ ਦੇਖ ਪਤੀਣਾ, ਰਖਾਓ ਰਹਿ ਗਗਨ ਪੁਰ ਦਿੱਟ ਸਮੇਂ ਸਾਰ।

एक मैं सर्व सर्व मैं एका ए सब गुर देख दिखाई जिन किए खंड मंडल ब्रह्मंडा तो प्रभ लखन ना जाई दीपक ते दीपक परगासिया तिर पवन जो दिखाई सत्य तख्त सत महली बैठे निरपो ताड़ी लाई मोहे गया बैरागी जोगी काड़ काड़ किंगरी वाई नानक शरण प्रभु की छूटे सतगुर सच सुखाई राम कली मखला पहला औ हठ हस मड़ी करशाया तारण गगन कल तारी गुरम केती शब्द उधारी संतो रखाओ ममता मार ओ में सुख तिर पवन जो तुम्हारी मनसा मार मने मैं राखे सतगुर शब्द विचारी सिंगी सुरत अनाहद वाजे फड़कड़ जो तुम्हारी पर पांच बेण तई मन राखिया ब्रह्म अग्न पर जारी पांच तत् मिल अहरस दीव निर्मल जो त्योपारी रस लौके इव तन किंगुरी वाजे शब्द निरारी शिव नगरी मैं आसन औदू अलख अगम अपारी काया नगरी इव मन राजा पांच वसे विचारी शब्द रवे आसन कर राजा अदल करे गुणकारी काल बकाल कहे कहे बपरे जीव तमुआ मन मारी ब्रह्मा बिशन महेश एक मूर्त आपे करता कारी ताया सो तरे पवसागर आत्म तत् विचारी गुर सेवा ते सदा सो पाया अंतर शब्द रव्या गुणकारी आपे मेल लय गुणदाता होमे तृष्णा मारी त्रै गुण मेटे चौथे वर्त एहा भगत निरारी गुरमुख जोग शब्द आत्म चीने हृदय एक मोरारी मनवा अस्थिर शब्द राता एहा करणी सारी वेद बादरा पाखंड औदू गुरमुख शब्द विचारी गुरमुख जोग कुमावे औदू जत सत शब्द विचारी शब्द मरे मन मारे औदू जो जूत विचारी माया मोह भवज लख अवधू सब तरे कुलतारी सब सूरज उचारे औदू बाणी भगत विचारी यो मन माया मोहया औदू निरसे शब्द विचारी आपे बगसे मेल मिलाए नानक शरण तुम्हारी राम कली महला तीजा अष्टपदिया एक ओंकार सतगुर प्रसाद सरमे दिया मुंदरा कन्नी पाए जोगी खिंसा कर तू दया आमन जान विपूत लाए जोगी ता तीन पवन जिन लाया ऐसी किंगरी बजाए जोगी जित किंगरी अनहद वाजे हर सिंह रहे लिवलाए रहाओ ससंतोख पद कर चोली जोगी अमृत नाम पुगत पाई ज्ञान कागर डंडा जोगी सिंगी सुरत बजाई मान दृढ़ कर आसन बैल जोगी ता तेरी कल्पना जाई काया नगरी मैं मंगन चिड़े जोगी ता नाम पल्ले पाई इत किंगरी ध्यान लागे जोगी ना सच पल्ले पाई इत किंगरी साधन आवे जोगी अवमान विचों जाई पाओ पाओ दोए पत लाए जोगी यो शरीर का डंडी गुरमुख होवे ता तंती वाजे इन बेद तिशना खंडी हुकम बूझे तो जोगी कहिए एक स्यो चित लाए सहसा टूटे निर्मल होवे जो जुत इव पाए नदरी आमदा सब कुछ बिन से हर से ती चित लाए सतगुर नाल तेरी भावनी लागे ता ए सो जी पाए यो जोग ना होवे जोगी जे कुटम छोड़ पर पवन करे गृह शरीर में हर हर नाम गुर प्रसादी अपना हर प्राप लह यो जगत मिट्टी का पुतला जोगी इसमें रोग वड्डा तृ नाम आया अनेक जतन पे करे जोगी रोग न जाए गवाया हर का नाम औखद है जोगी जिसनु मन नमसाए गुरमुख होवे सोई बूझे जोग जुत सो पाए जोगे का मार्ग विखम है जोगी जिसनु नदर करे सो पाए अंतर बार एको वेखे विचो परम चुकाए विण वजाई किंगरी वाजे जोगी सा किंगरी वजाए कहे नानक मुक्त होवे जोगी साचे रह समाए राम कली महला तीजा भगत खजाना गुरमुख जाता सगुर बूझ बुझाई संतो गुरमुख दे वड्याई रहाओ सच रहो सदा सहस उपजे काम क्रोध विचों जाई आव छोड़ ना मिल लागी ममता सब जलाई जिते उपजे तिसते बिन से अंते नाम सकाई सदा हजूर दूर न देखो रचना जे नरचाई सच्चा शब्द रवे कट अंतर सच्चे सिंह लवलाई सत संगत मैं नाम निर्मोल वडे भाग पाया जाई परम ना भूलो सतगुर सेवो मन राखो इकठाई बिन नावे सा भूली फिरदी बिरथा जन्म गवाई जोगी जुत गवाई हंड पाखंड जोग ना पाई शिव नगरी में आसन बैसे गुर शब्दी जोग पाई तातर बाजी शब्द निवारे नाम से मन आई
ਇਹੋ ਸਰੀਰ ਸਰਬ ਰਖੈ ਸੰਤੋ, ਇਸ਼ਨਾਨ ਕਰੇ ਲਿਵਲਾਈ, ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ, ਸਬਦੇ ਮੈਲ ਗਵਾਈ, ਤ੍ਰੈ ਗੁਣ ਅਚੇਤ ਨਾਮ ਚੇਤੇ ਨਾਹੀ, ਬਿਨਾਵੇ ਬਿਨ ਸਜਾਈ, ਬ੍ਰਹਮਾ ਬਿਸਨ ਮਹਿਸ ਤ੍ਰੈ ਮੂਰਤ, ਤ੍ਰੈ ਗੁਣ ਪਰਮ ਭੁਲਾਈ, ਗੁਰਪ੍ਰਸਾਦੀ ਤ੍ਰਿਗੁਟੀ ਛੂਟੇ, ਚੌਥੇ ਪਦ ਲਿਵਲਾਈ, ਪੰਡਿਤ ਪੜੇ ਪੜਵਾਦ ਵਖਾਣੇ, ਤਿਨਾ ਬੂਝ ਨਾ ਪਾਈ, ਵਿਖਿਆ ਮਾਤੇ ਪਰਮ ਭੁਲਾਏ, ਉਪਦੇਸ਼ ਕਹਿ ਕਿਸ ਪਾਈ, ਭਗਤ ਜਨਾ ਕੀ ਉਤਮ ਬਾਣੀ, ਜੁਗ ਜੁਗ ਰਹੀ ਸਮਾਈ, ਬਾਣੀ ਲਾਗੇ ਸੋਗਤ ਪਾਏ, ਸਬਦੇ ਸੱਚ ਸਮਾਈ, ਕਾਇਆ ਨਗਰੀ ਸਬਦੇ ਖੋਜੇ, ਨਾਮ ਨਵੰਗ ਨਿਧ ਪਾਈ, ਮਨਸਾ ਮਾਰ ਮਨ ਸਹਿ ਸਮਾਣਾ, ਬਿਨਸ ਉਸਤ ਕਰਾਈ, ਲੋਇਣ ਦੇਖ ਰਹੇ ਬਿਸਮਾਦੀ, ਚਿੱਤ ਅਦਿਸ਼ਟ ਲਗਾਈ, ਅਦਿਸ਼ਟ ਸਦਾ ਰਹੇ ਨਿਰਾਲਮ, ਜੋਤੀ ਜੋਤ ਮਲਾਈ, ਹਾਂ ਗੁਰਸਾਰਾਈ ਸਦਾ ਆਪਣਾ, ਜਿਨ ਸਾਚੀ ਬੂਝ ਬੁਝਾਈ, ਨਾਨਕ ਏਕ ਕਹੇ ਬੇਨੰਤੀ, ਨਾਵ ਗਤ ਪਦ ਪਾਈ, ਰਾਮ ਕਲੀ ਮਹੱਲਾ ਤੀਜਾ, ਹਰ ਕੀ ਪੂਜਾ ਦੁਲੰਬ ਹੈ ਸੰਤੋ, ਕਹਿਣਾ ਕਛੂ ਨ ਜਾਈ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ ਰਖਾਓ, ਹਰ ਬਿਨ ਸਭ ਕੁਛ ਮਹਿਲਾ ਸੰਤੋ, ਕਿਹੋ ਪੂਜ ਚੜਾਈ, ਹਰ ਸਾਚੇ ਪਾਵੇ ਸਾ ਪੂਜਾ ਹੋਵੇ, ਪਾਣਾ ਮਨ ਨਮਸਾਈ, ਪੂਜਾ ਕਰੇ ਸਭ ਲੋਕ ਸੰਤੋ, ਮਨਮੁਖ ਥਾਏ ਨ ਪਾਈ, ਸਭ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ, ਪਵਿੱਤ ਪਾਵਨ ਹੇ ਜਨ ਸਾਚੇ, ਏਕ ਸ਼ਬਦ ਲਿਵਲਾਈ, ਬਿਨ ਨਾਏ ਹੋਰ ਪੂਜ ਨਾ ਹੋਈ, ਪਰਮ ਭੁੱਲੀ ਲੋਕਾਈ, ਗੁਰਮੁਖ ਆਪ ਛਾਣੇ ਸੰਤੋ, ਰਾਮ ਨਾਮ ਲਿਵਲਾਈ, ਆਪੇ ਨਿਰਮਲ ਪੂਜ ਕਰਾਏ, ਗੁਰ ਸ਼ਬਦੀ ਥਾਏ ਪਾਈ, ਪੂਜਾ ਕਰੇ ਪਰ ਵਿਧ ਨਹੀਂ ਜਾਣੇ, ਦੂਜੇ ਪਾਏ ਮਨ ਲਾਈ, ਗੁਰਮੁਖ ਹੋਵੇ ਸੋ ਪੂਜਾ ਜਾਣੇ, ਭਾਣਾ ਮਨ ਨਮਸਾਈ, ਪਾਣੇ ਤੇ ਸਭ ਸੁਖ ਪਾਵੇ ਸੰਤੋ, ਅੰਤੇ ਨਾਮ ਸਿਖਾਈ, ਆਪਣਾ ਆਪ ਨਾ ਪਛਾਣੇ ਸੰਤੋ, ਊੜ ਕਰੇ ਵਡਿਆਈ, ਪਾਖੰਡ ਕੀਨੇ ਜਮਨੀ ਛੋਡੇ, ਲੈ ਜਾ ਸੀ ਪਤ ਗਵਾਈ, ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿਨਹੀ ਪਾਈ, ਇਹੋ ਮਨੁਆ ਸੁਨ ਸਮਾਧ ਲਗਾਵੇ, ਜੋ ਤੀਜੋ ਤਮਲਾਈ, ਸੁਨ ਸੁਨ ਗੁਰਮੁਖ ਨਾਮ ਵਖਾਣੇ, ਸਤ ਸੰਗਤ ਮੇਲਾਈ, ਗੁਰਮੰ ਗਾਵੇ ਆਪ ਗਵਾਵੇ, ਦਰ ਸਾਚੇ ਸੋਭਾ ਪਾਈ, ਸਾਚੀ ਬਾਣੀ ਸੱਚ ਵਖਾਣੇ, ਸੱਚ ਨਾਮ ਲਿਵ ਲਾਈ, ਪਏ ਪੰਜਨ ਅਧ ਪਾਪ ਨਖੰਜਨ, ਮੇਰਾ ਪ੍ਰਭ ਅੰਤ ਸਖਾਈ, ਸਭ ਕੁਛ ਆਪੇ ਆਪ ਵਰਤ, ਨਾਨਕ ਨਾਮ ਵਡਿਆਈ, ਰਾਮ ਕਲੀ ਮਹੱਲਾ ਤੀਜਾ, ਹਮ ਕੁਚਲ ਕੁਚੀਲ ਆਤ ਅਭਮਾਨੀ, ਮਿਲ ਸਬਦੇ ਮੈਲ ਉਤਾਰੀ, ਸੰਤੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਸਿਆਕਟ ਅੰਤਰ, ਕਰਤੇ ਆਪ ਸਵਾਰੀ ਰਹਾਓ, ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜੀਵ ਆਪਣੀ ਕਿਰਪਾ ਤਾਰੀ, ਇੱਕ ਪੇਕ ਕਰੇ ਫਿਰ ਅਭਮਾਨੀ, ਦਿਨ ਜੂਏ ਬਾਜੀ ਹਾਰੀ, ਇੱਕ ਅੰਦਨ ਭਗਤ ਕਰੇ ਦਿਨ ਰਾਤੀ, ਰਾਮ ਨਾਮ ਉਰ ਧਾਰੀ, ਅੰਦਨ ਰਾਤੇ ਸਹਿਜੇ ਮਾਤੇ, ਹੈ ਦੇਹੋ ਮੈਂ ਮਾਰੀ, ਭੈ ਬਿਨ ਭਗਤ ਨਾ ਹੋਈ ਕਭੀ, ਭੈ ਪਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ, ਗਿਆਨ ਤਤ ਵਿਚਾਰੀ, ਆਪੇ ਆਪ ਕਰਾਏ ਕਰਤਾ, ਆਪੇ ਬਖਸ ਭੰਡਾਰੀ, ਇਸ ਕਿਆ ਗੁਣਾ ਕਾ ਅੰਤ ਨ ਪਾਇਆ, ਹਉ ਗਾਵਾਂ ਸ਼ਬਦ ਵਿਚਾਰੀ, ਹਰ ਜੀਉ ਜਪੀ ਹਰ ਜੀਉ ਸਾਲਾਹੀ, ਵਿਚੋਂ ਆਪ ਨਿਵਾਰੀ, ਨਾ ਪਦਾਰਥ ਗੁਰ ਤੇ ਪਾਇਆ, ਅਖੁੱਟ ਸੱਚੇ ਭੰਡਾਰੀ, ਆਪਣੇ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲਧਾਰੀ, ਤਿਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ, ਗਾਮਨ ਸ਼ਬਦ ਵਿਚਾਰੀ, ਜੀਓ ਪਿੰਡ ਸਭ ਕਿਸ ਵੇ ਤੁਸਕਾ, ਆਖਣ ਬਿਖਮ ਵਿਚਾਰੀ, ਸ਼ਬਦ ਲੱਗੇ ਸਹੀ ਜਾਂ ਨਿਸਤਰੇ, ਫੌਜਲ ਪਾਰ ਉਤਾਰੀ, ਬਿਨ ਹਰ ਸਾਚੇ ਕੋ ਭਾਰ ਨਾ ਪਾਵੇ, ਬੂਝੇ ਕੋ ਵਿਚਾਰੀ, ਜੋ ਤੁਰ ਲਿਖਿਆ ਸੋਈ ਪਾਇਆ, ਮਿਲ ਹਾਰ ਸ਼ਬਦ ਸਵਾਰੀ, ਕਾਇਆ ਕੰਚਨ ਸ਼ਬਦੇ ਰਾਤੀ, ਸਾਚੇ ਨਾਏ ਪਿਆਰੀ, ਕਾਇਆ ਅੰਮ੍ਰਿਤ ਰਹੀ ਪਰ ਪੂਰੇ, ਪਾਏਗੇ ਸ਼ਬਦ ਵਿਚਾਰੀ, ਜੋ ਪ੍ਰਭ ਖੋਜੇ ਸਹੀ ਪਾਵੇ, ਹੋਰ ਫੂਟ ਮੋਏ ਅੰਕਾਰੀ, ਬਾਦੀ ਬਿਨਸੇ ਸੇਪ ਸੇਵੇ, ਗੁਰ ਕੇ ਖੇਤ ਪਿਆਰੀ, ਸੋ ਜੋਗੀ ਤਤ ਗਿਆਨ ਵਿਚਾਰੇ, ਹਉਮੈ ਤਿਸ ਨਾ ਮਾਰੀ, ਸਤਿਗੁਰ ਦਾਤਾ ਤਨੇ ਪਛਾਤਾ, ਜਿਸਨੂੰ ਕਿਰਪਾ ਤੁਮਾਰੀ, ਸਤਿਗੁਰ ਨਾ ਸੇਵੇ ਮਾਇਆ ਲਾਗੇ, ਡੂਬ ਮੂਏ ਅਹੰਕਾਰੀ, ਜਿਚਰ ਅੰਦਰ ਸਾਸ ਚਿਚਰ ਸੇਵਾ ਕੀਜੇ, ਜਾਏ ਮਿਲ ਗਏ ਰਾਮ ਮੁਰਾਰੀ, ਅਨਦਿਨ ਜਾਗਤ ਰਹੇ ਦਿਨ ਰਾਤੀ, ਆਪਣੇ ਪ੍ਰੇਪ੍ਰੀਤ ਪਿਆਰੀ, ਤਨ ਮਨਵਾਰੀ ਵਾਰ ਕੁਮਾਈ, ਆਪਣੇ ਗੁਰਬਿਟੋਂ ਬਲਿਹਾਰੀ, ਮਾਇਆ ਮੋਹ ਬਿਨ ਸਜਾਏਗਾ, ਉਭਰੇ ਸ਼ਬਦ ਵਿਚਾਰੀ, ਆਪ ਜਗਾਏ ਸਹੀ ਜਾਗੇ, ਗੁਰ ਕੇ ਸ਼ਬਦ ਵਿਚਾਰੀ, ਨਾਨਕ ਸਹੀ ਮੂਏ ਜੇ ਨਾਮ ਨਾ ਚੇਤੇ, ਫਲ ਜੀਵੇ ਵਿਚਾਰੀ, ਰਾਮ ਕਲੀ ਮਹੱਲਾ ਤੀਜਾ, ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਆਗਾਈ, ਸੰਤੋ ਗੁਰਮੁਖ ਮੁਕਤ ਗਲ ਪਾਈ, ਏਕ ਨਾਮ ਸਿਆਕਟ ਅੰਤਰ, ਪੂਰੇ ਕੀ ਵਡਿਆਈ ਰਖਾਓ, ਆਪੇ ਕਰਤਾ ਆਪੇ ਪੁਹਤਾ, ਦੇਂਦਾ ਰਿਜਕ ਸਵਾਈ,
ਜੋ ਕੁਛ ਕਰਨਾ ਸੋ ਕਰਿਆ, ਅਵਰ ਨਾ ਕਰਨਾ ਜਾਈ। ਆਪੇ ਸਾਜੇ ਸਿਰ ਚੁਪਾਏ, ਸਿਰ ਸਿਰ ਕੰਧੇ ਲਾਈ, ਇਸ ਸਿਰੇ ਵੋ ਤਾਂ ਸੁਖ ਪਾਵੋ, ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪ ਉਪਾਏ, ਅਲੱਖ ਨਾ ਰੱਖਣਾ ਜਾਈ। ਆਪੇ ਮਾਰ ਜੀ ਵਾਲੇ ਆਪੇ, ਜਿਸ ਨੂੰ ਤਿਲ ਨਾ ਤੁਮਾਈ। ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ। ਛੇਵੜ ਪਾਗੀ ਜਿਨੀ ਇੱਕੋ ਜਾਤਾ, ਸੱਤੇ ਰਹੇ ਸਮਾਈ। ਆਪ ਸਰੂਪ ਸਿਆਣਾ ਆਪੇ, ਕੀਮਤ ਪਹਿਣ ਨਾ ਜਾਈ। ਆਪੇ ਦੁਸ ਪਾਏ ਅੰਤਰ, ਆਪੇ ਪਰਮ ਫੁਲਾਈ। ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰੇ ਲੋਕਾਈ। ਜਿਨੀ ਚਾਖਿਆ ਤਿਨਾ ਸਾਧ ਆਇਆ, ਸਗੁਰ ਬੂਝ ਬੁਝਾਈ। ਇੱਕ ਨਾ ਨਾ ਵੋ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ। ਸਦਾ ਸਦਾ ਸਾਲਾ ਹੈ ਉਹ ਸੰਤੋ, ਜਿਦੀ ਵੱਡੀ ਵਡਿਆਈ। ਅਵਰ ਨਾ ਕੋਈ ਰਾਜਾ, ਕਰਤ ਪਾਪਸ ਬਣਤ ਬਣਾਈ। ਨਿਉ ਤੇ ਕਹੇ ਸਾ ਸਾਚਾ, ਵਿਰਲੇ ਹੁਕਮ ਮਨਾਈ। ਇਸ ਨੂੰ ਪ੍ਰਾਣੀ ਸਦਾ ਧਿਆਵੋ, ਜਿਨ ਗੁਰਮੁਖ ਬਣਤ ਬਣਾਈ। ਸਗੁਰ ਭੇਟੇ ਸੋਜਨ ਸੀਜੇ, ਜਿਸ ਹਿਰਦੇ ਨਾਮ ਸਾਈ। ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ। ਨਾਨਕ ਸੁਣ ਵੇਖ ਰਿਹਾ ਵਿਸਮਾਤ, ਮੇਰਾ ਪ੍ਰਭ ਰਵਿਆ ਸਰਬਥਾਈ। ਰਾਮ ਕਲੀ ਮਹੱਲਾ ਪੰਜਵਾਂ।

ਸਾਰ ਕਿਨਹੀ ਨਿਵਲ ਪੋਇੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆ ਨਾ ਜਾ ਨਾ ਵੇਸਾ ਰਹਾਓ ਕਿਨਹੀ ਗ੍ਰਿਓ ਤੇ ਬਣਕਣ ਪਾਇਆ ਕਿਨਹੀ ਮੋਨ ਅਧੂ ਸਦਾਇਆ ਹੋਈ ਕਹਿਤੋ ਅਨਨ ਪਹੋਤੀ ਮੋਹੇ ਦੀਨ ਹਰ ਹਰ ਓਡ ਲੀਤੀ ਕਿਨਹੀ ਕਹਿਆ ਹੋ ਤੀਰਥ ਵਾਸੀ ਕੋਈ ਅਨ ਤਜ ਪਿਆ ਉਦਾਸੀ ਕਿਨਹੀ ਪੌਂਸਵ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲੇ ਵਡਿਆਈ ਕਿਨਹੀ ਕਹਿਆ ਬਾਬ ਉਪਾਈ ਹੋਈ ਕਹਿ ਮੈਂ ਤਰੇ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀ ਘੁੱਗਰ ਨਿਰਤ ਕਰਾਈ ਕਿਨਹੂ ਵਰਤਨੇ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਹਰ ਚਾਇਆ ਕਿਨਹੀ ਸਿੱਧ ਬੋ ਚੇਟਕ ਲਾਏ ਕਿਨਹੀ ਪੀਗ ਬੋ ਥਾਟ ਬਣਾਏ ਕਿਨਹੀ ਤੰਤ ਮੰਤ ਬੋ ਖੇਵਾ ਮੋਹੇ ਦੀਨ ਹਰ ਹਰ ਹਰ ਸੇਵਾ ਕੋਈ ਚਤਰ ਕਹਾਵੇ ਪੰਡਿਤ ਕੋ ਖਟ ਕਰਮ ਸਹਿ ਸਿਓ ਮੰਡਤ ਕੋਈ ਕਰੇ ਆਚਾਰ ਸੁਪਰਣੀ ਮੋਹੇ ਦੀਨ ਹਰ ਹਰ ਹਰ ਸਰਣੀ ਸਗਲੇ ਕਰਮ ਧਰਮ ਜੁਗ ਸੋਧੇ ਬਿਨ ਨਾਵੇ ਓ ਮਨ ਨਾ ਪ੍ਰਬੋਧੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਝੀ ਤਿਸਨਾ ਮਹਾਂ ਸੀਤ ਲਾਇਆ ਰਾਮ ਕਲੀ ਮਹੱਲਾ ਪੰਜਵਾਂ ਇਸ ਪਾਣੀ ਤੇ ਜਿੰਤੂ ਕਰਿਆ ਮਾਟੀ ਕਾਲੇ ਦਿਹੋਰਾ ਕਰਿਆ ਉਗਦ ਜੋਤ ਲੈ ਸੁਰਤ ਪਰੀਖਿਆ ਮਾਦ ਗਰਮ ਮੈਂ ਜਿੰਤੂ ਰਾਖਿਆ ਰਾਖਨ ਹਾਰ ਸਮਾਰ ਜਨਾ

ਤਰਿਆ, ਸਗਲ ਜੋਨ ਮੈਂ ਤੂੰ ਸਿਰ ਤਰਿਆ, ਹਵ ਤੂੰ ਸੀਜ ਪਾਵੇ ਨੀ ਸੀਜੇ, ਕਾਰਜ ਸਬਰ ਮਨ ਪ੍ਰਭ ਤਿਹਾਈ ਜੇ, ਈਗਾ ਊਹਾ ਇਕ ਓਹੀ, ਜਦ ਕਾ ਦੇਖੀਏ ਤਤ ਤਤ ਓਹੀ, ਤੇ ਸੇਵਤ ਮਨ ਆਲਸ ਕਰੇ, ਜਿਸ ਵਿਸਰੇ ਇਕ ਨਿਮਕ ਨ ਸਰੇ, ਹਮ ਅਪਰਾਧੀ ਨਿਰਗੁਨਿਆਰੇ, ਨਾ ਕਿ ਸੇਵਾ ਨਾ ਕਰੋ ਮਾਰੇ, ਗੁਰ ਬੋਹੇ ਥਵੜ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਰਾਮ ਕਲੀ ਮੁਹੱਲਾ ਪੰਜਵਾਂ, ਕਉ ਬਿਹਾਵੇ ਰੰਗ ਰਸ ਰੂਪ, ਕਉ ਬਿਹਾਵੇ ਮਾਏ ਬਾਪੂਤ, ਕਉ ਬਿਹਾਵੇ ਰਾਜ ਮਿਲਕ ਵਾਪਾਰਾ, ਸੰਤ ਬਿਹਾਵੇ ਹਰ ਨਾਮ ਅਧਾਰਾ, ਰਚਨਾ ਸਾਜ ਬਣੀ ਸਭ ਕਾ ਏਕ ਧਨੀ ਰਹਾਓ, ਕਉ ਬਿਹਾਵੇ ਬੇਦ ਅਰਬਾਤ, ਕਉ ਬਿਹਾਵੇ ਰਸਨਾ।

ਜੀਵਤ ਸੰਤ ਬਿਹਾਵੇ ਹਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਪੂਸਿਆਨਾ ਕਰ ਕਿਰਪਾ ਜਿਸ ਦੇ ਵੇ ਨਾਓ ਨਾਂਗ ਤਾਕੇ ਬਲ ਬਲ ਜਾਓ ਰਾਮ ਕਲੀ ਮਹੱਲਾ ਪੰਜਵਾਂ ਦਾਵਾ ਅਗਨ ਰਹੇ ਹਰ ਬੂਟ ਮਾਦ ਗਰਭ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਪਹੁੰਚ ਜਾਏ

ਬਿਦਾਰਨਾ, ਨਾਮ ਜਿਤ ਮਨ ਨਿਰਮਲ ਹੋਵੇ, ਸੁਖੇ ਸੂਖ ਗੁਦਾਰਨਾ, ਭਗਤ ਸਰਨ ਜੋ ਆਵੇ ਪ੍ਰਾਣੀ, ਇਸ ਈਹਾਂ ਊਹਾਂ ਨਾ ਹਾਰਨਾ, ਸੂਖ ਦੂਸ ਮਨ ਕੀ ਬਿਰਧਾ, ਤੁਮੀ ਆਗੇ ਸਾਰਨਾ, ਤੂੰ ਦਾਤਾ ਸਭਨਾ ਜੀਆਂ ਕਾ, ਆਪਣ ਕੀ ਆ ਪਾਲਨਾ, ਅਨਕਬਾਰ ਹੋਰ ਜਨ ਉਪਰ ਨਾਨਕ ਵੰਜੇ ਵਾਰਨਾ, ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਭੇੜਤ ਪਾਪ ਸਭ ਨਸ, ਹਰਸਿਉ ਦੇਹ ਮਿਲਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦਿਰੜਾਏ, ਅੰਤੇ ਹੋਏ ਸਖਾਈ ਰਹਾਉ, ਸਗਲ ਦੂਖ ਕਾ ਡੇਰਾ ਭੰਨਾ, ਸੰਤ ਤੂਰ ਮੁਖ ਲਾਈ, ਪਦਤ ਪੁਨੀਤ ਕੀਏ ਖਿਨ ਪੀਤਰ, ਅਗਿਆਨ ਅੰਧੇਰ ਵਿਆਈ, ਕਰਨ ਕਾਰਨ ਸਮਰਥ ਸੁਵਾਮੀ, ਨਾਂਗ ਤਿਸ ਰਣਾਈ, ਬੰਧਨ ਤੋੜ ਚਰਨ ਕਮ ਦਿਰੜਾਏ, ਏਕ ਸ਼ਬਦ ਲਿਵਲਾਈ, ਅੰਧ ਕੂਬ ਵਿਖਿਆ ਤੇ ਕਾਢਿਓ, ਸਾਚ ਸ਼ਬਦ ਬਣਿਆਈ, ਜਨਮ ਮਰਨ ਕਾ ਸਿਰਸਾ ਚੂਕਾ, ਬਹੁੜ ਕਥੋ ਨਾ ਧਾਈ, ਨਾਮ ਰਸਾਇਣ ਇਹੋ ਮਨਾਰਾਤਾ, ਅੰਮ੍ਰਿਤ ਪੀ ਤ੍ਰਿਪਤਾਈ, ਸੰਤ ਸੰਗ ਮਿਲ ਕੀਰਤਨ ਗਾਇਆ, ਨਿਤ ਲਵਸੇ ਆ ਜਾਈ, ਪੂਰੇ ਗੁਰ ਪੂਰੀ ਮਦਦੀਨੀ, ਹਰ ਬਿਨ ਆਨ ਨਾ ਭਾਈ, ਨਾਮ ਨਿਧਾਨ ਪਾਇਆ ਵਡਭਾਗੀ, ਨਾਨਕ ਨਰਕ ਨ ਜਾਈ, ਕਾਲ ਸਿਆਣ ਭੁਗਤਨਾ ਮੇਰੀ, ਪੂਰੇ ਗੁਰੂ ਕਮਾਈ, ਜਤ ਸ ਸੰਜਮ ਸੁਚ ਗਏ ਸੋਈ, ਆਪੇ ਕਰੇ ਕਰਾਈ, ਪੁੱਤਰ ਕਲੱਤਰ ਮਾਂ ਵਿਖਿਆ ਮੈਂ, ਗੁਰ ਸਾਚੇ ਲਾਏ ਤਰਾਈ, ਆਪਣੇ ਜੀ ਤੇ ਆਪ ਸੰਭਾਲੇ, ਆਪ ਲਿਗੇ ਲੜ ਲਾਈ, ਸਾਜ ਧਰਮ ਕਾ ਬੇੜਾ ਬੰਧਿਆ, ਭਵਜਲ ਪਾਰ ਪਵਾਈ, ਬੇਸੁਮਾਰ ਬੇਅੰਤ ਸੁਵਾਮੀ, ਨਾਨਕ ਬਲ ਬਲ ਜਾਈ, ਅਕਾਲ ਮੂਰਤ ਅਜੋਨੀ ਸੰਭਉ, ਕਲ ਅੰਧਕਾਰ ਦੀਪਾਈ, ਅੰਤਰਜਾਮੀ ਜੀਵਨ ਕਾ ਦਾਤਾ, ਦੇਖਤ ਤ੍ਰਿਪਤ ਅਗਾਈ, ਏਕੰਕਾਰ ਨਿਰੰਜਨ ਨਿਰਭਉ, ਸਭ ਜਲਤ ਰਹਿਆ ਸਮਾਈ, ਭਗਤ ਦਾਨ ਭਗਤਾਂ ਕੋ ਦੀਨਾ, ਹਰ ਨਾਨਕ ਜਾਤੇ ਮਾਈ, ਰਾਮ ਕਲੀ ਮਹੱਲਾ ਪੰਜਵਾਂ ਸਲੋਕ, ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਮਨ ਤਾਰਾ ਤਾਰਾਮ ਪਿਆਰੇ, ਹਰ ਪ੍ਰੇਮ ਭਗਤ ਬਣ ਆਈ ਸੰਤੋ, ਸਤਿਗੁਰ ਖੇਪ ਨਿਵਾਹੀ ਸੰਤੋ, ਹਰ ਨਾਮ ਲਾਹਾ ਦਾਸ ਕੋ ਦੀਆ, ਸਗਲੀ ਤ੍ਰਿਸ਼ਨ ਉਲਾਹੀ ਸੰਤੋ, ਰਹਾਉ ਖੋਜਤ ਖੋਜਤ ਲਾਲ ਇਕ ਪਾਇਆ, ਹਰ ਕੀਮਤ ਪਹਿਣਾ ਜਾਈ ਸੰਤੋ, ਚਰਨ ਕਮਸਿਉ ਲਾਗੋ ਧਿਆਨਾ, ਸਾਚੇ ਦਰਸ ਸਮਾਈ ਸੰਤੋ, ਗੁਣ ਗਾਵਤ ਗਾਵਤ ਪਏ ਨਿਹਾਲਾ, ਹਰ ਸਿਮਰਤ ਤ੍ਰਿਪਤ ਅਗਾਈ ਸੰਤੋ, ਆਤਮ ਰਾਮ ਰਵਿਆ ਸਭ ਅੰਤਰ, ਕਤ ਆਵੇ ਕਤ ਜਾਈ ਸੰਤੋ, ਆਦ ਜੁਗਾਦੀ ਹੈ ਪੀ ਹੋਸੀ, ਸਭ ਜੀਆਂ ਕਾ ਸੁਖਦਾਈ ਸੰਤੋ, ਆ ਬੇਅੰਤ ਅੰਤ ਨਹੀਂ ਪਾਈਏ, ਪੂਰਿਆ ਸਭ ਠਾਈ ਸੰਤੋ, ਮੀਤ ਸਾਜਨ ਮਾਲ ਜੋਬਨ ਸੁਤ, ਹਰ ਨਾਨਕ ਬਾਪ ਮੇਰੀ ਮਾਈ ਸੰਤੋ, ਰਾਮ ਕਲੀ ਮਹੱਲਾ ਪੰਜਵਾਂ, ਮਨ ਬਜ ਕ੍ਰਮ ਰਾਮ ਨਾਮ ਚਿਤਾਰੀ, ਭੂਮਣ ਕੇਰ ਮਹਤ ਬਿਗੜੀ, ਗੁਰਮੁਖ ਨਾਂਗ ਪਾਰ ਉਤਾਰੀ, ਰਗਾਓ ਅੰਤਰ ਸੂਖਾ ਬਾਹਰ ਸੂਖਾ, ਹਰ ਜਾ ਮਲਨ ਪਏ ਸੁਟਾਰੀ, ਜਿਸ ਤੇ ਲਾਗੇ ਤਨੇ ਨਿਵਾਰੇ, ਪ੍ਰਭ ਜੀ ਆਪਣੀ ਕਿਰਪਾ ਤਾਰੀ, ਉਧਰੇ ਸੰਤ ਪਰੇ ਹਰ ਸਰਣੀ, ਪਜ ਬਿਨਸੇ ਮਹਾਂ ਅੰਕਾਰੀ, ਸਾਧੂ ਸੰਗਤ ਇਹੋ ਫਲ ਪਾਇਆ, ਇਕ ਕੇਵਲ ਨਾਮ ਅਧਾਰੀ, ਨਾ ਕੋਈ ਸੂਰ ਨਾ ਕੋਈ ਹੀਣਾ, ਤਾਂ ਪ੍ਰਗਟੀ ਜੋਤ ਤੁਮਾਰੀ, ਤੂੰ ਸਮਰੱਥ ਅਕਥ ਅਗੋਚਰ, ਰਵਿਆ ਏਕ ਮੁਰਾਰੀ, ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨ ਪਾਰਾ ਵਾਰੀ, ਨਾਮ ਦਾਨ ਨਾਨਕ ਵਡਿਆਈ, ਤੇਰਿਆ ਸੰਤ ਜਨਾ ਰੇ ਨਾਰੀ, ਰਾਮ ਕਲੀ ਮਹੱਲਾ ਤੀਜਾ ਆਨੰਦ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਰਵ ਦੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਸਾ

ਹੈ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਵਾਮੀ ਤੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹੇ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੇ ਬਿਨ ਦੇ ਨਿਮਾਣੀ ਦੇਹ ਨਿਮਾਣੀ ਲਵੇ ਬਾਜਹੋ ਕਿਆ ਕਰੇ ਵੇਚਾਰੀਆ ਤੁਧ ਬਾ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਕੇਸ ਨਾਓ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆ।

ਆਖ ਵਖਾਣ ਹੈ, ਆਖ ਤਾਂ ਵੇਖ ਹਉ ਤੂੰ ਹੈ, ਜਿਨ ਜਗ ਤਿਉ ਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਦ ਉਪਾਏ, ਇਕ ਵੇਗ ਪਰਸਣ ਆਇਆ, ਲਭ ਲੋਭ ਅਹੰਕਾਰ ਚੂਕਾ, ਸਗਰੂ ਪਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬੇਖਮ ਮਾਰਗ ਚਲਣਾ, ਲਭ ਲੋਭ ਅਹੰਕਾਰ ਤਖ਼ਤ ਸੁਣਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇ ਚੱਲੇ, ਜਿੰਨਾ ਮਾਰਗ ਪਾਵਹੇ, ਹਰ ਕਿਰਪਾ ਜਿਨ ਨਾਮ ਲਾਏ, ਛੇ ਹਰ ਹਰਸ ਦਾ ਧਿਆਵਹੇ, ਜਿਸ ਨੂੰ ਕਥਾ ਸੁਣਾਏ ਆਪਣੀ, ਛੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ ਕਿਉਂ ਭਾਵੇ ਤਿਵੇ ਚਲਾਵਹੇ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ, ਇਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨੀ ਹਰਤਿਆਇਆ, ਹਰਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵ ਹੋ ਸ਼ਬਦ ਲੱਗ ਹੋ, ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਬਜਾਏ, ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾ ਮੈਲੇ, ਤਿਨੀ ਜਨਮ ਜੂਗੇ ਹਾਰਿਆ, ਇਸ ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਸਾਰਿਆ, ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ, ਫਿਰੇ ਜਿਉ ਬੇਤਾ ਲਿਆ, ਕਹੇ ਨਾਨਕ ਜਿਨ ਸਤ ਜਿਆ, ਕੂੜੇ ਲਾਗੇ ਤਿਨੀ ਜਨਮ ਜੂ ਗਏ ਹਾਰਿਆ, ਜੀ ਹੋ ਨਿਰਮਲ ਬਾਹਰੋ ਨਿਰਮਲ, ਬਾਹਰੋ ਤਨ ਨਿਰਮਲ ਜੀ ਹੋ ਨਿਰਮਲ, ਸਗੁਰ ਤੇ ਕਰਣੀ ਕਮਾਣੀ, ਕੂੜ ਕਿਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਪਲੇ ਸੇ ਵਣਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਪਰਮ ਆਵੇ, ਵੇਣ ਸਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਵੇਣ ਸਗੁਰ ਮੁਕਤ ਨਾ ਪਾਏ, ਆਪ ਹੋ ਸਿੱਖ ਸਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਹੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸੁਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਅੰਗ, ਜਪਿਓ ਸਾਰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸਦਰ ਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਆ ਸਮਾਉ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇਹ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ, ਸਿਵ ਸਕਤ ਆਪ ਉਪਾਏ ਕੇ ਕਰਤਾ, ਆਪੇ ਹੁਕਮਰਤਾਏ ਹੁਕਮਰਤਾਏ, ਆਪ ਵੇਖੇ ਗੁਰਮੁਖ ਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਏਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ,
ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ ਤੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਖਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਦ ਪਾਏ ਜਿਸ ਨੂੰ ਅਨਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਖਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਤੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੂਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਇਹ ਵਡਦਾਤਾ ਤੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਦ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤਰ ਵਿਸਰੇ ਮੋਹ ਉਪਜੇ ਪਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਹਦਾ ਜੀਉ ਤਿਸਮਰ ਰਹੇ ਹਰ ਵਸੇ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾ ਖੱਟਿਓ ਦਿਖਾੜੀ ਇਹੋ ਤਨ ਤਿਨਾ ਮਿਲਿਆ ਜਿਨ ਖਰ ਆਪੇ ਭਾਣਾ ਕਹੇ ਨਾਨਕਾ ਰਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਸ ਰਾਹ ਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰਤ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁੜ ਨਾ ਤਿਸ ਨਾ ਲਾਗੇ ਆਏ ਇਹ ਹਰਸ ਕਰਮੀ ਪਾਈਏ ਸਗੁਰ ਮੇਰੇ ਜਿਸੇ ਆਏ ਕਹੇ ਨਾਨਕ ਹੋਰ ਅਨਸ ਵੀਸਰੇ ਜਹਾਂ ਵਸਤੇ ਮਨ ਆਏ ਏ ਸ੍ਰੀ ਰਾ ਮੇਰਿਆ ਹਰ ਤੁਮ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤੁਧ ਵਿਚ ਤਾਂ ਤੂੰ ਜਗ ਮੈਂ ਆਇਆ ਹਰਿਆ ਪੇ ਮਾਤਾ ਆਪੇ ਪਿਤਾ ਜਿਨ ਜੂ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਵੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸੁਭੋਗੋ ਤਏ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾ ਮੇਰਿਆ ਇਹ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨਿਤ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦੇਵ ਦਿਸ਼ਟ ਹੋਈ ਇਹ ਸਭਨ ਹੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਤੂੰ ਸਦਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵਨਿਧ ਤੇਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਇਹ ਸਾਚਾ ਸੋਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਿਨ੍ਹਾਂ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਤੋ ਜਨ ਪਾਵ ਹੈ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵ ਹੈ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ
पूरे गुरते जानी सुनते पुनीत कहते पवित सदगुर आया पर पूरे बिनवंत नानक गुर चरण लागे वाजे अनह तूरे राम कली सद एक ओंकार सतगुर प्रसाद जगदाता सोए भगत वचल त्यो लोए जियो गुर शब्द समावे अवर न जाने कोए जियो अवरो न जाने शब्द गुर कै एक नाम त्याव है प्रसाद नानक गुरु अंगद परम पदवी पाव है अहाकारा चलन मारा हर राम नाम समाया जग अमर अटल अतोल ठाकुर भगते हर पाया हर पाणा गुर पाया गुर जावे हर प्रापा जियो सतगुर करे हर पै बेनती मेरी पैज रखो अरदास जियो पैज राखो हर जने केरी हर दियो नाम निरंजनो अंत चलदिया होए बेली जम दूत काल निखंजनो सतगुरु की बेनती पाई हर प्रभ सुनी अरदास जियो हर तार कृपा सतगुर मिलाया तन तन कहे साबास जियो मेरे सिख सुनो पुत पाई हो मेरे घर पाणा आओ मैं पा जियो हर पाणा गुर पाया मेरा हर प्रभ करे साबास जियो भगत सतगुर पुरख सोई जिस हर प्रफाणा पावे आनंद अनहद वजे वाजे हर आप गल मेला आवे तुसी पुत पाई परिवार मेरा मन वेखो कार निर्जा जियो तो लिखिया परवाना फिरे नाही गुर जाए घर प्रापास जियो सतगुर पाणे अपने वह परिवार सदाया मत मैं पिछे कोई रोब सी सो मैं मूल ना पाया मित पैज मित विकसे जिमित की पैज पावे तुसी विचार देखो पुत पाई हर सतगुरु पै ना आवे सतगुरु प्रतख होंदे बैराज आप टकाया सब सिख बंद पुत पाई रामदास पैरी पाया अंते सब गुर बोलिया मैं पिछे कीर्तन करहो निर्वाण जियो केसो गोपाल पंडित सद्यो हर हर कथा पढ़े पुराण जियो हर कथा पढ़िए हर नाम सुनिए बेबाण हर अंगुर पावे पिंड पत्तल किरिया दीवा फुल हर सर पावे हर पाया सतगुर बोलिया हर मिलिया पुरख सुजान जियो रामदास छोड़ी तिलक दिया गुर सद सज निशान जियो सतगुर पुरख जे बोलिया

ਸਾਰ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀੜਾ ਹਰ ਜਾਨੀੜਾ ਨੈਣ ਅਲੋਇਆੜਾ ਹਰ ਜਾਨੀੜਾ ਨੈਣ ਅਲੋਇਆ ਕੜਕੜ ਸੋਇਆ ਆਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲੈ ਨਾ ਸਕੰਦਾ ਤੋ ਨਾ ਜਾਣੇ ਮੂੜਾ ਮਾਇਆ ਮੰਦ ਮਾਤਾ ਹੋ ਚੀ ਬਾਤਾ ਮਿਲ ਨਾ ਜਾਈ ਪਰਮ ਧੜਾ ਕਹੋ ਨਾਨਕ ਗੁਰਬਿਨ ਨਾਹੀ ਸੂਝੇ ਅਰ ਸਾਜਨ ਸਭ ਕੇ ਨਿਕਟ ਖੜਾ।

ਆਪਰ ਅਪਾਰਾ ਘੜ ਘੜ ਅੰਤਰ ਸੋਹਣਿਆ ਇਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਣਿਆ ਜਿਸ ਨੂੰ ਰੱਖ ਥੋਸ ਭਖ ਹੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕੋ ਭਾਣਾ ਤੇਸੀ ਕਹੋ ਪ੍ਰਭ ਪਿਆਰਾ ਮਾਣੋ ਪ੍ਰਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਥੁੜ ਸੁਜਾਣੋ ਥੁੜ ਸੁਜਾਨਾ ਸਤ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮਾ ਚਾਗ ਅਗਾਣੇ ਸਾਰਗ ਪਾਣੇ ਜਿਨ ਕੇ ਭਾਗ ਮਥਾਨਾ ਤਿਨ ਹੀ ਪਾਇਆ ਦਿਨੇ ਤੇ ਆਇਆ ਸਗਲ ਤਸੇ ਕਾ ਮਾਣੋ ਕਹੋ ਨਾਨਕ ਫਿਰ ਤਖਤ ਨਿਵਾਸੀ ਸੱਚ ਤਸੇ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀਏ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਾ ਧੁਨੀਏ ਸੋਹਿਲੜਾ ਅਨਹਾ ਦਵਾਜੇ ਸਬਦ ਅਗਾਜੇ ਨਿਤ ਨਿਤ ਜਿਸੇ ਵਧਾਈ ਤੋ ਪ੍ਰਭ ਧਿਆਈ ਗਏ ਤਾਂ ਕੁਝ ਪਾਈ।

ਰਾਖ ਲਿਗੇ ਭਗਤ ਜਨ ਆਪਣੀ ਚਰਣੀ ਲਾਏ ਰਾਮ, ਆਠ ਪੈਰ ਆਪਣਾ ਪ੍ਰਭ ਸਿਮਰੇ, ਏਕੋ ਨਾਮ ਧਿਆਏ ਰਾਮ, ਧਿਆਏ ਸੋ ਪ੍ਰਤਰੇ ਭਵਜਲ ਰਹੇ ਆਮਣ ਜਾਣਾ, ਸਦਾ ਸੁਖ ਕਲਿਆਣ ਕੀਰਤਨ ਲੱਗਾ ਮੀਠਾ ਭਾਣਾ, ਸਭ ਇਸ਼ ਪੁੰਨੀ ਆਸ ਪੂਰੀ ਮਿਲੇ ਸਦ ਗੁਰਪੂਰਿਆ, ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਸੂਰਿਆ। ਰਾਮ ਕਲੀ ਮੁਹੱਲਾ ਪੰਜਵਾਂ ਸ਼ੰਤ ਸਲੋਕ, ਚਰਨ ਕਮਲ ਸਰਣਾਗਤੀ ਅੰਤ ਮੰਗਲ ਗੁਣ ਗਾਮ, ਨਾਨਕ ਪ੍ਰਭ ਆਰਾਧੀਏ ਬਿਪਤ ਨਿਵਾਰਣ ਰਾਮ ਸ਼ੰਤ, ਪ੍ਰਭ ਬਿਪਤ ਨਿਵਾਰਣ ਤ੍ਰਿਵਨ ਅਵਰਨਾ ਕੋਏ ਜੀਓ, ਸਦਾ ਸਦਾ ਹਰ ਸਿਮਰਿਏ ਜਲ ਥਲ ਮਹੀਲ ਸੋਏ ਜੀਓ, ਜਲ ਥਲ ਮਹੀਲ ਪੂਰ ਰਹਿਆ ਇਕ ਨਿਮਖ ਮਨੋ ਨਾ ਵਿਸਰੇ, ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੇ, ਕਰ ਸੇਵ ਸੇਵਕ ਦਿਨ ਸਰੈਣੀ ਪਾਵੇ ਸੋ ਹੋਏ ਜੀਓ, ਬਲ ਜਾਏ ਨਾਨਕ ਸੁਖੇ ਦਾਤੇ ਪ੍ਰਕਾਸ਼ ਮੰਤਨ ਹੋਏ ਜੀਓ। ਸਲੋਕ, ਹਰ ਸਿਮਰਤ ਮਨ ਤਨ ਸੁਹੀ ਬਿਨਸੀ ਦੁਤੀਆ ਸੋਚ, ਨਾਨਕ ਟੇ ਗੋਪਾਲ ਕੀ ਗੋਬਿੰਦ ਸੰਕਟ ਮੋਚ, ਸ਼ੰਤ ਪਏ ਸੰਕਟ ਕਾਟੇ ਨਾਰਾਇਣ ਦਿਆਲ ਜੀਓ, ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ, ਪ੍ਰਤਪਾਲ ਅਚੁੱਤ ਪੁਰਖ ਇਕ ਕਿਸੇ ਸਿਓ ਰੰਗ ਲਾਗਾ, ਕਰ ਚਰਨ ਮਸਤਕ ਮੇਲ ਨੀਨੇ ਸਦਾ ਆਨੰਦਨ ਜਾਗਾ, ਜੀਓ ਪਿੰਡ ਗ੍ਰਿਥਾਨ ਸਕਾ ਤਨ ਜੋਬਨ ਤਨ ਮਾਲ ਜੀਓ, ਸਾ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜੀਓ। ਸਲੋਕ, ਰਦਨ ਉਚਰੇ ਹਰ ਹਰੇ ਗੁਣ ਗੋਬਿੰਦ ਵਖਿਆਨ, ਨਾਂਗ ਪਗੜੀ ਟੇਕ ਏਕ ਪਰਮੇਸ਼ਰ ਰੱਖੇ ਨਿਦਾਨ, ਸ਼ੰਤ ਤੋ ਸਵਾਮੀ ਪ੍ਰਵਰਖ ਕੋ ਅੰਚਲਤਾ ਕੇ ਲਾਗ ਜੀਓ, ਬਸ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ, ਇਕ ਓੜ ਕੀਜੈ ਜੀਓ ਦੀਜੈ ਆਸ ਇਕ ਤਰਣੀ ਤਰੇ, ਸਾ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੇ, ਜਨਮ ਮਰਨ ਵਿਕਾਰ ਛੂਟੇ ਫਿਰ ਨਾ ਲਾਗੇ ਦਾਗ ਜੀਓ, ਬਲ ਜਾਏ ਨਾਨਕ ਪੁਰਖ ਪੂਰਨ ਫਿਰ ਜਾਕਾ ਸੁਹਾਗ ਜੀਓ। ਸਲੋਕ, ਧਰਮ ਅਰਥ ਹਰ ਕਾਮੋਕ ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ, ਸ਼ੰਤ ਸਗਲ ਇਸ਼ ਮੇਰੀ ਪੁਨੀਆ ਮਿਲਿਆ ਨਿਰੰਜਨ ਰਾਏ ਜੀਓ, ਅੰਧ ਭਇਆ ਵਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਗ੍ਰਹਿ ਲਾਲ ਆਏ ਪੁਰਬ ਕੁਮਾਏ ਤਾਗੀ ਉਮਾ ਕਿਆ ਗਣਾ, ਬੇਅੰਤ ਪੂਰਨ ਸੁਖ ਸਹਿਜ ਦਾਤਾ ਕਮਲ ਰਸਨਾ ਗੁਣ ਪਣਾ, ਆਪੇ ਮਿਲਾਏ ਗਏ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ, ਬਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਹਿਆ ਸਮਾਏ ਜੀਓ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਰਾਣਾ ਚੁੰਝਰੜਾ ਗਾਓ ਸਖੀ ਹਰੇਕ ਧਿਆਵ ਹੋ ਸਤਿਗੁਰ ਤੁਮ ਸੇਵ ਸਖੀ ਮਨ

ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭਰਪੂਰ ਕਿਲਵ ਕਾਟਣ ਪਏ ਹਰਣ ਤੁਸਾ ਗਿਰ ਹਰ ਰਾਏ ਦੀਨ ਦਿਆਲ ਦੁਖ ਪੰਜਨੋ ਨਾਨਕ ਨੀਤ ਧਿਆਏ ਸ਼ੰਤ ਜਿਸ ਗਾਵੋੜ ਪਾਗੀ ਹੋ ਕਰ ਕਿਰਪਾ ਭਗਵੰਤ ਜੀਓ ਰੁੱਤੀ ਮਹਾ ਮੂਰਤ ਘੜੀ ਗੁਣ ਉਚਰਿਤ ਸੋਭਾਵੰਤ ਜੀਓ ਗੁਣ ਰੰਗ ਰਾਤੇ ਤਨ ਤੇਜਨ ਜਿਨੀ ਇਕ ਮਨ ਧਿਆਇਆ ਸਫਲ ਜਨਮ ਪਇਆ ਤਿਨਕਾ ਜਿਨੀ ਸੋ ਪ੍ਰਾਪਾਇਆ ਉਹ ਨਿਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਪਾਪਸੀ ਨਾਨਕ ਨਾਮ ਆਧਾਰ ਸੰਤ ਸਰਨ ਸਾਜਨ ਪਰਹੋ ਸਵਾਮੀ ਸਿਮਰ ਅਨੰਤ ਤੂੰ ਕੇਤੇ ਹਰਿਆਤੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਾ ਚੇਤ ਵੈਸਾਖ ਸੁਖ ਮਹ ਜੀਓ ਹਰ ਜੀਉ ਨਹੋ ਮਿਲਿਆ ਮੌਲਿਆ ਮੰਤਨ ਸਹ ਜੀਓ ਕਰ ਨਹੋ ਨੇਚਲ ਅੰਦ ਸਖੀਏ ਚਰਨ ਕਮਲ ਪ੍ਰਫੁੱਲਿਆ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਵਡਪਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜੀਓ ਬਿਨਵੰਤ ਨਾਨਕ ਸਰਨ ਤੇਰੀ ਮਿਟੀ ਜਮ ਕੀ ਤ੍ਰਾਸ ਜੀਓ ਸਲੋਕ ਸਾ ਸੰਤ ਮਿਨ ਭ੍ਰਮ ਹੋਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਂਧੀਆ ਨਾਨਕ ਕਰਮ ਹੈ ਲੇਖ ਜੋ ਪਾਣੇ ਸੇ ਮੇਲਿਆ ਵਿਛੋੜੇ ਪੀ ਆਪ ਨਾਨਕ ਪ੍ਰਸਰਣਾਗਤੀ ਜਾਕਾਵੜ ਪ੍ਰਤਾਪ ਸ਼ੰਤ ਗ੍ਰੀਖ ਮਰੁੱਤ ਅਤ ਗਾਖੜੀ ਜੇਠ ਅਖਾੜੇ ਕਾਮ ਜੀਓ ਪ੍ਰੇਮ ਵਿਸ਼ੋ ਦੁਹਾਗਣੀ ਦ੍ਰਿਸ਼ਟ ਨਾ ਕਰੀ ਰਾਮ ਜੀਓ ਨੇ ਦ੍ਰਿਸ਼ਟ ਆਵੇ ਮਰਤ ਹਾਵੇ ਮਹਾਂ ਗਰਭ ਮੁਠੀਆ ਜਲ ਬਾਜ ਮਛਲੀ ਤੜਫੜਾਵੇ ਸੰਗ ਮਾਇਆ ਰੁਠੀਆ ਕਰ ਪਾਪ ਜੋਨੀ ਭਏ ਪੀਤ ਹੋਈ ਦੇ ਸਾਸਨ ਜਾਮ ਜੀਓ ਬਿਨਵੰਤ ਨਾਨਕ ਕੋਟ ਤੇਰੀ ਰਾਗ ਪੂਰਨ ਕਾਮ ਜੀਓ ਸਲੋਕ ਸਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿ ਸੁਪਾਏ ਕਰ ਗੈਲੀ ਨੀ ਸਾਜਣੇ ਜਨਮ ਜਨਮ ਕੇ ਮੀਤ ਚਰਨੇ ਦਾਸੀ ਕਰ ਲਈ ਨਾਨਕ ਪ੍ਰਭਿਤ ਚੀਤ ਸ਼ੰਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਓ ਕਨ ਉਨ ਉਠ ਜਲ ਤਲ ਪੂਰਿਆ ਮਕਰੰਦ ਜੀਓ ਪ੍ਰਾਪੂ ਰਹਿਆ ਸਰਬਠਾਈ ਹਰ ਨਾਮ ਨਵਨਿਤ ਗ੍ਰਹਿ ਪਰੇ ਸਿਮਰ ਸਵਾਮੀ ਅੰਤਰ ਜਾਮੀ ਪੁਰ ਸਮੂਹਾ ਸਭ ਕਰੇ ਪ੍ਰੇ ਰੰਗ ਜਾਗੇ ਨੈ ਸ਼ਿਦਰ ਲਾਗੇ ਕਿਰਪਾਲ ਸਾਧਬਕ ਸਿੰਧ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਸਲੋਕ ਆਸ ਪਿਆ ਸੀ ਮੈਂ ਫਿਰੋ ਤਾਂ ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਾ ਮੇਲਣ ਹਾਰ ਬਿਨ ਮਿਲਬੇ ਸਾਂਤ ਨਾ ਉਪਜੈ ਇਲ ਪਲ ਰਹਿਣ ਨਾ ਜਾਏ ਹਰ ਸਾਧੇ ਸਰਣਾਗਤੀ ਨਾਨਕ ਆਸ ਪੁਜਾਏ ਸ਼ੰਤ ਰੁੱਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜੀਓ ਖੋਜੰਤੀ ਦਰਸ਼ਨ ਫਿਰਤ ਕਾ ਮਿਲ ਗਏ ਗੁਣ ਤਸ ਜੀਓ ਬਿਨ ਕੰਤ ਪਿਆਰੇ ਨਹਿ ਸੂਗ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਨ ਚਤਰ ਬੇਤੀ ਸਾਧ ਬਿਨ ਜੈਸੇ ਤਨਾ ਈਤ ਪੁੱਤ ਦੈਦਸ ਅਲੋਕਨ ਮਨ ਮਿਲਨ ਕੀਪਾ ਪਿਆਸ ਜੀਓ ਬਿਨਵੰਤ ਨਾਨਕ ਤਾਰ ਕਿਰਪਾ ਮਿਲ ਹੋ ਪ੍ਰਗੁਣ ਤਸ ਜੀਓ ਸਲੋਕ ਜਲਮ ਜੀ ਸੀਤਲ ਭਏ ਮਨ ਤਨ ਉਪਜੀ ਸਾ

ਨਾਨਕ ਪਰੰਪੈ ਮਿਟ ਗਏ। ਰਮਣ ਰਾਮ ਭਰਪੂਰ ਸ਼ੰਤ, ਰੁੱਤ ਸਿਸੀਅਰ ਸੀਤਲ, ਹਰ ਪ੍ਰਗਟੇ ਮੰਗਰ ਪੋਹੇ ਜੀਓ, ਜਲ ਬੁਝੀ ਦਸ ਪਾਇਆ, ਮਿਸੇ ਮਾਇਆ ਤ੍ਰੋਹ ਜੀਓ, ਅਵਕਾਂ ਪੂਰੇ ਮੇਰੇ ਹਜੂਰ, ਹਰ ਚਰਨ ਸੇਵਕ ਸੇਵਿਆ, ਹਾਰ ਡੋਰ ਸੀਗਾਰ ਸਭ ਰਸ, ਗੁਣ ਗਾਉ ਅਲਖ ਪੇਵਿਆ, ਭਾਉ ਭਗਤ ਗੋਵਿੰਦ ਬਾਂਸ਼ਤ, ਜਮਨਾ ਸਾਕੇ ਜੋਹੇ ਜੀਓ, ਬਿਨਵੰਤ ਨਾਨਕ ਪ੍ਰਭ ਆਪ ਮੇਲੀ, ਤੈਰਾ ਪ੍ਰੇਮ ਸ਼ੋ ਜੀਓ ਸਰੋਕ, ਹਰ ਤਨ ਪਾਇਆ ਸੁਹਾਗਣੀ, ਡੋਲਤ ਨਾਹੀ ਚੀਤ, ਸੰਤ ਸੰਜੋਗੀ ਨਾਨਕਾ ਗ੍ਰਹਿ ਪਰਟੇ ਪ੍ਰਮੀਤ, ਨਾਲ ਬਿਨੋਦ ਆਨੰਦ ਕੋਟ, ਪ੍ਰੇ ਪ੍ਰੀਤਮ ਸੰਗ ਬਣੇ, ਮਨ ਬਾਂਸ਼ਿਤ ਫਲ ਪਾਇਆ, ਹਰ ਨਾਨਕ ਨਾ ਭਣੇ ਸ਼ੰਤ, ਹਿਮ ਕਰ ਉਤਮਨ ਭਾਵਤੀ, ਮਾਘ ਫੱਗਣ ਗੁਣਵੰਤ ਜੀਓ, ਸਖੀ ਸਹੇਲੀ ਗਾਓ ਮੰਗਲੋ, ਗ੍ਰਹਿ ਆਏ ਹਰ ਕੰਤ ਜੀਓ, ਗ੍ਰਹਿ ਲਾਲੇ ਆਏ ਮਨ ਤੇ ਆਏ, ਤੇਜ ਸੁੰਦਰ ਸੋਈਆ, ਵਣ ਤ੍ਰਿਣ ਤ੍ਰਿਪੌਣ ਪਏ ਹਰਿਆ, ਦੇਖ ਦਰਸ਼ਨ ਮੋਈਆ, ਮਿਲੇ ਸੁਵਾਮੀ ਇਸ਼ ਪੁੰਨੀ, ਮਨ ਜਪਿਆ ਨਿਰਮਲ ਮੰਤ ਜੀਓ, ਬਿਨਵੰਤ ਨਾਨਕ ਨਿਤ ਕਰੋ ਰਲੀਆਂ, ਹਰ ਮਿਲੇ ਸ੍ਰੀ ਤਰਕੰਤ ਜੀਓ, ਸਲੋਕ ਸੰਤ ਸਹਾਈ ਜੀ ਕੇ ਫਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ, ਜਿਨ ਜਾਣਿਆ ਚੇਹੀ ਤਰੇ ਸੇ ਸੂਰੇ ਸੇ ਬੀਰ, ਨਾਨਕ ਤਿਨ ਬਿਹਾਰਣ ਹਰ ਜਪ ਉਤਰੇ ਤੀਰ, ਸ਼ੰਤ ਚਰਨ ਬਰਾਜਤ ਸਭ ਉਪਰੇ, ਮਿਟਿਆ ਸਗਲ ਕਲੇਸ਼ ਜੀਓ, ਆਮਣ ਜਾਮਣ ਦੁਖ ਹਰੇ, ਹਰ ਭਗਤ ਕੀਆ ਪ੍ਰਵੇਸ਼ ਜੀਓ, ਹਰ ਅੰਗਰਾ ਤੇ ਸਹਿਜ ਮਾਤੇ, ਤਿਲਨਾ ਮਨ ਤੇ ਬੀਸਰੇ, ਆਪ ਸਰਣੀ ਪਰੇ ਚਰਣੀ, ਸਰਬ ਗੁਣ ਜਗਦੀਸਰੇ, ਗੋਵਿੰਦ ਗੁਣ ਸ੍ਰੀ ਰੰਗ ਸਵਾਮੀ, ਆਦਕੋ ਆਦੇਸ ਜੀਓ, ਬਿਨਵੰਤ ਨਾਨਕ ਮਯਾ ਤਾਰੋ, ਜੁਗ ਜੁਗੋ ਇਕ ਵੇਸ ਜੀਓ, ਰਾਮ ਕਲੀ ਮਹੱਲਾ ਪਹਿਲਾ ਦੱਖਣੀ, ਓਅੰਕਾਰ ਇਕ ਓਅੰਕਾਰ, ਸਤਿਗੁਰ ਪ੍ਰਸਾਦ ਓਅੰਕਾਰ, ਬ੍ਰਹਮ ਉਤਪਤ ਓਅੰਕਾਰ, ਕੀਆ ਜਿਨ ਚਿਤ ਓਅੰਕਾਰ, ਸੈਲ ਜੁਗ ਭਏ ਓਅੰਕਾਰ, ਵੇਦ ਨਿਰਮੈ ਓਅੰਕਾਰ, ਸਬਦ ਉਧਰੇ ਓਅੰਕਾਰ, ਗੁਰਮੁਖ ਤਰੇ ਓ ਨਮ ਅੱਖਰ, ਸੁਣੋ ਵਿਚਾਰ ਓ ਨਮ ਅੱਖਰ, ਤੇਰੇ ਪਮਸਾਰ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਰਹਾਉ ਸੱਸੇ ਸਭ ਜਗ ਸਹਿਜ ਉਪਾਯ, ਤੀਨ ਪਵਨ ਇਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲਏ ਮਾਣਕ ਮੋਤੀ, ਸਮਝੇ ਸੂਝੇ ਪੜ ਪੜ ਬੂਝੇ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੇ ਸੱਚ ਸੰਭਾਲੇ, ਬਿਨ ਸਾਚੇ ਜਗ ਕਾਚਾ, ਧੱਦੇ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ, ਧੱਦੇ ਤੂਲ ਪੜੇ ਮੁਖ ਮਸਤਕ, ਕੰਚਨ ਪਏ ਮਨੂਰਾ, ਤਨ ਤਰਣੀ ਤਰ ਆਪ ਅਜੋਨੀ, ਤੋਲ ਬੋਸਜ ਪੂਰਾ, ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ, ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਗ ਖਾਇਆ, ਗੁਰ ਰਸ ਗੀਤ ਬਾਦ ਨਹੀਂ ਪਾਵੇ ਸੁਣੀਏ, ਗਹਿਰ ਗੰਭੀਰ ਗਵਾਇਆ, ਗੁਰਸ ਕਹਿਆ ਅੰਮ੍ਰਿਤ ਲਇਆ, ਮਨ ਤਨ ਸਾ ਸੁਖਾਇਆ, ਆਪੇ ਗੁਰਮੁਖ ਆਪੇ ਦੇਵੇ, ਆਪੇ ਅੰਮ੍ਰਿਤ ਪੀ ਆਇਆ, ਏਕੋ ਏਕ ਕਹੇ ਸਭ ਕੋਈ, ਹੋਮੇ ਗਰਭ ਵੇ ਆਪੇ, ਅੰਤਰ ਬਾਹਰ ਏਕ ਪਛਾਣੇ, ਕਿਉਂ ਕਰ ਮੈਲ ਸੰਜਾਪੇ, ਪ੍ਰਭ ਨੇੜੇ ਹਰ ਦੂਰ ਨਾ ਜਾਣੋ, ਏਕੋ ਸ੍ਰਿਤ ਸਬਾਈ, ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ, ਇਸ ਕਰਤੇ ਕਹੋ ਕਿਉਂ ਗਏ ਰਾਖੋ, ਅਫਰੇ ਤੁਲਿਓ ਨਾ ਜਾਈ, ਮਾਇਆ ਕੇ ਦੇਵਾਨੇ ਪ੍ਰਾਣੀ, ਝੂਠ ਠਗੋਰੀ ਪਾਈ, ਲਭ ਲੋਭ ਮੋਹਤਾਜ ਵਿਗੂਤੇ, ਇਵ ਤਾਂ ਫਿਰ ਪਛਤਾਈ, ਏਕ ਸਰੇਵੇ ਤਾਂ ਗਤਮਿਤ ਪਾਵੇ, ਆਮਣ ਜਾਣ ਰਖਾਈ, ਏਕ ਅਚਾਰ ਰੰਗ ਇਕ ਰੂਪ, ਪੌਣ ਪਾਣੀ ਅਗਨੀ ਅਸਰੂਪ, ਏਕੋ ਪਾਵਰ ਪਵੇ ਤੇ ਲੋਏ, ਏਕੋ ਬੂਝੇ ਸੂਝੇ ਪਤ ਹੋਏ, ਗਿਆਨ ਚਾਨ ਲੈ ਸਮਸਰ ਰਹੇ, ਗੁਰਮੁਖ ਏਕ ਵਿਰਲਾ ਕੋ ਲਹਿ, ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੇ ਆਖ ਸੁਣਾਏ, ਊਰਮ ਧੂਰਮ ਜੋਤ ਉਜਾਲਾ, ਤੀਨ ਪਉ ਮੈਂ ਗੁਰ ਗੋਪਾਲਾ, ਉਗਵਿਆ ਅਸਰੂਪ ਦਿਖਾਵੇ, ਕਰ ਕਿਰਪਾ ਆਪਣੇ ਘਰ ਆਵੇ, ਊਣ ਵਰਸੇ ਨੀਜਰ ਧਾਰਾ, ਊਤਮ ਸਭ ਸਵਾਰਨ ਹਾਰਾ, ਇਸ ਏਕੇ ਕਾ ਜਾਣੇ ਪੇਓ, ਆਪੇ ਕਰਤਾ ਆਪੇ ਦਿਓ, ਉਗਵੈ ਸੂਰ ਅਸੁਰ ਸੰਘਾਰੇ, ਉੱਚੋ ਦੇਖ ਸ਼ਬਦ ਵਿਚਾਰੇ, ਉਪਰ ਆਦ ਅੰਤ ਲੋਏ, ਆਪੇ ਕਰੇ ਕਥੈ ਸੁਣੇ ਸੋਏ, ਓ ਵਿਧਾਤਾ ਮਨ ਤਨ ਦੇ, ਓ ਵਿਧਾਤਾ ਮਾਨ ਮੁਖ ਸੋਏ, ਪ੍ਰਭ ਜਗ ਜੀਵਨ ਅਵਰ ਨ ਕੋਏ, ਨਾਨਕ ਨਾਮ ਰਤੇ ਪਦ ਹੋਏ, ਅਰਾਜਨ ਰਾਮ ਰਵੇ ਹਿਤਕਾਰ, ਰਣਮੈ ਲੂਜੇ ਮਨੁਆ ਮਾਰ, ਰਾਤ ਦਿਨ ਅੰਤ ਰਹੇ ਰੰਗ ਰਾਤਾ, ਤੀਨ ਪਉਣ ਜੋ ਚਾਰੇ ਜਾਤਾ, ਜਿਨ ਜਾਤਾ ਸੋ ਤਿਸ ਹੀ ਜੇਹਾ, ਹੱਥ ਨਿਰਮਾਇਲ ਸੀਸ ਦੇਹਾ,
ਰੈਸੀ ਰਾਮ ਹਿਰਦੇ ਇਕ ਪਾਏ ਅੰਤਰ ਸ਼ਬਦ ਸਾਚ ਲਿਵਲਾਏ ਰੋਸ ਨ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹੇ ਨਾ ਕੋਈ ਇਸ ਪੇ ਕਰੋ ਬੇਨੰਤੀ ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰਦੇਵੇ ਪਤਮਤੀ ਲਾਜ ਮਰੰਤੀ ਮਰ ਗਈ ਭੂਗਟ ਖੋਲ ਚਲੀ ਸਾਧ ਦੀਵਾਨੀ ਬਾਬਰੀ ਸਿਰ ਤੇ ਸੰਕ ਟਲੀ ਪ੍ਰੇਮ ਬੁਲਾਈ ਰਲੀ ਸਿਉ ਮਨ ਮੇ ਸ਼ਬਦ ਆਨੰਦ ਲਾਰਤੀ ਲਾਲੀ ਪਈ ਗੁਰਮੁਖ ਪਈ ਨਚਿੰਦ ਲਹਾ ਨਾਮ ਰਤਨ ਜਵਸਾਰ ਲਭ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਏ ਤਵਾਰ ਮਾਨਮੁਖ ਅੰਧਾ ਮੁਗਧ ਗਵਾਰ ਲਾਹੇ ਕਾਰਨ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਲਹਾ ਨਾ ਪੂੰਜੀ ਵੇ ਸਾਹੋ ਨਾਨਕ ਸੱਚੀ ਪਤ ਸੱਚਾ ਪਾਤ ਸਾਹੋ ਆਏ ਵਿਗੂਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰਥ ਆਸ ਸਹਿਲ ਨੀਚ ਕਰ ਹੋਏ ਆਦ ਦੇਖ ਨਿਵੇ ਜਿਹ ਦੋਏ ਆਦ ਹੋਏ ਤਾਂ ਮੁਕਤ ਸਿਆਨਾ ਭਗਤ ਬਿਹੂਨਾ ਜਗ ਬਹੁਰਾਨਾ ਸਭ ਮੈਂ ਵਰਤੇ ਏਕੋ ਸੋਏ ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤੈਰ ਜੋ ਦੀਸੇ ਸੋ ਆਪੇ ਆਪ ਆਪੇ ਉਪਾਏ ਆਪੇ ਕੜ ਥਾਪ ਆਪ ਅਗੋਚਰ ਤੰਦੇ ਲੋਈ ਜੁਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸਚ ਸੁਖ ਹੋਈ ਨਾ ਵਿਹੂਣਾ ਮੁਕਤ ਕੇ ਹੋਈ।

ਆਏ ਲਹਾ ਮਿਲੇ ਜਾਂ ਦੇਹ ਬੁਝਾਏ ਵਣਜ ਵਾਪਾਰ ਵਣਦੇ ਵਾਪਾਰੀ ਵਿਣਨਾਵੇ ਕੈਸੀ ਪਾਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਆਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਏ ਜਾਂ ਲਏ ਮਿਲਾਏ ਗੁਣਮੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀਏ ਮੀਤ ਕਾਮ ਕ੍ਰੋਧ ਕਾਇਆ ਕੋ ਗੱਲ ਜੋ ਕੰਚਨ ਸੁਹਾਗਾ ਢਾਲੇ ਕਸਕਸ ਵੱਟੀ ਸਹਿ ਸੋਤਾਓ ਨਦਰ ਸਰਾਬ ਵੰਨੀ ਸਚੜਾਓ ਜਗਤ ਪਸ਼ੂ ਅੰਕਾਲ ਕਸਾਈ ਕਰ ਕਰਤੇ ਕਰਣੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਏ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀ

ਸਾਰ ਸਰਵੇ ਥਾਨ ਸਨੰਤਰੀ ਤੂੰ ਦਾਤਾ ਦਾਤਾਰ ਜੈ ਦੇਖਾ ਤੈ ਏਕ ਤੂੰ ਅੰਤ ਨ ਪਾਰਾਵਾਰ ਥਾਨ ਸਨੰਤਰ ਰਵਰਿਆ ਗੁਰ ਸਬਦੀ ਵਿਚਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰੇ ਪ੍ਰਾ ਮੇਲ ਰਹੇ ਖਿਰ ਮੈਂ ਟਾਏ ਉਸਾਰ।

ਹੈ ਬਹਿ ਚੂਰੀਏ ਤਨ ਮੈਂ ਚੀਤ ਗਵਾਰ ਤਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰ ਤਨ ਗਿਆ ਤਾ ਜਾਣ ਦੇਹੇ ਜੇ ਰਾਚੇ ਰੰਗ ਏਕ ਮਨ ਦੀਜੇ ਸਿਰ ਸੌਂਪੀਏ ਪੀ ਕਰਤੇ ਕੀ ਟੇਕ ਤੰਦਾ ਤਾਪਤ ਰਹਿ ਗਏ ਮਨ ਮੈਂ ਸ਼ਬਦ ਆਨੰਦ ਦੁਰਜਨ ਤੇ ਸਾਜਨ ਪਏ ਢੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਟੂਣਤੀ ਬਸਤ ਹੀ ਕਾਰਬਾਰ ਸਤਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾ ਨਾ ਕਰਤ ਨਾ ਛੁਟੀਏ ਵਿਣ ਗੁਣ ਜਮ ਪੁਰ ਜਾਹੇ ਨਾ ਤਿਸ ਇਹੋ ਨਾ ਉਹ ਹੈ ਅਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਕਰਮ ਧਿਆਨ ਵਿਣ ਨਾਵੇ ਨਿਰਪੋ ਕਹਾ ਕਿਆ ਜਾਣਾ ਅਬ ਮਹਾਨ ਠਾਕਰ ਹੀ ਕਿਉਂ ਅਪੜਾ ਹੱਥ ਨਹੀਂ ਨਾ ਪਾਰ ਨਾ ਸਾਜਨ ਛੇ ਰੰਗਲੇ ਕਿਸ ਪੇ ਕਰੀ ਪੁਕਾਰ ਨਾਨਕ ਪ੍ਰਯੋ ਪ੍ਰਯੋ ਜੇ ਕਰੀ ਮੇਲੇ ਮੇਲਣਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੇ ਖੇਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਵਲ ਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤੇ ਸੋਗ ਵਿਜੋਗ ਸੰਤਾਪ ਨਰਕ ਪੜਨ ਤੋਂ ਕਿਉਂ ਰਹੇ ਕਿਉਂ ਬੰਚੇ ਜਮਕਾਲ ਕਿਉਂ ਆਵਣ ਜਾਣਾ ਵੀਸਰ ਚੂੜ ਬੁਰਾਖੇ ਕਾਲ ਮਨ ਜੰਜਾਲੀ ਵਿਹੜਿਆ ਪੀ ਜੰਜਾਲਾ ਮਾਹੇ ਵਿੜਨਾਵੇ ਕਿਉਂ ਛੁਟੀਏ ਪਾਪੇ ਪਜੇ ਪਚਾਹੇ ਫਿਰ ਫਿਰ ਫਾਹੀ ਫਾਸੇ ਕਊਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਚੋ ਜੁਗੇ ਨੀ ਬੂਝੇ ਸਤਿਗੁਰ ਮਿਲੇ ਤਾਂ ਆਖੀ ਸੂਝੇ ਜੋ ਮਸ਼ੀਨ

ਈਰ ਪਏ ਬੈਰਾਏ ਬੀਰ ਚਲੇ ਕਰ ਆਪਣੇ ਬਹਿਣ ਬਰੇਜਲ ਜਾਏ ਬਾਬਲ ਕਹਿ ਕਰ ਬੇਟੜੀ ਬਾਲੀ ਬਾਲੇ ਨੇਹ ਜੇ ਲੋੜੇ ਵਰ ਕਾਮਣੀ ਸਗੁਰ ਸੇਵੈ ਤੇਹੇ ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਜ ਮਿਲੇ ਠਾਕੁਰ ਹਾਥ ਵਡਾਈਆਂ ਜੈ ਪਾਵੇ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਰਕਰਵਾਸਾ ਹੋਏ ਪਨ ਪਨ ਕੜੀਏ ਕੜ ਕੜ ਭੱਜੇ ਹਾਏ ਉਸਾਰੇ ਉਸਰੇ ਟਾਹੇ ਸਰ ਪਰ ਸੁਖ ਪੀ ਪਰ ਪੁਖ ਸਮਰੱਥ ਵੇ ਪ੍ਰਵਾਹੇ ਪਰਮ ਪੁਲਾਨੇ ਪਏ ਦੇਵਾਨੇ ਵਿਣ ਭਾਗਾਂ ਕਿਆ ਪਾਈਏ ਗੁਰਮੁਖ ਗਿਆਨ ਡੋਰੀ ਪ੍ਰਾ ਪਕੜੀ ਜਿਨ ਖਿੰਚੇ ਤਿਨ ਜਾਈਏ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜ ਨਾ ਪਛੋ ਤਾਈਏ ਪੱਬੇ ਭਾਲੇ ਗੁਰਮੁਖ ਬੂਝੇ ਕੰਨਜ ਕਰਵਾਸਾ ਪਾਈਏ ਪੱਬੇ ਭੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਏ ਗੁਰਪ੍ਰਸਾਦੀ ਆਪੋ ਚੀਨੇ ਜੀਵਤਿਆਂ ਇਵ ਮਰੀਏ ਮਾਇਆ ਮਾਇਆ ਕਰਮ ਹੋਏ ਮਾਇਆ ਕਿਸੇ ਨਾ ਸਾਥ ਹੰਸ ਚੱਲੇ ਉੜ ਡੁੰਮਣੋ ਮਾਇਆ ਭੁੱਲੀ ਆਥ ਮਨ ਝੂਠਾ ਜਮਝੋਇਆ ਅਵਗੁਣ ਚੱਲੇ ਨਾਲ ਮਨ ਮੈਂ ਮਨ ਉਲਟੋ ਮਰੇ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮ ਹੋਏ ਵਿਣ ਨਾਵੇ ਦੁਖ ਭਾਲ ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀਬਾਣ ਨਾਂਗ ਸੱਚੇ ਨਾਮ ਵੇਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਣ ਜੋ ਆਵੇ ਸੇ ਜਾਏ ਫੋਨ ਆਏ ਗਏ ਪਛਤਾਹੇ ਲਖ ਚੌਰਾਸੀ ਮੇਦਨੀ ਹਟੇ ਨਾ ਵਧੇ ਉਤਾਹੇ ਸੇ ਜਨ ਉਭਰੇ ਜਿਨ ਹਰ ਪਾਇਆ ਧੰਦਾ ਮੋਹਾ ਵਿਗੋਤੀ ਮਾਇਆ ਜੋ ਦੀਸੇ ਸੋ ਚਾਲਸੀ ਇਸ ਕੋ ਉਮੀਦ ਕਰੇ ਓ ਜੀਓ ਸਮੱਪੋ ਆਪਣਾ ਤਨ ਮਨ ਆਗੇ ਦੇਓ ਅਸਥਿਰ ਕਰਤਾ ਤੂੰ ਧਣੀ ਤੇਸੀ ਕੀ ਮੈਂ ਓਟ ਗੁਣਕੀ ਮਾਰੀ ਹੋਮੋਈ ਸਭਧਰਤੀ ਮਨ ਚੋਟ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ।

ਅਰਦਾਸ ਹਮਾਰੀ, ਪੂਛੋ ਸਾਜ ਵਿਚਾਰੋ, ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਏ ਗੁਰਦੁਆਰੋ, ਇਹੋ ਮਨ ਚਲਤੋ ਸੱਚ ਕਰ ਬੈਸੇ।

ਗਿਆਨੇ ਤੀਰਥ ਨਹਾਈਏ ਧੁੱਫਲ ਪਾਈਏ ਮੈਲ ਨਾ ਲਾਗੇ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਵਿਦਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿੱਤ ਨਾ ਡੁਲਾਈ ਬਿਨ ਨਾਵੇ ਮਨ ਟੇਕ ਨਾ ਟੇਕਈ ਨਾਨਕ ਪੂਖ ਨਾ ਜਾਈ ਹਾਡ ਪੱਟਣ ਕਰ ਗੁਰੂ ਦਿਖਾਇਆ ਹੈ ਜੇ ਸੱਚ ਵਾਪਾਰੋ ਖੰਡਤ ਨਿੰਦਰਾ ਅਲਪ ਅਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਪੇਖ ਕਰੋ ਜੋ ਗਿੰਦਰਾ ਮੁੰਦਰਾ ਚੋਲੀ ਖਿੰਤਾ ਬਾਰਹਿ ਅੰਤਰ ਏਕ ਸਰੇਵ ਹੋ ਖੜ ਦਰਸ਼ਨ ਇਕ ਪੰਥਾ ਇਨ ਵਿਧ ਬਣ ਸਮਝਾਈਏ ਪੁਰਖਾ ਬਹੁੜ ਚੋਟ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜੁਗਤ ਇਵ ਪਾਈਏ ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਥਾ ਚੋਲੀ ਪਰਪੁਰ ਰਹੇ ਨਾਨਕ ਤਾਰੇ ਏਕ ਹਰੀ।

ਕਮ ਨੂੰ ਮਟਾਇਆ, ਅਨਹਤ ਰਾਤੇ ਉਹ ਮਨ ਲਾਇਆ, ਮਨਸਾਇਆ ਸਰ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ, ਤ੍ਰੈ ਗੁਣ ਮੇਟੇ ਖਾਈਏ ਸਾਰ, ਨਾਨਕ ਤਾਰ

ਕਮਾਵੇ, ਹੁਕਮੇ ਰਹੇ ਸਮਾਈ, ਪੂਰੇ ਗੁਰ ਤੇ ਸਾਜ ਕਮਾਵੇ, ਗਤ ਮਿਤ ਸਬਦੇ ਪਾਈ, ਆਦਿ ਕਉ ਬਿਸਮਾਦ ਵਿਚਾਰ ਕਥੀਅਲੇ, ਸੁਨ ਨਿਰੰਤਰ ਵਾਸ ਲੀਆ, ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀਅਲੇ, ਧੜਕੜ ਸਾਚਾ ਸਰਬ ਜੀਆ, ਗੁਰ ਬਚਨੀ ਅਵਗਤ ਸਮਾਈਏ, ਤਤ ਨਿਰੰਜਨ ਸਹਿਜ ਲਹੇ, ਨਾਨਕ ਦੂਜੀ ਕਾਰਨਾ ਕਰਨੀ, ਸੇਵੈ ਸਿੱਖ ਸੋ ਖੋਜ ਲਹੇ, ਹੁਕਮ ਬਿਸਮਾਦ ਹੁਕਮ ਪਛਾਣੇ, ਜੀ ਜੁਤ ਸਾ ਜਾਣੇ ਸੋਈ, ਆਪ ਮੇਟ ਨਿਰਾਲਮ ਹੋਵੇ, ਅੰਤਰ ਸਾਚ ਜੋਗੀ ਕਹੀਏ ਸੋਈ, ਅਵਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ।

ਆਵੇ ਬੋਲੇ ਸਭ ਵੇਕਾਰ, ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੁਗਤ ਸਚ ਰਹੇ ਸਮਾਏ, ਬਾਰਹਿ ਮੈਂ ਜੋਗੀ ਪਰਮਾਏ, ਸੰਨਿਆਸੀ ਛੇ ਚਾਰ, ਗੁਰ ਕੈ ਸ਼ਬਦ ਜੋ ਮਰ

ਬਿਨ ਸਬਦ ਸਭ ਦੂਜੇ ਲਾਗੇ ਦੇਖ ਹੋਰ ਦੇ ਵਿਚਾਰ ਨਾਨਕ ਵੱਡੇ ਸੇ ਵਡਭਾਗੀ ਜਿਨੀ ਸੱਚ ਰੱਖਿਆ ਉਰਧਾਰ ਗੁਰਮੁਖ ਰਤਨ ਲਹਿ ਲਿਵਲਾਏ ਗੁਰਮੁਖ ਪਰਖੇ ਰਤਨ ਸੁਖਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀਆਏ ਗੁਰਮੁਖ ਅਲੱਖ ਲਖਾਏ ਤਿਸ ਭਾਵੇ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖ ਨਾਮਦਾਨ ਇਸਨਾਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਪਾਵੇ ਦਰਗਹਿ ਮਾਨ ਗੁਰਮੁਖ ਪਉ ਪੰਜਨ ਪ੍ਰਧਾਨ ਗੁਰਮੁਖ ਕਰਣੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੇ ਘੜ ਘੜ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਿਟਾਵੇ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਪਰਮੇ ਆਵੇ ਜਾਏ ਬਿਨ ਗੁਰ ਕਾਲ ਨਾ ਪਵੀ ਥਾਏ ਬਿਨ ਗੁਰ ਮਨੁਆ ਅਤ ਡੁਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬਿਨ ਗੁਰ ਬਿਸੀਅਰ ਡਸੇ ਮਰ ਵਾਟ ਨਾਨਕ ਗੁਰਬਿਨ ਘਾਟੇ ਘਾਟ ਜਿਸ ਗੁਰ ਮਿਲੇ ਇਸ ਪਾਰ ਉਤਾਰੈ ਅਵਗੁਣ ਮੇਟੈ ਗੁਣ ਨਿਸਤਾਰੈ ਮੁਕਤ ਮਹਾਂ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨ ਆਵੇ ਹਾਰ ਤਨ ਹਟੜੀ ਇਹੋ ਮਨ ਵਣਜਾਰਾ ਨਾਨਕ ਸਹਿਜੇ ਸੱਚ ਵਾਪਾਰਾ ਗੁਰਮੁਖ ਬੰਧਿਓ ਸੇਤ ਵਿਧਾਤੈ ਲੰਕਾ ਲੂਟੀ ਦੈਤ ਸੰਤਾਪੈ ਰਾਮ ਚੰਦ ਮਾਰਿਓ ਅਹਿ ਰਾਵਣ ਭੇਦ ਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਤੇ ਤੀਸ ਉਧਾਰੇ ਗੁਰਮੁਖ ਚੁੱਕੇ ਆਵਣ ਜਾਣ ਗੁਰਮੁਖ ਦਰਖੇ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਦਰਗਹਿ ਸਿਫਤ ਸਮਾਏ ਨਾਨਕ ਗੁਰਮੁਖ ਬੰਦ ਨਾ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹਉਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹਿ ਸਮਾਏ ਗੁਰਮੁਖ ਸਾਚ ਨਾਮ ਪਾਤੂਤਮ ਹੋਏ ਨਾਨਕ ਗੁਰਮੁਖ ਸਗਲ

ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ। ਇਸ ਕਥਾ ਕਾ ਦੇ ਵਿਚਾਰ, ਬਹੁਜਲ ਸ਼ਬਦ ਲੰਘਾਵਣ ਹਾਰ, ਪਵਨ ਆਰੰਭ ਸਤਿਗੁਰਮਤ ਵੇਲਾ, ਸ਼ਬਦ ਗੁਰੂ ਤੁਰਤ ਤੁਨ ਚੇਲਾ, ਅਕਥ ਕਥਾ ਲੇ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਏਕ ਸਬਜਿਤ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ, ਮੈਣ ਕੇ ਦੰਤ ਕਿਉ ਖਾਈਏ ਸਾਰ, ਜਿਤ ਗਰਬ ਜਾਏ ਸੋ ਕਮਣ ਆਹਾਰ, ਹਿਵੇ ਕਾ ਘਰ ਮੰਦਰ ਅਗਨ ਪਿਰਾਹਨ, ਕਾਮਨ ਗੁਫਾ

ਏਕੋ ਹੋਵੇ। ਜਗ ਕਰੜਾ ਮਨ ਮੁਗਾਵਾਰ, ਸ਼ਬਦ ਕਮਾਈਏ ਖਾਈਏ ਸਾਰ, ਅੰਤਰ ਬਾਹਰ ਏਕੋ ਜਾਣੇ, ਨਾਨਕ ਅਗਨ ਮਰੇ ਸਤਿਗੁਰ ਕੇ ਪਾਣੇ, ਸੱਚ ਪਏ ਰਾਤਾ ਗਰਭ ਨਿਵਾਰੇ, ਏਕੋ ਜਾਤਾ ਸ਼ਬਦ ਵਿਚਾਰੇ, ਸ਼ਬਦ ਵਸੈ ਸੱਚ ਅੰਤਰ ਹੀ ਆ, ਤਨ ਮਨ ਸੀਤਲ ਰੰਗ ਰੰਗੀ ਆ, ਕਾਮ ਕ੍ਰੋਧ ਬੇਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ, ਕਵਨਮੁਖ ਚੰਦ ਹੇਵੇ ਕਰਛਾਇ, ਕਵਨਮੁਖ ਸੂਰਜ ਤਪੇ ਤਪਾਇਆ, ਕਵਨਮੁਖ ਕਾਲ ਜੋਤ ਨਿਤ ਰਹੇ, ਕਵਨ ਬੁੱਧ ਗੁਰਮੁਖ ਪਤ ਰਹੇ, ਕਵਨ ਜੋਤ ਜੋ ਕਾਲ ਸੰਘਾਰੇ, ਬੋਲੇ ਬਾਣੀ ਨਾਨਕ ਵਿਚਾਰੇ, ਸ਼ਬਦ ਭਾਗਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੇ ਅੰਧਿਆਰਾ, ਸੁਖ ਦੋ ਸਮ ਕਰ ਨਾਮ ਅਧਾਰਾ, ਆਪੇ ਪਾਰ ਉਤਾਰਨ ਹਾਰਾ, ਗੁਰ ਪਰਚੇ ਮਨ ਸਾ ਸਮਾਏ, ਪ੍ਰਣਤ ਨਾਨਕ ਕਾਲ ਨ ਕਾਏ, ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੇ ਦੁਖ ਕਾਲ ਸੰਤਾਪੈ, ਤੱਤੋ ਤਤ ਮਿਲੇ ਮਨ ਮਾਨੈ, ਦੂਜਾ ਜਾਏ ਇਗਤ ਕਰ ਆਨੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨੇਚਲ ਮਿਲਣ ਸਹਿਜ, ਅੰਤਰ ਸੁਨੰਗ ਬਾਹਰ ਸੁਨੰਗ, ਤਿਰ ਪਵਣ ਸੁਨਮ ਸੁਨੰਗ, ਚੌਥੇ ਸੁਨੇ ਜੋ ਨਰ ਜਾਣੇ, ਤਾ ਕੋ ਪਾਪ ਨਾ ਪੁਨੰਗ, ਘਟ ਘਟ ਸੁਨ ਕ ਜਾਣੇ ਪੇਓ, ਆਦ ਪੁਰਖ ਨਿਰੰਜਨ ਦੇਓ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ, ਸੁਨੋ ਸੁਨ ਕਹੇ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ, ਓਏ ਜਨਮ ਨਾ ਮਰੇ ਨਾ ਆਵੇ ਜਾਹੇ, ਨਾਨਕ ਗੁਰਮੁਖ ਮਨ ਸਮਝਾਹੇ, ਨੌ ਸਰ ਸੁਭਰ ਦਸਵੇਂ ਪੂਰੇ, ਤੇ ਅਨਹਤ ਸੁਨ ਵਜਾਵੇ ਤੂਰੇ, ਸਾਚੇ ਰਾਚੇ ਦੇਖ ਹਜੂਰੇ, ਘੜਕੜ ਸਾਚ ਰਹਿਆ ਪਰ ਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸਚ ਸੋਏ, ਸਹਿਜ ਪਾਈ ਮਿਲੀਏ ਸੁਖ ਹੋਵੇ, ਗੁਰਮੁਖ ਜਾਗੇ ਨੀਂਦ ਨਾ ਸੋਵੇ, ਸੁਨ ਸ਼ਬਦ ਅਪਰੰਪਰ ਧਾਰੈ, ਕਹਿਤੇ ਮੁਕਤ ਸ਼ਬਦ ਨਿਸਤਾਰੈ, ਗੁਰ ਕੀ ਦੀਖਿਆ ਸੇ ਸਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ, ਕਬੁਧ ਚਵਾਵੇ ਸੋਕਤ ਠਾਏ, ਕਿਉ ਤਤ ਨਾ ਬੂਝੇ ਚੋਟਾ ਖਾਏ, ਜਮ ਦਰ ਬਾਧੇ ਕੋਏ ਨਾ ਰੱਖੇ, ਬਿਨ ਸ਼ਬਦੇ ਨਾ ਹੀ ਪਦ ਸਾਖੇ, ਕਿਉ ਕਰ ਬੂਝੇ ਪਾਵੇ ਪਾਰ, ਨਾਨਕ ਮਨਮੁਖ ਨਾ ਬੂਝੇ ਗਵਾਰ, ਕਬੁਧ ਮਿਟੇ

ਤਹਿਰੇ ਸਮਾਏ ਨਾਨਕ ਪਾਰ ਪਰੇ ਸਦ ਪਾਏ ਸੋ ਸ਼ਬਦ ਕਾ ਖਾਂ ਵਾਸ ਕਸੀਲੇ ਜਿਤ ਤਰੀਏ ਪਵਜਲ ਸੰਸਾਰ ਹੋ ਤ੍ਰੈ ਸਤੰਗਲਵਾਈ ਕਹੀਏ ਤਿਸ ਕੋ ਕਵਨ ਆਧਾਰੋ ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲਖ ਲਖਾਏ ਸੁਣ ਸਵਾਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਗੁਰਮੁਖ ਸਬਦੇ ਸਚ ਲਿਵ ਲਾਗੇ ਕਰ ਨਦਰੀ ਮੇਲ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰੇ ਭਾਗ ਸਮਾਏ ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ ਜੈ ਦੇਖਾਂ ਤੈ ਸੋਈ ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਤਰ ਸੋਈ ਨਜ਼ਰ ਕਰੇ ਸ਼ਬਦ ਘਟਮੈ ਵਸੈ ਵਿਚੋ ਪਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਪਵ ਸਾਗਰ ਤਰੀਏ ਏਤ ਉਤੇ ਕੋ ਜਾਣੈ ਏਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਤ ਅੰਗਲਵਾਈ ਔਧੂ ਸੁਨ ਸਚ ਆਹਾਰੋ ਗੁਰਮੁਖ ਬੋਲੇ ਤਤ ਬਿਰੋਲੇ ਤੀਨ ਅਲਖ ਅਪਾਰੋ ਤ੍ਰੈ ਗੁਣ ਮੇਟੈ ਸ਼ਬਦ ਵਸਾਏ ਤਾ ਮਨ ਚੁਕੇ ਅਹੰਕਾਰੋ ਅੰਤਰ ਬਾਹਰ ਏਕੋ ਜਾਣੇ ਤਾਂ ਹਰ ਨਾਮ ਲੱਗੇ ਪਿਆਰੋ ਸੁਖਮਨਾ ਏੜਾ ਪਿੰਗਲਾ ਬੂਝੇ ਜਾਂ ਆਪੇ ਅਲਖ ਲਖਾਏ ਨਾਨਕ ਤਿਉ ਤੇ ਉਪਰ ਸਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜੀਉ ਪਵਨ ਕਸੀਅਲੇ ਪਵਨ ਤਹਾਂ ਰਸ ਖਾਈ ਗਿਆਨ ਕੀ ਮੁਦਰਾ ਕਵਨ ਔਧੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦੇ ਰਸ ਨਾ ਆਵੇ ਔਧੂ ਹਉਮੈ ਪਿਆਸ ਨ ਜਾਈ ਸ਼ਬਦਰ ਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਵਨ ਬੁੱਧ ਜਿਤ ਅਸਥਿਰ ਰਹੀਏ ਕਿਤ ਪੂਜਨ ਤ੍ਰਿਪਤਾਸ ਨਾਨਕ ਦੁਖ ਸੁਸਮ ਕਰ ਜਾਪੇ ਸਗੁਰ ਤੇ ਕਾਲ ਨਾ ਗ੍ਰਸ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰਸਬ ਦੇ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਅਕਥ ਕਥਾ

ਰੱਖਿਆ। ਸੋ ਸੋ ਨਦਰ ਕਰੇ, ਆਪੇ ਪੀਸੈ ਆਪੇ ਤਸੈ, ਆਪੇ ਹੀ ਲਾਏ ਲਾਏ, ਕਿਉ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੈ ਦੇ ਪੌੜੀ, ਵੇਕੀ ਸ੍ਰਿਸ਼ਟ ਉਪਾਈਨ, ਤਾ ਹੁਕਮ ਆਵੇ ਜਾਏ ਸਮਾਹੀ, ਆਪੇ ਵੇਖ ਵਿਸਦਾ ਦੂਜਾ ਕੋ ਨਾਹੀ, ਕਿਉ ਭਾਵੇ ਤਿਉ ਰੱਖ ਤੂੰ, ਕੁਰ ਸ਼ਬਦ ਬੁਝਾਹੀ, ਸਭਨਾ ਤੇਰਾ ਜੋਰ ਹੈ, ਕਿਉ ਭਾਵੇ ਤਵੇ ਚਲਾਹੀ, ਤੁਧ ਜੇਵੜ ਮੈਂ ਨਾਹੇ ਕੋ, ਕਿਸ ਆਸ ਸੁਣਾਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ, ਪਰਮ ਭੁਲਾਵੀ ਸਭ ਜਗ ਫਿਰੀ, ਭਾਵੀ ਹੋਈ ਭਾਲ, ਤੋ ਸੋ ਸਾਤਨ ਦੇਵਈ, ਕਿਆ ਚੱਲੇ ਤਿਸ ਨਾਲ, ਗੁਰ ਪ੍ਰਸਾਦੀ ਹਰ ਧਿਆਈਏ, ਅੰਤਰ ਰੱਖੀਏ ਉਰਧਾਰ, ਨਾਨਕ ਘਰ ਬੈਠਿਆ ਸੋ ਪਾਇਆ, ਜਾਂ ਕਿਰਪਾ ਕੀਤੀ ਕਰਤਾਰ। ਮਹੱਲਾ ਤੀਜਾ, ਧੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ, ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ, ਸਿਰੇ ਉੱਪਰ ਜਮ ਡੰਡ ਹੈ, ਦੂਜੇ ਭਾਏ ਪਦ ਖੋਏ, ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ, ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲਾਗੇ ਕੋਏ, ਨਾਨਕ ਸਹਿਜੇ ਮਿਲ ਰਹੇ, ਕਰਮ ਪ੍ਰਾਪਤ ਹੋਏ ਪੌੜੀ, ਇੱਕ ਆਪਣੀ ਸਿਫਤੀ ਲਾਇਨ, ਦੇ ਸਤਿਗੁਰ ਮਤੀ, ਇੱਕਨਾ ਨੂੰ ਨਾਉ ਬਖਸਿਓਨ, ਅਸਤਰ ਹਰ ਸਤੀ, ਪੌਣ ਪਾਣੀ ਬੈ ਸੰਤੋ, ਹੁਕਮ ਕਰੇ ਭਗਤੀ, ਇਹਨਾਂ ਨੂੰ ਪਉ ਅਗਲਾ,

ਜਿਸ ਭਾਵੇ ਤਿਸ ਬਖਸ਼ ਲਹਿ ਸੱਚ ਸ਼ਬਦ ਸਮਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ, ਮਨ ਕਾ ਝੂਠਾ ਝੂੜ ਕਮਾਵੇ, ਮਾਇਆ ਨੂੰ ਫਿਰੇ ਤਪਾ ਸਦਾਵੇ। ਪਰਮੇ ਭੂਲਾ ਸਭ ਤੀਰਥ ਗਹਿ, ਉਹ ਤਪਾ ਕੈਸੇ ਪਰਮ ਗਤ ਲਹਿ। ਗੁਰ ਪ੍ਰਸਾਦੀ ਕੋ ਸੱਚ ਕਮਾਵੇ, ਨਾਨਕ ਸੋ ਤਪਾ ਮੋਖ ਅੰਤਰ ਪਾਵੇ। ਮਹੱਲਾ ਤੀਜਾ, ਸੋ ਤਪਾ ਜੇ ਉਹ ਤਪ ਘਾਲੇ, ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ। ਸਤਿਗੁਰ ਕੀ ਸੇਵਾ ਇਹੋ ਤਪ ਪ੍ਰਵਾਨ, ਨਾਨਕ ਸੋ ਤਪਾ ਦਰਗਹਿ ਪਾਵੇ ਮਾਣ ਪੌੜੀ। ਰਾਤ ਦਿਨ ਉਪਾਇਨ ਸੰਸਾਰ ਕੀ ਵਰਤਣ, ਗੁਰਮਤੀ ਕੜ ਚਾਨਣਾ ਆਨੇਰ ਬਿਨਾਸਣ। ਹੁਕਮੇ ਹੀ ਸਭ ਸਾਜੀਅਨ ਰਵਿਆਸਾ ਵਣ ਤ੍ਰੇਣ। ਸਭ ਕੁਛ ਆਪੇ ਆਪ ਹੈ ਗੁਰਮੁਖ ਸਦਾ ਹਰ ਪਾਣ। ਸਭਦੇ ਹੀ ਸੋਝੀ ਪਈ ਸੱਚੇ ਆਪ ਬੁਝਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ, ਅਭਿਆਗਤ ਇਹ ਨਾ ਆਖੀਅਨ ਜਿਨਕੇ ਚਿਤ ਮੈਂ ਭਰਮ, ਤੇ ਦੇ ਦਿੱਤੇ ਨਾਨਕਾ ਤੇ ਹੋ ਜੇਗਾ ਧਰਮ। ਆਪੇ ਨਿਰੰਜਨ ਪਰਮ ਪਦ ਤਾਕਾ ਭੁੱਖਾ ਹੋਏ, ਜਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਮਹੱਲਾ ਤੀਜਾ, ਅਭਿਆਗਤ ਇਹ ਨਾ ਆਖੀਅਨ ਜੇ ਪੜ ਕਰ ਭੋਜਨ ਕਰੇਨ, ਉਦਰੇ ਕਾਰਨ ਆਪਣੇ ਬੈਲੇ ਪੇਖ ਕਰੇਨ। ਅਭਿਆਗਤ ਸੇ ਨਾਨਕਾ ਜੇ ਆਤਮ ਗੌਣ ਕਰੇਨ, ਭਾਲ ਲੈਣ ਸੋ ਆਪਣਾ ਨਿਰਕਰ ਰਹਿਣ ਕਰੇਨ। ਪੌੜੀ ਅੰਬਰ ਤਰਤ ਵਿਛੋੜਿਅਨ, ਵੇ ਸੱਚਾ ਅਸਰਾਓ ਘਰ ਦਰ ਸਭੋ ਸੱਚ ਹੈ। ਜਿਸ ਵਿੱਚ ਸੱਚਾ ਨਾਓ ਸਭ ਸੱਚਾ ਹੁਕਮ ਵਰਤਦਾ, ਗੁਰਮੁਖ ਸੱਚ ਸੁਮਾਓ ਸੱਚਾ ਆਪ ਤਖਤ ਸੱਚਾ ਬੈ ਸੱਚਾ ਕਰੇ ਨਿਆਓ। ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਖਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ, ਰੈਣਾਇਰ ਮਾਇ ਅਨੰਤ ਹੈ ਊੜੀ ਆਵੇ ਜਾਏ। ਭਾਣੇ ਚੱਲੇ ਆਪਣੇ ਬਹੁਤੀ ਲਏ ਸਜਾਏ, ਰੈਣਾਇਰ ਮੈਂ ਸਭ ਕੁਛ ਹੈ ਕਰਮੀ ਪੱਲੇ ਪਾਏ। ਨਾਨਕ ਨੌਨਦ ਪਾਈਏ ਜੇ ਚੱਲੇ ਤਿਸੇ ਰਜਾਏ। ਮਹੱਲਾ ਤੀਜਾ, ਫਿਰ ਜੇ ਸਤਿਗੁਰ ਨਾ ਸੇਵਿਓ ਵਿੱਚ ਹਉਮੈ ਜਨਮ ਬਿਨਾਸ, ਰਸਨਾ ਹਰਸ ਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ। ਬਿਖ ਖਾਧੀ ਮਨਮੁਖ ਮੋਆ, ਮਾਇਆ ਮੋਹੇ ਵਿਨਾਸ। ਇੱਕ ਸਹਰ ਕੇ ਨਾਮ ਵੇਣ ਤ੍ਰਿਗ ਜੀਵਨ ਤ੍ਰਿਗਵਾਸ, ਜਾਂ ਆਪੇ ਨਦਰ ਕਰੇ ਪਰ ਸੱਚਾ ਤਾਂ ਹੋਵੇ ਦਸ ਨਦਾਸ। ਤਾਂ ਅਨਦਨ ਸੇਵਾ ਕਰੇ ਸਤਿਗੁਰੂ ਕੀ ਕਵੇ ਨਾ ਛੋਡੇ ਪਾਸ। ਜੋ ਜਲ ਮੈਂ ਕਮਲ ਅਲਿਪ ਤੋਂ ਵਰਤ ਹੈ ਤਿਉ ਵਿੱਚੇ ਗਰੇ ਉਦਾਸ, ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਪਾਵੇ ਤਿਵ ਹਰ ਗੁਣ ਤਾਸ। ਪੌੜੀ ਛੱਤੀ ਜੁਗ ਗੁਬਾਰ ਸਾ, ਆਪੇ ਗਣਤ ਕੀਨੀ ਆਪੇ ਸ੍ਰਿਟ ਸਭ ਸਾਜੀਅਨ, ਆਪ ਮਤ ਦੀਨੀ ਸਿਮਰਤ ਸਾਸਤ ਸਾਜੀਅਨ। ਪਾਪ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ, ਸੱਚੇ ਸ਼ਬਦ ਪਤੀਨੀ ਸਭੇ ਆਪੇ ਆਪ ਵਰਤਦਾ ਆਪੇ ਬਖਸ ਮਿਲਾਈ। ਵਾਹੋ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ, ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ। ਜੋ ਸੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ, ਪਏ ਪਏ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ। ਜਿਉ ਬੈਸੰਤਰ ਤਾਤ ਸੁਧ ਹੋਏ ਤਿਉ ਹਰਕਾ ਭਉ ਦੁਰਮਤ ਮਹਿਲ ਗਵਾਏ। ਨਾਨਕ ਤੇਜਨ ਸੋਹਣੇ ਜੋ ਰਤੇ ਹਾਰੰਗ ਲਾਏ। ਮਹੱਲਾ ਤੀਜਾ, ਰਾਮ ਕਲੀ ਰਾਮਨ ਵਸਿਆ ਤਾਂ ਬਣਿਆ ਸੀਗਾਰ, ਗੁਰ ਕੇ ਸ਼ਬਦ ਕਮਲ ਬਿਰਸਿਆ ਤਾਂ ਸੌਂਪਿਆ ਭਗਤ ਭੰਡਾਰ।
ਪਰਮ ਗਿਆ ਤਾਂ ਜਾਗਿਆ, ਚੂਕਾ ਅਗਿਆਨ ਅੰਧਾਰ, ਤਿਸ ਨੂੰ ਰੂਪ ਅਤ ਅਗਲਾ, ਜਿਸ ਵਰ ਨਾਲ ਪਿਆਰ, ਸਦਾ ਰਵੇ ਤੇਰੇ ਆਪਣਾ, ਤੋਬਾ ਬੰਤੀ ਨਾਰ, ਮਨਮੁਖ ਸੀਗਾਰ ਨਾ ਜਾਣਨੀ, ਜਸਨ ਜਨਮ ਸਵਹਾਰ, ਫਿਰ ਘਰ ਭਗਤੀ ਸੀਗਾਰ ਕਰੇ, ਨਿਤ ਜੰਮੇ ਹੋਏ ਖੁਆਰ, ਸਹਿ ਸਾਰੇ ਵਿੱਚ ਸੋਭ ਨਾ ਪਾਏ ਨੀ, ਅੱਗੇ ਜੇ ਕਰੇ ਤੋ ਜਾਣੇ ਕਰਤਾਰ, ਨਾਨਕ ਸੱਚਾ ਏਕ ਹੈ, ਦੋਬ ਜਗੇ ਸੰਸਾਰ, ਚੰਗੇ ਮੰਦੇ ਆਪ ਲਾਇਨ, ਸੋ ਕਰਨ ਜੇ ਆਪ ਕਰਾਏ ਕਰਤਾਰ, ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ, ਦੂਜੀ ਨਾ ਹੀ ਜਾਏ, ਜੇ ਬੋ ਤੇਰਾ ਲੋਚੀਏ, ਬਿਨ ਕਰਮਾ ਪਾਇਆ ਨਾ ਜਾਏ, ਅੰਤਰ ਲੋਭ ਵਿਕਾਰ ਹੈ, ਦੂਜੇ ਪਾਏ ਖੁਆਏ, ਤਿਨ ਜੰਮਣ ਮਰਨ ਨਾ ਚੁੱਕਈ, ਹਉਮੈ ਵਿੱਚ ਦੁੱਖ ਪਾਏ, ਜਿਨੀ ਸਤਿਗੁਰ ਸਿਉ ਚਿੱਤ ਲਾਇਆ, ਸੋ ਖਾਲੀ ਕੋਈ ਨਾ ਹੈ, ਤਿਨ ਜਮ ਕੀ ਤਲਬ ਨਾ ਹੋਵਈ, ਨਾ ਓਏ ਦੁੱਖ ਸੁਖਾ ਹੈ, ਨਾਨਕ ਗੁਰਮੁਖ ਉਭਰੇ, ਸੱਚੇ ਸ਼ਬਦ ਸਮਾ ਗਏ ਪੌੜੀ, ਆਪ ਅਲਿਪਤ ਸਦਾ ਰਹੇ, ਹੋਰ ਧੰਦੇ ਸਭ ਧਾਵੇ, ਆਪ ਨਿਚਲ ਅਚਲ ਹੈ, ਹੋਰ ਆਵੇ ਜਾਵੇ, ਸਦਾ ਸਦਾ ਹਰ ਧਿਆਈ ਹੈ, ਗੁਰਮੁਖ ਸੁਖ ਪਾਵੇ, ਨਿਕਰ ਵਸਾ ਪਾਈਏ, ਸੱਚ ਸਿਫਤ ਸਮਾਵੇ, ਸੱਚਾ ਗੈਰ ਗੰਭੀਰ ਹੈ, ਗੁਰ ਸ਼ਬਦ ਬੁਝਾਈ, ਵਾਹੋ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ, ਸੱਚਾ ਨਾਮ ਧਿਆਏ ਤੂੰ, ਖੱਬੋ ਵਰਤੇ ਸੱਚ, ਨਾਨਕ ਹੁਕਮੇ ਜੋ ਬੁੱਝੇ, ਤੋ ਫਲ ਪਾਏ ਸੱਚ, ਕਥਨੀ ਬਦਨੀ ਕਰਤਾ ਫਿਰੇ, ਹੁਕਮ ਨਾ ਬੂਝੇ ਸੱਚ, ਨਾਨਕ ਹਰ ਕਾ ਪਾਣਾ ਮੰਨੇ, ਤੋ ਭਗਤ ਹੋਏ, ਵਿਣ ਮੰਨੇ ਕੱਚਨ ਕੱਚ। ਮਹੱਲਾ ਤੀਜਾ, ਮਨਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ, ਓਏ ਥਾਓ ਕਥਾਓ ਨਾ ਜਾਣਨੀ, ਉਨ ਅੰਤਰ ਲੋ ਵਿਕਾਰ, ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ, ਉਹ ਨਾ ਮਾਰੇ ਜਮ ਜਿੰਦਾਰ, ਅੱਗੇ ਦਰਗੇ ਲੇਖੇ ਮੰਗੇ, ਮਾਰ ਖੁਆਰ ਕੀਚੇ ਕੂੜਿਆਰ, ਇਹ ਕੂੜੇ ਕੀ ਮਲ ਕਿਉਂ ਉਤਰੇ, ਕੋਈ ਕੱਢੋ ਇਹੋ ਵਿਚਾਰ, ਸਤਿਗੁਰ ਮਿਲੇ ਤਾਂ ਨਾਮ ਦੜਾਏ, ਸਭ ਕੇਲੇ ਕੱਟਣ ਹਾਰ, ਨਾਮ ਜਪੇ ਨਾਮ ਆਰਾਧ, ਇਸ ਜਨ ਕੋ ਕਰੋ ਸਭ ਨਮਸਕਾਰ, ਮਲਕੂੜੀ ਨਾਮ ਉਤਾਰੀਅਨ, ਜਪ ਨਾਮ ਹੋਆ ਸਚਿਆਰ, ਜਨ ਨਾਨਕ ਜਿਸ ਦੇ ਇਹ ਚਲਤ ਹੈ, ਸੋ ਜੀਵੋ ਦੇਵਣ ਹਾਰ। ਪੌੜੀ ਤੁਧ ਜੇਵੜ ਦਾਤਾ ਨਾਗ, ਇਸ ਆਗ ਸੁਣਾਈਏ, ਗੁਰਪ੍ਰਸਾਦੀ ਪਾਏ ਜਿੱਥੋ ਹੋਮੇ ਜਾਈਏ, ਰਸ ਕਾ ਸਾਦਾ ਬਾਰ ਸੱਚੀ ਵਡਿਆਈਏ, ਜਿਸ ਨੂੰ ਬਖਸ਼ੇ ਤਿਸ ਦੇ ਆਪ ਲਏ ਮਿਲਾਈਏ, ਤਟ ਅੰਤਰ ਅੰਮ੍ਰਿਤ ਰੱਖਿਓਨ, ਗੁਰਮ ਕਿਸੇ ਪਿਆਈ, ਵਾਹੋ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ, ਪਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਜੇ ਸਤਿਗੁਰ ਪਾਵੇ ਸੋ ਮਨ ਲੈਨ, ਸੇਈ ਕਰਮ ਕਰੇਨ, ਜਾਏ ਪੁੱਛੋ ਸਿਮਰਤ ਸਾਸਤ, ਪਿਆਸ ਸੁਖ ਨਾਰਦ, ਬਚਨ ਸਭ ਸ੍ਰਿਸ਼ਟ ਕਰੇਨ, ਸੱਚੇ ਲਾਏ ਸੱਚ ਲੱਗੇ, ਸਦਾ ਸੱਚ ਸਮਾ ਲੈਨ, ਨਾਨਕਾਏ ਸੇ ਪ੍ਰਵਾਨ ਭਏ, ਜੇ ਸਗਲੇ ਕੁਲ ਤਾਰੇਨ। ਮਹੱਲਾ ਤੀਜਾ, ਗੁਰੂ ਜਿਨਾ ਕਾ ਅੰਧਲਾ, ਸਿੱਖ ਪੀ ਅੰਧੇ ਕਰਮ ਕਰੇਨ, ਓਏ ਪਾਣੇ ਚੱਲਣ ਆਪਣੇ, ਨਿਰ ਝੂਠੋ ਝੂਠ ਬੋਲੇਨ, ਕੂੜ ਕੁਸਤ ਕੁਮਾਉਂਦੇ ਪਰ ਨਿੰਦਾ ਸਦਾ ਕਰੇਨ, ਓਏ ਆ ਡੁੱਬੇ ਪਰ ਨਿੰਦਗਾਂ, ਸਗਲੇ ਕੁਲ ਡੋਬੇਨ, ਨਾਨਕ ਜਿਤ ਓਏ ਲਾਏ ਤਿਤ ਲੱਗੇ, ਓਏ ਬੱਪੜੇ ਕਿਆ ਕਰੇਨ। ਪੌੜੀ ਸਭ ਨਦਰੀ ਅੰਦਰ ਰੱਖਦਾ, ਜੇਤੀ ਸਿੱਟ ਸਭ ਕੀਤੀ, ਇੱਕ ਕੂੜ ਕੁਸਤ ਲਾਇਨ,
منمک وگوتی گرمک سدا تیائی ہے اندر گھر پریتی جن کو پوتے پن ہے تین وات سے پیتی نانک نام تیائی ہے سچ سبت سنائی واہو واہ سچے پاتسا توں سچی نائی سلوک محلہ پہلا ستی پاپ کر ست کماگے گر دیکھا کر دیون جاگے استری پرکھے کھٹے پاؤ پاوے آو پاوے جاؤ ساست وید نہ ماننے کوئے آپ آپے پوجا ہوئے کاجی ہوئے کہ بھے نے آئے پھیرے تسبیح کرے خدائے وڈی لے کے حق گوائے جے کو پوچھے تا پڑھ سنائے ترک منتر کان رے سماگے لوک مہاوے چاڑی کھاگے چونکا دے کے سچا ہوئے ایسا ہندو ویکھو کوئے جوگی گرہی جٹا بے پوت آگے پاچھے روے پوت جوگ نہ پایا جوت گوائی کد کارن سرشائی پائی نانک کلکا ایو پروان آپے اکھنے آپے جان محلہ پہلا ہندو کہے کر ہندو آوے سوج نے او پڑ گل پاوے سود پائے کرے برے آئی نہتا توتا تھائے نہ پائی ون گر پیرے وہ تھائے نہ پائی راؤد سائے اتھے کو جائے کرنی باجوں پست نہ پائے جوگی کہے کار جگت دسائی تیت کارن کان مندرا پائی مندرا پائے پھرے سنسار جتھے کتھے سرجنہار جیتے جی تیتے واٹاؤ تیری آئی تل نہ کاؤ ایتھے جانے سو جائے سنیانے ہور فکڑ ہندو مسلمانے سب نہ قدر لکھا ہوئے کرنی باجوں ترے نہ کوئے سچو سچ وکھانے کوئے نان اگے پوش نہ ہوئے پوڑی ہر کا مندر آکھیے کایا کوڑ گاڑ اندر لال جویری گرمخر نام پڑ ہر کا مندر سریر ات سونا ہر گھر نام دڑ من آپ کھوائن مایا مو نت کڑ سبنا صاحب ایک ہے پورے پاگ پایا جائی واہو واہو سچے پاتشاہ تو سچی نائی سلوک محلہ پہلا نہ سدگیا نہ سسگیا نہ ست پانی جنت پھر نہ ست موڈ مڈائی کیسی نہ ست پڑیا دیس پھر نہ ست رکھی برکھی پتھر آپ شاو ہے دکھ سہ ہے نہ سہستی بدے سنگل نہ ست گائی کاو چرے جس ہسد دیوے جس ہوئی جس نو دیت آئے ملے نانکتا کو ملے وڈائی جس کڑ پیتر سب دروے سب کڑ میرے ہو سب نہ اندر جسے کھوائی تس کون کہے جسے دکھالا باٹڑی جسے پلاوے کون جسے پلائی پند سیر جسے دکھاوے کون محلہ پہلا تو گر ہی جو نگرو کرے جب تب سنجم پیکھیا کرے پن دان کا کرے شریر سو گر ہی گنگا کا نیر بولے ایسر ست سروپ پرم تنت میں ریکھنا روپ محلہ پہلا سو اودھوتی جو تھوپے آپ پیکھیا بھوجن کرے سنتاپ او ہٹ پٹن میں پیکھیا کرے سو اودھوتی سے پر چڑھے بولے گورکھ ست سروپ پرم تنت میں ریکھنا روپ محلہ پہلا سو اداسی جے پالے اداس ارد ارد کرے نرنجن واس چند سورج کی پائے گنڈ اس اداسی کا پڑے نہ کند بولے گوپی چند ست سروپ پرم تنت میں ریکھنا روپ محلہ پہلا تو پاکھنڈی جے کایا پخالے
काया की अगन ब्रह्म पर जल उपने बिंद न देई झरना इस पाखंडी जरा न मरना बोले चरपट सत स्वरूप परम तंत मय रेखना रूप महला पहला सो पैरागी जे उल्टे ब्रह्म गगन मंडल मय रूपे थम आए निस अंतर रहे ध्यान ते बैरागी सत समान बोले परतर सत स्वरूप परम तंत मय रेखना रूप महला पहला क्यों मरे मंदा क्यों जीवे ज्योत तन पड़ाए क्या खाजे पुत आसत नास्त एको नाओ कौन सो अखर जित रहे हे आओ तूप शाम जे सम कर सह

ਸਰਕਾਰ ਮਾਣ ਹੁਕਮੀ ਖੱਟੇ ਖਾਏ ਨਾਨਕ ਲੇਖੇ ਮੰਗੇ ਆਓ ਜਣੇਂਦਾ ਜਾਏ ਮਹੱਲਾ ਪਹਿਲਾ ਪਾਓ ਪੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇ ਮੀ ਹਾਲੀ ਚਿੱਤ ਚੇਤਾਵਤਰ ਵਕਤ ਸੰਜੋਗ ਨਾਉ ਬੀਜ ਬਖਸ਼ੀਸ ਬੋਲ ਦੁਨੀਆਂ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੇ ਪਾਏ ਬੋਲੇ ਦੂਜੇ ਪਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੇ ਗੁਰਮੁਖ ਨਾਮ ਧਿਆਈਏ ਮੱਥ ਤਤ ਕਢੋਲੇ ਅੰਤਰ ਪ੍ਰਗਾਸ ਕੜ ਚਾਨਣਾ ਹਰ ਲੱਦਾ ਟੋਲੇ

ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜਿੰਤ ਉਪਾਇਨ, ਤਿਨਾ ਪੇ ਰੋਜੀ ਦੇ ਉਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ, ਨਾ ਕੋ ਲਏ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਯੋਗ ਕਰੇ, ਵਿੱਚ ਪਾਏ ਸਾਇਰਾ ਤਿਨਾ ਪੇ ਸਾਰ ਕਰੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ, ਨਾਨਕ ਇਹੋ ਜੀਉ ਮਛਲੀ ਝੀਵਰ ਕਿਸ ਨਾ ਕਾਲ, ਮਨੁਆ ਅੰਧ ਨਾ ਚੇਤਈ ਪੜੇ ਅਚਿੰਤਾ ਜਾਲ, ਨਾਨਕ ਚਿੱਤ ਅਚੇਤ ਹੈ ਚਿੰਤਾ ਬੱਧਾ ਜਾਏ, ਨਦਰ ਕਰੇ ਦੇ ਆਪਣੀ ਤਾਂ ਆਪੇ ਲਏ ਮਿਲਾਏ ਪੌੜੀ, ਛੇ ਦਿਨ ਸਾਚੇ ਸਦਾ ਸਦਾ ਜਿੰਨੀ ਹਰਸ ਪੀਤਾ, ਗੁਰਮੁਖ ਸੱਚਾ ਮਾਨਵਸ ਸੌਦਾ ਕੀਤਾ, ਸਭ ਕੁਛ ਕਰ ਹੀ ਮਾਏ ਹੈ ਵੜਭਾਗੀ ਲੀਤਾ, ਅੰਤਰ ਤਿਸਨਾ ਮਰ ਗਈ ਹਰ ਗੁਣ ਗਾ ਵੀਤ, ਆਪੇ ਮੇਲ ਮਲਾਇਨ ਆਪੇ ਦੇ ਬੁਝਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ, ਵੇਲ ਪੰਜਾਇਆ ਕੱਤ ਬਣਾਇਆ, ਤੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ, ਕਿਉਂ ਪਦ ਪਾਟੀ ਸਿਵਤੀ ਸੀਪੈ, ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ ਮਾਉ ਪਖ ਕਿਉਂ ਚੱਲੇ ਨਾਹੀ, ਕੜੀ ਮੋਦ ਕਿਸ ਹੰਡੈ, ਕਤ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ, ਨਾਨਕ ਸਾਹਿਬ ਸੱਚੋ ਸੱਚਾ ਤਿੱਤਰ ਜਾਪੀ ਜਾਪੇ ਮਹੱਲਾ ਪਹਿਲਾ, ਸੱਚ ਕੀ ਕਾਤੀ ਸਚ ਸਵਸਾਰ, ਤਾੜਤ ਤਸਕੀ ਅਪਰ ਅਪਾਰ ਸਭ ਦੇ ਸਾਣ ਰਖਾਈ ਲਾਏ, ਹੁਣ ਕੀਤੇ ਕੇ ਵਿੱਚ ਸਮਾਏ, ਤੇਦਾ ਕੁੱਠਾ ਹੋਵੇ ਸੇਖ, ਲੋਹੂ ਲੱਭ ਨਿਕੱਥਾ ਵੇਖ ਹੋਏ ਹਲਾਲ, ਲੱਗੇ ਹੱਕ ਜਾਏ ਨਾਨਕ ਦਾਰ ਦੀਦਾਰ ਸਮਾਏ। ਮਹੱਲਾ ਪਹਿਲਾ, ਕਾਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ, ਗਰਬਨਾ ਕੀਜੇ ਨਾਨਕਾ ਮਤ ਸਿਰ ਆਵੇ ਭਾਰ ਪੌੜੀ, ਸੋ ਸਤ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ, ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਤਨ ਪੱਲੇ, ਭਗਤ ਸੋਹਣ ਗੁਣ ਗਾਵਦੇ ਗੁਰਮਤ ਅਚੱਲੇ, ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਪੱਲੇ, ਆਪੇ ਮੇਲ ਮਿਲਾਏਂਦਾ ਆਪੇ ਦੇ ਵਡਿਆਈ। ਸਲੋਕ ਮਹੱਲਾ ਤੀਜਾ, ਆਸਾ ਅੰਦਰ ਸਭ ਕੋ ਹੋਏ ਨਿਰਾਸਾ ਹੋਏ, ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ। ਮਹੱਲਾ ਤੀਜਾ, ਨਾ ਕਿਛ ਆਸਾ ਹੱਥ ਹੈ ਕਿਉ ਨਿਰਾਸਾ ਹੋਏ, ਕਿਆ ਕਰੇ ਇਹ ਵਪੜੀ ਜਾਂ ਫੁਲਾਏ ਸੋਏ ਪੌੜੀ, ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬੇਨ, ਪ੍ਰਭਦਾਤਾ ਦਾ ਤਾਰ ਨਿਚਲ ਇਉ ਤਨ, ਸਾਸ ਸਾਸ ਆਰਾਧ ਨਿਰਮਲ ਸੋਏ ਜਾਨ, ਅੰਤਰਜਾਮੀ ਅਗਮ ਰਸਨਾ ਏਕ ਪਾਨ, ਰਬ ਰਿਆ ਸਰਬਤ ਨਾਨਕ ਬਲ ਜਾਈ। ਸਲੋਕ ਮਹੱਲਾ ਪਹਿਲਾ।

ਉਪਦੇਸ ਦਾ ਗੁਰਮੁਖ ਪਤੀਆਈਐਨ ਇੱਕ ਆਪੇ ਉੱਜੜ ਪਾਇਨ ਇੱਕ ਭਗਤੀ ਲਾਇਨ ਜਿਸ ਆ ਬੁਝਾਏ ਸੋ ਬੁਝਸੀ ਆਪੇ ਨਾਏ ਲਾਈਐਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਸੁਧ

ਪ੍ਰਭ ਜਿਆ ਗੁਰ ਸਤਿਗੁਰ ਕੈ ਪ੍ਰਸਾਦ ਪੌੜੀ ਥੱਟਣ ਹਾਰੇ ਥਾਟ ਆਪੇ ਹੀ ਥੱਟਿਆ ਆਪੇ ਪੂਰਾ ਸਾਹੋ ਆਪੇ ਹੀ ਖਟਿਆ ਆਪੇ ਕਰ ਪਾਸਾਰ ਆਪੇ ਰੰਗ ਰਟਿਆ ਕੁਦਰਤ ਕੀਮ ਨਾ ਪਾਏ ਅਲੱਖ ਬਹਿ ਮਟਿਆ।

ਪੰਜਵਾਂ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਪੌੜੀ ਤੋ ਐਸਾ ਦਾਤਾਰ ਮਨੋ ਨਾ ਵਿਸਰੈ ਘੜੀ ਨਾ ਮੋਦ ਚਸਾ ਤਿਸ ਬਿਨ ਨਾ ਸਰੈ ਅੰਤਰ ਭਾਰ ਸੰਗ ਕਿਆ ਕੋ ਲੁਗ ਕਰੈ

ਸੋਈ ਅਜਰ ਜਰੈ ਤੇਸੀ ਮਿਲਿਆ ਸੱਚ ਮੰਤਰ ਗੁਰਮਨ ਥਰੈ। ਸਲੋਕ ਮਹੱਲਾ ਪੰਜਵਾਂ ਤਨਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ ਤਨਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿਨੀ ਇਕ ਮਨ ਇਕ ਅਰਾਧਿਆ ਤਿਨ ਸਦ ਬਲਿਹਾਰੇ ਜਾਓ ਤਿਨ ਕੀ ਧੂੜ ਹਮ ਬਾਂਛਦੇ ਕਰਮੀ ਪੱਲੇ ਪਾਏ ਜੋ ਰਤੇ ਰੰਗ ਗੋਵਿੰਦ ਕੈ ਹਉ ਤਿਨ ਬਲਿਹਾਰੇ ਜਾਓ। ਆਖਾਂ ਬਿਰਥਾ ਜੀ ਕੀ ਹਰ ਸੱਜਣ ਮਿਲ ਹੋ ਰਾਏ ਗੁਰਪੂਰੇ ਮੇਲ ਆਇਆ।

ਕਰੇ ਨਾ ਭੰਗ, ਜਾਣੇ ਬਿਰਥਾ ਜੀ ਕੀ ਕਦੇ ਨਾ ਮੋੜੇ ਰੰਗ। ਹਰ ਇੱਕੋ ਮੇਰਾ ਮਸਲਤੀ ਭੰਨਣ ਕਰਨ ਸਮਰੱਥ, ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜਗ ਹੱਥ, ਹਰ ਇਸੇ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ, ਸਤਿਗੁਰ ਸੰਤ ਮਿਲਾਇਆ ਮਸਤਕ ਥਰ ਕੇ ਹੱਥ, ਵੱਡਾ ਸਾਹਿਬ ਗੁਰੂ ਮਿਲਾਇਆ ਤਿਨ ਤਾਰਿਆ ਸਗਲ ਜਗਤ, ਮਨ ਦੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਜੋਗ, ਨਾਨਕ ਪਾਇਆ ਸੱਚ ਨਾਮ ਸਦਗੀ ਭੋਗੇ ਭੋਗ ਮਹੱਲਾ ਪੰਜਵਾਂ। ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਧ, ਜਿਚਿਰ ਪਹਿਨਣ ਖਾਮਨੇ ਤਿਚਿਰ ਰੱਖਣ ਗੰਢ, ਜਿਤ ਦੇਣ

ਤਾਕ ਜਿਸੇ ਦਖਾਲੇ ਮਹਿਲ ਤਿਸ ਨਾ ਮਿਲੇ ਤਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨੌ ਨਿਧ ਨਾਮ ਨਿਧਾਨ ਗੁਰ ਕੇ ਸ਼ਬਦ ਲਾਕ ਤਿਸੇ ਮਿਲੇ।

ਤੇਜਮ ਨਾਹੀਂ ਦੁੱਖ ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ ਜਿਸਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜੇ ਤੂੰ ਆਵੇ ਚਿੱਤ ਤੋ ਪ੍ਰਵਾਨ ਜਨ ਜੇ ਤੂੰ ਆਵੇ ਚਿੱਤ ਬਹੁਤਾ ਤੇ ਸਥਾਨ ਜੇ ਤੂੰ ਆਵੇ ਚਿੱਤ ਤੋ ਵਡ ਪਰਵਾਰਿਆ ਜੇ ਤੂੰ ਆਵੇ ਚਿੱਤ ਤਿਨ ਕੁਰ ਉਧਾਰਿਆ ਸਲੋਕ ਮਹੱਲਾ ਪੰਜਵਾਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਤੋਵੇ ਚੱਕਰ ਬਣਾਏ ਮਾਇਆ ਨੂੰ ਬਹੁਤਾਵੇ ਅੰਦਰ ਮੈਲ ਨਾ ਉਤਰੇ ਹਉਮੈ ਫਿਰ ਫਿਰ ਆਵੇ ਜਾਵੇ

ਅਰ ਜੋੜ ਕਦੇ ਨਾ ਆਵੇ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾਂ ਫਾਲਣ ਜਾਵੇ। ਉੱਡਰਿਆ ਵੇਚਾਰਾ ਬਗਲਾ, ਮਤ ਹੋਵੇ ਮੰਝ ਲਖਾਵੇ।

ਆਵੇ। ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕੈ ਹੁਕਮ ਆਵੇ। ਰਤਨ ਪਦਾਰਥ ਮਾਣਕ ਸਰਵਰ ਭਰਪੂਰੇ, ਖਾਏ ਖਰਚਰੇ ਤੋਟ ਨ ਆਵੇ। ਸਰਵਰ ਹੰਸ ਦੂਰ ਨਾ ਹੋਈ, ਕਰਤੇ ਏਵੇ ਭਾਵੇ। ਜਨ ਨਾਨਕ ਜਿਸਦੇ ਮਸਤਕ ਭਾਗ ਤੁਰ ਲਿਖਿਆ, ਸੋ ਸਿੱਖ ਗੁਰੂ ਪਹਿ ਆਵੇ। ਆ ਕਰਿਆ ਕੁਟੰਬ ਸਭ ਤਾਰੇ, ਸਭਾ ਸ੍ਰਿਟ ਛਿਡਾਵੇ। ਮਹੱਲਾ ਪੰਜਵਾਂ ਪੰਡਿਤ ਆਖਾਏ, ਬਹੁਤੀ ਰਾਹੀ ਕੋਰੜ।

ਇਸੇ ਤੀਠਾ ਗ੍ਰਹਿ ਲਿਆਇਆ ਸਾਥ ਪੇ ਇੱਕੋ ਜਿਹਾ ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੇ ਤਾਂ ਉੱਗੜ ਆਇਆ ਲੋਹਾ ਬਹੁ ਤੇਰੀ ਥਾਈ ਰਲਾ

ਕਰੇ ਸੁਧ ਦੇਖ ਨਾਨਕ ਜਿਸ ਤੁਰਮਸਤ ਹੋ ਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੇ ਵਸੇਹਾ ਆਮਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁ ਪਾਣਾ ਜੰਤ ਸੋ ਤੁਧ ਬੁਝਈ ਜੋ ਤੁ ਪਾਣਾ ਜੰਤ ਤੋ ਦਰਗੇ ਸਿਜਈ ਜਿਸਨੂੰ ਤੇਰੀ ਨਦਰ ਹਉਮੈ ਤਿਸ ਗਈ ਜਿਸਨੂੰ ਤੂ ਸੰਤੁਸ਼ਟ ਕਾਲ ਮਾਲ ਤਿਸ ਖਈ ਜਿਸ ਕੈ ਸੁਆਮੀ ਵੱਲ ਨਿਰਭਉ ਸੋ ਪਈ ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥਿਆਈ ਜਿਸਨੂੰ ਤੇਰੀ ਮਾਇਆ ਨਾ ਪੋਹੈ ਅਗਨਈ ਤਿਸਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਸਲੋਕ ਮੁਹੱਲਾ ਪੰਜਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲਏ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪਏ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੇ ਪਉ ਨਾ ਕੋਏ ਗੁਣ ਗਾਵਾਂ ਦਿਨ ਰਹਿਣ ਏਤੇ ਕੰਮ ਲਾਏ ਸੰਤ ਜਨਾ ਕੇ ਸੰਗ ਹਉਮੈ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪੀਏ ਮਨੇ ਮਾਹੇ ਇੱਕ ਸਕੀ ਸਰਣ ਆਏ ਇੱਕ ਸਿਉਂ ਕਰ ਪਿਰਹੜੀ ਦੂਜੀ ਨਾਹੀ ਜਾਏ ਇੱਕੋ ਦਾਤਾ ਮੰਗੀਏ ਸਭ ਕੁਛ ਪੱਲੇ ਪਾਏ ਮਨ ਤਨ ਸਾਸ ਗਿਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਮੁੱਠ ਆਏ ਜਲ ਥਲ ਮਹੀਲ ਰਵ ਰਹੇ ਆ ਦੂਜਾ ਕੋਈ ਨਾ।

ਜਿਸਨੂੰ ਤੇਰਾ ਅੰਗ ਤੋ ਨਿਰਮਲੀ ਹੂੰ ਨਿਰਮਲਾ, ਜਿਸਨੂੰ ਤੇਰੀ ਨਜ਼ਰ ਨਾ ਲੇਖਾ ਪੁੱਛੀ ਹੈ, ਜਿਸ ਨੂੰ ਤੇਰੀ ਖੁਸ਼ੀ ਤਿਨ ਨੌਨਦ ਪੁੰਚੀ ਹੈ, ਜਿਸਨੂੰ ਤੂੰ ਪ੍ਰਾਵਲ ਤਿਸ ਕਿਆ ਮੋਸ਼ੰਦਗੀ, ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਸਲੋਕ ਮੁਹੱਲਾ ਪੰਜਵਾਂ। ਉਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ, ਤੁਦੋਂ ਫੁੱਲੇ ਸੇ ਜਮ ਜਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ। ਮੁਹੱਲਾ ਪੰਜਵਾਂ। ਸਤਿਗੁਰ ਸਿਮਰੋ ਆਪਣਾ ਕਾਟ ਆਪ ਕਾਟ ਕਾਟ ਕਾਟ, ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਧੇ ਵਾਟ ਪੌੜੀ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਇ ਤੇਰੇ ਛੜ ਜਾਹੇ, ਭਉ ਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਬਸੇ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਤਾ ਕੋਈ ਨਾ ਜਾਏ ਜੇ ਆਵੇ ਤੁਰੇ ਆਹੇ। ਸਲੋਕ ਮੁਹੱਲਾ ਪੰਜਵਾਂ। ਦੂਜਾ ਤਿਸਨਾ ਬੁਝਾਏ ਹੋ ਪਾਰ ਬ੍ਰਹਮ ਨਾਮ ਦਿਓ ਆਧਾਰ, ਆਗਮ ਅਗੋਚਰ ਸਾਹਿਬ ਹੋ ਸਮਰੱਥ ਸੱਚ ਦਾਤਾਰ, ਤੂੰ ਨਿਚਲ ਨਿਰਵੈਰ ਸੱਚ ਸੱਚਾ ਤੋ ਦਰਬਾਰ, ਕੀਮਤ ਕਹਿਣ ਨਾ ਜਾਈਏ ਅੰਤ ਨ ਪਾਰਾਵਾਰ, ਪ੍ਰਭ ਛੋੜ ਹੋਰ ਜੇ ਮੰਗਣਾ ਸਭ ਖਿਆ ਰਸਾਰ, ਸੇ ਸੁਖੀਏ ਸੱਚ ਸਾ ਸੇ ਜਿਨ ਸੱਚਾ ਵਿਵਹਾਰ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿ ਸੁਖਸਾਰ, ਨਾਨਕ ਇਕ ਆਰਾਧੇ ਸੰਤਨ ਰੇਣਾਰ। ਮਹੱਲਾ ਪੰਜਵਾਂ। ਅੰਧ ਸੁਖ ਵਿਸਰਾਮ ਨਿਤ ਹਰ ਕਾ ਕੀਰਤਨ ਗਾਏ, ਅਵਸਿਆਣ ਪਛਾੜ ਦੇਹੇ ਨਾਨਕ ਉਧਰ ਸੁਣਾਏ।

ਤੇਰਾ। ਸਲੋਕ ਮਹੱਲਾ ਪੰਜਵਾਂ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀ ਕਾ ਦੁਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁਖ ਮਟਾਇਣ। ਮਹੱਲਾ ਪੰਜਵਾਂ। ਹੁਕਮ ਉਚਰੇ ਹੁਕਮੇ ਰਹਿ, ਹੁਕਮੇ ਦੁਸੁ ਸਮ ਕਰ ਸਹਿ।

ਭਗਤੀ ਲਾਏ ਨਾਨਕ ਵਿਰਲੇਹੇ ਪੌੜੀ। ਵਡਿਆਈ ਸੱਚੇ ਨਾਮ ਕੀ ਹੋ ਜੀਵਾਂ ਸੁਣ ਸੁਣੇ, ਅਸੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ। ਦਿਨ ਸਰੈਣ ਤੇਰਾ ਨਾਉ ਤਦਾਸਾ ਜਾਪੀਏ, ਤਿਸ਼ਨਾ ਭੁੱਖ ਵਿਕਰਾਲ ਨਾਏ ਤੇਰੇ ਤਰਾਪੀਏ। ਰੋਗ ਸੋਗ ਦੁੱਖ ਵੰਜੇ ਜਿਸ ਨਾਉ ਮਨ ਵਸੇ, ਤਿਸੇ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ। ਖੰਡ ਬ੍ਰਹਿਮੰਡ ਬੇਅੰਤ।

ਤੂੰ ਮੁੱਠਾ ਚਿੱਤ ਤਿਸ ਦਰਦ ਨਿਵਾਰਣੋ, ਜੇ ਤੂੰ ਮੁੱਠਾ ਚਿੱਤ ਤਿਸ ਕਦੇ ਨਾ ਹਾਰਣੋ, ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰਤਾਰਣੋ, ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ, ਜਿਸ ਆਇਆ ਹੱਥ ਨਿਧਾਨ ਤੋਰਿਆ ਪਾਲਣੋ, ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣਨੋ, ਉਹ ਸਭਨਾ ਕੀ ਰੇਣ ਬਿਰਹੀ ਚਾਰਣੋ, ਸਭ ਤੇਰੇ ਚੋਜ ਵਿੜਾਣ ਸਭ ਤੇਰਾ ਕਾਰਣੋ। ਸਲੋਕ ਮਹੱਲਾ ਪੰਜਵਾਂ। ਉਸ ਤੋਂ ਨਿੰਦਾ ਨਾਨਕ ਜੀ, ਮੈਂ ਹੱਬ ਮਨਾਈ ਛੋੜਿਆ ਹੱਬ ਕਿਛ ਤਿਆਗੀ।

ਤਾਹੋਂ ਸੁਖ ਸੁਖਾ ਲਈ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ ਤੱਬੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ ਜੇ ਕੀਚਣ ਲੱਖ ਉਪਾਪ ਤਾਂ ਕਹੀ ਨਾ ਭੁੱਲੀਏ ਜਿਸ ਨੂੰ ਵਿਸਰੇ ਨਾਉ ਤੋ ਨਿਰਤਨ ਕਾਂਡੀਏ ਜਿਸ ਨੂੰ ਵਿਸਰੇ ਨਾਉ ਸੋ ਜੋ ਨੀ ਹਾਂਡੀਏ ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ ਸੋਈ ਦੋਹੇ ਲਾ ਜਗ ਜਿਨ ਨਾਉ ਵਸਾਰੀਆ ਸਲੋਕ ਮਹੱਲਾ ਪੰਜਵਾਂ ਤੈਂਡੀ ਬੰਦਸ ਮੈਂ ਕੋਇ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਹੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾਂ ਪਾਪ ਸੁਹਾਵੇ ਜਾਂ ਤਉ ਤਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਿਸ ਗਾਵੇ ਜਿਉ ਪਿਆ ਤੋ ਸਰਣੀ ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀਆ ਤਰਕਾ ਹੋਆ ਬੰਧਾਨ ਬੌੜਨਾ ਧਾਵੀਆ ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ ਸੀਲਵੰਤ ਪ੍ਰਧਾਨ ਹਿਰਦੇ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਾ ਸਾਵੀਆ ਤੋਬਾ ਬਣੀ ਸੀਗਾਰ ਖਸਮ ਜਾਂ ਰਾਵੀਆ ਮਿਲੀਆ ਅਹ ਸੰਯੋਗ ਜਾਂ ਤਿਸ ਪਾਵੀਆ ਸਲੋਕ ਮਹੱਲਾ ਪੰਜਵਾਂ ਹਾ ਗੁਣ ਤੈਂਡੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤਉ ਜੇਵਡ ਦਾ ਤਾਰ ਨਾ ਕੋਈ ਜਾਜਕ ਸਦਾ ਜਾਚੋਵੈ ਮਹੱਲਾ ਪੰਜਵਾਂ ਦੇਸ਼ ਜੰਦੜੀ ਊਣ ਮਜੂਣਾ

ਤਨ ਮਨ ਮੌਲਾ ਨਾਜ ਪੰਧੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾਂ ਹੱਠ ਮਜਾਹੂ ਮੈਂ ਮਾਣਕ ਲੱਦਾ ਮੁੱਲ ਨਾ ਕਿੱਦਾ ਮੈਂ ਕੋ ਸਤਿਗੁਰ ਦਿੱਤਾ ਟੂਣ ਮਜਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕੈ ਮਸਤਕ ਕਰਮ ਹੋਏ ਤੋ ਸੇਵਾ ਲਾਗਾ ਜਿਸ ਗੁਰਮਲ ਕਮਲ ਪਰਗਾਸਿਆ ਤੂੰ ਅਨਦਿਨ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਪਉ ਭਾਗਾ ਆਤਮ ਜੀਤਾ ਗੁਰਮਤੀ ਆਗੰਜਿਤ ਪਾਗਾ ਜਿਸੇ ਤਿਆਇਆ ਪਾਰ ਬ੍ਰਹਮ ਤੂੰ ਕਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ ਅੱਠ ਸੜਮ ਜਨਾਗਾ ਜਿਸ ਪ੍ਰ ਮਿਲਿਆ ਆਪਣਾ ਤੂੰ ਪੁਰਖ ਸੁਭਾਗਾ ਨਾਨਕ ਬਲਿਹਾਰਣ ਏਵੜ ਭਾਗਾ।

ਵਧਾਈ ਤੁਧ ਕਰ, ਮਾਣ ਮਹੱਤਾ ਤੇਜ, ਆਪਣਾ ਆਪ ਜਰ, ਸਰਬ ਕਲਾ ਭਰਪੂਰ, ਜਿਸੇ ਜਗਤਾ, ਨਾਨਕ ਦਾਸਨ ਦਾਸ, ਤੁਧ ਆਗੇ ਬਿਨਵਤਾ। ਸਲੋਕ ਮਹੱਲਾ ਪੰਜਵਾਂ। ਛਤੜੇ ਬਾਜ਼ਾਰ ਸੋਨ ਵਿੱਚ ਵਾਪਾਰੀਏ, ਵੱਖਰ ਹਿੱਕ ਅਪਾਰ, ਨਾਨਕ ਖੱਟੇ ਸੋ ਧਣੀ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੇ, ਜਿਨ ਇਹ ਰਚਨ ਰਚਾਇਆ, ਇਸ ਹੀ ਮਾਏ ਸਮਾਹੇ।

ਨਾਨਕ ਦਾਸ ਇਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਸਲੋਕ ਮਹੱਲਾ ਪੰਜਵਾਂ। ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਧਰਤੀ ਪਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਣੇ ਤੋ ਕੌ ਮੋਹਲੀ ਲਾਏ,

ਤੇਰੇ ਭਗਤ ਜਿੰਨੀ ਸੱਚ ਤੋਂ ਡਿੱਟ ਜਿਸਨੂੰ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਪੇਟੇ ਨਾਨਕ ਨਿਰਮਲ ਸੋਈ ਸੁਧ ਤਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ ਜੋ ਨਰ ਪੀਰ ਨਿਵਾਜਿਆ ਇਨ੍ਹਾਂ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਤੰਗ ਸਵਰਣੀ ਦੇਹ ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇਹੇ ਪੌੜੀ ਜਬ ਤਬ ਸੰਜਮ ਦਇਆ ਧਰਮ ਜੇ ਦੇਹ ਸੋ ਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ ਅੰਤਰਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਔਗੁਣ ਕੱਟ ਮੁਖ ਉਜਲ ਹਰ ਨਾਮ ਤਰਾਏ ਜਨਮ ਮਰਨ ਪਉ ਕੱਟਿਓਨ ਫਿਰ ਜੋਨ ਨਾ ਪਾਏ ਅੰਧਕੂਪ ਤੇ ਕਾਢਿਅਨ ਲੜਿਆ ਫੜਾਏ ਨਾਨਕ ਬਖਸ ਮਿਲਾਇਨ ਰੱਖੇ ਗਲ ਲਾਏ ਤਲੋਕ ਮੁਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈਏ ਤਿਸ ਜਨ ਕੀ ਮਨਾਮੂਲ ਮੁਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਰ ਪੀ ਸੱਚ ਡਿਠੋਮ ਨਾਨਕ ਰਵਿਆ ਹਬਤਾਏ।

ਗਿਆਨ ਕਰਾ ਚਲਾਇ ਸੱਚ ਕੋੜ ਸਤਾਣੀ ਨੀਵ ਦੈ ਲੈਣੇ ਤਰਿਓਨ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾਕੋ ਜੀ ਦੈ ਪੁਰ ਚੇਲੇ ਹੈ ਰਾਸ ਕੀ ਨਾਨਕ ਸਲਾਮਤ ਥੀਵ ਦੈ ਤੇ ਟਿੱਕਾ ਦੇ ਤੋਸ ਜੀਵ ਦੇ ਲਹਿਣੇ ਦੀ ਫੇਰ ਆਈਏ ਨਾਨਕਾ ਦੋਹੀ ਖੱਟੀਏ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ ਚੁੱਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਏ ਹਰੇ ਜ ਗੁਰ ਫੁਰਮਾਇਆ ਸਿਰ ਜੋਗ ਅਲੂਣੀ ਚੱਟੀਏ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਏ ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਰ ਦਬੱਟੀਏ ਹੋਵੇ ਸਿਵਤ ਖਸਮ ਦੀ ਨੂਰ ਅਰਸੋ ਕੁਰਸੋ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਚ ਜੀ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹੱਟੀਏ ਪੁੱਤਰੀ ਕੌਲ ਨਾ ਪਾਲਿਓ ਪਰ ਪੀਰੋ ਕੰਨ ਮੁਰਟੀਏ ਦਿਲ ਖੋਟੇ ਆਕੀ ਫਿਰਨ ਬਨ ਪਾਰ ਉਚਾਇਨ ਛੱਟੀਏ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਨੇ ਥੱਟੀਏ ਕੌਣ ਹਾਰੇ ਕਿਨ ਉਵਟੀਏ ਜਿਨ ਕੀਤੀ ਸੋ ਮੰਨਣਾ ਉਹ ਸਾਲ ਜਵਾਹੇ ਸਾਲੀ ਧਰਮ ਰਾਏ ਗਏ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਾਹ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੇ ਬੰਦ ਬਗਾਲੀ ਨਾਨਕ ਕਾਇਆ ਪਲਟ ਕਰ ਮਾਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਦ ਖੜੀ ਮਸਕੱਲੇ ਹੋਏ ਜੰਗਾਲੀ ਦਰ ਦਰਵੇਸ਼ ਖਸਮ ਦੇ ਨਾਏ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਾਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਗਥੀਏ ਪਰਾਲੀ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਏ ਦੁਨਿਆਈ ਆਖੇ ਕਿ ਕਿਉਂ ਨਾਨਕ ਈਸਰ ਜਗਨਾਥ

ਕਿਨ ਜਿਨ ਐਬਡ ਪਿੰਡ ਠਿਣ ਕਿਉਣ ਲੈਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸੁਮਾਣੀ ਜੋਤ ਮਾਵੇ ਆਪ ਆਪੇ ਸੇਤੀ ਮਿਕਿਓਨ ਸਿੱਖਾਂ ਪੁੱਤਰਾਂ ਕੋਖ ਕਹਿ ਸਭ ਉਮਤ ਵੇਖੋ ਜਿਕਿਓਨ ਜਾਂ ਸੋ ਦੋਸਤਾਂ ਲੈਣਾ ਟਿਕਿਓਨ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਜਬ ਤਬ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਣਾ ਗਏ ਮਾਨਸ ਜੋ ਪਾਣੀ ਬੂਰ ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲੱਭਈ ਤੂੰ ਓ ਠਰੂਰ ਨੌ ਨਿਧ ਨਾਮ ਨਿਧਾਨ ਹੈ ਤੁਧ

ਕਰ ਨੇਹੀ ਤਾਣ ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ ਚੌਦੇ ਰਤਨ ਨਿਕਾਲਿਆ ਕੀ ਤੋਨ ਚਾਨਾਣ ਘੋੜਾ ਕੀ ਤੋ ਸਹਿਜ ਦਾ ਜਦ ਕੀ ਉਹ ਪਲਾਣ ਤਨਕ ਚੜਾਇਓ ਸਤ ਦਾ।

ਸਾ ਜਾਂ ਤੂੰ ਸੁੜ ਸੁਜਾਨ ਦਾਨ ਜੀ ਸਤਿਗੁਰ ਪਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਸ਼ਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣ ਤੋਈ ਦੀਬਾਨ ਪਿਓ ਦਾ ਦੇ ਜੇਵਿਆ ਪੋਤਰਾ ਪ੍ਰਵਾਨ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਉ ਅਤੋਲ ਤੂੰ।

ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ, ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਆ, ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਆ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦ।

ਮੁਦਰਾ ਮਦਕ ਸਹਿ ਤੁਨ ਲਾਗੀ ਸੁਖਮਨ ਪੁਚਨਹਾਰੀ ਰੇ ਤੀਰਥ ਵਰਤ ਨੇਮ ਸੁਸ ਸੰਜਮ ਰਫਸ ਗਹਿਣੇ ਦੇਉ ਰੇ ਤੁਰਤ ਪਿਆਲ ਸੁਧਾਰਸ ਅੰਮ੍ਰਿਤ ਇਉ ਮਹਾਰਸ ਪਿਉ ਰੇ ਨਿਜਰ ਧਾਰ ਚੋਇਆ ਤਾਂ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਚੋ ਰੇ ਗੁੜ ਕਰ ਗਿਆਨ ਧਿਆਨ ਕਰ ਮਹੂਆ ਪਉ ਪਾਠੀ ਮਨ ਤਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਹਉਦੂ ਮੇਰਾ ਮਨ ਮਤਵਾਰਾ ਉਨਮਾ ਚੜਾ ਮਦ ਰਸ ਚਾਖਿਆ ਤੇਰ ਪਵਨ ਪਿਆ ਉਜਿਆਰਾ ਰਹਾਉ ਦੁਇ ਪਰਜੋਰ ਸਾਈ ਪਾਠੀ ਪੀਓ ਮਹਾਰਸ ਪਾਰੀ ਤਾਮ ਕ੍ਰੋਧ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ ਸਤਗੁਰ ਤੇ ਸੁਧ ਪਾਈ ਦਾਸ ਕਬੀਰ ਤਾਸਬੰਦ ਮਾਤਾ ਉਚਕ ਨਾ ਕਭੂ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਓੜ ਗਈ ਮੈਂ ਤੇਰੀ।

ਪਰਗਾਸਾ ਗੁਰਮੁਖ ਬਿਰਲੇ ਜਾਨੀ ਰਹਾਉ। ਪਾਵਰ ਏਕ ਪੋਹ ਪਰਸ ਬੀਦ ਬਾਰੇ ਲੈ ਉਰ ਤਰਿਆ, ਤੋਰੇ ਮੱਧੇ ਪਵਨ ਚਕੋਰਿਆ, ਆਕਾਸੇ ਫਰ ਫਰਿਆ, ਸਹਿਜ ਸੁਨ ਇਕ ਬਿਰਵਾ ਉਪਜਿਆ।

ਦਾ ਪਰ ਅਪਵਾਦ ਨਾ ਛੁਟੈ ਆਵਾ ਗਵਨ ਹੋਤ ਹੈ ਫੁਨ ਫੁਨ ਇਉ ਪ੍ਰਸੰਗ ਨ ਟੁਟੈ ਜੇ ਕਰ ਕਥਾ ਹੋਤ ਹਰ ਸੰਤਨ ਇਕ ਨਿਮਖਨ ਕੀ ਨੋ ਮੈਂ ਫੇਰਾ ਲੰਪੜ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਸਤਰ ਏ ਸੰਪੈ ਮੋਹ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰ ਤਰਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਪੈ ਹਾਰੀ ਕਹਿਤ ਕਬੀਰ ਪੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਜੇ ਸਿਮਰਨ ਹੋਏ ਮੁਕਤ ਦੁਆਰ ਜਾਏ ਬੈਕੁੰਠ ਨਹੀਂ ਸੰਸਾਰ ਨਿਰਭੋ ਕੇ ਕਰ ਬਜਾਵੇ ਤੂਰ ਅਣਗਤ ਬਜੇ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੇ ਰਖਾਓ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰੇ ਉਤਰੇ।

ਹੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਕੰਠ ਪਰੋਏ, ਸੋ ਸਿਮਰਨ ਕਰ ਨਹੀਂ ਰਾਖ ਉਤਾਰ

ਗਗਨ ਮਝਾਰੰਗ ਬੇਦੀਅਲੇ ਚੱਕਰ ਪੁਹੰਗਾ ਪੇਟੀਅਲੇ ਰਾਏ ਨਿਸੰਗਾ ਚੁੱਕੀਅਲੇ ਮੋਹ ਮਾਇਆਸ ਸਦਕੀਨੋ ਸੂਰ ਗੇਰਾਸ ਜਾਬ ਕੁੰਭਕ ਪਰਪੁਰ ਲੀਣਾ ਤੇ ਬਾਜੇ ਅਨਹਦ ਬੀਣਾ ਭਗਤੇ ਬਕ ਸ਼ਬਦ ਸੁਨਾਇਆ ਸੁਨਤੇ ਸੁਰ ਮਨ ਵਸਾਇਆ ਕਰ ਕਰਤਾ ਉਤ ਸਪਾਰੰ ਕਹੇ ਕਬੀਰਾ ਸਾਰੰ ਚੰਦ ਸੂਰਜ ਦੁ ਜੋਤ ਸਰੂਪ।

ਰੱਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਣਕ ਕਲਾ ਚਿਤ ਮਾਂਡੀ ਅਲੇ ਰਖਾਓ ਆਣੀ ਲੇ ਕੁੰਭ ਪਰਾਈ ਲੇ ਊਦਕ ਰਾਜ ਕੁਵਾਰ ਪੁਰੰਦਰੀਏ

ਆਓਗੋ, ਚੰਦ ਸੂਰਜ ਦੇ ਸਮਕਲ ਰੱਖੋ, ਬ੍ਰਹਮ ਜੋਤ ਮਿਲ ਜਾਓਗੋ। ਤੀਰਥ ਦੇਖ ਨਾ ਜਲ ਮੈਂ ਪੈਸੋ, ਜੀ ਜੰਤ ਨਾ ਸਤਾਵੋਗੋ। ਅੱਠ ਸੜ ਤੀਰਥ ਗੁਰੂ ਦਿਖਾਏ, ਘਟ ਹੀ ਪੀਤਰ ਨਾਓਗੋ। ਪੰਚ ਸਹਾਈ ਜਨ ਕੀ ਸੋਭਾ,

ਕਰ ਜੋ ਪਾਣੀ ਮੈਲ ਖਰੇ ਖਿਣ ਖਿਣ ਨਰ ਨਾਰਾਇਣ ਗਾਵੇ ਮੁਖ ਬੋਲੇ ਨਰ ਨਰ ਖਰੇ ਪੰਚ ਦੋਖ ਅਸਾਧ ਨਗਰ ਮੈਂ ਇੱਕ ਖਿਨਪਲ ਦੂਰ ਕਰੇ ਵਡਭਾਗੀ ਹਰ ਨਾਮ ਧਿਆਵੇ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇ ਪ੍ਰਵਜਾ ਚਉ ਮੈਂ ਮੂੜ ਮੁਗਧ ਨਿਸਤਰੇ ਕਿਰਪਾ ਕਿਰਪਾ ਧਾਰ ਜਗ ਜੀਵਨ ਰੱਖ ਲੇਵੋ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਖਾਵ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੇ ਬਲ ਬਲਲੇ ਪਰਖੋਤਮ ਹਰ ਨਾਮ ਜਨ ਗਾਇਓ ਸਭ ਦਾਲ ਦੇ ਦੁਖ ਦਲਲੇ ਵਿਚ ਦੇਹੀ ਦੋਖ ਅਸਾਧ ਪੰਚ ਤਾਤੂ ਹਰ ਕੀ ਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜੋ ਦੇਖੇ ਸਸ ਕਮਲੇ ਉਨਵੇ ਕਾਨ ਕਾਨ ਕਨ ਹਰ ਗਰਜੇ ਮਨ ਵਿਸੇ ਮੋਰ ਮੁਰਲੇ ਹਮਰੇ ਸਵਾਮੀ ਲੋਚ ਹਮਲਾਈ ਹਮ ਜੀਵੇ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮਿਲੋ ਅੰਧ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਕੇ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਹਮ ਸਤਗੁਰ ਚਰਨ ਪਖੇ ਰਖਾਓ ਉਤਮ ਜਗਨਾ ਜਗਦੀਸ਼ਰ ਹਮ ਪਾਪੀ ਸਰਨ ਰਖੇ ਤੂੰ ਵੜ ਪੁਰਖ ਦੀਨ ਦੁਖ ਪੰਜਨ ਹਰ ਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜੋ ਚੰਦਨ ਸੰਗ ਬਸੇ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗੁਣ ਬਿਖਿਆ ਬਿਖੇ।

ਪਾਲ ਸਭ ਦਾਲਦ ਪੰਜ ਦੁਖ ਦਾਲ ਹਾਰ ਹੋ ਹੋ ਹੋ ਨਦਰ ਨਿਹਾਲ ਰਖਾਓ ਹਰ ਕਾ ਗ੍ਰਿਓ ਹਰ ਆਪ ਸਵਾਰਿਓ ਹਰ ਰੰਗ ਰੰਗ ਮੈਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਪਈ ਨਿਹਾਲ ਨਿਹਾਲ ਨਿਹਾਲ ਨਿਹਾਲ ਹਰ ਆਪ ਤੇ ਕੀ ਖਬਰ ਗੁਰ ਪਾਈ ਮਨ ਤਨ ਆਨ ਦੋ ਆਨੰਦ ਪਏ ਹਰ ਆਪ ਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਪੈ ਗਲਤਾਨ ਹਾਲ ਨਿਹਾਲ ਨਿਹਾਲ ਨੱਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਤੁਨ ਅਕਥ ਕਥਾ ਸੁਖਵੰਤੀ ਸਭ ਕਿਰਬਿਖ ਪਾਪ ਲਖੰਤੀ ਹਾਰ ਹੋ ਹੋ ਹੋ ਲਿਖਤ ਲਖੰਤੀ ਹੀ ਰਖਾਵ ਹਰ ਕੀਰਤ ਕਲਯੁਗ ਵਿਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਿਨ ਸੁਣੀ ਮਨੀ ਹੈ ਜਿਨ ਜਨ ਤੇ ਜਨ ਕੇ ਹੋ ਕੁਰਬਾ ਅਨੰਤੀ ਹਰ ਅਕਥ ਕਥਾ ਕਾ ਜਿਨ ਚਾਖਿਆ ਤੇ ਜਨ ਸਾ ਭੂਖ ਲਖੰਤੀ ਨਾਨਕ ਜਾਨ ਹਰ ਕਥਾ ਸੁਨ ਤ੍ਰਿਪਤੇ ਜਪ ਹਰ ਹਰ ਹਰ ਹੋਵੰਤੀ ਨੱਟ ਮਹੱਲਾ ਚੌਥਾ ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਤਿਸ ਕੋ ਹੋ ਬਲ ਬਲ ਬਾਲ ਤੂੰ ਹਰ ਜਨ ਗਏ ਪਲ ਪਾਲ ਹਰ ਹੋ ਹੋ ਹੋ ਮੇਲ ਨਿਹਾਲ ਰਖਾਓ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖ ਹੋ ਨੇ ਕਪਟ ਕਮਾਓ।

ਸਤ ਹਰ ਪ੍ਰਭ ਦੀਨੀ, ਹਰ ਦੇਖ ਨਿਕਟ ਹਦੂਰ, ਨਿਹਾਲ ਨਿਹਾਲ ਨਿਹਾਲ ਨਿਹਾਲ। ਰਾਗ ਨਟ ਨਾਰਾਇਣ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਰਾਮ ਹਉ ਕਿਆ ਜਾਨਾ ਕਿਆ ਭਾਵੇ, ਮਨ ਪਿਆਸ ਬਹੁਤ ਦਰਸਾਵੇ। ਰਹਾਉ ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉਪਰ ਰੁਚ ਆਵੇ। ਕਿਰਪਾ ਕਰੁਸ਼ ਪੁਰਖ ਵਿਧਾਤੇ, ਸੋ ਸਦਾ ਸਦਾ ਤੁਲ ਧਿਆਵੇ। ਕਵਨ ਯੋਗ ਕਵਨ ਗਿਆਨ ਧਿਆਨਾ, ਕਵਨ ਗੁਣੀ ਰੀਝਾਵੇ। ਸੋਈ ਜਾਨ ਸੋਈ ਨਿਜ ਭਗਤਾ, ਜਿਸ ਉਪਰ ਰੰਗ ਲਾਵੇ। ਸਾਈ ਮਤ ਸਾਈ ਬੁੱਧ ਸਿਆਣਪ, ਜਿਤ ਨਿਮਕ ਨ ਪ੍ਰਭ ਸਰਾਵੇ। ਸੰਤ ਸੰਗ ਲਾ ਕਿਉ ਸੁਖ ਪਾਇਓ, ਹਰ ਗੁਣ ਸਦਗੀ ਗਾਵੇ। ਦੇਖਿਓ ਅਚਰਜ ਮਹਾ ਮੰਗਲ ਰੂਪ, ਕਿਸ ਆਨ ਨਹੀਂ ਦਿਸਟਾਵੇ। ਕਹੋ ਨਾਨਕ ਮੋਰਚਾ ਗੁਰ ਲਾਇਓ,

ਜੀਉ ਰਖਾਓ। ਆਗਿਆ ਮਾਨ ਜਾਨ ਸੁਖ ਪਾਇ, ਤੁਨ ਸੁਨ ਨਾਮ ਤੁਹਾਰੋ ਜੀਉ। ਈਗਾ ਊਹਾ ਹਰ ਤੁਮਗੀ ਤੁਮਗੀ, ਇਉ ਗੁਰ ਤੇ ਮੰਤਰ ਦ੍ਰਿੜੀਓ। ਜਬ ਤੇ ਜਾਨ ਪਾਈ ਇਹ ਬਾਤਾ, ਤਾਬ ਕੁਸਲ ਖੇਮ ਸਭ ਤੀਓ। ਸਾਧ ਸੰਗ ਨਾਨਕ ਪਰਗਾਸਿਓ।

ਸਾਧੂ ਤੂਰ ਕਰੋ ਨਿਤ ਮੱਜਣ ਸਭ ਕਿਲਬਖ ਪਾਪ ਗਵਾਇਣ ਪੂਰਨ ਪੂਰ ਰਹੇ ਕਿਰਪਾ ਨਿਧ ਕਾਢ ਕਾਢ ਦਿਸ਼ਟ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਣ ਦੁਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਸਨ ਦਾਸ ਦਸਾਇਣ ਨਟ ਮਹੱਲਾ ਪੰਜਵਾਂ ਮੇਰੇ ਸਰਬਸ ਨਾਮ ਨਿਧਾਨ।

ਗੁਰਮਤਿ ਨਾਮ ਦਮੋਦਰ ਪਾਇਆ, ਹਰ ਹਰ ਨਾਮ ਉਰ ਤਾਰੇ, ਹਰ ਹਰ ਕਥਾ ਬਣੀ ਅਤ ਮੀਠੀ, ਜਿਉ ਗੂੰਗਾ ਗਟਕ ਸਮਾਰੇ। ਰਸਨਾ ਸਾਧ ਚਖੇ ਪਾਏ ਦੂਜੇ, ਅਤ ਫੀਕੇ ਲੋਭ ਵਿਕਾਰੇ, ਜੋ ਗੁਰਮੁਖ ਸਾਧ ਚਖੇ ਰਾਮ ਨਾਮਾ।

ਦਾਸ ਕਹਿਤ ਹੈ ਅਮਦਾ ਸੁਨ ਕੇ ਪਨਿਹਾਰੇ। ਨਟ ਮਹੱਲਾ ਚੌਥਾ ਰਾਮ ਹਮ ਪਾਥਰ ਨਿਰਗੁਨਿਆਰੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਨ ਸਬਦ ਗੁਰ ਤਾਰੇ ਰਹਾਉ। ਸਤਿਗੁਰ ਨਾਮ ਦਰੜਾਏ ਅਤਿ ਮੀਠਾ, ਮਹਿਲਾ ਗਰਮ ਲਗਾਰੇ। ਨਾਮੇ ਸੁਰਤ ਵਜੀ ਹੈ ਦਹਿ ਦਿਸ, ਹਰ ਮੁਸਕੀ ਮੁਸਕ ਗੰਧਾਰੇ। ਤੇਰੀ ਨਿਰਗੁਣ

ਇੱਕ ਗੁਰੂ ਗੁਰੂ ਸਮਦਰਸੀ ਇਸ ਮਿਲ ਗਏ ਸੰਕ ਉਤਾਰੇ। ਸਤਿਗੁਰ ਮਿਲਿਆ ਪਰਮ ਪਦ ਪਾਇਆ, ਹਉ ਸਤਿਗੁਰ ਕਹਿ ਬਲਿਹਾਰੇ। ਪਾਖੰਡ ਪਾਖੰਡ ਕਰ ਕਰ ਪਰਮੇ, ਲੋ ਪਾਖੰਡ ਜਗ ਬੁਰਿਆਰੇ। ਹਲਤ ਪਲਤ ਦੁਖਦਾਈ ਹੋਵੇ, ਜਮਕਾਲ ਖੜਾ ਸਿਰ ਮਾਰੇ। ਉਗਵੇ ਦਿਨਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਥਾਰੇ। ਆਈ ਰਹਿਣ ਪਿਆ ਸੁਪਨੰਤਰ, ਬਿਖ ਸੁਪਨੇ ਪੀ ਦੁਖ ਸਾਰੇ। ਕੱਲਰ ਖੇਤ ਲੈ ਕੂੜ ਜਮਾਇਆ, ਸਭ ਕੂੜੇ ਕੇ ਖਲਵਾਰੇ। ਸਾਗਤ ਨਰ ਸਭ ਭੂਖ ਪੁਖਾਨੇ, ਦਰ ਠਾਡੇ ਜਮ ਜੰਦਾਰੇ। ਮਨਮੁਖ ਕਰਜ ਚੜਿਆ ਬਿਖ ਪਾਰੀ, ਉਤਰੈ ਸ਼ਬਦ ਵਿਚਾਰੇ। ਜਿਤਨੇ ਕਰਜ ਕਰਜ ਕੇ ਮੰਗੀਏ, ਕਰ ਸੇਵਕ ਪਗ ਲਗਵਾਰੇ। ਜਗਨਨਾਥ ਸਭ ਜੰਤਰ ਉਪਾਏ, ਨੱਕ ਖੀਨ

ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ, ਹਰ ਰਾਮ ਨਾਮ ਨਿਸਤਾਰੇ। ਜਬ ਲਗ ਜੀਉ ਪਿੰਡ ਗਏ ਸਾਬਤ, ਤਬ ਲਗ ਕਿਛ ਨਾ ਸੰਹਾਰੇ। ਜਬ ਕਰ ਮੰਦਰ ਆਗ ਲਗਾਨੀ, ਕਰ ਕੂਪ ਕੱਢੇ ਪਨਗਾਰੇ। ਸਾਗਤ ਸਿਉ ਮਨ ਮੇਲ ਨਾ ਕਰੀਓ, ਜਿਨ ਹਰ ਹਰ ਨਾਮ ਵਿਸਾਰੇ। ਸਾਗਤ ਬਚਨ ਵਿਸ਼ਵਾ ਜੋ ਡਸੀਏ, ਤਜ ਸਾਗਤ ਪਰੈ ਪਰਾਰੇ। ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ, ਲਗ ਸਾਧੂ ਸੰਗ ਸਵਾਰੇ। ਗੁਰ ਕੇ ਬਚਨ ਸਤ ਸਤ ਘਰ ਮਾਨੇ, ਮੇਰੇ ਠਾਕੁਰ ਬਹੁਤ ਪਿਆਰੇ। ਪੂਰਬ ਜਨਮ ਪਰਚੂਨ ਕਮਾਏ, ਹਰ ਹਰ ਹਰ ਨਾਮ ਪਿਆਰੇ। ਗੁਰ ਪ੍ਰਸਾਦ

ਪਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸਭੈ ਬ੍ਰਹਮ ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੇ। ਜਿਉਂ ਜਨ ਚੰਦਰ ਹਾਂਸ, ਦੁਖਿਆ ਤ੍ਰਿਸ਼ਟ ਬੁੱਧੀ, ਆਪਣਾ ਕਰ ਲੁਕੀ ਜਾਰੇ। ਪ੍ਰਭ ਕੋ ਜਾਨ ਅੰਤਰ ਰਿਦ ਲੋਚੇ, ਪ੍ਰਭ ਜਨ ਕੇ ਸਾਸ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਰਿੜਾਏ, ਜਨ ਪੀਛੇ ਜਗ ਨਿਸਤਾਰੇ। ਆਪਣੇ ਆਪ ਆਪ ਪ੍ਰਭ ਠਾਕੁਰ, ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤ, ਕਰ ਕਿਰਪਾ ਆਪ ਨਿਸਤਾਰੇ। ਨਟ ਮਹੱਲਾ ਚੌਥਾ, ਰਾਮ ਕਰ ਕਿਰਪਾ ਲਿਓ ਉਬਾਰੇ। ਜੋ ਭਗਤ ਦਰੋਪਦੀ ਦੁਸ਼ਟਾ ਆਨੀ, ਹਰ ਹਰ ਲਾਜ ਨਿਵਾਰੇ। ਰਖਾਓ ਕਰ ਕਿਰਪਾ ਜਾਜਗ ਜਨ ਤੇਰੇ, ਇਕ ਮੰਗੋ ਦਾਨ ਪਿਆਰੇ। ਸਤਿਗੁਰ ਕੀ ਨਿਤ ਸ਼ਰਧਾ ਲਾਗੀ, ਮੋਕੋ ਹਰ ਗੁਰ ਮੇਲ ਸਵਾਰੇ। ਸਾਗਤ ਕਰਮ ਪਾਣੀ ਜੋ ਮਤੀਏ, ਨਿਤ ਪਾਣੀ ਚੋਲ ਚੁਲਾਰੇ। ਮਿਲ ਸਤ ਸੰਗਤ ਪਰਮ ਪਦ ਪਾਇਆ,

ਸਾ ਫੋਟ ਚਾਰ ਸੀਗਾਰੇ, ਮਟਕ ਮਟਕ ਚਲ ਸਖੀ ਸਹੇਲੀ, ਮੇਰੇ ਠਾਕੁਰ ਕੇ ਗੁਣ ਸਾਰੇ, ਗੁਰਮੁਖ ਸੇਵਾ ਮੇਰੇ ਪ੍ਰਾਪਾਈ, ਮੈਂ ਸਤਿਗੁਰ ਅਲਖ ਲਖਾਰੇ, ਨਾਰੀ ਪੁਰਖ ਪੁਰਖ ਸਭ ਨਾਰੀ, ਤਾ ਵੇਖੋ ਪੁਰਖ ਮੁਰਾਰੇ, ਸੰਤ ਜਿਨਾ ਕੀ ਰੇਨ ਮਨ ਪਾਈ, ਮਿਲ ਹਰ ਜਨ ਘਰ ਨਿਸਤਾਰੇ, ਗ੍ਰਾਮ ਗ੍ਰਾਮ ਨਗਰ ਸਾ ਫਿਰਿਆ, ਫਿਰ ਅੰਤਰ ਹਰ ਜਨ ਪਾਰੇ, ਸਰਦਾ ਸਰਦਾ ਉਪਾਏ ਮਿਲਾਏ, ਮੋਕੋ ਹਰ ਗੁਰ ਗੁਰ ਨਿਸਤਾਰੇ, ਪਾਵਨ ਸੂਤ ਸਭ ਨੀਕਾ ਕਰਿਆ, ਸਤਿਗੁਰ ਸ਼ਬਦ ਵਿਚਾਰੇ, ਨਿਜ ਕਰ ਜਾਏ ਅੰਮ੍ਰਿਤ ਹਸ ਪੀਆ, ਬਿਨ ਨੈਣਾ ਜਗਤ ਨਿਖਾਰੇ, ਤਉ ਗੁਣ ਈਸ ਬਨ ਨਹੀਂ ਸਕੋ, ਤੋ ਮੰਦਰ ਹਮ ਨਿਕ ਕੀਰੇ, ਨਾਨਕ ਕਿਰਪਾ ਕਰੋ ਗੁਰ ਮਿਲੋ, ਮੈਂ ਰਾਮ ਜਪਤ ਮਨ ਧੀਰੇ।

ਸਾਗਤ ਨਰ ਸੇਤੀ ਛੇੜ ਛੇੜ ਕੱਢੇ ਬਿਖਾਰੇ ਸੰਤਨ ਸੰਤ ਸਾਧ ਮਿਲ ਰਹੀਏ ਗੁਣ ਬੋਲੇ ਭਰੇ ਪੁਕਾਰੇ ਸੰਤ ਸੰਤ ਮਿਲੇ ਮਨ ਬਿਸੇ ਜੋ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਖਲਕ ਹੈ ਹਲਕਿਓ ਸਭੇ ਬਿਗਾਰੇ ਮੇਰੇ ਠਾਕੁਰ ਕੈ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਾਖ ਰਾਖ ਪ੍ਰਾ ਮੇਰੇ ਮੈਂ ਰਾਖੋ ਕਿਰਪਾ ਤਾਰੇ ਨਾਨਕ ਮੈਂ ਤਰ ਅਵਰ ਨ ਕਾਈ ਮੈਂ ਸਤਿਗੁਰ ਗੁਰ ਨਿਸਤਾਰੇ ਛੱਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਅਨਕ ਜਦਨ ਕਰ ਰਹੇ ਹਰ ਅੰਤ ਨਹੀਂ ਪਾਇਆ ਹਰ ਅਗਮ ਅਗਮ ਅਗਾਧ ਬੋਧ ਆਦੇਸ

ਨਾਮ ਸਵਾਮੀ ਓ ਭਗਤ ਪੰਜਨ ਗਾਇਆ ਹਰ ਹਾਰ ਹਰ ਉਰਤਾਰਿਓ ਜਨ ਨਾਨਕ ਨਾਮ ਸਮਾਇਆ ਮਾਲੀ ਗੌੜਾ ਮੁਹੱਲਾ ਚੌਥਾ ਜਪ ਮਨ ਰਾਮ ਨਾਮ ਸੁਖਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਖਾਓ ਵਡਭਾਗੀ ਗੁਰ ਦਰਸ਼ਨ ਪਾਇਆ ਗੁਰ ਮਿਲੇ ਘਰ ਪ੍ਰਵਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਧਨ ਤਨ ਸਾਧ ਜਿਨੀ ਹਰ ਪ੍ਰਾਪਾਇ ਤਿਨ ਪੁੱਛੋ ਹਰ ਕੀ ਬਾਤਾ ਪਾਏ ਲਗੋ ਨਿਤ ਕਰੋ ਜੁਦਰੀਆ ਹਰ ਮਿਲ ਲੋ ਕਰਮ ਵਿਦਾਤਾ ਲਿਲਾੜ ਲਿਖੇ ਪਾਇਆ ਗੁਰ ਸਾਧੂ ਗੁਰ ਬਚਨੀ ਮੰਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕੇਲਬਖ ਪਾਪ ਗਵਾਤਾ ਰਾਮ ਰਸਾਇਣ ਜਿਨ ਗੁਰਮਤ ਪਾਇਆ ਤਿਨ ਕੀ ਉਤਮ ਬਾਤਾ ਤਿਨ ਕੀ ਪੰਖ ਪਾਈਏ ਵਡਭਾਗੀ ਜਨ ਨਾਨਕ ਚਰਨ ਪਰਾਤਾ ਮਾਲੀ ਗੌੜਾ ਮੁਹੱਲਾ ਚੌਥਾ ਸਭ ਸਿੱਧ ਸਾਧਕ ਮੁਨਜਨਾ ਮਨ ਪਾਵਨੀ ਹਰ ਧਿਆਇਓ ਅਪਰੰਪਰੋ ਪਾਰ ਬ੍ਰਹਮ ਸਵਾਮੀ ਹਰ ਅਲਖ ਗੁਰੂ ਲਖਾਇਓ ਰਹਾਓ ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰਿਆਨ ਮੇਲਿਓ ਸਤਿਗੁਰੂ ਖਿਨ ਬੰਧ ਮੁਕਤ ਕਰਾਇਓ ਪ੍ਰਾ ਮਸਤਕੇ ਤੁਰ ਲਿਖਿਆ ਗੁਰਮਤੀ ਹਰ ਲਿਵਲਾਇਓ ਪੰਚ ਸ਼ਬਦ ਦਰ ਗਏ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਰ ਹਰ ਮੰਦ ਪਾਗੀਆਂ ਨਹੀਂ ਪਾਇਓ ਤੇ ਗਰਭ ਜੋ ਨੀ ਗਾਲੀਏ ਜਿਉ ਡੋਨ ਜਲੇ ਗਲਾਇਓ ਮਤ ਦੇ ਹਰ ਪ੍ਰਭਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਹਰ ਰਾਮ ਨਾਮ ਮੈਂ ਰਹੋ ਲਾਗੋ।

ਸਰਨ ਸੇਂਗ ਗਰਣ ਮੁਖ ਨਿਸਰਪ ਤਰਾਸ ਤੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ ਬਹੁਤ ਉਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੂਹੀ ਊਚ ਮੂਚ ਚੋਬੋ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮੁਹੱਲਾ ਪੰਜਵਾ ਇਹੀ ਹਮਾਰੇ ਸਬਲ ਕਾਜ ਆਪਣੇ ਦਾਸ ਕੋ ਲਿਓ ਨਿਵਾਜ ਰਹਾਓ ਚਰਨ ਸੰਤ ਮਾਥ ਮੋਰ ਨੈਣ ਦਰਸ ਪੇਖੋ ਨਿਸਪੋਰ ਹਸਤ ਹਮਰੇ ਸੰਤ ਟਹਿਲ ਪ੍ਰਾਣ ਮਨ ਤਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤ ਸੰਤ ਆਗਿਆ ਮਹਿ ਮੀਠ ਮੇਰਾ ਕਮਲ ਵਿਗਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਏ ਬਹੁਤ ਪਿਆਸ ਸੰਤ ਬਚਨ ਮੇਰੇ ਮਨੇ ਮੰਤ ਸੰਤ ਪ੍ਰਸਾਦ ਮੇਰੇ ਵਿਖੇ ਹੰਤ ਮੁਗਤ ਜੁਗਤ ਇਹਾ ਨਿਧਾਨ ਪ੍ਰਭ ਦਿਆਲ ਮੋਹੇ ਦੇਵ।

ਪ੍ਰਸਾਦ ਹਰ ਸਮਰਥ ਕੀ ਸਰਨਾ ਜਿਉ ਪਿੰਡ ਤਨਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ ਰਹਾਓ ਸਿਮਰ ਸਿਮਰ ਸਦਾ ਸੁਖ ਪਾਈਏ ਜੀਵਨੇ ਕਾਮੂਲ ਰਬ ਰਿਆ ਸਰਬਤ ਠਾਈ ਸੁਖ ਮੋ ਅਸਤੂਲ ਆਲ ਜਾਲ ਵਿਕਾਰ ਤਾ ਸਭ ਹਰ ਗੁਣਾ ਨਿਤ ਗਾਓ ਗਾ ਜੋੜ ਨਾਨਕ ਦਾਨ ਮੰਗ ਜੋ ਆਪਣਾ ਨਾਓ ਮਾਲੀ ਗੌੜਾ ਮਹੱਲਾ ਪੰਜਵਾਂ ਪ੍ਰਭ ਸਮਰਥ ਦੇਵ ਅਪਾਰ ਕੌਣ ਜਾਣੇ ਚਲਤ ਤੇਰੇ ਕਿਸ ਅੰਤ ਨਾ

ਪਰ ਸਤਿਗੁਰ ਪ੍ਰਸਾਦ। ਤਨ ਤਨ ਓ ਰਾਮ ਬੇਨ ਬਾਜੇ, ਮਦਰ ਮਦਰ ਤੁਨ ਅਨਹਤ ਗੱਜ ਰਹਾਓ। ਤਨ ਤਨ ਮੇਘਾ ਰੋਮਾਵਲੀ, ਤਨ ਤਨ ਕਿਸਨ ਓਡੈ ਕਾਮਲੀ।

ਤੇਰਾ ਨਾਮ ਧਿਆ ਤਿਨਕੋ ਸਦ ਮਿਲੇ। ਬਾਬਾ ਮੈਂ ਕਰਮਹੀਨ ਕੂੜਿਆਰ, ਨਾਮ ਨ ਪਾਇਆ ਤੇਰਾ, ਅੰਧਾ ਪਰਮ ਫੂਲਾ ਮਨ ਮੇਰਾ, ਰਖਾਵ ਸਾਧ ਕੀਤੇ ਦੁਖ ਪਰਫੁੜੇ, ਪੂਰਬ ਲਿਖੇ ਮਾਏ, ਸੁਖ ਥੋੜੇ ਦੁਖ ਅਗਲੇ, ਦੁਖੇ ਦੁਖ ਵਿਖਾਏ, ਵਿਛੜਿਆ ਕਾ ਕਿਆ ਵਿਛੜੇ, ਮਿਲਿਆ ਕਾ ਕਿਆ ਮੇਲ, ਸਾਹਿਬ ਸੋ ਸਾਲ ਆਈਏ ਜਿਨ ਕਰ ਦੇਖਿਆ ਖੇਲ, ਸੰਜੋਗੀ ਮੇਲ ਆਵੜਾ ਇਨ ਤਨ ਕੀਤੇ ਭੋਗ, ਵਿਜੋਗੀ ਮੈਂ ਵਿਛੜੇ ਨਾਨਕ ਪੀ ਸੰਜੋਗ, ਮਾਰੂ ਮਹੱਲਾ ਪਹਿਲਾ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿਨ ਕਰਤੇ ਲਿਖ ਲਿਖਾਇਆ, ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ, ਮੂਰਖ ਮਾਨ ਕਾਹੇ ਕਰ ਸੇ ਮਾਣਾ, ਉਠ ਚਲਣਾ ਖਸਮੇ ਭਾਣਾ, ਰਹਾਉ ਤਜ ਸਾਧ ਸਹਿਜ ਸੁਖ ਹੋਈ, ਕਰ ਛੱਡਣੇ ਰਹੇ ਨਾ ਕੋਈ, ਕਿਸ ਖਾਜੇ ਕਿਸ ਤਰ ਜਾਈਏ, ਜੇ ਬਹੁੜ ਦੁਨੀਆਂ ਆਈਏ, ਸਦਕਾਇਆ ਪੱਟ ਹੰਡਾਏ, ਫੁਰਮਾਇਸ਼ ਬਹੁਤ ਚਲਾਏ, ਕਰਸੇ ਸੁਖਾਲੀ ਸੋਵੇ, ਹੱਥੀ ਪਾਉਂਦੀ ਕਾਹੇ ਰੋਵੇ, ਕਰ ਕੁੰਮਣ ਵਾਣੀ ਭਾਈ, ਪਾ ਪੱਥਰ ਧਰਨ ਨਾ ਜਾਈ, ਬਹੁ ਬੇੜਾ ਜੀ ਉਹ ਚੜਾਊ, ਕਹੋ ਨਾਨਕ ਦੇਵੇ ਕਾਹੂ, ਮਾਰੂ ਮਹੱਲਾ ਪਹਿਲਾ ਕਰ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਪਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀ ਗਏ, ਤਾਉ ਗੁਣ ਨਾਹੀ ਅੰਤ ਹਰੇ।

ਕੜੀ ਫਾਹੀ ਤੇਤੀ ਰਸ ਰ ਚੋ ਚੁਗੇ ਨਿਤ ਫਾਸੇ ਛੂੜ ਸਮੂੜੇ ਕਮਨ ਗੁਣੀ ਤਾਇਆ ਆਰਣ ਮਨ ਵਿਚ ਲੋਹ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿਸ ਟਸ ਦੇਹਾ ਮਾਰੂ ਮਹੱਲਾ ਪਹਿਲਾ ਬੇਮਲ ਮਜਾਰ ਬਸਤ ਨਿਰਮਲ ਜਾਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰ ਸੰਗਤ ਸੰਗ ਦੁਖ ਨਹੀਂ ਰੇ ਦਾਦਰ ਤੂੰ ਕਵੇ ਨ ਜਾਣ ਸਰੇ ਭਗਸਤ ਸਿਬਾਲ ਬਸ ਨਿਰਮਲ ਜਾਲ ਅੰਮ੍ਰਿਤ ਨਾ ਲਖ ਸਰੇ ਰਗਾਵ ਬਸ ਜਲ ਨੇਤਨਾ ਵਸਤ ਅਲੀਅਲ ਮੇਰਚਾ ਚਾ ਗੁਣ ਰੇ ਚੰਦ ਕਮੁਦਨੀ ਦੂਰੋ ਨਿਵਸਸ ਅਨਪੋ ਕਾਰਨ ਰੇ ਅੰਮ੍ਰਿਤ ਖੰਡ ਦੂਧ ਮ ਸੰਚਸ ਤੂਬ ਨਾ ਚਾਤੁਰ ਰੇ ਆਪਣਾ ਆ ਤੂ ਕਹੂ ਨਾ ਛੋੜਸ ਕਿਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸੇ ਜਨਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਹੂ ਨਾ ਛੋੜਸ ਸਵਾਨ ਪੂਜਿਉ ਰੇ ਇਕ ਪਾਖੰਡੀ ਨਾਮ ਨਾ ਰਾਚੇ ਇਕ ਹਰ ਹਰ ਚਰਣੀ ਰੇ ਪੂਰਬ ਲਿਖਿਆ ਪਾਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸਲੋਕ ਪਤਿਤ ਪੁਨੀਤ ਅਸੰਖ ਹੋਵੇ ਹਰ ਚਰਨੀ ਮਨ ਲਾਗ ਅੜਸੜ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇੱਕ

ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜੇ ਬੰਦਾ ਤੇਰਾ, ਪੰਤ ਨਾਨਕ ਅੰਦੇਸਾ ਇਹੀ, ਬਿਨ ਦਰਸ਼ਨ ਕੈਸੇ ਰਵੋ ਸੁਨੇਹੀ। ਮਾਰੂ ਮਹੱਲਾ ਪਹਿਲਾ, ਮੁੱਲ

ਭਗਤ ਕਰੋ ਤੇਰੀ ਰਾਇਆ, ਪੀਗੇ ਤਾਂ ਪਾਣੀ ਆਣੀ ਮੀਰ, ਖਾਏ ਤਾਂ ਪੀਸਣ ਜਾਓ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਖਾਂ ਤੇਰਾ ਨਾਓ, ਲੂਣ ਖਰਾਮੀ ਨਾਨਕ ਲਾਲਾ, ਬਖਸੇ ਤੁਧ ਵਡਿਆਈ, ਆਦ ਜੁਗਾਦ ਦਇਆ ਪਦਦਾਤਾ, ਤੁਧ ਵਿਣ ਮੁਕਤ ਨਾ ਪਾਈ, ਮਾਰੂ ਮਹੱਲਾ ਪਹਿਲਾ, ਕੋਈ ਆਖੇ ਭੂਤ ਨਾ, ਉਹ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਪਿਆ ਦੇਵਾਨਾ ਸਾਕਾ ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨਾ ਜਾਨਾ ਰਖਾਓ, ਤਉ ਦੇਵਾਨਾ ਜਾਣੀਏ ਜਾਂ ਪੈ ਦੇਵਾਨਾ ਹੋਏ, ਇੱਕੀ ਸਾਹਿਬ ਬਾਰਾ ਦੂਜਾ ਅਵਰ ਨਾ ਜਾਣੇ ਕੋਏ, ਤਉ ਦੇਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ, ਤਉ ਦੇਵਾਨਾ ਜਾਣੀਏ ਜਾਂ ਸਾਹਿਬ ਤਰੇ ਪਿਆਰ, ਮੰਦਾ ਜਾਣੇ ਆਪ ਕਹੋ ਅਵਰ ਭਲਾ ਸੰਸਾਰ, ਮਾਰੂ ਮਹੱਲਾ ਪਹਿਲਾ ਇਹੋ

ਜਾਤੀ ਏਕੋ ਹਾਟ ਸਭ ਸਭਨਾ ਸਿਰ ਵਣਜਾਰੇ ਇੱਕ ਪਾਤੀ ਦੋਵੇਂ ਸਿਰੇ ਸਤਿਗੁਰੂ ਨਿਬੇੜ ਸੋ ਬੁੱਝ ਜਿਸ ਏਕ ਲਿਵ ਲਾਗੀ ਜੀਓ ਰਹੇ ਨੇ ਭਰਾਤੀ ਸ਼ਬਦ ਵਸਾਏ ਪਰਮ ਚੁਕਾਏ ਸਦਾ ਸੇਕ ਦਿਨ ਰਾਤੀ ਉਪਰ ਗਗਨ ਗਗਨ ਪਰ ਗੋਰਖ ਤਾ ਕਾ ਅਗਮ ਗੁਰੂ ਪੁਨਵਾਸੀ ਗੁਰਬਚਨੀ ਬਾਰ ਕਰ ਏਕੋ ਨਾਨਕ ਪਿਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਹਿੰਸ ਜਾਗੇ ਨੀਂਦ ਨ ਸੋਵੇ ਸੋ ਜਾਣੇ ਜਿਸ ਵੇਦਨ ਹੋਵੇ ਪ੍ਰੇਮ ਕੇ ਕਾਨ ਲੱਗੇ ਤਨ ਪੀਤਰ ਵੈਦ ਕੇ ਜਾਣੇ ਕਾਰੀ ਜੀਓ ਜਿਸ ਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿਸੇ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਾਪਾਰੀ ਜੀਓ ਰਖਾਓ ਕਿਸੇ ਤੀ ਤਨ ਪ੍ਰੇਮ ਰਚਾਏ ਗੁਰ ਕੇ ਸ਼ਬਦ ਤਥਾ ਚਿਤ ਲਾਏ ਸਹਿਸੇ ਤੀ ਤਨ ਖਰੀ ਸੋਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਓ ਸਹਿਸਾ ਤੋੜੇ ਪਰਮ ਚੁਕਾਏ ਫੇ ਜੇ ਸਿਫਤੀ ਤਨਕ ਚੜਾਏ ਗੁਰ ਕੇ ਸ਼ਬਦ ਮਰੇ ਮਨ ਮਾਰੇ ਸੁੰਦਰ ਜੋਗਾ ਤਾਰੀ ਜੀਓ ਹੋਮੇ ਜਲਿਆ ਮਨੋ ਵਿਸਾਰੇ ਜੰਪੁਰ ਵਜੇ ਖੜਗ ਕਰਾਰੇ ਆਪ ਕੇ ਕਹੇ ਨਾਮ ਨਾ ਮਿਲਈ ਤੂੰ ਸੋ ਜੀੜੇ ਪਾਰੀ ਜੀਓ ਮਾਇਆ ਮਮਤਾ ਪਵੇ ਖਿਆਲੀ ਜੰਪੁਰ ਫਾਸੇ ਗਾ ਜਮ ਜਾਲੀ ਹੇਦ ਕੇ ਬੰਧਨ ਤੋੜਨਾ ਸੰਕ ਹੈ ਤਾਂ ਜਮ ਕਰੇ ਖੁਵਾਰੀ ਜੀਓ ਨਾਹ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਜਿਸ ਤੂੰ

ਸਭ ਪਵਾਈਆਂ ਵਿਸ਼ਤਾ ਮਾਏ ਸਮਾਏ ਵੜ ਪਾਗੀ ਗੁਰ ਪਾਇ ਪੂਰਬ ਲਿਖਿਆ ਮਾਏ ਅਨਦਨ ਸੱਚੀ ਭਗਤ ਕਰ ਸੱਚਾ ਲਏ ਮਿਲਾਏ ਆਪੇ ਸ੍ਰਿਟ ਸਭ ਸਾਜੀਆਂ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆਂ ਜੈ ਪਾਵੇ ਤੈ ਦੇ ਮਾਰੂ ਮਹੱਲਾ ਤੀਜਾ ਪਿਛਲੇ

ਜਾਤ ਨਾ ਪਾਤ ਹੈ, ਨਾ ਮੈਂ ਥਿਓ ਨਾ ਥਾਓ। ਸ਼ਬਦ ਭੇਦ ਪਰਮ ਕਟਿਆ, ਗੁਰ ਨਾਮ ਦੀਆ ਸਮਝਾਏ। ਇਉ ਮਨ ਲਾਲਚ ਕਰਦਾ ਫਿਰ, ਲਾਲਚ ਲਾਗਾ ਜਾਏ। ਥੰਦੇ ਕੂੜ ਵਿਆਪਿਆ, ਜੰਪਰ ਚੋਟਾਂ ਖਾਏ। ਨਾਨਕ ਸਭ ਕੁਛ ਆਪੇ ਆਪ ਹੈ, ਦੂਜਾ ਨਾ ਹੀ ਕੋਏ। ਭਗਤ ਖਜਾਨਾ ਬਖਸਿਓਨ, ਗੁਰਮੁਖਾਂ ਸੁਖ ਹੋਏ। ਮਾਰੂ ਮਹੱਲਾ ਤੀਜਾ, ਸੱਚ ਤੇ ਸੇ ਟੋਲ ਲਹੋ। ਸੇ ਵਿਰਲੇ ਸੰਸਾਰ, ਤਿਨ ਮਿਲਿਆ ਮੁਖ ਉਜਲਾ, ਜਪ ਨਾਮ ਮੁਰਾਰ। ਬਾਬਾ ਸਾਚਾ ਸਾਹਿਬ ਹਿਰਦੇ ਸਮਾਲ, ਸਤਿਗੁਰ ਆਪਣਾ ਪੁੱਛ ਦੇਖ, ਲੇਹੋ ਵੱਖਰ ਭਾਲ ਰਹਾਉ। ਇਕ ਸੱਚਾ ਸਭ ਸੇਮ ਦੀ, ਤੁਰ ਭਾਗ ਮਿਲਾ ਵਾ ਹੋਏ। ਗੁਰਮੁਖ ਮਿਲੇ ਸੇ ਨਾ ਵਿਛੜੇ, ਭਾਵੇ ਸਚ ਸੋਏ। ਇਕ ਭਗਤੀ ਸਾਰ ਨਾ ਜਾਣਨੀ, ਮਨਮੁਖ ਪਰਮ ਭੁਲਾਏ। ਉਹਨਾਂ ਵਿਚ ਆਪ ਵਰਤਦਾ, ਕਰਨਾ ਕਿਸ਼ੂ ਨਾ ਜਾਏ। ਜਿਸ ਨਾਲ ਜੋਰ ਨਾ ਚੱਲਈ, ਖਲੇ ਕੀਚੇ ਅਰਦਾਸ। ਨਾਨਕ ਗੁਰਮੁਖ ਨਾਮ ਮਨ ਵਸੈ, ਤਾਂ ਸੁਣ ਕਰੇ ਸਾਬਾਸ। ਮਾਰੂ ਮਹੱਲਾ ਤੀਜਾ, ਮਾਰੂ ਤੇ ਸੀਤਲ ਕਰੇ, ਮਨੂਰਹੋਂ ਕੰਚਨ ਹੋਏ। ਸੋ ਸਾਚਾ ਸਾਲ ਹਾਈਏ, ਤਿਸ ਜੀਵੜ ਅਵਰ ਨਾ ਕੋਏ। ਮੇਰੇ ਮਨ ਅਨ ਦਿਨ ਚਾਏ ਹਰ ਨਾਉ, ਸਤਿਗੁਰ ਕੇ ਬਚਨ ਆਰਾਧ ਤੂੰ, ਅਨ ਦਿਨ ਗੁਣ ਗਾਓ ਰਖਾਓ। ਗੁਰਮੁਖ ਏਕੋ ਜਾਣੀਏ, ਜਿਨ ਸਤਿਗੁਰ ਦੇ ਬੁਝਾਏ। ਸੋ ਸਤਿਗੁਰ ਸਾਲ ਆਈਏ, ਜਿੱਦੂ ਇਹ ਸੋਝੀ ਪਾਏ। ਸਤਿਗੁਰ ਛੋੜ ਦੂਜੇ ਲੱਗੇ, ਕਿਆ ਕਰਨ ਅੱਗੇ ਜਾਏ। ਜਾਂ ਪੁਰ ਬੱਧੇ ਮਾਰੀਏ, ਬਹੁਤੀ ਮਿਲੇ ਸਜਾਏ। ਮੇਰਾ ਪ੍ਰਭ ਵੇ ਪ੍ਰਵਾਹੋ ਹੈ, ਨਾ ਤਿਸ ਤਿਲ ਨਾ ਤੁਮਾਏ। ਨਾਨਕ ਤੇ ਸਰਣਾਈ ਪਜ ਪਉ, ਆਪੇ ਬਖਸ ਮਿਲਾਏ। ਮਾਰੂ ਮਹੱਲਾ ਚੌਥਾ, ਕਰ ਦੂਜਾ ਇਕ ਓਅੰਕਾਰ। ਸਤਿਗੁਰ ਪ੍ਰਸਾਦ ਜਪਿਓ ਨਾਮ, ਸੁਖ ਜਨਕ ਗੁਰਬਚਨੀ, ਹਰ ਘਰ ਸਰਣ ਪਰੇ। ਦਾਲਦ ਪੰਜ ਸੁਦਾ ਮੈਂ ਮਿਲਿਓ, ਭਗਤੀ ਪਾਏ ਤਰੇ। ਭਗਤ ਵਛਲ ਹਰ ਨਾਮ ਕਿਰਤਾਰਥ, ਗੁਰਮੁਖ ਕਿਰਪਾ ਕਰੇ। ਮੇਰੇ ਮਨ ਨਾਮ ਜਬ ਉਧਰੇ, ਧਰੂ ਪ੍ਰਹਿਲਾਦ ਬਿਦਰਦਾਸੀ ਸੁਤ। ਗੁਰਮੁਖ ਨਾਮ ਤਰੇ ਰਗਾਓ, ਕਲਯੁਗ ਨਾਮ ਪ੍ਰਧਾਨ ਪਦਾਰਥ। ਭਗਤ ਜਨਾ ਉਧਰੇ, ਨਾਮਾ ਜੈ ਦਿਓ ਕਬੀਰ ਤਰਲੋਚਨ। ਸਭ ਦੁਖ ਗਏ ਚਮਰੇ, ਗੁਰਮੁਖ ਨਾਮ ਲੱਗੇ ਸੇ ਉਧਰੇ। ਸਭ ਕਿਲਬਖ ਪਾਪ ਟਰੇ, ਜੋ ਜੋ ਨਾਮ ਜਪੇ ਅਪਰਾਧੀ। ਸਭ ਤਿਨਕੇ ਦੋਖ ਪਰ ਹਰੇ, ਬੇਸਵਾ ਰਪਤ ਅਜਾ ਮਲ ਉਧਰਿਓ। ਮੁਖ ਬੋਲੇ ਨਾਰਾਇਣ ਨਰ ਹਰੇ, ਨਾਮ ਜਪ ਉਗਰ ਸੈਨ ਗਦ ਪਾਈ। ਤੋੜ ਬੰਧਨ ਮੁਕਤ ਕਰੇ, ਜਨ ਕੋ ਆਪ ਅਨੁਗ੍ਰਹ ਕੀਆ, ਹਰ ਅੰਗੀਕਾਰ ਕਰੇ। ਸੇਵਕ ਪੈਜ ਰੱਖੇ ਮੇਰਾ ਗੋਬਿੰਦ, ਸਰਨ ਪਰੇ ਉਧਰੇ। ਜਨ ਨਾਨਕ ਹਰ ਕਿਰਪਾ ਧਾਰੀ, ਉਰ ਤਰਿਓ ਨਾਮ ਹਰੇ। ਮਾਰੂ ਮਹੱਲਾ ਚੌਥਾ, ਸਿੱਧ ਸਮਾਧ ਜਪਿਓ ਲਿਵਲਾਈ। ਸਾਧਕ ਮੁਣ ਜਪਿਆ, ਜਤੀ ਸਤੀ ਸੰਤੋਖੀ ਠਾਇਆ, ਮੁਖ ਇੰਦ ਰਾਧ ਕਰਵਿਆ। ਸਰਨ ਪਰੇ ਜਪਿਓ ਤੇ ਭਾਏ, ਗੁਰਮੁਖ ਪਾਰ ਪਇਆ। ਮੇਰੇ ਮਨ ਨਾਮ ਜਪਤ ਤਰਿਆ, ਤੰਨਾ ਜੱਟ ਬਾਲਮੀਕ ਬਟਵਾਰਾ।

ਨਾਮ ਜਪਿਆ, ਹਰ ਹਰ ਨਾਮ ਜਿਨ੍ਹਾਂ ਮਨ ਪੀਨਾ ਤੇ ਗੁਰਮੁਖ ਪਾਰ ਪਇਆ, ਕੋਟ ਕੋਟ ਤੇ ਤੀਸ ਤੇ ਆਇਓ ਹਰ ਜਪਤਿਆਂ ਅੰਤ ਨ ਪਾਇਆ, ਵੇਦ ਪੁਰਾਣ ਸਿਮਰਤ ਹਰ ਜਪਿਆ, ਮੁਖ ਪੰਡਿਤ ਹਰ ਗਾਇਆ, ਨਾਮ ਰਸਾਲ ਜਿਨ੍ਹਾਂ ਮਨ ਵਸਿਆ ਤੇ ਗੁਰਮੁਖ ਪਾਰ ਪਇਆ, ਅੰਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤਨਾ ਕਰ ਸਕਿਆ, ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਭ੍ਰਮਣ ਪਾਇਆ, ਪੁਰਤਾਰ ਕਿਰਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਇਆ, ਮਾਰੂ ਮਹੱਲਾ ਚੌਥਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਨਾਮ ਨਿਧਾਨ ਲਏ ਗੁਰਮਤ ਹਰ ਪਦ ਪਾਏ, ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਡਾਏ, ਜਿੱਥੇ ਆਪ ਕੱਢ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ, ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਿਰੜਾਏ, ਮੇਰਾ ਮਾਲ ਪਿਤਾ ਸੁਦਬੰਧ ਕੋ ਮੈਂ ਹਰ ਬਿਨ ਅਵਰ ਨਾਮਾਏ ਰਹਾਓ, ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾ ਵੇ ਮਾਏ, ਇਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ, ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ, ਜਿਨ ਹਰ ਹਰ ਨਾਮ ਨਾ ਚੇਤੇ ਸੇ ਪਾਗੀਨ ਮਰ ਜਾਏ, ਓਏ ਫਿਰ ਫਿਰ ਜੋਨ ਪਵਾਈ ਹੈ ਮਰ ਜੰਮੇ ਆਵੇ ਜਾਏ, ਓਏ ਜਮਦਰ ਬੱਧੇ ਮਾਰੀ ਹੈ ਹਰ ਦਰਗੇ ਮਿਲੇ ਸਜਾਏ, ਤੂੰ ਪ੍ਰਭ ਹਮ ਸਰਣਾਗਤੀ ਮੁਕੋ ਮੇਲੇ ਹੋ ਹਰ ਰਾਏ, ਹਰ ਤਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਣਾਏ, ਹਰ ਜੀਉ ਆਪ ਦਇਆਲ ਹੋਏ ਜਨ ਨਾਨਕ ਹਰ ਮੇਲ ਆਏ, ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏ ਦਾ ਉਹ ਦੱਸੇ ਹਰ ਤਨ ਰਾਸ, ਹਉ ਤਿਸ ਮਿੱਟੋ ਖਨ ਖਨੀਏ

ਤੇ ਆਈਏ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਜੀਏ ਵਿੱਚ ਸੰਗਤ ਹਰ ਪ੍ਰਵਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੇ ਹਰ ਅਸਚਾਖ ਮਾਨੁਖ ਤਿਸ਼ਨਾ ਪਰ ਰਹੇ ਮਨ ਆਸਾ ਦਇਤ ਸਭਉ ਲਾਖ ਬਿਨ ਨਾਵੇ ਤ੍ਰਿਗ ਜੀਵ ਦੇ ਵਿੱਚ ਵਿਸ਼ਟਾ ਮਨ ਮੁਖ ਰਾਖ ਕੋਈ ਆਵੇ ਜਾਏ ਪਵਾਈ ਹੈ ਬਹੁ ਜੋਨੀ ਦੁਰਗੰਧ ਪਾਖ ਤਰਾਹੇ ਤਰਾਏ ਸਰਣਾਗਤੀ ਹਰ ਦਇਆ ਤਾਰ ਪ੍ਰਵਰਾਖ ਸੰਤ ਸੰਗਤ ਮੇਲਾ।

ਹਰ ਹਰ ਨਾਮ ਜਪੋ ਮਨ ਮੇਰੇ, ਸਭ ਕੇਲਵਿਖ ਕਾਟੇ ਹਰ ਤੇਰੇ, ਹਰ ਤਨ ਰੱਖ ਹੋ, ਹਰ ਤਨ ਸੰਚ ਹੋ, ਹਰ ਚਲਦਿਆਂ ਨਾਲ ਸਿਖਾਈ ਜੀਓ, ਜਿਸ ਨੂੰ ਕਿਰਪਾ ਕਰੇ ਸੋ ਧਿਆਵੇ, ਨਿਤ ਹਰ ਜਪ ਜਾਪੇ, ਜਪ ਹਰ ਸੁਖ ਪਾਵੇ, ਗੁਰਪ੍ਰਸਾਦੀ ਹਰਸ ਆਵੇ, ਜਪ ਹਰ ਹਰ ਪਾਰ ਲੰਘਾਈ ਜੀਓ ਰਹਾਓ। ਨਿਰਭਉ ਨਿਰੰਕਾਰ ਸਤਨਾਮ, ਜਗ ਮੈਂ ਸ੍ਰੇਸ਼ਟ ਊਤ ਮੁਕਾਮ, ਦੁਸ਼ਮਣ ਦੂਤ ਜਮ ਕਾਲ ਠੇ ਮਾਰੋ, ਹਰ ਸੇਵਕ ਨੇੜ ਨਾ ਜਾਈ ਜੀਓ, ਜਿਸ ਉੱਪਰ ਹਰ ਕਾ ਮਨ ਮਾਨਿਆ, ਸੋ ਸੇਵਕ ਚਹੋ ਜੋ ਚਹੋ ਕੁੰਟ ਜਾਣਿਆ।

ਤਾਨ ਆਏ, ਤਿਆਗਿਓ ਸਗਲਾ ਮਾਨ ਮਹੱਤਾ, ਦਾਸ ਰੇਣ ਸਰਣਾਏ, ਕਹੋ ਨਾਨਕ ਹਰ ਮਿਲ ਪੈ ਇੱਕ, ਮਹਾਂ ਅਨੰਦ ਸੁਖ ਪਾਏ। ਮਾਰੂ ਮਹੱਲਾ ਪੰਜਵਾਂ, ਕਵਨ ਥਾਨ ਤੀਰਿਓ ਹੈ ਨਾਮਾ, ਕਵਨ ਬਸਤ ਅਹੰਕਾਰਾ, ਕਵਨ ਚੇਨ ਸੁਨ ਉਪਰ ਛੋਇਓ, ਮੁਕਤੇ ਸੁਨ ਕਰ ਗਾਰਾ। ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਨੋ ਕੇਤੀ ਕ ਮੁਦਤ, ਚਲਤੇ ਖਬਰ ਨਾ ਪਾਇਓ ਰਖਾਓ। ਸੈਨ ਸੀਰ ਪਵਨ ਅਰ ਪਾਣੀ, ਬਸਦਾ ਖਿਮਾਨੇ ਪ੍ਰਾਤੇ, ਪੰਜ ਤਤ ਮਿਲ ਪਇਓ ਸੰਯੋਗਾ, ਇਨ ਮੈਂ ਕਵਨ ਦੁਰਾਤੇ। ਜਿਨ ਰਚ ਰਚਿਆ ਪੁਰਖ ਵਿਧਾਤ, ਨਾਲੇ ਹੋਮੇ ਪਾਈ, ਜਨਮ ਮਰਨ ਉਸੀ ਕਹਾਏ ਰੇ, ਓਹਾ ਆਵੇ ਜਾਈ। ਵਰਨ ਚੇਨ ਨਾ ਹੀ ਕਿਛ ਰਚਨਾ, ਮਿਥਿਆ ਸਗਲ ਪਸਾਰਾ, ਪੰਡਤ ਨਾਨਕ ਜਬ ਖੇਲ ਉਜਾਰੈ, ਤਬ ਇਕ ਏਕੰਕਾਰਾ। ਮਾਰੂ ਮਹੱਲਾ ਪੰਜਵਾਂ, ਮਾਨ ਮੋਹ ਅਰ ਲੋਭ ਵਿਕਾਰਾ, ਬਿਓ ਚੀਤ ਨਾ ਕਾਲਿਓ, ਨਾਮ ਰਤਨ ਗੁਣ ਹਰ ਬਣਜੇ, ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜ ਕਨਵਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ ਰਹਾਓ। ਜੈਸੀ ਆਗਿਆ ਕੀ ਨੀ ਠਾਕੁਰ, ਤਿਸਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰੇ ਭੀਤਰ, ਉਠ ਓਹਾਹੂ ਕਉ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋ ਹਰਕ ਨਹੀਂ ਜਾਣਿਓ, ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲਈ ਮਾਨਿਓ। ਪਇਓ ਕਿਰਪਾਲ ਠਾਕੁਰ ਸੇਵਕ ਕਹੋ, ਸਬਰੇ ਹਲਤ ਪਲਾਤਾ, ਤਨ ਸੇਵਕ ਸਬਲ ਉਹ ਆਇਆ, ਤੇ ਨਾਨਕ ਖਸਮ ਪਛਾਤਾ। ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸਰਮਥਾ ਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ, ਆਪ ਮੋਹਿ ਜੀਵਨ ਪਦਵੀ ਪਾਈ, ਜੀਤਿਆ ਉਹ ਮਨ ਪੁਰਖ ਵਿਧਾਤਾ, ਸੰਤਨ ਕੀ ਸਰਣਾਈ ਰਖਾਓ। ਤਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਸਗਲ ਬੈਰਾਈ, ਸਦ ਹਜੂਰ ਹਾਜ਼ਰ ਹੈ ਨਾਜਰ, ਕਥੇ ਨ ਪਇਓ ਦੂਰਾਈ, ਸੁਖ ਸੀਤਲ ਸਰਧਾ ਸਾ ਪੂਰੀ, ਹੋਏ ਸੰਤ ਸਖਾਈ, ਪਾਵਨ ਪਤਤ ਕੀਏ ਖਿਨ ਪੀਤਰ, ਮਹਿਮਾ ਕਥਨ ਨਾ ਜਾਈ, ਨਿਰਭਉ ਪਏ ਸਗਲ ਪੈ ਖੋਏ, ਗੋਬਿੰਦ ਚਰਨ ਉਟਾਈ, ਨਾਨਕ ਜਸ ਗਾਵੇ ਠਾਕੁਰ ਕਾ, ਰਹਿਣ ਦਿਨ ਸਲਿਵਲਾਈ। ਮਾਰੂ ਮਹੱਲਾ ਪੰਜਵਾਂ, ਜੋ ਸਮਰੱਥ ਸਰਬਗੁਣ ਨਾਇਕ, ਤਿਸ ਕੋ ਕਹੁ ਨਾ ਗਾਵ ਸਰੇ, ਛੋੜ ਜਾਏ ਖਿਨ ਪੀਤਰ ਤਾਕੋ, ਉਹ ਆਕੋ ਫਿਰ ਫਿਰ ਤਾਪ ਸਰੇ, ਆਪਣੇ ਪ੍ਰਭ ਕੋ ਕਿਉਂ ਨਾ ਸੰਹਾਰ ਸਰੇ, ਬੈਰੀ ਸੰਗ ਰੰਗ ਰਚ

ਵਿਸਾਰੂ ਅਗਿਆਨਤ ਹੋਸ਼ਾ ਮਚਾ ਹੋਏ ਤੁਮ ਬਾਵਰ ਦੁਲਭ ਜਨਮ ਅਕਾਰਤ ਰੇ ਨਰ ਐਸੀ ਕਰੇ ਇਆਨਤ ਸਾਰੰਗ ਤਰ ਪ੍ਰੰਤੁ ਪੂਲਾ ਮੁਇ ਲਪਟਿਓ ਦਾਸੀ ਸੰਸਥਾਨਤ ਰਹਾਉ ਤਰਣੀ ਤਰਤਿਆਗ ਨੀਜ ਕੁਰ ਸੇਵੈ ਹਉ ਕਰਤ ਬਿਹਾਵਤ ਹੋਟ ਕਰਮ ਕਰੇ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰਮਾਨਿਆ ਜੋ ਬਿਨਸਤ ਸੋ ਨੇਚਰ ਜਾਣ ਪਰ ਕੀ ਕੋ ਆਪਣੀ ਕਰ ਪਕਰੀ ਐਸੇ ਪੂਲ ਪੁਰਾਨਥ ਖੱਤਰੀ ਬ੍ਰਾਹਮਣ ਸੂਦ ਵੈਸ ਤਬ ਏਕੇ ਨਾਮ ਤਰਾਨਥ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨੇ ਸੁਪਾਰ ਪਰਾਨਥ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡੈ ਕਾਵੇ ਮਨੋਖਾਏ ਵਿਸਾਰ ਹਰ ਜੂ ਵਿਖੇ ਭੁਗੇ ਤਪਤ ਥੰਮ ਗਲ ਲਾਏ ਰੇ ਨਰ ਕਾਏ ਪਰ ਗ੍ਰੇਜਾਏ ਕੁਦਰ ਕਠੋਰ ਕਾਮ ਗਰਦਭ ਤੁਮ ਨੀ ਸੁਨਿਓ ਧਰਮ ਰਾਏ ਰਖਾਓ ਵਿਕਾਰ ਪਾਥਰ ਗਲੇ ਬੰਦ ਨਿੰਦ ਪੋੜ ਸਰਾਏ ਮਾਂ ਸਾਗਰ ਸਮੁੰਦ ਲੰਘਣਾ ਪਾਰ ਨਾ

ਕਰਮਾਏ, ਤੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ, ਸੁਭਾਗਤ ਜੈਸੇ ਬਸੰਤਰ ਅਲਿਪਤ ਸਦਾ ਨਿਰਮਲਾਏ। ਜਿਸ ਕਰਮ ਖੁੱਲਿਆ ਤੇ ਲਿਆ ਪੜਦਾ, ਜਿਨ ਗੁਰ ਪਏ ਮੰਨਿਆ ਸੁਪਾਏ, ਗੁਰਮੰਤਰ ਅਵਖਦ ਨਾਮ ਦੀਨਾ, ਜਿਨ ਨਾਨਕ ਸੰਕਟ ਜੂਨ ਨਾ ਪਾਏ, ਰੇ ਨਰ ਏਨ ਬਿਦ ਪਾਰ ਪਰਾਏ, ਧਿਆਏ ਹਰ ਜੀਉ ਹੋਏ ਮ੍ਰਿਤਕ, ਤਿਆਗ ਦੂਜਾ ਭਾਉ ਰਹਾਓ ਦੂਜਾ, ਮਾਰੂ ਮਹੱਲਾ ਪੰਜਵਾਂ, ਬਾਰ ਟੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ ਤਾ, ਅਨਪ ਅਚਰਜ ਰੂਪ ਪ੍ਰਾਪੇਖਿਆ, ਮੇਰਾ ਮਨ ਛੋੜ ਨਕਤ ਹੋ ਜਾਇਆ ਥਾ, ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ, ਮੋਲ ਅਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਵਾਇਆ ਥਾ, ਰਹਾਓ ਅਦਿਸ਼ਟ ਗੋਚਰ ਪਾਰ ਬ੍ਰਹਮ, ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ ਦਸਮ ਦਵਾਰ ਵਜਿਓ, ਤੇ ਅੰਮ੍ਰਿਤ ਨਾਮ ਚੁਆਇਆ ਥਾ, ਤੋਟ ਨਹੀਂ ਮਨ ਤਿਸ਼ਨਾ ਬੂਝੀ, ਅਖੁੱਟ ਭੰਡਾਰ ਸਮਾਇਆ ਥਾ, ਚਰਣ ਚਰਣ ਚਰਣ ਗੁਰ ਸੇਵੇ, ਅਖੜ ਕੜੇ ਓਰਸ ਪਾਇਆ ਥਾ, ਸਹਿਜੇ ਆਵਾ ਸਹਿਜੇ ਜਾਵ, ਸਹਿਜੇ ਮਨ ਖੇਲਾਇਆ ਥਾ, ਕਹੋ ਨਾਨਕ ਪਰਮ ਗੁਰ ਖੋਇਆ, ਤਾਂ ਮਹਿਲੀ ਮਹਿਲ ਪਾਇਆ ਥਾ, ਮਾਰੂ ਮਹੱਲਾ ਪੰਜਵਾਂ, ਜਿਸੇ ਸਾਜ ਨਿਵਾਜਿਆ ਤਿਸੇ ਸਿਉਰ ਚੁਨਾਹੇ।

ਆਤੇ ਗੋਜੀ ਤਾਂ ਕਿ ਨਿਕਟ ਨਾ ਹੋਈ ਖਲੀਆ ਹੋਏ ਆਦੂਤ ਬੈਠੇ ਲੈ ਤਾਰੀ ਜੋਗੀ ਜਤੀ ਪੰਡਿਤ ਵਿਚਾਰੀ ਗਏ ਮੜੀ ਮਸਤਾਣੀ ਬਣ ਮੈਂ ਬਸਤੇ।

ਨਿਤ ਲੇਹ ਜਲਤ ਨਾਹੀ ਅਗਨ ਸਾਗਰ ਸੁਖ ਮਨ ਤਨ ਦੇਹ ਰਹਾਉ ਬਿਰਖ ਛਾਇਆ ਜੈਸੇ ਬਿਨਸਤ ਪਵਨ ਚੂਲਤ ਮੇਹ ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਤੇਰੇ ਕਾਮ ਆਵਤ ਏਹ ਮਾਰੂ ਮੁਹੱਲਾ ਪੰਜਵਾਂ ਪੁਰਖ ਪੂਰਨ ਸੁਖੇ ਦਾਤਾ।

ਚੇਤ ਮਨ ਮੈਂ ਹਰ ਹਰ ਨਿਧਾਨਾ, ਇਹ ਨਿਰਮਲ ਰੀਤ ਰਖਾਉ। ਕਿਰਪਾਲ ਦਿਆਲ ਗੋਪਾਲ ਗੋਬਿੰਦ, ਜੋ ਜਪੈ ਤਿਸ ਸੀਧ। ਨਵਲ ਨਵਤਨ ਚਤਰ ਸੁੰਦਰ, ਮਨ ਨਾਨਕ ਤਿਸ ਸੰਗ ਬੀਦ। ਮਾਰੂ ਮਹੱਲਾ ਪੰਜਵਾਂ, ਚਲਤ ਬੈਸਤ ਸੋਭਤ ਜਾਗਤ। ਗੁਰਮੰਤਰ ਵਿਚਤਾਰ, ਚਰਨ ਸਰਨ ਭਜ ਸੰਗ ਸਾਧੂ।

ਵਿਸਾਰ ਹੋਛੇ, ਅਮਰ ਜੋ ਜੁਗ ਜੀਉ ਰਹਾਉ। ਨਾਮ ਇੱਕ ਰਸ ਰੰਗ ਨਾਮਾ, ਨਾਮ ਲਾਗੀ ਲੀਓ, ਮੀਤ ਸਾਜਨ ਸਖਾ ਬੰਦਪ।

ਸਾਧ ਸੰਗਤ ਗੁਣ ਉਚਾਰਣ ਹਰ ਨਾਮ ਅੰਮ੍ਰਿਤ ਪਾਸ ਕਰੋ ਕਿਰਪਾ ਮੁਰਾਦ ਮਾਧੋ ਸੁਣ ਨਾਨਕ ਜੀ ਵੈ ਗਾਸ ਮਾਰੂ ਅੰਜਲੀ ਮਹੱਲਾ ਪੰਜਵਾਂ ਕਾਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਯੋਗ ਵਿਯੋਗ ਤੁਰੋਂ ਹੀ ਹੂਆ ਪੰਜ ਤਾਤ ਕਰ ਪੁਤਲਾ ਕੀ ਆ ਸਾਹੇ ਕਹਿ ਫੁਰਮਾਇੜੇ ਜੀ ਦੇਹੀ ਵਿੱਚ ਜੀ ਆਏ ਪਇਆ ਜਿੱਥੇ ਅਗਨ ਪਗੇ ਪੜਹਾਰੇ ਊਰਦ ਮੁਖ ਮਹਾਂ ਗੋਬਾਰੇ ਸਾਸ ਸਾਸ ਸੰਭਾਲੇ ਸੋਈ ਉੱਥੇ ਖਸਮ ਛਡਾਏ ਲਾਇਆ ਵਿੱਚੋਂ ਗਰਭੇ ਨਿਕਲ ਆਇਆ ਖਸਮ ਸਾਰ ਦੁਨੀ ਚਿਤਲਾਇਆ ਆਵੇ ਜਾਏ ਭੁਆਈਏ ਜੂਨੀ ਰਹਿਣ ਨਾ ਕਿਤ ਹੀ ਥਾਏ।

ਆਇਆ ਸੋ ਪ੍ਰਵਾਨ ਥਿਆ। ਮਾਰੂ ਮਹੱਲਾ ਪੰਜਵਾਂ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਕੀਤਾ ਜਿਸ ਹੋਵੇ ਪਾਪਾ ਮਲੋ ਧੋਵੇ, ਸੋ ਸਿਮਰੋ ਪ੍ਰਧਾਨ ਹੈ। ਕੜ ਕਟੇ ਵਾਸੀ ਸਰਬ ਨਿਵਾਸੀ, ਅਸਥਿਰ ਜਾ ਕਾ ਥਾਨ ਹੈ। ਆਵੇ ਨਾ ਜਾਵੇ ਸੰਗੇ ਸਮਾਵੇ।

ਸਮਰੱਥ ਸਵਾਮੀ ਨਾਨਕ ਤਿਸ ਕੁਰਬਾਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਨਾਮਾ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂ ਗਦ ਪਾਈ ਰਹਾਉ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਹਾ ਕੋ ਦੁਖ ਹਰਿਓ ਕਰਣਾ ਮੈਂ ਆਪਣੀ ਪੈਜ ਬਡਾਈ ਜੇ ਨਾਰ ਜਸ ਕਿਰਪਾ ਨਦ ਗਾਇਓ ਤਾ ਕੋ ਪਯੋ ਸਹਾਈ ਕਹੋ ਨਾਨਕ ਮੈਂ ਇਹੀ ਭਰੋਸੈ ਗਹੀ।

ਗੁਰਮਤੀ ਨਾਮ ਉਧਾਰਾ, ਗੁਰ ਪੂਰੇ ਪੂਰੀ ਮਤ ਹੈ, ਪੂਰੇ ਸ਼ਬਦ ਵਿਚਾਰ, ਅੜਸੜ ਤੀਰਥ ਹਰ ਨਾਮ ਹੈ, ਕਿਲਬ ਕਾਟਣ ਹਾਰ, ਜਲ ਬਲੋਵੇ ਜਲ ਮਸੇ, ਤਤ ਲੋੜੇ ਅੰਧ ਅਗਿਆਨਾ, ਗੁਰਮਤੀ ਤਦ ਮਸੀਏ, ਅੰਮ੍ਰਿਤ ਪਾ ਗਏ ਨਾਮ ਨਦਾਨਾ, ਮਾਨਮੁਖ ਤਤ ਨਾ ਜਾਣਨੀ, ਪਸ਼ੂ ਮਾਏ ਸਮਾਨਾ, ਹਉਮੈ ਮੇਰਾ ਮਰੀ ਮਰ, ਮਰ ਜੰਮੇ ਵਾਰੋ ਵਾਰ, ਗੁਰ ਕੈ ਸਬਦੇ ਜੇ ਮਰੇ, ਫਿਰ ਮਰੇ ਨਾ ਦੂਜੀ ਵਾਰ, ਗੁਰਮਤੀ ਜਗ ਜੀ ਮਨਮਾਨ ਵਸੈ, ਸਭ ਕੋਲ ਉਧਾਰਨ ਹਾਰ, ਸੱਚਾ ਵੱਖਰ ਨਾਮ ਹੈ, ਸੱਚਾ ਵਾਪਾਰਾ, ਲਹਾ ਨਾਮ ਸੰਸਾਰ ਹੈ, ਗੁਰਮਤੀ ਵਿਚਾਰਾ, ਦੂਜੇ ਭਾਏ ਕਾਰ ਕਮਾਵਣੀ, ਨਿਤ ਟੋਟਾ ਸਹਿ ਸਾਰਾ, ਸਾਚੀ ਸੰਗਤ ਥਾਨ ਸੱਚ, ਸੱਚੇ ਕਰ ਬਾਰ, ਸੱਚਾ ਪੂਜਨ ਪਾਉ ਸੱਚ, ਸੱਚ ਨਾਮ ਆਧਾਰਾ, ਸੱਚੀ ਬਾਣੀ ਸੰਤੋਖਿਆ, ਸੱਚਾ ਸ਼ਬਦ ਵਿਚਾਰਾ, ਰਸ ਪੂਗਣ ਪਾਤਸ਼ਾਹੀਆਂ, ਦੁਖ ਸੁਖ ਸੰਘਾਰਾ,

ਤਾ ਸ਼ਬਦ ਲੰਘਾਵਣ ਹਾਰ ਤਿੱਥੇ ਪਵਣ ਨਾ ਪਾਵਕੋ ਨਾ ਜਲ ਨਾ ਆਕਾਰ ਤਿੱਥੇ ਸੱਚਾ ਸੱਚ ਨਾਏ ਫਵਜਲ ਤਾਰਨ ਹਾਰ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਓ ਲਿਵਲਾਏ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹੇ ਸਮਾਏ ਤਪ ਪੜਾਈ ਪਾਈਏ ਬਿਸ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਏ ਕਿਸ ਨੂੰ ਦੀਜੈ ਦੋਸ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ ਮਾਗਰ ਮਛ ਫਹਾਈਏ ਕੁੰਡੀ ਜਾਲ ਵਤਾਏ ਦੁਰਮੁਖ ਫਾਥਾ ਫਾਈਏ ਫਿਰ ਪਛੋਤਾਏ ਜੰਮਣ ਮਰਨ ਨਾ ਸੁਝਈ ਕਿਰਤਨਾ ਮੇਟਿਆ ਜਾਏ ਹਉਮੈ ਬਿਖ ਪਾਏ ਜਗਤ ਉਪਾਇਆ ਸ਼ਬਦ ਵਸੇ ਬਿਖ ਜਾਏ ਜਰਾ ਜੋਏ ਨਾ ਸਕਈ ਸੱਚ ਰਹੇ ਲਿਵ ਲਾਏ ਜੀਵਨ ਮੁਕਤ ਸੋ ਆਖੀਏ ਜਿਸ ਵਿਚੋ ਹਉਮੈ ਜਾਏ ਕੰਧੇ ਧਾਵਤ ਜਗ ਵਧਿਆ ਨਾ ਬੂਝੇ ਵਿਚਾਰ ਜੰਮਣ ਮਰਨ ਮਸਾਰਿਆ ਮਨਮੁਖ ਮੁਗਧ ਗੁਵਾਰ ਗੁਰ ਰਾਖੇ ਸੇ ਉਭਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸੱਚ ਚੁਗੇ ਅੰਮ੍ਰਿਤ ਪੀਏ ਉੱਡੇ ਤਾਂ ਏਕਾ ਵਾਰ ਗੁਰ ਮਿਲੇ ਖਸਮ ਪਛਾਣੀਏ ਕਹੋ ਨਾਨਕ ਮੋਹ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੇ ਤਾਂ ਮਾਰ ਮਰ ਭਾਗੋ ਕਿਸ ਪੈ ਜਾਓ।

ਮੁਖ ਤਿਮਾਣੇ ਤਨ ਖੜੀ ਗੁਰਮੁਖ ਆਖੀ ਦੇਖ ਉਦ ਪਾਵੇ ਤੂੰ ਮਨ ਵਸੈ ਨਦਰੀ ਕਰਮ ਵਸੇਖ ਭੂਖ ਪਿਆਸੋ ਜੇ ਭਵੇ

ਦੇ ਨਗਰੀ ਨਾਇਕ ਨਵਤਨੋ ਬਾਲਕ ਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਦਰ ਸਰੂਪ ਜੋ ਤੁਸ ਪਾਵੇ ਸੋ ਥੀਏ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਤ ਨਰੋਕ ਸੱਚ ਪਾਵੇ ਸਾਚੋ ਚਵੇ ਝੂਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ

ਕੀਤੀ। ਇੱਕ ਪੂਰੀ ਨਦਰ ਨਿਹਾਲ ਰਖਾਓ, ਬੇਈੜੇ ਡੋਹਾਗਣੀ ਸੌਰੜੇ ਕਿਉਂ ਜਾਓ। ਮੈਂਗਲ ਔਗੁਣ ਮੁੱਠੜੀ ਬਿਨ ਪ੍ਰਚੂਰ ਮਰਾਓ, ਪੇਈੜੇ ਪਿਰ ਸਮਲਾ ਸੌਰੜੇ ਕਰਵਾਸ। ਸੁਖ ਸੁਵੰਧ ਸੁਹਾਗਣੀ ਪਿਰ ਪਾਇਆ ਗੁਣ ਤਾਸ, ਲੇਫ ਨਿਹਾਲੀ ਪਟਕੀ ਧੱਪੜ ਅੰਗ ਬਣਾਏ, ਫਿਰ ਮੋਤੀ ਡੋਹਾਗਣੀ ਤਿੰਨ ਡੁੱਖੀ ਰਹਿਣ ਵਿਖਾਏ। ਕੀਤੀ ਚੱਖੋ ਸਾਡੜੇ ਕੀਤੀ ਵੇਸ ਕਰਿਓ, ਫਿਰ ਬਿਨ ਜੋਬਨ ਬਾਦ ਗਏਮ ਵਾਂਡੀ ਚੂਰਿਨ ਦੀ ਚੂਰੇ। ਸੱਚੇ ਸੰਦਾ ਸਦੜਾ ਸੁਣੀਏ ਗੁਰ ਵਿਚਾਰ, ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ। ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣ ਹਾਰ, ਗੁਰਮੁਖ ਬੂਝੇ ਜਾਣੀਏ ਹੋਮੇ ਗਰਭ ਨਿਵਾਰ। ਤੋ ਪਾਵਨ ਤੋ ਜਿਹਾ ਮੂੰਹ ਜਿਹਾ ਕੀਤੀ ਆਹ, ਨਾਨਕ ਨਾਉ ਨਾ ਵਿਛੜੈ ਤਿੰਨ ਸੱਚੇ ਰਤੜੀਆਹ। ਮਾਰੂ ਮਹੱਲਾ ਪਹਿਲਾ ਨਾ ਪੈਣਾ ਭਰਜਾਈਆਂ, ਨਾ ਸੇ ਸੱਸੜੀਆਂ।

ਕਾਰ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੱਖ ਚੌਰਾਸੀ ਭਰਮਤੇ ਭਰਮਤੇ ਦੁਰਲਭ ਜਨਮ ਅਵਪਾਇਓ ਤੇਰੇ ਮੂੜੇ ਤੂੰ ਹੋਛੇ ਰਸਲ ਬਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸੁ ਉਰਜਾਇਓ ਰਹਾਉ ਰਤਨ ਜਵੇ ਹਰ ਬੰਜਨ ਆਇਓ ਕਾਲਰ ਲਾਲ ਚਲਾਇਓ ਜੇ ਕਰਮ ਤੁਰੇ ਨਾ ਬਸਨਾ ਤੋ ਕਰ ਚੀਤਨ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਕ ਨਹੀਂ ਤੁਧ ਗਾਇਓ ਜਾਂ ਜਾਣਾ ਸੋ ਥਾਨ ਸਾਰਿਓ ਇੱਕ ਨਿਮਕ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਗ ਸਮੱਗਰੀ ਇਸ ਹੀ ਮੈਂ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਪਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ ਮਾਰੂ ਮਹੱਲਾ ਪੰਜਵਾਂ ਕਾਰ ਅਨੁਗ੍ਰਹ ਰਾਖ ਲੀਨੋ ਪਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੇ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਖਾਓ ਸੰਸਾਰ ਸਾਗਰ ਜਿਨ ਉਪਾਇਓ

ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਬਿਨ ਸਹਿ ਜਿਸ ਬਸੇ ਮਨ ਮਾਹੇ ਮਿਰਤ ਨਰਕ ਸਥਾਨ ਵਿਖੜੇ ਵਿਖਨਾ ਪੋਹੇ ਤਾਹੇ ਰਿਦ ਸਿੱਧ ਨਵਨਿਧ ਜਾ ਕਹੇ ਅੰਮ੍ਰਿਤਾ ਪ੍ਰਵਾਹ ਆਦ ਅੰਤੇ ਮਦ ਪੂਰਨ ਊਚ ਅਗਮ ਅਗਾਹ ਸਿੱਧ ਸਾਧਕ ਦੇਵ ਮੁੰਜਾਂ ਵੇਦ ਕਰੇ ਉਚਾਰ ਤੇਮਰ ਸੁਆਮੀ ਸੁਖ ਸਹਿਜ ਪੁੰਚ ਨਹੀਂ ਅੰਤ ਪਾਰਾ ਵਾਰ ਅਨਕ ਪ੍ਰਾਸ਼ਿਤ ਮਿਟੇ ਖਿਨਮ ਹੈ ਹਿਰਦੇ ਜਾ ਭਗਵਾਨ ਪਾਵਨਾ ਤੇ ਮਹਾਪਾਵਨ ਕੋੜਦਾਨ ਇਸਨਾਨ ਬਰ ਬੁੱਧ ਸੁਧ ਪ੍ਰਾਣ ਸਰਬਸ ਸੰਤਨਾ ਕੀ ਰਾਸ

ਵਿਕਾਰ ਸੁਕ੍ਰਿਤ ਸੰਗ ਲਗਨ ਸਭ ਸੁਖ ਛਤਰ ਮਿੱਤਰ ਸਤਰ ਨਾ ਕਛੂ ਜਨ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ਪਵਿੱਤਰ ਅਪਵਿੱਤਰ ਹੈ ਕਰਨ ਲਾਗੇ ਮਨ ਨਾ ਪਿਓ ਵਿਖਾਤ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾਂ ਸਾਕਸ਼ ਤਹਾਂ ਲਾਗਿਓ ਤਿਲ ਨਾ ਸੰਕਾ ਮਾਨ ਤੋ ਪਹਾਏ ਅਪਹਾਏ ਜੋ ਨਿਵਟੇ ਆਵੇ ਸੀਤ ਤੱਕ ਆ ਜਾਏ ਆਪ ਪਰ ਕਾ ਕਛ ਨਾ ਜਾਣੇ ਸਦਾ ਸਹਿਜ ਸੁਪਾਏ ਚਰਨ ਸਰਨ ਸਨਾਤਿਓ ਮਾਨ।

ਆਮ ਕ੍ਰੋਧ ਲੋਭ ਤਿਆਗਣਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਣ ਨੀਕਾ, ਗੁਰ ਚਰਣੀ ਮਨ ਲਾਗਣਾ, ਇਹ ਬਿਧ ਤੇ ਪ੍ਰਾਪਤੇ ਜਾ ਕੇ ਮਸਤਕ ਭਾਗਣਾ, ਕਹੋ ਨਾਨਕ ਤੇਸ ਸਭ ਕੁਛ ਨੀਕਾ, ਜੋ ਪ੍ਰਭ ਕੀ ਸਰਨਾਗਣਾ, ਮਾਰੂ ਮਹੱਲਾ ਪੰਜਵਾਂ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ੍ਰਵਣ ਸੁਨਾਵਣਾ, ਰਹਾਓ ਤੁਧ ਆਪਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਨਾ, ਸੰਤ ਕਿਰਪਾ ਤੇ ਹਿਰਦੇ ਵਸ, ਦੂਜਾ ਪਾਓ ਮਿਟਾਵਨਾ, ਭਗ ਦਇਆ ਤੇ ਬੁੱਧ ਪਰਗਸ, ਦੁਰਮਤ ਦੂਖ ਤਜਾਵਨਾ, ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨਾ ਪਾਵਨਾ, ਨੌ ਨਿਧ ਰਿਧ ਸਿਧ ਪਾਈ, ਜੋ ਤੁਮਰੇ ਮਨ ਭਾਵਨਾ, ਸੰਤ ਬੇਰਾ ਮੈਂ ਥਾਉ ਨਾ ਕੋਈ, ਅਵਰ ਨਾ ਸੂਝੇ ਜਾਵਨਾ, ਮੂਹੇ ਨਿਰਗੁਣ ਕੋ ਕੋਈ ਨਾ ਰੱਖੇ, ਸੰਤਾਂ ਸੰਗ ਸਮਾਵਨਾ, ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮੱਧੇ ਹਰ ਹਰ ਰਾਵਨਾ, ਮਾਰੂ ਮਹੱਲਾ ਪੰਜਵਾਂ, ਜੀਵਨਾ ਸਫਲ ਜੀਵਨ, ਸੁਣ ਹਰ ਹਰ ਜਪ ਸਾ ਜੀਵਨਾ, ਅਰਹਾਉ ਪੀਵਨਾ ਜਿਤ ਮਨ ਆਗਾਵੇ, ਨਾਮ ਅੰਮ੍ਰਿਤ ਰਸ ਪੀਵਨਾ, ਖਾਵਣਾ ਜਿਤ ਭੂਖ ਨਾ ਲਾਗੇ, ਸੰਤੋਖ ਸਦਾ ਤ੍ਰਿਪਤੀਵਨਾ, ਪਹਿਨਣਾ ਰੱਖ ਪਦ ਪਰਮੇਸ਼ਰ, ਫਿਰ ਨਾਂਗੇ ਨਹੀਂ ਥੀਵਨਾ, ਪੋਗਨਾ ਮਨ ਮੱਧੇ ਹਾਰਸ, ਸੰਤ ਸੰਗਤ ਮੈਂ ਲੀਵਨਾ, ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨਾ, ਮਾਤਿਆ ਹਰ ਰਸ ਮੈਂ ਰਾਤੇ,

ਤੜ ਕਰ ਸਬਦ ਰਜਾਈ ਹੈ, ਆਪੇ ਰਤਨ ਅਨੂਪ ਅਮੋਲੋ, ਆਪੇ ਪਰਖੇ ਪੂਰਾ ਤੋਲੋ, ਆਪੇ ਕਿਸ ਹੀ ਕਸ ਬਖਸੇ, ਆਪੇ ਦੇ ਲੈ ਭਾਈ ਹੈ, ਆਪੇ ਤਨਖੇ ਆਪੇ ਸਰਬਾਣਾ, ਆਪੇ ਸੁਰ ਸਰੂਪ ਸਿਆਣਾ, ਕਹਿਤਾ ਵਕਤਾ ਸੁਨਤਾ ਸੋਈ,

ਕਵਾਲਾ ਸਰਬ ਜੀਆਂ ਜਗਜੋਤ ਤੁਮਾਰੀ ਜੈਸੀ ਪ੍ਰਫੁਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਯੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਪੋ ਤਾੜੀ ਲਾਈ ਹੈ ਖਾਣੀ ਬਾਣੀ ਤੁਝੇ ਸਮਾਣੀ ਜੋ ਦਿਸੇ ਸਭ ਆਵਣ ਜਾਣੀ ਸੇਈ ਸਾ ਸੱਚੇ ਵਾਪਾਰੀ ਸਤਿਗੁਰ ਬੂਝ ਬੁਝਾਈ ਹੈ ਸ਼ਬਦ ਬੁਝਾਏ ਸਤਿਗੁਰ ਪੂਰਾ

ਘਰ ਨਹੀਂ ਪਾਲੇ ਤਾਇਆ ਨਗਰ ਟਹਿ ਟਹਿ ਤੇਰੀ ਬਿਨ ਸਬਦੇ ਪਦ ਜਾਈ ਹੇ ਗੁਰ ਤੇ ਬੂਝੇ ਤੇ ਪਵਣ ਸੂਝੇ ਮਨਸਾ ਮਾਰ ਮਨੇ ਸੋ ਲੂਜੇ ਜੋ ਤੋ ਸੇਵ ਹੈ ਸੇ ਤੁਝਗੀ ਜੇਹੇ ਨਿਰਪੋ ਬਾਲ ਸਿਖਾਈ ਹੇ ਆਪੇ ਸੁਰਗ ਮਛ ਪਏ ਅੱਲਾ।

ਭੇਦ ਨਾ ਜਾਤਾ, ਨਾ ਮਾਤ ਪਿਤਾ ਸੁਧ ਭਰਾਤਾ, ਸਗਲੇ ਸਹਿਲ ਉਪਾਏ ਸਮਾਏ, ਅਲੱਖਣ ਲਖਣਾ ਜਾਈ ਹੈ, ਕਰ ਕਰਤਾ ਕੀ ਮੀਤ ਕਨੇਰੇ, ਕੋਈ

ਪੜਕਾਰੇ, ਮਨਮੁਖ ਤੱਕੇ ਕੁੰਡਾ ਚਾਰੇ, ਬਿਨ ਸਤਿਗੁਰ ਸੇਵੇ ਕਿਉਂ ਸੋ ਪਾਈਏ, ਸੱਚੇ ਹੱਥ ਵਡਾਈ ਹੈ, ਕਾਮ ਕ੍ਰੋਧ ਅਹੰਕਾਰ ਨਿਵਾਰੇ, ਤਸਕਰ ਪੰਚ ਸ਼ਬਦ ਸੰਘਾਰੇ, ਗਿਆਨ ਖੜਗ ਲਏ ਮਨਸੋ ਲੂਝੇ, ਮਨਸਾ ਮਨੇ ਸਮਾਈ ਹੈ, ਮਾਂ ਕੀ ਰਗਤ ਪਿਤਾ ਬਿੰਦ ਤਾਰਾ, ਮੂਰਤ ਸੂਰਤ ਕਰ ਅਪਾਰਾ, ਜੋਤ ਦਾਤ ਜੇਤੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ, ਤੁਝ ਹੀ ਕੀਆ ਜੰਮਣ ਮਰਣਾ, ਗੁਰ ਤੇ ਸਮਝ ਪੜੀ ਕਿਆ ਡਰਨਾ, ਤੂੰ ਦਿਆਲ ਦਇਆ ਕਰ ਦੇਖੇ, ਦੁੱਖ ਦਰਦ ਸਰੀਰ ਹੋ ਜਾਈ ਹੈ, ਨਿਰਕਰ ਬੈਸ ਰਹੇ ਪੋਖਾਇਆ, ਤਾਪਤ ਰਾਖੇ ਠਾਕ ਰਖਾਇਆ, ਕਾਮਲ ਵਿਗਾਸ ਹਰੇ ਸਰ ਸੁਭਰ, ਆਤਮ ਰਾਮ ਸਿਖਾਈ ਹੈ, ਮਰਨ ਲਖਾਏ ਮੰਡਲ ਮੈਂ ਆਏ, ਕਿਉਂ ਰਹੀਏ ਚਲਣਾ ਪਰਸਾਏ, ਸੱਚਾ ਅਮਰ ਸੱਚੇ ਅਮਰਾ ਪੁਰ, ਸੋ ਸਚ ਮਿਲੇ ਵਡਾਈ ਹੈ, ਆਪ ਉਪਾਇਆ ਜਗਤ ਸੁਭਾਇਆ, ਜਿਨ ਸਿਰਿਆ ਤਿਨ ਧੰਦੇ ਲਾਇਆ, ਸੱਚੇ ਉਪਰ ਅਵਰ ਨਾ ਦੀਸੈ, ਸੱਚੇ ਕੀਮਤ ਪਾਈ ਹੈ, ਇੱਥੇ ਗੋਲੜਾ ਦਿਨ ਚਾਰੇ, ਖੇਲ ਤਮਾਸਾ ਧੁੰਦੂ ਕਾਰੇ, ਬਾਰੀ ਖੇਲ ਗਏ ਬਾਜੀ ਗਰ, ਜਿਉਂ

ਤਖਤ ਸਚਾਵਾ, ਗੁਰਮੁਖ ਸਾਚ ਮਿਲੇ ਸੁਖ ਪਾਵਾ, ਸਾਚੇ ਸਾਚੇ ਤਖਤ ਵਡਾਈ, ਹਉਮੈ ਗਣਤ ਗਵਾਈ ਹੈ, ਗਣਤ ਗਣੀਏ ਸਹਿਸਾ।

ਜੋ ਜੁਗ ਵਿਰਲੀ ਗੁਰਮੁਖ ਜਾਤਾ, ਸਾਚਾ ਰਵ ਰਹੇ ਆ ਮਨ ਰਾਤਾ, ਇਸ ਕੀ ਓੜ ਗਹੀ ਸੋ ਪਾਇਆ, ਮਨ ਤਨ ਮਾਇਲ ਨ ਕਾਈ ਹੈ, ਜੀ ਬਰਸਾਇਣ ਸਾਚੇ ਰਾਤੀ, ਹਰ ਪ੍ਰਸੰਗੀ ਭਉ ਨਾ ਪ੍ਰਾਤੀ, ਸ੍ਰਵਣ ਸਰੋਤ ਰੱਜੇ ਗੁਰਬਾਣੀ, ਜੋਤੀ ਜੋਤ ਮਿਲਾਈ ਹੈ, ਰਖ ਰਖ ਪੈਰ ਤਰੇ ਪੋ ਧਰਣਾ, ਜਤ ਕਾ ਦੇਖੋ ਤੇਰੀ ਸਰਣਾ, ਦੋ ਸੁਖ ਦੇਹ ਤੂਹੇ ਮਨ ਭਾਵੇ, ਕੁਝ ਕੀ ਸੋ ਬਣ ਆਈ ਹੈ।

ਸਾਚ ਸ਼ਬਦ ਪੈਦੇ ਪਦ ਹੋਈ, ਆਪੇ ਬਖਸ਼ ਲਏ ਤਿਸ ਭਾਵੇ, ਹਉਮੈ ਗਰਭ ਨਿਵਾਰਾ ਗੇ, ਗੁਰ ਕਿਰਪਾ ਤੇ ਹੂੰ ਪਛਾਣੇ, ਜੁਗੇ ਜੁਗੰਤਰ ਕੀ ਬਿਦ ਜਾਣੇ, ਨਾਨਕ ਨਾਮ ਜਪੋ ਤਰ ਤਾਰੀ, ਸਜ ਤਾਰੇ ਤਾਰਨ ਹਾਰਾ ਗੇ, ਮਾਰੂ ਮਹੱਲਾ ਪਹਿਲਾ, ਹਰ ਸਮੀਤ ਨਹੀਂ ਮੈਂ ਕੋਈ, ਜਿਨ ਤਨ ਮਨ ਦੀ ਆ ਸੁਰਤ ਸਮੋਈ, ਸਰਬ ਜੀਆਂ ਪ੍ਰਤਪਾਲ ਸੰਭਾਲੇ, ਤੋ ਅੰਤਰਦਾਨਾ ਬੀਨਾ ਹੈ, ਗੁਰ ਸਰਵਰ ਹਮ ਹੰਸ ਪਿਆਰੇ, ਸਾਗਰ ਮੈ ਰਤਨ ਲਾਲ ਬਹੁ ਸਾਰੇ, ਮੋਤੀ ਮਾਣਕ ਹੀਰਾ ਹਰ ਜਸ, ਗਾਵਤ ਮਨ ਤਨ ਭੀਨਾ ਹੈ, ਹਰ ਆਗਮ ਅਗਾਹੋ ਅਗਾਦ ਨਿਰਾਲਾ, ਹਰ ਅੰਤਨ ਪਾਈ ਗੇ ਗੁਰ ਗੋਪਾਲਾ, ਸਤਿਗੁਰ ਮਾ ਤਾਰੇ ਤਾਰਨ ਹਾਰਾ, ਮੇਲ ਲਏ ਰੰਗਲੀਨਾ ਹੈ, ਸਤਿਗੁਰ ਬਾਜੋ ਮੁਕਤ ਕਨੇਹੀ, ਓ ਆਦ ਜੋਗਾਦੀ ਰਾਮ ਸੁਨੇਹੀ, ਦਰਗੇ ਮੁਕਤ ਕਰੇ ਕਰ ਕਿਰਪਾ, ਬਖਸੇ ਅਵਗੁਣ ਕੀਨਾ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ, ਜਮ ਜਾ ਗਾਤ ਨਾਹੀ ਕਰ ਲਾਗੇ, ਜਿਸ ਅਗਨ ਬੁਝੀ ਠਰ ਸੀਨਾ ਹੈ, ਕਾਇਆ ਹੰਸ ਪ੍ਰੀਤ ਬਹੁ ਧਾਰੀ, ਓ ਜੋਗੀ ਪੁਰਖ ਓ ਸੁੰਦਰ ਨਾਰੀ, ਐਨਸ ਫੋਗੇ ਚੋਜ ਬੇਨੋਦੀ, ਹੋੜ ਚਲਤੇ ਮਤਾ ਨ ਕੀਨਾ ਹੈ, ਸਿਰ ਚ ਪਾਏ ਰਹੇ ਪ੍ਰਭ ਛੱਜ, ਪਾਉਣ ਪਾਣੀ ਬੈ ਸੰਤਰ ਗੱਜ, ਮਨਵਾ ਡੋਲੇ ਦੂਤ ਸੰਗਤ ਮੇਲ, ਤੋ ਪਾਏ ਜੋਗਿਸ਼ ਕੀਨਾ ਹੈ, ਨਾਮ ਸਾਰ ਦੁਖ ਦੁਖ ਸਹੀ ਹੈ, ਹੁਕਮ ਪਿਆ ਚੱਲਣਾ ਕਿਉਂ ਰਹੀਏ, ਨਰਕ ਕੂਪ ਮੈਂ ਗੋਤੇ ਖਾਵੇ, ਜਿਉ ਜਲ ਤੇ ਬਾਹਰ ਮੀਨਾ ਗੇ, ਚੌਰਾਸੀ ਨਰਕ ਸਖਤ ਪੋਗਾਈਏ, ਜੈਸਾ ਕੀਤੇ ਤੈਸੋ ਪਾਈਏ, ਸਤਿਗੁਰ ਬਾਜੋ ਮੁਕਤ ਨ ਹੋਈ, ਕਿਰਤ ਬੰਦ ਅਗ੍ਰਸਦੀ ਨਾ ਗੇ, ਖੰਡੇ ਤਾਰ ਗਲੀ ਅਧ ਭੀੜੀ, ਲੇਖਾ ਲੀਜੇ ਤਿਲ ਜੋ ਪੀੜੀ, ਮਾਤ ਪਿਤਾ ਕਲੱਤਰ ਸੁਤ ਬੇਲੀ ਨਾਹੀ, ਬੇਨ ਹਰ ਸਮੁਕਤ ਨਾ ਕੀਨਾ ਹੈ, ਮੀਤ ਸਕੇ ਕੇਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ, ਗੁਰ ਕੀ ਸੇਵਾ ਮੁਕਤ ਪਰਾਇਣ, ਆਂਦਨ ਕੀਰਤਨ ਕੀਨਾ ਹੈ, ਕੂੜ ਛੋੜ ਸਾਚੇ ਕੋ ਧਾਵੋ, ਜੋ ਇੱਛੋ ਸੋਈ ਫਲ ਪਾਵੋ, ਸਾਜ ਵਖਰ ਕੇ ਵਾਪਾਰੀ ਵਿਰਲੇ, ਲੈ ਲਾਹਾ ਸੌਦਾ ਕੀਨਾ ਹੈ, ਹਰ ਹਰ ਨਾਮ ਵਖਰ ਲੈ ਚੱਲੋ, ਦਰਸ਼ਨ ਪਾਵੋ ਸਹਿਜ ਮੁਹੱਲੋ, ਗੁਰਮੁਖ ਖੋਜ ਲਹਿ ਜਨ ਪੂਰੇ, ਕਿਉਂ ਸੁੰਦਰ ਸੀ ਚੀਨਾ ਹੈ, ਪਰ ਬੇਅੰਤ ਗੁਰਮਤ ਕੋ ਪਾਵੇ, ਗੁਰ ਕੈ ਸਬਦ ਮਨ ਕੋ ਸਮਝਾਵੇ, ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਕਿਉਂ ਆਤਮ ਰਾਮੇ ਲੀਨਾ ਹੈ, ਨਾਰਦ ਸਾਰਦ ਸੇਵਕ ਤੇਰੇ, ਤੇਰ ਪਵਨ ਸੇਵਕ ਵੱਡੋ ਵਡੇਰੇ, ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀਨਾ ਹੈ, ਇਕ ਦਰ ਸੇਵੇ ਦਰਦ ਵੰਜਾਏ, ਓਏ ਦਰਗੇ ਪੈਦੇ ਸਤਿਗੁਰੂ ਛਡਾਏ, ਹਉਮੈ ਬੰਧਨ ਸਤਿਗੁਰ ਤੋੜੇ, ਚਿਤ ਚੰਚਲ ਚਲਣ ਨਾ ਦੀਨਾ ਹੈ, ਸਤਿਗੁਰ ਮਿਲੋ ਚੀਨੋ ਵਿਦਸਾਈ, ਜਿਤ ਪ੍ਰਾਪਾ ਹੋ ਗਣਤ ਨ ਕਾਈ, ਹਉਮੈ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਾਰ ਰੰਗ ਪੀਨਾ ਹੈ, ਮਾਰੂ ਮਹੱਲਾ ਪਹਿਲਾ, ਆਸੁਰ ਸੰਘਾਰਨ ਰਾਮ ਹਮਾਰਾ, ਘਰ ਘਰ ਮਈਆ ਰਾਮ ਪਿਆਰਾ, ਨਾਲੇ ਅਲੱਖ ਨ ਲਖੀਏ ਮੂਲੇ, ਗੁਰਮੁਖ ਲਿਖ ਵੀ ਚਾਰਾ ਹੈ, ਗੁਰਮੁਖ ਸਾਧੂ ਸਰਣ ਤੁਮਾਰੀ, ਕਰ ਕਿਰਪਾ ਪ੍ਰਾਪਾਰ ਉਤਾਰੀ, ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤਿਗੁਰ ਪਾਰ ਉਤਾਰਾ ਹੈ, ਮਨਮੁਖ ਅੰਧਲੇ ਸੋਜੀ ਨਾਹੀ, ਆਵੇ ਜਾਏ ਮਰੇ ਮਰ ਜਾਹੀ, ਪੂਰਬ ਲਿਖਿਆ ਲੇਖ ਨ ਮਿਟਈ, ਜਮਦਰ ਅੰਧ ਖੁਵਾਰਾ ਹੈ, ਇਕ ਆਵੇ ਜਾਵੇ ਕਰ ਵਾਸ ਨ ਪਾਵੇ, ਕਿਰਤ ਕੇ ਬਾਂਧੇ ਪਾਪ ਕਮਾਵੇ, ਅੰਦਲੇ ਸੋਜੀ ਬੂਝ ਨ ਕਾਈ, ਲੋ ਪੋਰਾ ਅਹੰਕਾਰਾ ਹੈ, ਤਿਰ ਬਿਨ ਕਿਆ ਤਿਸ ਤਨ ਸੀ ਗਾਰਾ, ਪਾਰ ਪੇ ਰਾਤੀ ਖਸਮ ਸਾਰਾ, ਜਿਉ ਬੇਸਵਾ ਪੂਤ ਬਾਪ ਕੋ ਕਹੀਏ, ਤਿਉ ਫੋਗਟ ਕਾਰ ਵਿਕਾਰਾ ਹੈ, ਪ੍ਰੇਤ ਪਿੰਜਰ ਮੈਂ ਦੁਖ ਕਨੇਰੇ, ਨਰਕ ਪਚੇ ਅਗਿਆਨ ਅੰਧੇਰੇ, ਧਰਮਰਾਏ ਕੀ ਬਾਕੀ ਲੀਜੇ, ਜਿਨ ਹਰ ਕਾ ਨਾਮ ਸਾਰਾ ਹੈ, ਸੂਰਜ ਤਪੇ ਅਗਨ ਬਿਖ ਝਾਲਾ, ਅਵਤ ਪਸੂ ਮਨਮੁਖ ਬੇਤਾਲਾ, ਆਸਾ ਮਨਸਾ ਕੂੜ ਕਮਾਵੇ, ਰੋਗ ਬੁਰਾ ਬੁਰਿਆਰਾ ਹੈ,

ਮਸਤਕ ਭਾਰ ਕਲਰ ਸਿਰ ਭਾਰਾ ਕਿਉ ਕਰ ਪਵਜ ਲੰਘ ਸਪਾਰਾ ਹਰ ਗੁਰ ਬੋਇਤ ਆਦ ਜੁਗਾਦੀ ਆਰਾਮ ਨਾਮ ਨਿਸਤਾਰਾ ਹੇ ਪੁੱਤਰ ਕਲਤਰ ਜਗੇਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜੰਗ ਕੇ ਫਾਹੇ ਸਤਿਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੇ ਕੂੜ ਮੁੱਠੀ ਚਾਲੇ ਬਉ ਰਾਹੀ ਮਨਮੁਖ ਦਾਜੇ ਪੜ ਪੜ ਪਾਹੀ ਅੰਮ੍ਰਿਤ ਨਾਮ ਗੁਰੂ ਵਰਦਾਨਾ ਨਾਮ ਜਪੋ ਸੁਖ ਸਾਰਾ ਹੇ ਸਤਿਗੁਰ ਤੁਠਾ ਸਦ ਰਿੜਾਏ ਸਤਿਗੁਰ ਮੇਟੇ ਮਾਰਗ ਪਾਏ ਕੰਡਾ ਪਾਏ ਨਾ ਗੱਡੇ ਮੂਲੇ ਜਿਸ ਸਤਿਗੁਰ ਰਾਖਣ ਹਾਰਾ ਹੇ ਖੇਹੂ ਖੇਰ ਅਲੇ ਤਨ ਚੀਜੇ ਮਨਮੁਖ ਪਾਥਰ ਸੈਲ ਨਾ ਪੀਜੇ ਕਰਨ ਪਲਾਪ ਕਰੇ ਬੋ ਤੇਰੇ ਨਰਕ ਸੁਰਗ ਅਵਤਾਰਾ ਹੇ ਮਾਇਆ ਬੇਖ ਪੋਯੰਗ ਮਨਾਲੇ ਇਨ ਦੁਬਦਾ ਕਰ ਬਹੁਤੇ ਗਾਲੇ ਸਤਿਗੁਰ ਬਾਜੋ ਪ੍ਰੀਤ ਨ ਉਪਜੈ ਭਗਤ ਰਤੇ ਪਤੀਆਰਾ ਹੇ ਸਾਖਤ ਮਾਇਆ ਕਹੋ ਬੋ ਧਾਵੈ ਨਾਮ ਸਾਰ ਕਹਾਂ ਸੁਖ ਪਾਵੈ ਤ੍ਰਿਉ ਗੁਣ ਅੰਤਰ ਖਪੈ ਖਪਾਵੈ

ਕੂੜਕਮਾਵ ਹੈ ਦੁਰਮਤ ਦਰ ਗਏ ਹਾਰਾ ਗੇ ਸਤਿਗੁਰ ਮਿਲੇ ਤਾਂ ਮਨੁਆ ਟੇਕ ਹੈ ਰਾਮ ਨਾਮ ਦੇ ਸਰਣ ਪਰੇਕ ਹੈ ਹਰ ਤਨ ਨਾਮ ਅਮੋਲਕ ਦੇਵ ਹੈ ਹਰ ਜਸ ਦਰਗੇ ਪਿਆਰਾ ਗੇ ਆਰਾਮ ਨਾਮ ਸਾਧੂ ਸਰਣਾਈ ਸਤਿਗੁਰ ਬਚਨੀ ਗਤਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਗੇ ਮਾਰੂ ਮਹੱਲਾ ਪਹਿਲਾ ਘਰ ਰਹੁ ਰੇ ਮਨ ਮੁਗਦ ਏਆਨੇ ਆਰਾਮ ਜਪੋ ਅੰਤਰਗਤ ਧਿਆਨੇ ਲਾਲਚ ਛੋੜ ਰਚੋ ਅਪਰੰਪਰ ਇਉ ਪਾਵੋ ਮੁਕਤ ਦੁਆਰਾ ਹੇ ਜਿਸ ਬਿਸਰੇ ਜਮ ਜੋ ਹੁਣ ਲੱਗ ਗਏ ਸਭ ਸੁਖ ਜਾਏ ਦੁਖ ਪੁਨ ਅੱਗੇ ਆਰਾਮ ਨਾਮ ਜਾ ਗੁਰਮੁਖ ਜੀੜੇ ਇਉ ਪਰਮ ਤਤ ਵਿਚਾਰਾ ਹੇ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰਸ ਅੰਤਰ ਡੀਠ ਪੈਨ ਸਰਾਮ ਰਹੋ ਰੰਗ ਰਾਤੇ ਇਉ ਜਬ ਤਬ ਸੰਜਮ ਸਾਰਾ ਹੇ ਆਰਾਮ ਨਾਮ ਗੁਰਬਚਨੀ ਬੋਲੋ ਸੰਤ ਸਭਾਵੇਂ ਇਵਰਸ ਟੋਲੋ ਗੁਰਮਤ ਖੋਜ ਲਾਹੋ ਕਰ ਆਪਣਾ ਬੌੜਨਾ ਗਰਬ ਮਝਾਰਾ ਹੇ ਸਤ ਤੀਰਤ ਨਾਵੋ ਹਰ ਗੁਣ ਗਾਵੋ ਸਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜੋ ਜੋਏ ਨਾ ਸਕ ਹੈ ਹਰ ਬੋਲੋ ਰਾਮ ਪਿਆਰਾ ਹੇ ਸਤਿਗੁਰ ਪੁਰਖ ਦਾਤਾ ਵਰਦਾਨਾ ਜਿਸ ਅੰਤਰ ਸਾਚ ਸੋ ਸ਼ਬਦ ਸੁਵਾਣਾ ਜਿਸ ਕੋ ਸਤਿਗੁਰ ਮੇਲ ਮਿਲਾਏ ਇਸ ਚੂਕਾ ਜਮ ਪੈ ਭਾਰਾ ਹੈ ਪੰਜ ਤਤ ਮਿਲਕਾਇਆ ਕੀਨੀ ਇਸਮੈ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈ ਗਏ ਸ਼ਬਦ ਵਿਚਾਰਾ ਹੇ ਸਤ ਸੰਤੋਖ ਰਹੋ ਜਨ ਭਾਈ ਖੇਮਾ ਗਹੋ ਸਤਿਗੁਰ ਸਰਣਾਈ ਆਤਮ ਚੀਨ ਪਰ ਆਤਮ ਚੀਨੋ ਗੁਰਸੰਗਤ ਇਉ ਨਿਸਤਾਰਾ ਹੇ ਸਾਹਿਦ ਕੂੜ ਕਪਟ ਮੈਂ ਟੇਕਾ ਤੈਰਸ ਨਿੰਦਾ ਕਰੇ ਅਨੇਕਾ ਬਿਨ ਸਿਮਰਨ ਆਵੇ ਫੁਨ ਜਾਵੇ ਗਰਭ ਜੋ ਨੀ ਨਰਕ ਮਝਾਰਾ ਹੇ ਸਾਗਤ ਜਮਕੀ ਕਾਣ ਨਾ ਚੁੱਕੈ ਜਮ ਕਾ ਡੰਡ ਨਾ ਕਬਹੂ ਮੂਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਪਾਰ ਅਫਾਰਾ ਹੇ ਬਿਨ ਗੁਰ ਸਾਗਤ ਕਹੋ ਕੋ ਤਰਿਆ ਹੋਮੇ ਕਰਤਾ ਪਵਜਲ ਪਰਿਆ ਬਿਨ ਗੁਰ ਪਾਰ ਨਾ ਪਾਵੇ ਕੋਈ ਹਰ ਜਪਗੇ ਪਾਰ ਉਤਾਰਾ ਹੇ ਗੁਰ ਕੀ ਦਾਤ ਨਾ ਮਿਟੇ ਕੋਈ ਜਿਸ ਬਖਸੇ ਤੇ ਤਾਰੇ ਸੋਈ ਜਨਮ ਮਰਨ ਦੁਖ ਨੇੜ ਨਾ ਆਵੇ ਮਨ ਸੋ ਪ੍ਰਭ ਅਪਰ ਅਪਾਰਾ ਹੇ ਗੁਰ ਤੇ ਪੂਲੇ ਆਵੋ ਜਾਵੋ ਜਨਮ ਮਰੋ ਫੁਨ ਪਾਪ ਕਮਾਵੋ ਸਾਗਤ ਮੂੜ ਅਚੇਤਨਾ ਚੇਤ ਹੈ ਦੁਖ ਲਾਗੇ ਤਾਂ ਰਾਮ ਪੁਕਾਰਾ ਹੇ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੇ ਜਿਨ ਦਾਤੇ ਦੀਏ ਕਿਸ ਕੋ ਦੋ ਦੇ ਤੂੰ ਪ੍ਰਾਣੀ ਤੋ ਆਪਣਾ ਕੀਆ ਕਰਾਰਾ ਗੇ ਹੋਮੇ ਮਮਤਾ ਕਰਦਾ ਆਇਆ ਆਸਾ ਮਨਸਾ ਬੰਧ ਚਲਾਇਆ ਮੇਰੀ ਮੇਰੀ ਕਰਤ ਕਿਆਲੇ ਚਾਲੇ ਬਿਖਲਾ ਦੇ ਸ਼ਾਰ ਬਿਕਾਰਾ ਗੇ ਹਰ ਕੀ ਪਗਤ ਕਰੋ ਜਨ ਭਾਈ ਅਕਾਥ ਕਥੋ ਮਨ ਮਨੇ ਸਮਾਈ ਉੜ ਚਲਤਾ ਠਾਕ ਰੱਖੋ ਕਰ ਆਪਣੇ ਦੋ ਕਾਟੇ ਕਾਟਣ ਹਾਰਾ ਗੇ ਹਰ ਗੁਰ ਪੂਰੇ ਕੀ ਓੜ ਪਰਾਤੀ ਗੁਰਮੁਖ ਹਰ ਲਿਓ ਗੁਰਮੁਖ ਜਾਤੀ ਨਾਨਕ ਰਾਮ ਨਾਮ ਮਤ ਊਤਮ ਹਰ ਬਖਸੇ ਪਾਰ ਉਤਾਰਾ ਗੇ ਮਾਰੂ ਮਹੱਲਾ ਪਹਿਲਾ ਸਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰੱਥ ਦਿਆਲ ਮੁਰਾਰੀ ਤੇਰੇ ਚੋਜ ਨਾ ਜਾਣੇ ਕੋਈ ਤੂੰ ਪੂਰਾ ਪੁਰਖ ਬਿਧਾਤਾ ਗੇ ਤੂੰ ਆਦ ਜੁਗਾਦ ਕਰੇ ਪ੍ਰਤਪਾਲਾ ਕੜਕੜ ਰੂਪ ਅਨੂਪ ਦਿਆਲਾ ਜਿਉ ਤੁਦ ਪਾਵੇ ਤਿਵੇ ਚਲਾਵੇ ਸਭ ਤੇਰੋ ਕੀ ਆ ਕਮਾਤਾ ਗੇ ਅੰਤਰ ਜੋਤ ਭਲੀ ਜਗ ਜੀਵਨ ਸਭ ਕੜ ਭੋਗੇ ਹਰਸ ਪੀਵਨ ਆਪੇ ਲੇਵੇ ਆਪੇ ਦੇਵੇ ਤਿਉ ਲੋਈ ਜਗਤ ਪਿਤਦਾਤਾ ਗੇ ਜਗਤਿਉ ਪਾਏ ਖੇਲ ਰਚਾਇਆ ਪਵਣੇ ਪਾਣੀ ਅਗਨੀ ਜੀਉ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾਂ ਗੁਪਤਰ ਖਾਤਾ ਹੇ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਜੇ ਸ਼ਬਦ ਨਿਹਾਲਾ ਸਾਗਤ ਦੁਰਮਤ ਡੂਬੇ ਦਾਜੇ ਗੁਰ ਰਾਖੇ ਹਰ ਲਵੇ ਰਾਤਾ ਹੇ ਆਪ ਤੇਜ ਵਾਏ ਪ੍ਰਿਥਮੀ ਆਕਾਸਾ ਤਿਰਵੇ ਪੰਜ ਤਤ ਕਰ ਵਸ ਸਤਿਗੁਰ ਸ਼ਬਦ ਰਹੇ ਅੰਗਰਾਤਾ ਤਜ ਮਾਇਆ ਹੋਮੇ ਭਰਾਤਾ ਹੇ ਕਿਉ ਮਨ ਪੀਜੇ ਸ਼ਬਦ ਪਤੀਜੇ
बिर नावे क्या टेक टकीज अंतर चोर मोहे कर मंदर इन सागत दूत न जाता हे दुंदर दूत पूत पी हाले खिंचो तान करे बेताले शब्द सुरत बिन आवे जावे पल खोई आवत जाता हे कूड़ कलतन पसमे ढेरी बिन नावे कैसी पद तेरी बादे मुक्त नाही जुगचारे जम कंकर काल पराता हे जम दर बादे मिले सजाई तिस अपराधी गत नहीं काई कारण पलाव करे बिर लावे जो कुंडी मीन पराता हे सागत फासी पड़े अकेला जमस किया अंध दुहेला आराम ना बिन मुक्त न सूझे आज काल पा जाता हे सतगुर बाज ना बेली कोई ऐथे उथे रख प्रसोई आराम नाम देवे कर कृपा इउं सरल ए सरल मिलाता हे बूले सिख गुरु समझाए उजड़ जांदे मार्ग पाए सतगुर सेव सदा दिन राती दो पंजन संग सिखाता हे गुर की पद करे क्या प्राणी ब्रह्मे इंद्र महेश न जानी सतगुर अलख कहो क्यों लगी है जिस बगसे से पछाता हे अंतर प्रेम प्राप्त दर्शन गुरबाणी सो प्रीत सो प्रसन पैर से निर्मल ज्योत सबाई कर दीपक गुरमुख जाता हे भोजन ज्ञान महारस मीठा जिन चाख्या तिन दर्शन डीठा दर्शन देख मिले बैरागी मन मनसा मार समाता हे सतगुर सेव है से प्रधाना तिन कड़कड़ अंतर ब्रह्म पछाना नानक हर जस हर जन की संगत दीजै जिन सतगुरु हर प्रव जाता हे मारू महला पहला साचे साहेब सृजनहारे जिन तर चक्कर तरे विचारे आपे करता कर कर वेखे साचावे परवाह हे वेकी वेकी जन त्यो पाए दोए पंदी दोए राह चलाए गुर पूरे विण मुक्त न होई सच नाम जप लाहा हे पढ़े मनमुख पर विद नहीं जाना नाम ना बूझे परम भुलाना लय के वड्डी देन उगाही दुरमत का गल फागा हे सिमरत सातर पढ़े पुराना वाद वखाणे तत न जाना विण गुर पूरे तत न पाइये सच सूचे सच राहा हे सब साल आखे सुन सुन आख आपे दाना सच पर आख जिन को नजर करे प्रभ अपनी गुरमुख शब्द सलाहा हे सुन सुन आखे केती बाणी सुन कहिए को अंत न जानी जा को अलख लखाए आपे आकाथ कथा बुझता हा हे जन्मे कौ वाजे वादाए सोलड़े अज्ञानी गाए जो जन्मे तिस सर पर मरना किरत पया सिर साहा हे संजोग वियोग मेरे प्रभ किए सिर चो पाए दुखा सुख दिए दो सुखी ते पए निराले गुरमुख सील सुनाहा हे नीके साचे के वापारी ससौदा लय गुर विचारी सच्चा वखर जिस तन पल्ले शब्द सच्चे ओ माहा हे काची सौदी टोटा आवे गुरमुख वंज करे प्रापावे पूंजी साबत रास सलामत टूका जम का फाहा हे तब को बोले आपन पाने मनमुख दूजे बोल न जाने अंधले कीमत अंधली बोली आए गया दुख ताहा हे दुख में जन्मे दुख में मरना दुख ना मिटे बिन गुर की सरना दुखी उपजे दुखी बिन से क्या ले आया क्या ले जागा हे सच्ची करनी गुर की सरकारा आमन जान नहीं जम तारा डाल छोड़ तत्मूल पराता मन साचा ओ माहा हे हर के लोग नहीं जम मारे ना दुख देखे पंथ करारे आराम नाम कड़ अंतर पूजा अवर न दूजा काहा हे ओढ़ न कथने सिफत सजाई ज्यों तु पावे अरह रजाई दरगे पैदे जान सुहेले हुगुण सच्चे पातशाह हे क्या कहिए गुण कथे कनेरे
ਅੰਤ ਨ ਪਾਵੇ ਵੱਡੇ ਵਡੇਰੇ। ਨਾਨਕ ਸੱਚ ਮਿਲੇ ਪਤ ਰੱਖੋ, ਤੂੰ ਸਿਰ ਸਾਹ ਪਾਤਸ਼ਾਹ ਹੈ। ਮਾਰੂ ਮੁਹੱਲਾ ਪਹਿਲਾ ਦੱਖਣੀ, ਕਾਇਆ ਨਗਰ ਨਗਰਗੜ ਅੰਦਰ, ਸੱਚਾ ਵਾਸਾ ਪੁਰਗ ਗਨੰਦਰ। ਅਸਤਰ ਥਾਨ ਸਦਾ ਨਿਰਮਾਇਲ, ਆਪੇ ਆਪਿਓ ਪਾਏ ਦਾ ਅੰਦਰ ਕੋਟ ਛਜੇ ਖਟਨਾਲੇ, ਆਪੇ ਲੇਵੇ ਵਸਤ ਸੰਭਾਲੇ। ਬਜਰ ਕਪਾਟ ਜੜੇ ਜੜ ਜਾਣੇ, ਗੁਰਸਬਦੀ ਖੋਲ ਆਏ ਦਾ ਭੀਤਰ ਕੋਟ ਗੁਫਾ ਕਰ ਜਾਈ, ਨੌ ਕਰਥਾ ਪੇ ਹੁਕਮ ਰਜਾਈ। ਦਸਵੇਂ ਪੁਰਖ ਅਲੇਖ ਅਪਾਰੀ, ਆਪੇ ਅਲੱਖ ਲਖਾਏ ਦਾ ਪੌਣ ਪਾਣੀ ਅਗਨੀ ਇੱਕ ਵਾਸਾ, ਆਪੇ ਕੀਤੋ ਖੇਲ ਤਮਾਸਾ। ਬਲਦੀ ਜਲ ਨਿਵਰੇ ਕਿਰਪਾ ਤੇ, ਆਪੇ ਜਲ ਨਿਵ ਪਾਏ ਦਾ ਤਰਤ ਉਪਾਏ ਧਰੀ ਧਰਮਸਾਲਾ। ਉਦ ਪਦ ਪਰਲੋ ਆਪ ਨਿਰਾਲਾ, ਪਵਣੇ ਖੇਲ ਕੀਆ ਸਵਥਾਈ, ਕਲਾ ਖਿੰਚ ਟਾਹਾਏ ਦਾ ਪਾਰ ਅਠਾਰੇ ਮਾਲਣ ਤੇਰੀ। ਚੌਰ ਠੁਲੇ ਪਵਣੇ ਲੈ ਫੇਰੀ, ਚੰਦ ਸੂਰਜ ਦੁਇ ਦੀਪਕ ਰਾਖੇ, ਸਦਕਰ ਸੂਰ ਸਮਾਏ ਦਾ ਪੰਖੀ ਪੰਚ ਉੱਡਰ ਨਹੀਂ ਧਾਵੇ, ਸਫਲੋ ਬਿਰਖ ਅੰਮ੍ਰਿਤ ਫਲ ਪਾਵੇ। ਗੁਰਮੁਖ ਸਹਿਜ ਰਵੇ ਗੁਣ ਗਾਵੇ, ਹਰ ਹਸਚੋ ਚੁਗਾਏ ਦਾ ਚਿਲ ਮਿਲ ਚਿਲਕੇ ਚੰਦਨ ਤਾਰਾ, ਸੂਰਜ ਕਿਰਨ ਨਾ ਬਿਜਲ ਗਏਣਾਰਾ। ਆ ਕਥੀ ਕਥੋ ਚਿੰਨ ਨਹੀਂ ਕੋਈ, ਪੂਰ ਰਿਆ ਮਨ ਭਾਏ ਦਾ ਪਸਰੀ ਕਿਰਨ ਜੋਤ ਉਜਿਆਲਾ। ਕਰ ਕਰ ਦੇਖੇ ਆਪ ਦਿਆਲਾ, ਅਨਹਦ ਰੋਣ ਚੁਣਕਾਰ ਸਦਾ ਧੁਨ, ਨਿਰਪੋ ਕਹਿ ਕਰਵਾਏ ਦਾ ਅਨਹਦ ਵਾਜੇ ਪ੍ਰੰਪੋ ਭਾਜੇ। ਸਗਲ ਬਿਆਪਰੇ ਆਪਰੁਸ਼ਜ, ਸਭ ਤੇਰੀ ਤੂੰ ਗੁਰਮੁਖ ਜਾਤਾ, ਦਰਸੋ ਹੈ ਗੁਣ ਗਾਏ ਦਾ ਆਦ ਨਿਰੰਜਨ ਨਿਰਮਲ ਸੋਈ, ਅਵਰ ਨਾ ਜਾਣਾ ਦੂਜਾ ਕੋਈ। ਏਕੰਕਾਰ ਵਸੇ ਮਨ ਭਾਵੇ, ਹਉਮੈ ਗਰਭ ਗਵਾਏ ਦਾ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਏਕੋ ਏਕ ਸੋ ਅਵਰ ਪਰੰਪਰ, ਪਰਖ ਖਜਾਨੇ ਪਾਏ ਦਾ ਗਿਆਨ ਇਤਿਹਾਸ ਗਹਿਰ ਗੰਭੀਰਾ, ਕੋਈ ਨਾ ਜਾਣੇ ਤੇਰਾ ਚੀਰ। ਜੇਤੀ ਹੈ ਤੇਤੀ ਤੂੰ ਜਾਚੈ, ਕਰਮ ਮਿਲੇ ਸੋ ਪਾਏ ਦਾ ਕਰਮ ਧਰਮ ਸਚਾ ਤੁਮਾਰੇ, ਵੇ ਪ੍ਰਵਾ ਅਖੁੱਟ ਭੰਡਾਰ। ਤੂੰ ਦਿਆਲ ਕਿਰਪਾਲ ਸਦਾ ਪ੍ਰਭ, ਆਪੇ ਮੇਲ ਮਿਲਾਏ ਦਾ ਆਪੇ ਦੇਖ ਦਿਖਾਵੇ।

ਤੂੰ ਅੰਦਰ ਦੇਖ ਆਪ ਬੈਸ ਬਿਜ ਮੰਦਰ, ਨਾਨਕ ਸਾਚ ਕਹੇ ਬੇਨੰਤੀ, ਹਰ ਦਰਸ਼ਨ ਸੁਖ ਪਾਏ ਦਾ। ਮਾਰੂ ਮੁਹੱਲਾ ਪਹਿਲਾ, ਦਰਸ਼ਨ ਪਾਵਾਂ ਜੇ ਤੂੰ ਪਾਵਾਂ, ਭਾਏ ਭਗਤ ਸਾਚੇ ਗੁਣ ਗਾਵਾਂ। ਤੂੰ ਪਾਣੇ ਤੂੰ ਪਾਵੇ ਕਰਤੇ, ਆਪੇ ਰਸਨ ਰਸਾਏ ਦਾ। ਸੋਹਨ ਭਗਤ ਪ੍ਰਭੂ ਦਰਬਾਰੇ, ਮੁਕਤ ਪਏ ਹਰਦਾਸ ਤੁਮਾਰੇ, ਆਪ ਗਵਾਏ ਤੇਰੇ ਰੰਗ ਰਾਤੇ, ਅਨ ਦਿਨ ਨਾਮ ਧਿਆਏ ਦਾ। ਈਸ਼ਰ ਬ੍ਰਹਮਾ ਦੇਵੀ ਦੇਵਾ, ਇੰਦਰ ਤਪੇ ਮੁਨ ਤੇਰੀ ਸੇਵਾ, ਜਤੀ ਸਤੀ ਕੇਤੇ ਬਨਵਾਸੀ, ਅੰਤ ਨ ਕੋਈ ਪਾਏ ਦਾ। ਵਿਣ ਜਾਣਾ ਏ ਕੋਈ ਨਾ ਜਾਣੇ, ਜੋਸ਼ ਕਰੇ ਸੋ ਆਪਣ ਪਾਣੇ, ਲੱਖ ਚੌਰਾਸੀ ਜੀ ਉਪਾਏ, ਪਾਣੇ ਸਾਲ ਵਾਏ ਦਾ। ਜੋ ਤੁਸ ਪਾਵੇ ਸੋ ਨੇਚੋ ਹੋਵੇ, ਮਨਮੁਖ ਆਪ ਗਿਣਾਏ ਰੋਵੇ, ਨਾ ਵੋ ਫੁੱਲਾ ਠੌਰ ਨਾ ਪਾਏ, ਆਏ ਜਾਏ ਦੁਖ ਪਾਏ ਦਾ। ਨਿਰਮਲ ਕਾਇਆ ਊਜਲ ਹੰਸਾ, ਤਿਸ ਵਿੱਚ ਨਾਮ ਨਿਰੰਜਨ ਅੰਸਾ, ਸਗਲੇ ਦੁੱਖ ਅੰਮ੍ਰਿਤ ਕਰ ਪੀਵੇ, ਬਹੁੜ ਦੁੱਖ ਨਾ ਪਾਏ ਦਾ। ਬਹੁ ਸਾਧੋ ਦੁੱਖ ਪ੍ਰਾਪਤ ਹੋਵੇ, ਭੋਗੋ ਰੋਗ ਸੋ ਅੰਤ ਵਿਗੋਵੇ, ਹਰਖੋ ਸੋਖ ਨਾ ਮਿਟਈ ਕਬੂ, ਵਿਣ ਪਾਣੇ ਪਰਮਾਏ ਦਾ। ਗਿਆਨ ਵਿਹੂਣੀ ਪਵੇ ਸਬਾਈ, ਸਾਚਾ ਰਬ ਰਹੇ ਆਲੇ ਵਿਲਾਈ, ਨਿਰਪਉ ਸਤਿਗੁਰੂ ਸਜਾਤਾ, ਜੋਤੀ ਜੋਤ ਮਿਲਾਏ ਦਾ। ਅਟਲ ਅਡੋਲ ਅਤੋਲ ਮੋਰਾਰੇ, ਖਿਲਮੇ ਟਾਹੇ ਫੇਰ ਉਸਾਰੇ, ਰੂਪ ਨਾ ਰੇਖਿਆ ਮਿਤਨੀ ਕੀਮਤ, ਸ਼ਬਦ ਭੇਦ ਪਤੀ ਆਏ ਦਾ। ਹਮ ਦਸਨ ਕੇ ਦਸ ਪਿਆਰੇ, ਸਾਧਗ ਸਾਧ ਭਲੇ ਵਿਚਾਰੇ, ਮੰਨੇ ਨਾਉ ਸੋਈ ਜਿਨ ਜਾਸੀ, ਆਪੇ ਸਾਚ ਦਰੜਾਏ ਦਾ। ਪੱਲੇ ਸਾਚ ਸੱਚੇ ਸਚਿਆਰਾ, ਸਾਚੇ ਪਾਵੇ ਸ਼ਬਦ ਪਿਆਰਾ, ਤੇਰ ਪਵਨ ਸਾਜ ਕਲਾ ਤਰਤਾ ਪੀ, ਸਾਚੇ ਹੀ ਪਤੀ ਆਏ ਦਾ। ਵੱਡਾ ਵੱਡਾ ਆਖੇ ਸਭ ਕੋਈ, ਗੁਰਬਿਨ ਸੋਜੀ ਕਿਨੇ ਨਾ ਹੋਈ, ਸਾਚ ਮਿਲੇ ਸੋ ਸੱਚੇ ਪਾਏ, ਨਾ ਵਿਛੜ ਦੁਖ ਪਾਏ ਦਾ। ਤੁਰੁਮ ਸ਼ੁਨੇ ਤਾਹੀ ਰੁਨੇ, ਮਰਮਰ ਜਨਮੇ ਮੋਲ ਤਪੁੰਨੇ, ਜਿਸ ਬਖਸੇ ਤੇ ਦੇ ਵਡਿਆਈ, ਮੇਲ ਨਾ ਪਛੋਤਾਏ ਦਾ। ਆਪੇ ਕਰਤਾ ਆਪੇ ਭੁਗਤਾ,

ਸੱਚੇ ਭਾਵ ਹੈ ਉਤੇ ਉਪਜੇ ਤੁਜਮਾਏ ਸਮਾਵ ਹੈ। ਨਾਨਕ ਸਾਚ ਕਹੇ ਬੇਨੰਤੀ ਮਿਲ ਸੱਚੇ ਸੁਖ ਪਾਏ ਦਾ। ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂ ਕਾਰਾ ਧਰਨ ਨਾ ਗਗਨ ਹੁਕਮ ਅਪਾਰਾ ਨਾ ਦਿਲ ਰੈਨ ਨਾ ਚੰਦਨ ਸੂਰਜ ਧੁਨ ਸਮਾਧ ਲਗਾਏ ਦਾ। ਖਾਣੀ ਨਾ ਪਾਣੀ ਪਾਉਣ ਨਾ ਪਾਣੀ ਓਬਦ ਖਪਤ ਨ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਖਾਏ ਦਾ। ਨਾ ਤਦ ਸੁਰਗ ਮਸ਼ ਪਏ ਆਲਾ ਦੋਜ ਪਿਸਤ ਨਹੀਂ ਕਹਿ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰ ਨਾ ਦੀਸੇ ਇੱਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁਖ ਸੁਖ ਪਾਏ ਦਾ। ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਪੇਖ ਨਾ ਕੋਈ ਨਾ ਕੋ ਨਾਥ ਕਹਾਏ ਦਾ। ਜਬ ਤਬ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੇ ਦੂਜਾ ਆਪੇ ਆਪਿਓ ਪਾਏ ਵਿਸੈ ਆਪੇ ਕੀਮਤ ਪਾਏ ਦਾ। ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗਵਾਲਾ ਅੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ। ਕਰਮ ਧਰਮ ਨਹੀਂ ਮਾਇਆ ਮਾਖੀ ਜਾ ਜਨਮ ਨਹੀਂ ਦੀਸੇ ਆਖੀ ਮਮਤਾ ਜਾਲ ਕਾਲ ਨਹੀਂ ਮਥ ਹੈ ਨਾ ਕੋ ਕਿਸੇ ਧਿਆਏ ਦਾ। ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਾਂ ਗੋਰਖ ਨਾਮਾ ਸ਼ਿੰਦੋ ਨਾ ਤਾਂ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਏ ਦਾ। ਵਰਨ ਪੇਖ ਨਹੀਂ ਬ੍ਰਹਮਣ ਖੱਤਰੀ ਦਿਓ ਨਾ ਦਿਓਰਾ ਗਊ ਗੈਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ। ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਹੀ ਤਰਾਓ ਨਾ ਹੋਮੇ ਦੁਨੀਆਂ ਨਾ ਕੋ ਕਹਿਣ ਕਹਾਏ ਦਾ। ਭਾਉ ਨਾ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰਗਤੀ ਆਪੇ ਸਾਉ ਆਪੇ ਵਣਜਾਰਾ ਸੱਚ ਇਹੋ ਭਾਏ ਦਾ। ਵੇਦ ਕਤੇਬ ਨਾ ਸਿਮਰਤ ਸਾਸਤ ਪਾੜ ਪੁਰਾਣ ਉਦੇ ਨਹੀਂ ਆਸਤ ਹੈਤਾ ਭਗਤਾ ਆਪੇ ਗੋਚਰ ਆਪੇ ਅਲੱਖ ਲਖਾਏ ਦਾ। ਜਤ ਪਾਣਾ ਤਾਂ ਜਗਤ ਉਬਾਇਆ ਬਾਜ ਕਲਾ ਆਡਾਣ ਰਖਾਇਆ ਬ੍ਰਹਮਾ ਬੇਸਨ ਮਹੇਸ਼ ਉਪਾਏ ਮਾਇਆ ਮੋਹ ਵਧਾਏ ਦਾ। ਵਿਰਲੇ ਕਉ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੇ ਹੁਕਮ ਸੁਭਾਇਆ ਖੰਡ ਬ੍ਰਹਿਮੰਡ ਪਾਤਾਲ ਆਰੰਭੇ ਗੋਤੋ ਪ੍ਰਗਟੀ ਆਏ ਦਾ। ਤਾਕਾ ਅੰਤ ਨਾ ਜਾਣੇ ਕੋਈ ਪੂਰੇ ਗੁਰ ਤੇ ਸੋਝੀ ਹੋਈ ਨਾਨਕ ਸਾਜਰ ਤੇ ਬਿਸਮਾਦੀ ਬਿਸਮ ਪਏ ਗੁਣ ਗਾਏ ਦਾ। ਮਾਰੂ ਮਹੱਲਾ ਪਹਿਲਾ ਆਪੇ ਆਪ ਪਾਏ ਨਿਰਾਲਾ ਸੱਚਾ ਥਾਨ ਕੀ ਉਦਯਾਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏ ਦਾ। ਨਾਉ ਕਰਥਾ ਪੇਥਾ ਪਣਹਾਰੇ ਦਸਵੇਂ ਵਾਸਾ ਅਲੱਖ ਅਪਾਰ ਸਾਇਰ ਸਭ ਭਲੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਏ ਦਾ। ਰਸ ਦੀਪਕ ਜੋਤ ਸੁਬਾਈ ਆਪੇ ਕਰ ਵੇਖੇ ਵਡਿਆਈ ਜੋਤ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਏ ਦਾ। ਗੜਮੇ ਹੜ ਪਟਨਵਾ ਪਾਰਾ ਪੂਰੇ ਤੋਲ ਤੋਲੇ ਵਣਜਾਰਾ ਆਪੇ ਰਤਨ ਸਾਹੇ ਲੇਵੇ ਆਪੇ ਕੀਮਤ ਪਾਏ ਦਾ। ਕੀਮਤ ਪਾਈ ਪਾਵਣ ਹਾਰੇ ਵੇ ਪ੍ਰਵਾ ਪੂਰੇ ਪੰਡਾਰੇ ਸਰਬ ਕਲਾ ਲੈ ਆਪੇ ਰਹਿਆ ਗੁਰਮੁਖ ਕਿਸੇ ਬੁਝਾਏ ਦਾ। ਨਗਰ ਕਰੇ ਪੂਰਾ ਗੁਰ ਭੇਟ ਜਮ ਜੰਦਾਰ ਨਾ ਮਾਰੇ ਫਿੱਟ ਜਿਉ ਜਲ ਅੰਤਰ ਕਮਲ ਬਿਗਾਸੀ ਆਪੇ ਬਿਸ ਧਿਆਏ ਦਾ। ਆਪੇ ਵਰਖੇ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰਾ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਪ੍ਰੇਮ ਪਦਾਰਥ ਪਾਏ ਦਾ। ਪ੍ਰੇਮ ਪਦਾਰਥ ਲਏ ਅਮੁੱਲੋ ਕਵੀ ਨਾ ਕਾੜਸ ਪੂਰਾ ਤੋਲੋ ਸੱਚੇ ਕਾ ਵਾਪਾਰੀ ਹੋਵੇ ਸੱਚੋ ਸੌਦਾ ਪਾਏ ਦਾ। ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੇ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੇ
من حکم سمائیں دا حکمیں آیا حکم سمایا حکمیں دیسے جگتے ہو پایا حکمیں سرگ مش پے اللہ حکمیں کلا رہائیں دا حکمیں ترتی تول سر پارنگ حکمیں پون پانی گئنا رنگ حکمیں سر سکتی کر وسا حکمیں کھیل کھلائیں دا حکمیں آڈانے آگاسی حکمیں جل تھال تر پون واسی حکمیں ساس گراس صدا فون حکمیں دیکھ دکھائیں دا حکمیں پائے دس اوتارا دیو دانو اگنت اپارا مان حکم سو درگ پیجے سات ملائے سمائیں دا حکمیں جو شتی گدارے حکمیں سر سات کبھی چارے آپ ناتھ نتھی سب جاکی بخشے مکت کرائیں دا کایا کوٹ گڑے مے راجا نیب خواس پلا درواجا متیا لو بنائی کرواسا لب پا پچھتائیں دا سسنتوک نگر میں کاری جات ست سنجم سرن موراری نانک سہج ملے جگ جیون گرسبدی پد پائیں دا مارو محلہ پہلا سنکلا اپرم پرتاری آپ نرالم ابر اپاری آتے قدرت کر کر ویکھے سنو سن اپائیں دا پون پانی سننے تے ساجے سر چپائے کائیاں گڑ راجے اگن پانی جیو جوت تمہاری سننے کلا رہائیں دا سنو برہما بسم گے سے اپائے سننے ورتے جگ سبائے اس پدوی چارے سوجن پورا اس مل گئے پرم چکائیں دا سنو سبت سروور تھاپے جن ساجے وی چارے آپے تیت سسر منواں گرمکھ نہ وے پھر بھوڑ جون نہ پائیں دا سنو چاند سورج گئے نارے اس کی جو تیر پون سارے سننے الاک اپار نرالم سننے تاڑی لائیں دا سنو ترت اکاس پائے میر تھما رکھے سچ کل پائے تیر پون ساج میں کھلی مایا آپ پائے کھپائیں دا سنو کانی سنو بانی سنو ابجی سن سمانی اوت پو چلت کی آسر کرتے بسماد سبد دیکھائیں دا سنو رات دن صدو کیے اوپت خبت سکھان دکھ دیئے سکھ دکھ ہی تے امر اتیتا گرمگنے کر پائیں دا سان وید رگ ججر اتھر بن برم میں مکمایا خیترہ گن تاکہ قیمت کہے نہ سکے کو کیوں بولے جوں بولائیں دا سنو سبت پتال اپائے سنو پن رکھے لیو لائے آپے کارن کیا اپرمپر سب تیرو کیا کمائیں دا راج تام سڑکل تیری شایا جنم مرن ہو میں دکھ پایا جسنو کرپا کرے ہر گرمک گن چوتھے مکت کرائیں دا سنو ابجے تس اوتارا سرچو پائے کیا پاسارا دیو دانو گن گندرب ساجے تب لکھیا کرم کمائیں دا گرمک سمجھے روگ نہ ہوئی اے گر کی پوڑی جانے جن کوئی جگے جگنتر مکت پرائن تو مکت پیا پد پائیں دا پانچ تات سنو پرگاسا دے سنجوگی کرم ابیاسا برا پلا دو مستک لکھے پاپن بھی جائیں دا اوتم صدگر پرخ نرالے سب درتے ہر سمت والے رد بود صد گیان گرو تے پائیے پورے بھاگ ملائیں دا اس من مایا کو نہو کنیرا کوئی بوجھو گیانی کروڑ میرا آسا منستا ہو میں سیسا نہ لوبی کوڑ کمائیں دا ساگر تے پائے ویچارا تون سماد سچے کربار نانک نرمل نا سبد تون سچ رام نام سمائیں دا مارو محلہ پہلا جہ دیکھا تے دین دیالا آئے نہ جائی پرو کرپالا جیاں اندر جوت سمائی رہو نرال مرایا جت کی شایا جس باپ نہ مایا نہ تے پین نہ پراؤ کمایا
ਨਾ ਓਪਤ ਖਪਤ ਕੁਲ ਜਾਤੀ, ਉਹ ਅਜਰਾ ਵਰਮਨ ਪਾਇਆ। ਤੂੰ ਅਕਾਲ ਪੁਰਖ ਨਾ ਹੀ ਸਰਕਾਲਾ, ਤੂੰ ਪੁਰਖ ਅਲੇਖ ਅਗਮ ਨਿਰਾਲਾ। ਸਤ ਸੰਤੋਖ ਫਬਜਤ ਸੀਤਲ, ਸਹਿਜ ਪਾਏ ਲਿਵ ਲਾਇਆ। ਤ੍ਰੈ ਵਰਤਾ ਚੌਥੇ ਕਰ ਵਸ, ਕਾਲ ਕਾਲ ਕੀਏ ਇਕ ਗ੍ਰਸ। ਨਿਰਮਲ ਜੋਤ ਸਰਬ ਜਗ ਜੀਵਨ, ਗੁਰ ਅਨਖਾ ਸ਼ਬਦ ਦਿਖਾਇਆ। ਊਤ ਬਜਨ ਸੰਤ ਪਲੇ ਹਰ ਪਿਆਰੇ, ਹਰਸ ਮਾਤੇ ਪਾਰ ਉਤਾਰੇ। ਨਾਨਕ ਰੇਣ ਸੰਜਨ ਸੰਗਤ, ਹਰ ਗੁਰ ਪ੍ਰਸਾਦੀ ਪਾਇਆ। ਤੂੰ ਅੰਤਰਜਾਮੀ ਜੀ ਸਭ ਤੇਰੇ, ਤੂੰ ਦਾਤਾ ਹਮ ਸੇਵਕ ਤੇਰੇ। ਅੰਮ੍ਰਿਤ ਨਾਮ ਕਿਰਪਾ ਕਰ ਦੀਜੈ, ਗੁਰ ਗਿਆਨ ਰਤਨ ਦੀ ਪਾਇਆ। ਪੰਚ ਤਤ ਮਿਲ ਇਹੋ ਤਨ ਕੀਆ, ਆਤਮਰਾ ਪਾਏ ਸੁਖਤੀ। ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ। ਨਾ ਤੁਸੀਂ ਭੂਖ ਪਿਆਸ ਮਨ ਮਾਨਿਆ, ਸਰਬ ਨਿਰੰਜਨ ਖੜਕੜ ਜਾਣਿਆ। ਅੰਮ੍ਰਿਤ ਰਜ਼ਰਾਤਾ ਕੇਵਲ ਬੈ ਰਾਗੀ, ਗੁਰਮਤ ਪਾਏ ਸੁਪਾਇਆ। ਅਧਿਆਤਮ ਕਰਮ ਕਰੇ ਦਿਨ ਰਾਤੀ, ਨਿਰਮਲ ਜੋਤ ਨਿਰੰਤਰ ਜਾਤੀ। ਸਬਦ ਰਸਾਲ ਰਸਨ ਰਸ ਰਸਨਾ, ਬੇਣ ਰਸਾਲ ਵਜਾਇਆ। ਬੇਣ ਰਸਾਲ ਵਜਾਵੇ ਸੋਈ, ਜਾ ਕੀ ਤਿਰਪਵਣ ਸੋਜੀ ਹੋਈ। ਨਾਨਕ ਬੂਝੋ ਏਵਦ ਗੁਰਮਤ, ਹਰ ਰਾਮ ਨਾਮ ਨਿਵਲਾਇਆ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਆਪ ਤਰੇ ਸੰਗਤ ਕੁਲ ਤਾਰੇ, ਤਿੰਨ ਸਬਰ ਜਨਮ ਜਗ ਆਇਆ। ਘਰ ਦਰ ਮੰਦਰ ਜਾਣੇ ਸੋਈ, ਜੇ ਪੂਰੇ ਗੁਰ ਤੇ ਸੋਝੀ ਹੋਈ। ਕਾਇਆ ਗੜ ਮਹਿਲ ਮਹਿਲੀ ਪ੍ਰਸਾਚਾ, ਸੱਚ ਸਾਚਾ ਤਤਰ ਚਾਇਆ। ਚਦਰ ਦਸ ਹਾਟ ਦੀਵੇ ਦੁਇ ਸਾਖੀ, ਸੇਵਕ ਪੰਚ ਨਾਹੀ ਵਿਖ ਚਾਖੀ। ਅੰਤਰ ਵਸਤ ਅਨੂਪ ਨਿਰਮੋਲਕ, ਗੁਰ ਮਿਲੇ ਹਰ ਤਨ ਪਾਇਆ। ਤਖਤ ਭਏ ਤਖਤੇ ਕੀ ਲਾਇਕ, ਪੰਚ ਸੁਮਾਏ ਗੁਰਮਤ ਪਾਇਕ। ਆਜੁਗਾ ਦੀਖ ਹੈ ਪੀ ਹੋਸੀ, ਸਹਿਸਾ ਪਰਮ ਚੁਕਾਇਆ। ਤਖਤ ਸਲਾਮ ਹੋਵੇ ਦਿਨ ਰਾਤੀ, ਇਹੋ ਸੱਚ ਵਡਾਈ ਗੁਰਮਤ ਲਿਵ ਜਾਤੀ। ਨਾਨਕ ਰਾਮ ਜਪੋ ਤਰਤਾਰੀ, ਹਰ ਅੰਤ ਸਖਾਈ ਪਾਇਆ। ਮਾਰੂ ਮਹੱਲਾ ਪਹਿਲਾ, ਹਰ ਤਨ ਸੰਚੋਰੇ ਜਨ ਭਾਈ। ਸਤਿਗੁਰ ਸੇਵ ਰਹੋ ਸਰਣਾਈ, ਤਸਕਰ ਚੋਰ ਨਾ ਲਾਗੇ ਤਾਕੋ। ਤੂੰ ਉਪਜੇ ਸ਼ਬਦ ਜਗਾਇਆ, ਤੂੰ ਏਕ ਅੰਕਾਰ ਨਿਰਾਲ ਮਹਾਰਾਜਾ। ਤੂੰ ਆਪ ਸਵਾਰੇ ਜਨ ਕੇ ਕਾਜਾ, ਆਮਰ ਅਡੋਲ ਅਪਾਰ ਅਮੋਲਕ। ਹਰ ਅਸਥਿਰ ਸਥਾਨ ਸੁਹਾਇਆ, ਦੇਹੀ ਨਗਰੀ ਉਤਮ ਥਾਨਾ। ਪੰਚ ਲੋਕ ਵਸੇ ਪ੍ਰਧਾਨਾ, ਉਪਰ ਏਕੰਕਾਰ ਨਿਰਾਲਮ। ਸੁਨ ਸਮਾਦ ਲਗਾਇਆ, ਦੇਹੀ ਨਗਰੀ ਨੌ ਦਰਵਾਜੇ। ਸਿਰਸ ਕਰਣੇ ਹਾਰੇ ਸਾਜੇ, ਦਸਵੇਂ ਪੁਰਖ ਅਤੀਤ ਨਿਰਾਲਾ। ਆਪੇ ਅਲੱਖ ਲਖਾਇਆ, ਪੁਰਖ ਅਲੇਕ ਸੱਚੇ ਦੀਵਾਨਾ। ਹੁਕਮ ਚਲਾਏ ਸੱਚ ਨਿਸ਼ਾਨਾ, ਨਾਨਕ ਖੋਜ ਲਾਹੋ ਕਰੇ ਆਪਣਾ। ਹਰ ਆਤਮ ਰਾਮ ਨਾਮ ਪਾਇਆ, ਸਰਬ ਨਿਰੰਜਨ ਪੁਰਖ ਸੁਜਾਨਾ। ਅਦਰ ਕਰੇ ਗੁਰ ਗਿਆਨ ਸੁਮਾਨਾ, ਕਾਮ ਕ੍ਰੋਧ ਲੈ ਗਰਦਨ ਮਾਰੇ। ਹਉਮੈ ਲੋਭ ਚੁਕਾਇਆ, ਸੱਚੇ ਥਾਨ ਵਸੇ ਨਿਰੰਕਾਰ। ਆਪ ਛਾਣੇ ਸ਼ਬਦ ਵਿਚਾਰ, ਸੱਚੇ ਮਹਿਲ ਨਿਵਾਸ ਨਿਰੰਤਰ। ਆਵਣ ਜਾਣ ਚੁਕਾਇਆ, ਨਾਮ ਚੱਲੇ ਨ ਪਵਣ ਉਡਾਵੇ। ਜੋਗੀ ਸ਼ਬਦ ਅਨਾਹਦ ਵਾਵੇ, ਪੰਚ ਸ਼ਬਦ ਚੁਣਕਾਰ ਨਿਰਾਲਮ। ਪ੍ਰਵਿਆਪੇ ਵਾਏ ਸੁਣਾਇਆ, ਭਾਉ ਬੈਰਾਗ ਸਹਿਜ ਸੁਮਾਤਾ। ਹੋਮੇ ਤਿਆਗੀ ਅਣਹਦ ਰਾਤਾ, ਅੰਜਨ ਸਾਰ ਨਿਰੰਜਨ ਜਾਣੇ। ਸਰਬ ਨਿਰੰਜਨ ਰਾਇਆ, ਦੁਖ ਪਏ ਪੰਜਨ ਪ੍ਰਭ ਅਬਨਾਸੀ। ਰੋ ਕਟੇ ਕਾਟੀ ਜਾਂ ਫਾਸੀ, ਨਾਨਕ ਹਰ ਪ੍ਰਭ ਸੋ ਪਉ ਭੰਜਨ। ਗੁਰ ਮਿਲੇ ਹਰ ਪ੍ਰਭ ਪਾਇਆ, ਕਾਲੇ ਕਾਵਲ ਨਿਰੰਜਨ ਜਾਣੇ। ਬੂਝੇ ਕਰਮ ਸੋ ਸ਼ਬਦ ਪਛਾਣੇ, ਆਪੇ ਜਾਣੇ ਆਪ ਪਛਾਣੇ। ਸਬਦ ਕਾ ਚੋਜ ਸੁਭਾਇਆ, ਆਪੇ ਸਾਹੋ ਆਪੇ ਵਣਜਾਰਾ। ਆਪੇ ਪਰਖੇ ਪਰਖਣਹਾਰ, ਆਪੇ ਕਸਕਸ ਵੱਟੀ ਲਾਏ। ਆਪੇ ਕੀਮਤ ਪਾਇਆ, ਆਪ ਦਿਆਲ ਦਇਆ ਪ੍ਰਧਾਰੀ। ਕੜਕਾ ਰਵ ਰਹੇ ਆ ਬਨਵਾਰੀ, ਪੁਰਖ ਅਤੀਤ ਵਸੇ ਨੇ ਕੇਵਲ। ਗੁਰਪੁਰਖੇ ਪੁਰਖ ਮਿਲਾਇਆ, ਪ੍ਰਭ ਦਾਨਾ ਬੀਨਾ ਗਰਭ ਗਵਾਏ।
دوجا مٹے ایک دکھائے آسا مائے نرالم جو نی اکول نرنجن گایا ہوم میں میٹ سبد سکھ ہوئی آ بیچارے گیانی سوئی نانک ہر جس ہر گن لاغا ست سنگت ست فل پایا مارو محلہ پہلا سچ کہو سچے کا رہنا جیوت مرو پوجل جگت ترنا گر بوہت گر بیڑی تلخا من ہر جا پار لنگایا ہومے ممتا لوب بیناسن نو در مگتے دسویں آسن اوپر پرے پرے اپرمپر جن آپ آپ پایا گرمت لے بھو ہر لب تریے اکر گائے جمتے کیا ڈریے جت جت دیکھو تات تا تم ہی ابر نہ دتیا گایا سچ کر نام سچ ہے سرنا سدگر شبد جتے لگ ترنا اکت کتھے دیکھے اپرمپر ہن گرب نہ جو نہیں جایا سچ بن سسن توخ نہ پاوے بن گر مکت نہ آوے جاوے مول منتر ہر نام رسائن کو نانک پورا پایا سچ بن پوجل جائے نہ تریا ایو سمند اتھاو مہاوک پریا رے اتیت گرمت لے اوپر ہر نرپو کہ کر پایا ٹوٹھی جگد کی ترائی برمن لاگے آوے جائی نام سار چلے ابمانی ابجے بن سکھ پایا ابجے بن سے بندن بندے ہومے مایا کے گڑ پندے جس رام نام نہیں مت گرمت سو جمپر بند چلایا گر بن موہ مگد کیوں پائی ہے بن گر رام نام کیوں تیائی ہے گرمت لیو ترو پو دتر مگت پائے سو پایا گرمت کرشن گوردن تارے گرمت سائر پہن تارے گرمت لیو پرم پد پائی ہے نان گر پرم چکایا گرمت لیو ترو ستاری آتم چینوں ہردے موراری جم کے فاہے کاٹے ہر جپ اکول نرنجن پایا گرمت پانچ سکے گر پائی گرمت اگن نوار سمائی مان مخ نام جپو جگ جیون انتر الکھ لکھایا گرمکھ بوجھے سبد پتیجے است نندا کس کی کیجے اینو آپ جپو جگدیسر ہر جگناتھ من پایا جو برہمانڈ کھنڈ سو جان ہو گرمکھ بوجھو سبد پچھان ہو کڑ کڑ پوگے پوگن ہارا رہے اتیت سبایا گرمت بولو ہر جا سوچا گرمکھ آخی دیکھو اوچا ترونی نام سنے ہر بانی نانک ہر رنگ رنگایا مارو محلہ پہلا کام کرودھ پر گھر پر نندا لب لوب تج ہو نچندا پرام کا سنگل توڑ نرالا ہر انتر ہر رس پایا جس دامن جو چمک چندائن دیکھے اینس جوت نرنتر پیکھے آند روپ انوپ سروپا گر پورے دیکھایا گر ملو آپے پروتارے سد کر سور دیپ گئنارے دیکھ ادشت رہو لیو لاگی سب تیر پون برام سبایا امرت پائے تشنا پو جائے ان پو پد پاوے آپ گوائے اوچی پدوی اوچو اوچا نرمل سبد کمایا ادھٹیا گوچر نام اپارا آتس میٹھا نام پیارا نانک کو جگ جگ ہر جا دیجے ہر جپ گے انتر پایا انتر نام پراپت ہیرا ہر جب تے من من تے تیرا دو کٹ کٹ پو پنجن پائیے بہوڑ جا منا جایا بھگت ہیت گر سبد ترنگا ہر جس نام پدارتھ منگا ہر پاوے گر میل ملائے ہر تارے جگت سبایا جن جب جپیو سدگر مت وا کے جم کنکر کال سیوک پگتا کے اوتم سنگت گاتمت اوتم جگ پوجل پار ترایا کیو پوجل جگت سدگر تریے انتر کی دبدا انتر جریے پانچ بان لے جم کو مار ہے گگن انتر تخ چڑایا ساگت نار سبد سرت کیوں پائیے سبد سرت بن آئیے جائیے
ਨਾਨਕ ਗੁਰਮੁਖ ਮੁਕਤ ਪਰਾਇਣ ਹਰ ਪੂਰੇ ਭਾਗ ਮਿਲਾਇ ਨਿਰਭਉ ਸਤਿਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਤੁਨ ਆਨੰਦ ਅਨਾਹਤ ਵਾਜੈ ਗੁਰ ਸਬਦ ਨਿਰੰਜਨ ਪਾਇਆ ਨਿਰਭਉ ਸੋ ਸਿਰਨਾਹੀ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤ ਸਤਿਗੁਰ ਜਾਣੇ ਸੋ ਨਿਰਭਉ ਗੁਰ ਸਬਦ ਪਛਾਣੇ ਅੰਤਰ ਦੇਖ ਨਿਰੰਤਰ ਬੂਝੈ ਅੰਤਰ ਮਾਂਡੋ ਲਾਇਆ ਨਿਰਭਉ ਸੋ ਅਬ ਅੰਤਰ ਵਸਿਆ ਤੈਰਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਏ ਹਰ ਸਹਿਜੇ ਸਹਿਜ ਮਿਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੇ ਰਹਿ ਅਲਿਪਤ ਚਲਤੇ ਕਰਿਆਣੇ ਉਪਰ ਆਦ ਸਰਬ ਤਿਉ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੇ ਹਾਰ ਅਪਾਰਾ ਕੀਤੇ ਕਾ ਨਾਹੀ ਕਿਉ ਚਾਰਾ ਜੀ ਉਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਿਆ ਪਰ ਪੂਰੇ ਕਿਸ ਨੇੜੇ ਕਿਸ ਅੱਖਾਂ ਦੂਰੇ ਗੁਪਤ ਪ੍ਰਗਟ ਹਰ ਕੜਕੜ ਦੇਖੋ ਵਰਤੇ ਤਾਕ ਸੁਭਾਇਆ ਜਿਸ ਕੋ ਮੇਲੇ ਸੁਰਤ ਸਮਾਏ ਗੁਰਸਬਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲੇ ਭਰਮ ਜਾਇਆ ਮਨ ਤਨ ਤਾਂਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸਬਦ ਮਿਲਾਏ ਗੁਰਮਤ ਸੂਰਾ ਨਾਨਕ ਗੁਰ ਕੇ ਚਰਨ ਸਰੇ ਵਹੋ ਜਿਨ ਪੂਲਾ ਮਾਰਗ ਪਾਇਆ ਸੰਤ ਜਨਾ ਹਰ ਤਨ ਜਸ ਪਿਆਰਾ ਗੁਰਮਤ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰ ਕਹਿ ਹਰ ਦਰਗੇ ਜਸ ਗਾਇਆ ਸਤਿਗੁਰ ਮਿਲੇ ਤਮੈਲ ਬੁਲਾਏ ਸਾਚੀ ਦਰਗੇ ਗਤ ਪਦ ਪਾਏ ਸਾਗਤ ਠੌਰ ਨਹੀਂ ਹਰ ਮੰਦਰ ਜਨਮ ਮਰੇ ਦੁਖ ਪਾਇਆ ਸੇਵੋ ਸਤਿਗੁਰ ਸਮੁੰਧ ਅਥਾਹ ਪਾਵੋ ਨਾਮ ਰਤਨ ਤਨ ਲਾਹ ਵਿਖਿਆ ਮਲ ਜਾਏ ਅੰਮ੍ਰਿਤ ਸਰਨਾਭੋ ਗੁਰ ਸਰ ਸੰਤੋਖ ਪਾਇਆ ਸਤਿਗੁਰ ਸੇਵੋ ਸੰਕਨ ਕੀਜੈ ਆਸਾ ਮਾਏ ਨਿਰਾਸ ਰਖੀਜੈ ਸੰਸਾ ਦੁਖ ਬਿਨਾ ਸੁਨ ਸੇਵੋ ਫਿਰ ਬਹੁੜ ਰੋਗ ਨਾ ਲਾਇਆ ਸਾਚੇ ਭਾਵੇ ਤਿਸ ਵਡਿਆਏ ਕੌਣ ਸੋ ਦੂਜਾ ਤੇ ਸਮਝਾਏ ਹਰ ਗੁਰਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚੇ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਨੇ ਸੁਨਾਵੇ ਕਾਨਾ ਅਗਰ ਕਪਟ ਕਹੋ ਕਿਉਂ ਖੁੱਲੇ ਫਿਰ ਸਤਿਗੁਰ ਤਤ ਨ ਪਾਇਆ ਕਰੇ ਵਿਭੂਤ ਲਗਾਵੇ ਭਸਮੈ ਅੰਤਰ ਕ੍ਰੋਧ ਚੰਡਾ ਸੋਹੋ ਮੈਂ ਪਾਖੰਡ ਕੀਨੇ ਜੋਗ ਨ ਪਾਈਏ ਬਿਨ ਸਤਿਗੁਰ ਅਲੱਖ ਨ ਪਾਇਆ ਤੀਰਥ ਵਰਤ ਨੇਮ ਕਰੇ ਉਦਿਆਨਾ ਜਤ ਸਤ ਸੰਜਮ ਕਥੇ ਗਿਆਨਾ ਆਰਾਮ ਨਾ ਬੇਨ ਕਿਉਂ ਸੁਖ ਪਾਈਏ ਬਿਨ ਸਤਿਗੁਰ ਪਰਮ ਨ ਜਾਇਆ ਨਿਉਲੀ ਕਰਮ ਭੁਯੰਗਮ ਭਾਠੀ ਰੇਚਕ ਕੁੰਭਕ ਪੂਰਕ ਮਨ ਹਾਠੀ ਪਾਖੰਡ ਧਰਮ ਪ੍ਰੀਤ ਨਹੀਂ ਹਰਸੋ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰ ਸ਼ਬਦੀ ਸਾ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਬਾਇਆ ਗੁਰ ਸਤਿਗੁਰ ਅਲੱਖ ਲਖਾਇਆ ਮਾਰੂ ਸੋਲਖੇ ਮਹੱਲਾ ਤੀਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਹੁਕਮੀ ਸਹਿਜੇ ਸਿਰ ਚੁਪਾਈ ਕਰ ਕਰ ਵੇਖੇ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੇ ਕਉ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੇ ਵਡਿਆਈ ਗੁਰਪ੍ਰਸਾਦੀ ਕੀਮਤ ਪਾਈ ਮਾਨਮੁਖ ਬਹੁਤ ਫਿਰੇ ਬਿਲ ਲਾਂਦੀ ਦੂਜੇ ਪਾਏ ਖਵਾਈ ਹੈ ਹੋਮੇ ਮਾਇਆ ਵਿੱਚੇ ਪਾਈ ਮਾਨਮੁਖ ਫੁੱਲੇ ਪਤ ਗਵਾਈ ਗੁਰਮੁਖ ਹੋਵੇ ਸੋ ਨਾਏ ਰਚ ਸੱਚ ਰਿਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨਮਾਏ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰ ਸੇਵੇ ਆਪ ਗਵਾਏ
مل پریتم سبد سکھ پائے، انتر پیار بھگتی رتا سہج متے بنے آئی ہے، دکھ نوارن گر تے جاتا آ ملیا جگ جیون داتا، جسنو لائے سوئی بوجھ پاؤ پرم شریر ہو جائی ہے، آپے گرمکھ آپے دیو ہے سچے سب دست گر سیو، جرا جم تے جوئے نہ سک سچ ایسو بنے آئی ہے، تشن اگن جلے سنسارا جل جل کھپے بہت ویکارا، منمک ٹھور نہ پائے کبھو سدگر بوج بجائی ہے، سدگر سیون سیوڑ پاگی سچے نام سدا لو لاگی، انتر نام رویا نے کیول تشنا سبد بجائی ہے، سچا سبد سچی ہے بانی گرمک ورلے کنے پچھانی، سچے سبد رتے بیراگی آمن جان رکھائی ہے، سبد بجے سو محل چکائے نرمل نام سے من آئے، سدگرے اپنا سدگی سیو ہے ہومے وچوں جائی ہے، گرتے بوجھے تاں در سوجے نام وکھونا کل کت لوجے، سدگر سیو کی وڈیائی تشنا پھو گوائی ہے، آپے آ ملے تاں بوجھے گیان وکھونا کشو نہ سوجے، گر کی دات سدا من انتر بانی سبد وجائی ہے، جو تر لکھیا سو کرم کمایا کوئی نہ میٹے تر فرمایا، ست سنگت میں تنخی واسا جن کو تر لکھ پائی ہے، اپنی نظر کرے سو پائے سچے سب تاڑی چت لائے، نانک داس کہے بے ننتی پیکھے نام در پائی ہے، مارو محلہ تیجا ایک کو ایک ورتے سب سوئی،

ਸਾਰਾ ਹੋਰਨ ਹੁਕਮ ਨਾ ਹੋਈ ਹੈ। ਆਪੇ ਲਾਏ ਲਏ ਸੋ ਲਾਗੇ, ਗੁਰ ਪ੍ਰਸਾਦੀ ਜਮਕਾ ਭਉ ਪੱਗ। ਅੰਤਰ ਸ਼ਬਦ ਸਦਾ ਸੁਖਦਾਤਾ, ਗੁਰਮੁਖ ਬੂਝੇ ਕੋਈ ਹੈ। ਆਪੇ ਮੇਲੇ ਮੇਲ ਮਲਾਏ, ਪੁਰਬ ਲਿਖਿਆ ਸੋ ਮੇਟਣਾ ਨਾ ਜਾਏ। ਅਨ ਦਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆ ਮਿਲਿਆ ਸਭਨਾ ਕਾ ਦਾਤਾ। ਹਉਮੈ ਮਾਰ ਤਿਸ਼ਨਾ ਅਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨਾ ਬੂਝੈ, ਗੁਰਮੁਖ ਹੋਵੇ ਤਾਂ ਆਖੀ ਸੂਝੈ।

ਅਭਾਗਾ ਆਪਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰਮੁਕਤ ਨ ਹੋਈ ਹੈ ਕਾਇਆ ਕਸੁਧ ਹੋਮੇ ਮਲ ਲਾਈ ਜੇ ਸੋ ਧੋਵੇ ਤਾਂ ਮੈਲ ਨਾ ਜਾਈ ਸ਼ਬਦ ਧੋਪੇ ਤਾਂ ਖੱਚੀ ਹੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਚ ਦੂਤ ਕਾਇਆ ਸੰਘਾਰ ਹੈ ਮਰ ਮਰ ਜੰਮੈ ਸ਼ਬਦ ਨਾ ਵਿਚਾਰ ਹੈ ਅੰਤਰ ਮਾਇਆ ਮੋਹ ਗੁਬਾਰਾ ਜੋ ਸੁਪਨੇ ਸੁਧ ਨਾ ਹੋਈ ਹੈ ਇਕ ਪੰਚਾ ਮਾਰ ਸ਼ਬਦ ਹੈ ਲਾਗੇ ਸਤਿਗੁਰ ਆ ਮਿਲਿਆ ਵਡਭਾਗੇ ਅੰਤਰ ਸਾਚ ਰਵੇ ਰੰਗ ਰਾਤੇ ਸਹਿਜ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸ਼ਬਦ ਸੰਜਾਪੈ

ਏਕ ਸਿਬਿਰਹਾ ਹੋਰ ਨ ਜਾਣਾ, ਸਹਿਜੇ ਹੋਏ ਸੋਹੋਈ ਹੈ। ਦੇਨ ਸਤਿਗੁਰ ਸਹਿਜ ਕਿਨੇ ਨਹੀਂ ਪਾਇਆ, ਗੁਰਮੁਖ ਬੂਝੇ ਸਚ ਸਮਾਇਆ, ਸੱਚਾ ਸੇਵ ਸਬਦ ਸਚ ਰਾਤੇ।

ਜਗ ਜੀਵਨ ਸਾਚਾ ਏਕੋ ਦਾਤਾ, ਗੁਰਸੇਵਾ ਤੇ ਸ਼ਬਦ ਪਛਾਤਾ, ਏਕੋ ਅਮਰ ਏਕਾ ਪਾਤਸ਼ਾਹੀ, ਜੁਗ ਜੁਗ ਸਿਰਕਾਰ ਬਣਾਈ ਹੈ, ਸੋ ਜਨ ਨਿਰਮਲ ਜਿਨੇ ਆਪ ਪਛਾਤਾ, ਆਪੇ ਆ ਮਿਲਿਆ ਸੁਖਦਾਤਾ, ਰਸਨਾ ਸ਼ਬਦ ਰਤੀ ਗੁਣ ਗਾਵੇ, ਦਰ ਸਾਚੇ ਪਦ ਪਾਈ ਹੈ, ਗੁਰਮੁਖ ਨਾਮ ਮਿਲੇ ਵਡਿਆਈ, ਮਨੁੱਖ ਨਿੰਦਕ ਪਾਤ ਗਵਾਈ, ਨਾਮ ਰਤੇ ਪਰਮਹੰਸ ਵੈਰਾਗੀ, ਨਿਰਕਰ ਤਾੜੀ ਲਾਈ ਹੈ, ਸ਼ਬਦ ਮਰੇ ਸੋਈ ਜਨ ਪੂਰਾ, ਸਤਿਗੁਰ ਆਗ ਸੁਣਾਏ ਸੂਰਾ, ਕਾਇਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੇ ਭਾਏ ਸੁਪਾਈ ਹੈ, ਪੜ ਪੰਡਿਤ ਅਵਰਾ ਸਮਝਾਏ, ਕਰ ਜਲ ਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ, ਪੜ ਥਾ ਕੇ ਸਾਂਤ ਨਾ ਆਈ ਹੈ, ਇੱਕ ਭਸਮ ਲਗਾਏ ਫਿਰੇ ਪੇਖ ਧਾਰੀ, ਬਿਨ ਸਬਦੇ ਹੋਮੇ ਕਿਨ ਮਾਰੀ, ਅਣ ਦਿਨ ਜਲਤ ਰਹਿ ਦਿਨ ਰਾਤੀ, ਪਰਮ ਪੇਖ ਪਰਮਾਈ ਹੈ, ਇੱਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ, ਸਬਦ ਮੋਏ ਹਰ ਨਾਮ ਨਿਵਾਸੀ, ਅਣ ਦਿਨ ਸਦਾ ਰਹਿ ਰੰਗ ਰਾਤੇ, ਭਾਏ ਭਾਏ ਭਗਤ ਚਿਤ ਲਾਈ ਹੈ, ਮਨੁੱਖ ਨਿੰਦਾ ਕਰ ਕਰ ਵਿਗੁਤਾ, ਅੰਤਰ ਲੋਭ ਭੌਂਕੇ ਜਿਸ ਕੁੱਤਾ, ਜਮ ਕਾਲ ਕਦੇ ਨਾ ਛੋਡੇ, ਅੰਤ ਗਿਆ ਪਛਤਾਈ ਹੈ, ਸੱਚੇ ਸ਼ਬਦ ਸੱਚੀ ਪਦ ਹੋਈ, ਬਿਨ ਨਾਵੇ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋ ਨਾਉ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ, ਇੱਕ ਸਿੱਧ ਸਾਧਕ ਬਹੁਤ ਵਿਚਾਰੀ, ਇੱਕ ਅਹਿਰਸ ਨਾਮ ਰਤੇ ਨਿਰੰਕਾਰੀ, ਜਿਸ ਨੂੰ ਆ ਮਲਾਏ ਸੋ ਬੂਝੇ, ਭਗਤ ਪਾਏ ਪਉ ਜਾਈ ਹੈ, ਇਸਨਾਨ ਦਾਨ ਕਰੇ ਨਹੀਂ ਬੂਝੇ, ਇੱਕ ਮਨੁਆ ਮਾਰ ਮਨੇ ਸਿਉ ਲੂਝੇ, ਸਾਚੇ ਸ਼ਬਦ ਰਤੇ ਇੱਕ ਰੰਗੀ, ਸਾਚੇ ਸ਼ਬਦ ਮਿਲਾਈ ਹੈ, ਆਪੇ ਸਿਰਜੇ ਦੇ ਵਡਿਆਈ, ਆਪੇ ਪਾਣੇ ਦੇ ਮਿਲਾਈ, ਆਪੇ ਨਦਰ ਕਰੇ ਮਨ ਵਸਿਆ, ਮੇਰੇ ਪ੍ਰਾਵਿਓ ਫੁਰਮਾਈ ਹੈ, ਸਤਿਗੁਰ ਸੇਵੈ ਸੇ ਜਨ ਸਾਚੇ, ਮਾਨਮੁਖ ਸੇਵ ਨਾ ਜਾਣਨ ਕਾਚੇ, ਆਪੇ ਕਰਤਾ ਕਰ ਕਰ ਵੇਖੇ, ਜਿਉ ਭਾਵੇ ਤਿਉ ਲਾਈ ਹੈ, ਜੁਗ ਜੁਗ ਸਾਚਾ ਏਕੋ ਦਾਤਾ, ਪੂਰੇ ਭਾਗ ਗੁਰ ਸ਼ਬਦ ਪਛਾਤਾ, ਸ਼ਬਦ ਮਿਲੇ ਸੇ ਵਿਛੜੇ ਨਾਹੀ, ਨਦਰੀ ਸਹਿਜ ਮਿਲਾਈ ਹੈ, ਹਉਮੈ ਮਾਇਆ ਮਹਿਲ ਕਮਾਇਆ, ਮਰ ਮਰ ਜੰਮੇ ਦੂਜਾ ਪਾਇਆ।

ਨਾ ਕਿਸ ਹੋਸੀ, ਨਾਨਕ ਨਾ ਮਿਲੇ ਵਡਿਆਈ, ਦਰ ਸਾਚੇ ਪਦ ਪਾਈ ਹੈ। ਮਾਰੂ ਮਹੱਲਾ ਤੀਜਾ, ਜੋ ਆਇਆ ਸੋ ਸਭ ਕੋ ਜਾਸੀ, ਦੂਜੇ ਪਾਏ ਵਾਧਾ ਜਮ ਫਾਸੀ, ਸਤਿਗੁਰ ਰਾਖੇ ਸੇਜਨ ਉਭਰੇ, ਸਾਚੇ ਸੱਚ ਸਮਾਈ ਹੈ। ਆਪੇ ਕਰਤਾ ਕਰ ਕਰ ਵੇਖੈ, ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੈ, ਗੁਰਮੁਖ ਗਿਆਨ ਇਸ ਸਭ ਕਿਛ ਸੂਝੈ, ਅਗਿਆਨੀ ਅੰਧ ਕਮਾਈ ਹੈ। ਮਨਮੁਖ ਸਹਿਸਾ ਬੂਝ ਨ ਪਾਈ, ਮਰ ਮਰ ਜੰਮੇ ਜਨਮ ਗਵਾਈ, ਗੁਰਮੁਖ ਨਾਮ ਰਤੇ ਸੁਖ ਪਾਇਆ,

ਆਪੇ ਭੁਗਤਾ, ਆਪੇ ਸੰਜਮੇ, ਆਪੇ ਜੂਤਾ, ਆਪੇ ਨਿਰਮਲ ਮਿਹਰਵਾਨ ਮਸੂਦਨ, ਜਿਹਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵੜ ਭਾਗੀ ਜਿੰਨੀ ਏਕੋ ਜਾਤਾ, ਕਾੜ ਕਾਟ ਵਸ ਰਹਾ ਜਗ ਜੀਵਨ ਦਾਤਾ, ਇਕ ਤੈ ਗੋਬਤ ਪ੍ਰਗਟ ਗਏ ਆਪੇ, ਗੁਰਮੁਖ ਭ੍ਰਮ ਪਹੁ ਜਾਈ ਹੈ। ਗੁਰਮੁਖ ਹਰ ਜੂ ਏਕੋ ਜਾਤਾ, ਅੰਤਰਨਾਮ ਸ਼ਬਦ ਪਛਾਤਾ, ਜੇ ਤੂੰ ਦੇ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਾਰਾ ਹੀ ਗੈਰ ਗੰਭੀਰ ਹੈ, ਸਭ ਜਗ ਹੈ।

ਗੁਰ ਪ੍ਰਸਾਦੀ ਮਨ ਵਸਾਈ, ਆਪੇ ਆਇਵਸਿਆ ਕਟ ਅੰਤਰ, ਟੂਟੀ ਜਮਕੀ ਫਾਸੀ ਹੈ, ਕਿਸ ਸੇਵੀ ਤੈ ਕਿਸ ਸਾਲਾਹੀ, ਸਤਿਗੁਰ ਸੇਵੀ ਸਬਦ ਸਲਾਹੀ, ਸੱਚੇ ਸਾਬਦ ਸਦਾ ਮਦ ਊਤਮ।

ਗਾ ਆਪੇ ਬਖਸ ਲਏ ਸੁਖ ਪਾਏ ਸਦਗੀ ਨਾਮ ਨੇ ਵਾਸੀ ਹੈ ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ ਹਰ ਸਾਚੇ ਸੇਤੀ ਵਣਜ ਵਾਪਾਰਾ ਸਹਿ ਤਨ ਜੰਮਿਆ ਤੋਟ ਨ ਆਵੇ ਅੰਤਰ ਨਾਮ ਨੇ ਵਾਸੀ ਹੈ ਹਰ ਜੀਉ ਅਵਗੁਣ ਆਰੇ ਨੂੰ ਗੁਣ ਕੀਜੈ ਆਪੇ ਬਖਸ ਲਏ ਨਾਮ ਦੀਜੈ ਗੁਰਮੁਖ ਹੋਵੇ ਸੋ ਪਦ ਪਾਏ ਏਕਤ ਨਾਮ ਨਿਵਾਸੀ ਹੈ ਅੰਤਰ ਹਰ ਤਾਨ ਸਮਝ ਨਾ ਹੋਈ ਗੁਰ ਪ੍ਰਸਾਦੀ ਬੂਝੇ ਕੋਈ ਗੁਰਮੁਖ ਹੋਵੇ ਸੋ ਤਨ ਪਾਏ ਸਦਗੀ ਨਾਮ ਨਿਵਾਸੀ ਹੈ ਅਨ ਲਵਾਓ ਪਰਮ ਭੁਲਾਈ ਮਾਇਆ ਮੋਹੇ ਸੁਧ ਨਾ ਕਾਈ ਮਾਨਵਕ ਅੰਧੇ ਕਿਸ਼ੂ ਨਾ ਸੂਝੈ ਗੁਰਮਤ ਨਾ ਪਰਗਾਸੀ ਹੈ ਮਾਨਮੁਖ ਹੋਮੇ ਮਾਇਆ ਸੂਤੇ ਆਪਣਾ ਕਰਨਾ ਸੰਭਾਲੇ ਅੰਤ ਵਿਗੂਤੇ ਪਰ ਨਿੰਦਾ ਕਰੇ ਵੋ ਚਿੰਤਾ ਜਾਲੇ ਦੁਖੇ ਦੁਖ ਨਿਵਾਸੀ ਹੈ ਆਪੇ ਕਰਤੇ ਕਾਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਹੈ ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਥਿਰ ਸਾਚਾ ਦੂਜੇ ਲਾਗਾ ਸਭ ਜਾ ਕਾਚਾ ਗੁਰਮਤੀ ਸਦਾ ਸੱਚ ਸਾਲਾ ਹੀ ਸਾਚੇ ਹੀ ਸਾਚ ਭਤੀਜੇ ਹੈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ ਆਪੇ ਲਾਏ ਲਏ ਜਗ ਜੀਵਨ ਦਾਤਾ ਆਪੇ ਬਖਸੇ ਦੇ ਵਡਿਆਈ ਗੁਰਮਤ ਇਹੋ ਮਨ ਭੀਜੇ ਹੈ ਮਾਇਆ ਲਹਿਰ ਸ਼ਬਦ ਨਿਵਾਰੀ ਇਹੋ ਮਨ ਨਿਰਮਲ ਹੋਮੇ ਮਾਰੀ

ਕਾਲ ਘੜੀ ਮੋਹਤ ਨਿਹਾਲੇ ਅਣ ਦਿਨ ਆਰ ਜਾਸ਼ੀ ਜੇ ਅੰਤਰ ਲੋਭ ਕਰੇ ਨੀ ਬੂਝੇ ਸਿਰ ਉਪਰ ਜਮਕਾਲ ਨਾ ਸੂਝੇ ਇਥੇ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੇ ਹੈ ਜੋ ਸਚ ਲਾਗੇ ਤਿੰਨ ਸਾਚੀ ਸੋਏ ਦੂਜੇ ਲਾਗੇ ਮਨਮੁਖ ਰੋਏ ਦੋਹਾਂ ਸਿਰਿਆਂ ਕਾ ਖਸਮ ਹੈ ਆਪੇ ਆਪੇ ਗੁਣ ਮੈਂ ਭੀਜੇ ਹੈ ਗੁਰ ਕੇ ਸ਼ਬਦ ਸਦਾ ਜਨ ਸੋਹੈ ਨਾਮ ਰਸਾਇਣ ਇਹੋ ਮਨ ਮੋਹ ਮਾਇਆ ਮੋਹ ਮੈਲ ਪਤੰਗ ਨ ਲਾਗੇ ਗੁਰਮਤੀ ਹਰ ਨਾਮ ਭੀਜੇ ਹੈ ਸਭਨਾ ਵਿਚ ਵਰਤੇ ਇਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉਮੈ ਮਾਰ ਸਦਾ ਸੁਖ ਪਾਇਆ ਨਾਏ ਸਾਚੇ ਅੰਮ੍ਰਿਤ ਪੀਜੈ ਹੈ ਕਿਲ ਵਿਖ ਦੁਖ ਨਿਵਾਰਣ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਕਿਸੇ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੈ ਮਾਇਆ ਅਗਣ ਜਲੇ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੈ ਇੰਦਰ ਇੰਦਰਾਸਨ ਬੈਠੇ ਜਮ ਕਾ ਪਉ ਪਾਵੇ ਜਮਨਾ ਛੋਡੇ ਬਹੁ ਕਰਮ ਕਮਾਵੇ ਸਤਗੁਰ ਪੇਟੇ ਤਾਂ ਮੁਕਤ ਪਾਈਏ ਹਰ ਹਰ ਰਸਨਾ ਪੀਜੈ ਹੈ ਮਨਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਪੀਜੈ ਹੈ ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ ਤ੍ਰੈ ਗੁਣ ਬੱਧਕ ਮੁਕਤ ਨਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਣਦਿਨ ਨਾਮ ਰਵੀਜੈ ਹੈ ਵੇਦ ਪੜੇ ਹਰ ਨਾਮ ਨਾ ਬੂਝੈ ਮਾਇਆ ਕਾਰਣ ਪੜਪੜ ਲੂਝੈ ਅੰਤਰ ਮੈਲ ਅਗਿਆਨੀ ਅੰਧਾ ਕਿਉਂ ਕਰ ਦੁੱਤਰ ਤਰੀਜੈ ਹੈ ਵੇਦ ਬਾਦ ਸਭ ਆਖ ਵਖਾਣ ਹੈ ਨਾ ਅੰਤਰ ਪੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਾ ਵੇਦ ਰੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ ਆਪੇ ਸੱਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸੱਚੋ ਸੱਚ ਰਵੀਜੈ ਹੈ ਮਾਰੂ ਮਹੱਲਾ ਤੀਜਾ ਸੱਚੇ ਸੱਚਾ ਤਖ਼ਤ ਰਚਾਇਆ ਨਿਰਘਰ ਵਸਿਆ ਤਿੱਥੇ ਮੋਹ ਨਾ ਮਾਇਆ ਸਦਗੀ ਸੱਚ ਵਸਿਆ ਕਟ ਅੰਤਰ

ਪਿਆਰੀ ਹੈ, ਸੱਚੇ ਲਾਏ ਸੇਜਨ ਲਾਗੇ, ਅੰਤਰ ਸ਼ਬਦ ਮਸਤਕ ਵੜ ਪਾਗੇ, ਸੱਚੇ ਸ਼ਬਦ ਸਦਾ ਗੁਣ ਗਾਵ ਹੈ, ਸ਼ਬਦ ਰਤੇ ਵਿਚਾਰੀ ਹੈ, ਸੱਚੋ ਸੱਚਾ ਸੱਚ ਸਾਲਾਹੀ, ਏਕੋ ਵੇਖਾ ਦੂਜਾ ਨਾਹੀ, ਗੁਰਮਤਿ ਉੱਚ ਉੱਚੀ।

تیجہ آپے آپ اپائے اپنا سب میں ورتے ایک پرشنا سبنا سار کرے جگ جیون جن اپنا آپ پشاتا گے جن برہما بیسن مہیس اپائے سر سر تندے آپے لائے جس پاوے تسے آپے ملے جن گرمخ ایک کو جاتا گے آوا گون ہے سنسارا مایا مو بوچتے بکارا تیر سچا سالا ہی سد ہی جن گر کا سبد پشاتا ہے ایک مول لگے انی سو پایا ڈالی لاگے تین جنم گوایا امرت فال تین جن کو لاگے جو بولے امرت باتا ہے ہم گڑ نہ ہی کیا بولے بول توں سب نہ دیکھے تو لے تول جوں پاوے توں رکھے رہنا گرمخ ایک جاتا ہے جان تو پانا سچی کارے لائے اب گن چھوڑ گنمائے سمائے گن میں ایک نرمل ساچا گر کے سبت پشاتا ہے جے دیکھا تے ایک سوئی دوجی درمد سبدے کھوئی ایک سمے پر ایک سمانا اپنے رنگ سدراتا ہے کایا کامل ہے کملانا مانمک سبد نہ بجھے اے آنا گر پرستادی کایا کھوجے پائے جگ جیون داتا ہے کوڑ گئی کے پاپ نوارے سدا ہر جیو راکھے اور تارے جو اچھے سوئی فل پائے جو رنگ مجیٹھے راتا ہے مانمک گیان کتے نہ ہوئی پھر آوے ٹھور نہ کوئی گرمک گیان سدا سارا ہے جو جگ ایکو جاتا ہے مانمک کار کرے سب دکھ سبائے انتر سبد نہ ہی کیوں در جائے گرمک سبد بسے من ساچا سر سے وے سکھ داتا ہے جے دیکھا تو سب نہیں تھائی پورے گرسا سو جی پائی نامو نام تے آئے گے سدا سد ایو من نام میں راتا ہے نامے راتا پویت سریرا بن ناوے ڈوب موئے بن نیرا آو ہے جاو ہے نام نہیں بوجھے ایک نہ گرمک سبد پشاتا ہے پورے سدگر بوجھ بجائی ون ناوے مگت کنے نہ پائی نامے نام ملے وڈیائی سہج رہے رنگ راتا ہے کایا نگر ٹہے ٹہے ٹیری بن سبدے چوکے نہیں پھیری سا سلا کے ساج سماوے جن گرمک ایکو جاتا ہے جس نو نظر کرے سو پائے ساچا سبد وسے من آئے نانک نام رتے نرنکاری در ساچے ساچ پشاتا ہے مارو سول ہے تیجا آپے کرتا سبز کرنا جی جن سب تیری سرنا آپے گوبت ورتے سب انتر گر کے سبد پشاتا ہے ہر کے پگت پرے پنڈارا آپے بگسے سبد ویچارا جو تد پاوے سوئی کرس ہے ستے سیو من راتا ہے آپے ہیرا رتن امولو آپے نظریں تولے تولو جی جنت سب سرن تمہاری کر کرپا آپ پشاتا ہے جس نو نظر ہووے تور تیری مرے نہ جمے چوکے فیری ساچے گن گاوے دن راتی جگ جگ ایکو جاتا ہے مایا موہے سب جگت اپایا برہما بیسن دیو سبایا جوت پانے سے نام لاگے گیان متی پشاتا ہے پاپ پن ورتے سنسارا ہرک سوگ سب دکھ ہے پارا گرمک ہووے سو سکھ پائے جن گرمک نام پشاتا ہے کرتنا کوئی مٹن ہارا گر کے سب دے موہ دوارا پورب لکھیا سو فل پایا جن آپ مار پشاتا ہے مایا موئے ہر سو چیتنا لگ گئے دوجے پائے کنا دکھے آگے مانمک پرم پلے پیخ تاری انتکال پشتاتا ہے ہر کے پانے ہر گن گائے سب کیلف کاٹے دوگ سبائے ہر نرمل نرمل ہے بانی ہر سے تی من راتا ہے جس نو نظر کرے سو گن ند پائے ہو میں میرا ٹھاک رہائے گن افگن کا ایکو داتا گرمک ورلی جاتا ہے میرا پرب نرمل ات اپارا آپے ملے گر سبد ویچارا آپے بگسے سد درڑائے من تن ساتے راتا ہے من تن میلا وج جوت اپارا
ਗੁਰਮੁਖ ਬੂਝੇ ਕਰ ਵਿਚਾਰਾ, ਹੋਮੇ ਮਾਰਸ ਦਾ ਮਨ ਨਿਰਮਲ, ਰਸਨਾ ਸੇਵ ਸੁਖਦਾਤਾ ਹੇ, ਗੜਕਾਇਆ ਅੰਦਰ ਬੋ ਹੱਟ ਬਾਜਾਰਾ, ਤਿਸ ਚ ਨਾਮ ਹੈ ਅਤ ਅਪਾਰਾ, ਗੁਰ ਕੇ ਸ਼ਬਦ ਸਦਾ ਦਰ ਸੋਹ ਹੈ, ਹੋਮੇ ਮਾਰ ਪਛਾਤਾ ਹੇ, ਰਤਨ ਅਮੋਲ ਅਗਮ ਅਪਾਰਾ, ਕੀਮਤ ਕਮਣ ਕਰੇ ਵੇਚਾਰਾ, ਗੁਰ ਕੇ ਸ਼ਬਦੇ ਤੋਲ ਤੁਲਾਏ, ਅੰਤਰ ਸ਼ਬਦ ਪਛਾਤਾ ਹੇ, ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਮੂਰਖ ਪੜੇ ਸ਼ਬਦ ਨਾ ਬੂਝੇ, ਗੁਰਮੁਖ ਵਿਰਲੇ ਜਾਤਾ ਹੇ, ਆਪੇ ਕਰਤਾ ਕਰੇ ਕਰਾਏ, ਸੱਚੀ ਬਾਣੀ ਸਜਦ ਰੜਾਏ, ਨਾਨਕ ਨਾਮ ਮਿਲੇ ਵਡਿਆਈ, ਜੋ ਜੋ ਏਕੋ ਜਾਤਾ ਹੇ, ਮਾਰੂ ਮਹੱਲਾ ਤੀਜਾ, ਸੋ ਸੱਚ ਸੇਵਿਓ ਸਿਰਜਣਹਾਰਾ, ਸਭਦੇ ਦੁੱਖ ਨਿਵਾਰਨ ਹਾਰਾ, ਅਗਮ ਅਗੋਚਰ ਕੀਮਤ ਨਹੀਂ ਪਾਈ, ਆਪੇ ਅਗਮ ਅਥਾਹਾ ਹੇ, ਆਪੇ ਸੱਚਾ ਸਤ ਵਰਤਾਏ, ਇਕ ਜਨ ਸੱਚੇ ਆਪੇ ਲਾਏ, ਸੱਚੋ ਸੇਵੇ ਸੱਚ ਕਮਾਵੇ, ਨਾਮੇ ਸੱਚ ਸਮਾਹਾ ਹੇ, ਤੁਰ ਭਗਤਾਂ ਮਿਲੇ ਆਪ ਮਿਲਾਏ, ਸੱਚੀ ਭਗਤੀ ਆਪੇ ਲਾਏ, ਸਾਚੀ ਬਾਣੀ ਸਦਾ ਗੁਣ ਗਾਵੇ, ਇਹ ਜਮੈ ਕਾ ਲਾਹਾ ਹੇ, ਗੁਰਮੁਖ ਵਣਜ ਕਰੇ ਪਰ ਆਪ ਪਛਾਣ ਹੈ, ਇਕ ਬਿਨ ਕੋ ਅਵਰ ਨਾ ਜਾਣ ਹੈ, ਸੱਚਾ ਸੌ ਸੱਚੇ ਵਣ ਜਾ ਰਹੇ, ਪੂੰਜੀ ਨਾਮ ਸਾਹਾ ਹੇ, ਆਪੇ ਸਾਜੇ ਸ੍ਰਿਟ ਉਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ, ਸਤਿਗੁਰ ਸੇਵੇ ਸੇਜਨ ਸਾਚੇ, ਕਾਟੇ ਜਮਕਾ ਫਾਹਾ ਹੇ, ਪੰਨੇ ਕੜੇ ਸਵਾਰੇ ਸਾਜੇ, ਮਾਇਆ ਮੋਹ ਦੂਜੇ ਜੰਤ ਪਾਜੇ, ਮਨ ਫਿਰੇ ਸਦਾ ਅੰਧ ਕਮਾਵੇ, ਜਮਕਾ ਜੇਵੜਾ ਗਲ ਫਾਹਾ ਹੇ, ਆਪੇ ਬਖਸੇ ਗੁਰਸੇਵਾ ਲਾਏ, ਗੁਰਮਤੀ ਨਾਮ ਮਨ ਮਸਾਏ, ਅਨਦਨ ਨਾਮ ਧਿਆਏ ਸਾਚਾ, ਇਸ ਜਗ ਮੇ ਨਾਮੋ ਲਾਹਾ ਹੇ, ਆਪੇ ਸੱਚਾ ਸੱਚੀ ਨਾਈ, ਗੁਰਮੁਖ ਦੇਵੇ ਮਨ ਵਸਾਈ, ਜਿਨ ਮਨ ਵਸਿਆ ਸੇਜਨ ਸੋਹ ਹੈ, ਤਿਨ ਸਿਰ ਚੂਕਾ ਕਾਹਾ ਹੇ, ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰ ਪ੍ਰਸਾਦੀ ਮਨ ਵਸਾਈ, ਸਦਾ ਸ਼ਬਦ ਸਾਲਾ ਹੀ ਗੁਣਦਾਤਾ, ਲੇਖਾ ਕੋਈ ਨਾ ਮੰਗੇ ਤਾਹਾ ਹੇ, ਬ੍ਰਹਮਾ ਬਿਸਨ ਰੁਦਰ ਤਿਸ ਕੀ ਸੇਵਾ, ਅੰਤ ਨਾ ਪਾਵੇ ਅਲਖ ਅਪੇਵਾ, ਜਿਨ ਕਉ ਨਦਰ ਕਰੇ ਤੂੰ ਆਪਣੀ, ਗੁਰਮੁਖ ਅਲਖ ਲਖਾਹਾ ਹੇ, ਪੂਰੇ ਸਤਿਗੁਰ ਸੋਝੀ ਪਾਈ, ਏਕੋ ਨਾਮ ਮਨ ਵਸਾਈ, ਨਾਮ ਜਪੀ ਤਾਏ ਨਾਮ ਧਿਆਈ, ਮਹਿਲ ਪਾਏ ਗੁਣ ਗਾਹਾ ਹੇ, ਸੇਵਕ ਸੇਵੇ ਮਨ ਹੁਕਮ ਅਪਾਰਾ, ਮਨ ਹੁਕਮ ਨ ਜਾਣੇ ਸਾਰਾ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪਰਵਾਹਾ ਹੇ, ਗੁਰ ਪ੍ਰਸਾਦੀ ਹੁਕਮ ਪਛਾਣੇ, ਤਾਪ ਤਰਾਖ ਇਕਤ ਕਰ ਆਣੇ, ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨ ਤਾਹਾ ਹੇ, ਸਭ ਜਗਮੇ ਵਰਤੇ ਏਕੋ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ, ਸ਼ਬਦ ਸਲਾਹ ਹੈ ਸੇ ਜਨ ਨਿਰਮਲ, ਨਿਰਕਰ ਵਾਸਾ ਤਾਹਾ ਹੇ, ਸਦਾ ਭਗਤ ਤੇਰੀ ਸਰਣਾਈ, ਅਗਮ ਅਗੋਚਰ ਕੀਮਤ ਨਹੀਂ ਪਾਈ, ਜਿਉਂ ਤੁਦ ਭਾਵ ਹੈ ਤਿਉਂ ਤੂੰ ਰੱਖ ਹੈ, ਗੁਰਮੁਖ ਨਾਮ ਧਿਆਹਾ ਹੇ, ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਪਾਵਾਂ, ਨਾਨਕ ਸਾਜ ਕਹੇ ਬੇਨੰਤੀ, ਸਚ ਦੇਵੋ ਸੱਚ ਸਮਾਹਾ ਹੇ, ਮਾਰੂ ਮਹੱਲਾ ਤੀਜਾ, ਸਤਿਗੁਰ ਸੇਵਨ ਸੇਵੜ ਭਾਗੀ, ਅਨਦਿਨ ਸਤ ਨਾਮ ਲਿਵ ਲਾਗੀ, ਸਦਾ ਸੁਖਦਾਤਾ ਰਵਿਆ ਘਟ ਅੰਤਰ, ਸਭ ਸੱਚੇ ਓ ਮਾਹਾ ਹੇ, ਨਦਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ, ਹਰ ਮਨ ਵਸਿਆ ਸਦਾ ਸੁਖਦਾਤਾ, ਸਭਦੇ ਮਨ ਓ ਮਾਹਾ ਹੇ, ਕਿਰਪਾ ਕਰੇ ਤਾਂ ਮੇਲ ਮਿਲਾਏ, ਹੋਮੇ ਮਮਤਾ ਸ਼ਬਦ ਜਲਾਏ, ਸਦਾ ਮੁਗਤ ਰਹਿ ਇਕ ਰੰਗੀ, ਨਾਹੀ ਕਿਸੇ ਨਾਲ ਕਾਹਾ ਹੇ, ਬਿਨ ਸਤਿਗੁਰ ਸੇਵੇ ਕੋਰ ਅੰਧਾਰਾ, ਬਿਨ ਸ਼ਬਦੇ ਕੋਈ ਨਾ ਪਾਵੇ ਪਾਰਾ, ਜੋ ਸ਼ਬਦ ਰਾਤੇ ਮਹਾਂ ਬੈਰਾਗੀ, ਸੋ ਸੱਚ ਸ਼ਬਦੇ ਲਾਹਾ ਹੇ, ਦੁਸ ਦੁਖ ਕਰਤੇ ਤੁਰ ਲਿਖ ਪਾਇਆ, ਦੂਜਾ ਪਾਉ ਆਵਰਤਾਇਆ, ਗੁਰਮੁਖ ਹੋਵੇ ਸੋ ਅਲਿਪਤੋ ਵਰਤੇ, ਮਨਮੁਖ ਕਾ ਕਿਆ ਵੇ ਸਾਹਾ ਹੇ, ਸੇ ਮਨਮੁਖ ਜੋ ਸ਼ਬਦ ਨਾ ਪਛਾਣ ਹੈ, ਗੁਰ ਕੇ ਭੈ ਕੀ ਸਾਰ ਨਾ ਜਾਣ ਹੈ, ਭੈ ਬਿਨ ਕਿਉਂ ਨਿਰਪੋ ਸਜ ਪਾਈਏ, ਜਮ ਕਾਢ ਲਏਗਾ ਸਾਹਾ ਹੇ, ਅਫਰੋ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦੇ ਨੇੜ ਨਾ ਆਈ, ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਉ ਵੇ ਪ੍ਰਵਾਹਾ ਹੇ,
ہر جیو کی ہے سب سرکارا، ایو جم کیا کرے وچارا، حکمی بندہ حکم کماوے، حکمے کڑدا ساہا ہے، گرمک ساچے کیا اکارا، گرمک پسریا سپا سارا، گرمک ہووے سو سچ بوجھے، سب سچے سو تاہا ہے، گرمک جاتا کرم بداتا، جو چارے گر سبد پشاتا، گرمک مرے نہ جنمے گرمک، گرمک سبد سماہا ہے، گرمک نام سبد سالا ہے، اگمیا گوچر وے پروا ہے، ایک نام جو چار ادارے، سبد نام ساہا ہے، گرمک سانس دا سکھ پائے، گرمک ہرد نام سائے، گرمک ہووے سو نام بوجھے، کاٹے درمد فاہا ہے، گرمک اوجے ساچ سماوے، نام ار جمے نہ جونی پاوے، گرمک سدا رہ رنگ راتے، ان دل لیندے لاہا ہے، گرمک بھگت سو ہے دربارے، سچی بانی سبد سوارے، ان دن گن گاوے دن راتی، سہ سیتی کر جاگا ہے، سدگر پورا سبد سنائے، ان دن بھگت کرو لو لائے، ہر گن گاوے سدگی نرمل، نرمل گن پات ساہا ہے، ان کا داتا سچا سوئی، گرمک ورلا بوجھے کوئی، نانک جن نام سلاہے بکس ہے، تو نام بے پرواہا ہے، مارو محلہ تیجا، ہر جیو سیو اگم اپارا، تیدہ انت نہ پائے گے پارا وارا، گر پرساد رویا کٹ انتر، تید کڑ مت آگاہا ہے، سب میں ورتے ایک کو سوئی، گر پرسادی پرگٹ ہوئی، سبنا پرتپال کرے جگ جیون، دیندار جک سماہا ہے، پورے صدگر بوجھ بجایا، حکمے ہی سب جگت اپایا، حکم نے سوئی سکھ پائے، حکم سر ساہا پات ساہا ہے، سچا صدگر سبد اپارا، تیدے سبد نسترے سنسارا، آپے کرتا کر کر وکھے، دیندہ ساس گراہا ہے، کوڑ مدے کسے بجائے، گر کے سبد رتے رنگ لائے، ہر سال آ ہے سدا سکھ داتا، ہر بگ سے پگت سلاہا گے، سدگر سیوے سے جن ساچے، جو مر جمے کاچن کاچے، اگم اگوچر وے پرواہا، بھگت وشل آتھا گے، سدگر پورا سد رڑائے، سچے سبد سدا گن گائے، گن داتا ورتے سب انتر، تر سے لکھدا ساہا گے، سدا حضور گرمک جاپے، سب دے سیوے سوجن تراپے، ان دن سیوے سچی بانی، سب سچے او ماہا ہے، اگیانی اندا بو کرم درڑائے، منڑ کرم پھر جو نی پائے، بھگیا کارن لب لوب کماوے، درمد کا دو راہا ہے، پورا صدگر پگ درڑائے، گر کے سب دھار نام چت لائے، من تان ہاروے آ کٹ انتر، من پینے پگت سلاہا ہے، میرا پر سچا اصل سنگارن، گر کے سبد پگت نستارن، میرا پر سچا سدگی سچا، سر سہا پات سہا ہے، سے پگت سچے تیرے من پائے، در کیرتن کرے گر سبد سہائے، سچی بانی ان دن گاوے، نرتن کا نام سہا ہے، جن آپے میل چھوڑے نہیں، گر کے سبد سدا سالا ہی، سبنا سر تو ایکو صاحب، سب دے نام سلاہا ہے، بر سب دے تد نو کوئی نہ جانی، تد آپے کتھی آکاتھ کہانی، آپے سبد سدا گرداتا، ہر نام جب سمباہا ہے، تو آپے کرتا سرجن ہارا، تیرا لکھیا کوئی نہ مٹن ہارا، گرمک نام دیوے تو آپے، سیسا گنتنا تاہا ہے، پل سچے تیرے دربارے، سب دے سیون پائے پیارے، نانک نام رتے بیراگی، نامے کارج سوہا ہے، مارو محلہ تیجا، میرے پر سچ ایک کھیل رچایا، کوئی نہ کسی جیا اپایا، آپے فرق کرے ویخ وکسے، سبر دے ہی ماہا ہے، واجے پاؤن تے آب بجائے، سر سکتی دے ہی میں پائے، گر پرسادی الٹی ہوئے، گیان رتن سبد تاہا ہے، اندھیرا چاننے آپے کیا، ایکو ورتے اورنا بیا، گر پرسادی آپ شانے، کمل بگسے بدتاہا ہے، اپنی گین گد آپے جانے،
ਹੋਰ ਲੋਕ ਸੁਣ ਸੁਣ ਆਖ ਵਖਾਣ, ਗਿਆਨੀ ਹੋਵੇ ਸੋ ਗੁਰਮੁਖ ਬੂਝੇ, ਸੱਚੀ ਸਿਰਤ ਸਲਾਹ ਆਹੇ, ਦੇਖੀ ਅੰਦਰ ਵਸਤ ਅਪਾਰਾ, ਆਪੇ ਕਪਟ ਖੁਲਾਵਣ ਹਾਰਾ, ਗੁਰਮੁਖ ਸਹਿਜੇ ਅੰਮ੍ਰਿਤ ਪੀਵੇ, ਤ੍ਰਿਸ਼ਨਾ ਅਗਨ ਬੁਝਾ ਆਹੇ, ਸਬਰ ਦੇਹੀ ਅੰਦਰ ਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ, ਅੰਦਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਗਾਹੇ, ਵਿਰਚਾਖੇ ਸਾਧ ਕਿਸੇ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ, ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸਤਾਗਾਹੇ, ਆਪ ਪਛਾਣੇ ਸੋ ਸਭ ਗੁਣ ਜਾਣੇ, ਗੁਰ ਕੈ ਸ਼ਬਦ ਹਰ ਨਾਮ ਖਾਣੇ, ਅਨਦਿਨ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾਗਾਹੇ, ਗੁਰ ਸੇਵਾ ਤੇ ਸਭ ਕੁਛ ਪਾਏ, ਹੋਮੇ ਮੇਰਾ ਆਪ ਗਵਾਏ, ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੇ ਸ਼ਬਦੇ ਸੋਹਾਗੇ, ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਦਨ ਹਰ ਕਾ ਨਾਮ ਵਖਾਣੀ, ਹਰ ਹਰ ਸੱਚਾ ਵਸੇ ਘਟ ਅੰਤਰ, ਸੋ ਘਟ ਨਿਰਮਲ ਤਾਹਾਗੇ, ਸੇਵਕ ਸੇਵੇ ਸ਼ਬਦ ਸਲਾਹ ਹੈ, ਸਦਾ ਰੰਗਰਾ ਤੇ ਹਰ ਗੁਣ ਗਾਵ ਹੈ, ਆਪੇ ਬਗਸੇ ਸ਼ਬਦ ਮਿਲਾਏ, ਪਰਮਲ ਵਾਸ ਮਨ ਤਾਹਾਗੇ, ਸ਼ਬਦੇ ਅਕਥ ਕਥੇ ਸਾਲਾਹੇ, ਮੇਰੇ ਪ੍ਰਸਾ ਚੇ ਵੇ ਪ੍ਰਵਾਹੇ, ਆਪੇ ਗੁਣਦਾਤਾ ਸ਼ਬਦ ਮਿਲਾਏ, ਸ਼ਬਦੇ ਕਾਰਸ ਤਾਗਾਹੇ, ਮਨ ਮੂਲਾ ਠੌਰ ਨ ਪਾਏ, ਜੋ ਤੁਰ ਲਿਖਿਆ ਸੋ ਕਰਮ ਕਮਾਏ, ਵਿਖਿਆ ਰਾਤੇ ਵਿਖਿਆ ਖੋਜੇ, ਮਰ ਜਨਮੇ ਦੁਖ ਤਾਗਾਹੇ, ਆਪੇ ਆਪ ਆਪ ਸਾਲਾਹੇ, ਤੇਰੇ ਗੁਣ ਪ੍ਰਾ ਤੁਝੀ ਮਾਹੇ, ਤੂੰ ਆ ਸੱਚਾ ਤੇਰੀ ਬਾਣੀ ਸੱਚੀ, ਆਪੇ ਅਲੱਖ ਅਥਾਹੇ, ਬਿਨ ਗੁਰਦਾ ਤੇ ਕੋਈ ਨ ਪਾਏ, ਲਾ ਕੋਟੀ ਜੇ ਕਰਮ ਕਮਾਏ, ਗੁਰ ਕਿਰਪਾ ਤੇ ਕਟ ਅੰਤਰ ਵਸਿਆ, ਸਬਦੇ ਸੱਚ ਸਲਾਹਾਹੇ, ਛੇ ਦਿਨ ਮਿਲੇ ਤੁਰ ਆਪ ਮਿਲਾਏ, ਸਾਚੀ ਬਾਣੀ ਸ਼ਬਦ ਸੁਹਾਏ, ਨਾਨਕ ਜਾਨ ਗੁਣ ਗਾਵੇ ਨਿ ਸਾਚੇ, ਗੁਣ ਗਾਵੇ ਗੁਣੀ ਸਮਾਹਾਹੇ, ਮਾਰੂ ਮਹੱਲਾ ਤੀਜਾ, ਨਿਚਰ ਏਕ ਸੱਚਾ ਸਾ ਸੋਈ, ਪੂਰੇ ਗੁਰ ਤੇ ਸੋਝੀ ਹੋਈ, ਹਰ ਸਪੀਨੇ ਸਦਾ ਧਿਆਇਨ, ਗੁਰਮਤ ਸੀਲ ਸੁਨਾਹਾਗੇ, ਅੰਦਰ ਰੰਗ ਸਦਾ ਸਚਿਆਰਾ, ਗੁਰ ਕੇ ਸ਼ਬਦ ਹਰ ਨਾਮ ਪਿਆਰਾ, ਨਾਉਣ ਦੇ ਨਾਮ ਸਿਆ ਕਟ ਅੰਤਰ, ਛੋਡਿਆ ਮਾਇਆ ਕਾਲਾ ਗਾਗੇ, ਰਹੀਏ ਤਰਾ ਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨਾ ਹੋਈ, ਏਕ ਧਿਆਇਨ ਸਦਾ ਸੁਖ ਪਾਇਨ, ਨਿਚਲ ਰਾਜ ਤਨਾ ਗਾਗੇ, ਆਮਣ ਜਾਣਾ ਰੱਖੇ ਨਾ ਕੋਈ, ਜੰਮਣ ਮਰਨ ਕਿਸੇ ਤੇ ਹੋਈ, ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਗਤ ਤੁਸੇ ਤੇ ਪਾਹਾਹੇ, ਸਤ ਸੰਗਮ ਸਤਿਗੁਰੂ ਦੁਆਰੇ, ਹੋਮੇ ਕ੍ਰੋਧ ਸ਼ਬਦ ਨਿਵਾਰੇ, ਸਤਿਗੁਰ ਸੇਵ ਸਦਾ ਸੁਖ ਪਾਈਏ, ਤੀਰ ਸੰਤੋਖ ਸਭ ਤਾਹਾਹੇ, ਹੋਮੇ ਮੋਹ ਉਪਜੇ ਸੰਸਾਰਾ, ਸਭ ਜਗ ਬਿਨ ਸੇ ਨਾਮ ਸਾਰਾ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ, ਨਾਮ ਸੱਚਾ ਜਗ ਲਾਹਾਹੇ, ਸੱਚਾ ਅਮਰ ਸ਼ਬਦ ਸੁਹਾਇਆ, ਪੰਚ ਸ਼ਬਦ ਮਿਲਵਾਜਾ ਵਾਇਆ, ਸਦਾ ਕਾਰਜ ਸਤਿਨਾਮ ਸੁਹੇਲਾ, ਬਿਨ ਸ਼ਬਦੇ ਕਾਰਜ ਕੇ ਖਾਹੇ, ਖਿਣ ਮੈਂ ਹੱਸੇ ਖਿਣ ਮੈਂ ਰੋਵੇ, ਦੂਜੀ ਤੁਰਮਤ ਕਾਰਜ ਨਾ ਹੋਵੇ, ਸੰਜੋਗ ਵਿਜੋਗ ਕਰਤੇ ਲਿਖ ਪਾਏ, ਕਿਰਤਨਾ ਚੱਲੇ ਚਲਾ ਖਾਹੇ, ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸੁਣ ਸਦਗੀ ਰਹੇ ਸਮਾਏ, ਗੁਰ ਕਿਰਪਾ ਤੇ ਮਿਲੇ ਵਡਿਆਈ, ਹੋਮੇ ਰੋਗ ਨ ਤਾਹਾਹੇ, ਰਸਗਤ ਖਾਏ ਪਿੰਡ ਵਧਾਏ, ਪੇਖ ਕਰੇ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਾਂ ਦੁਖ ਭਾਰੀ, ਪਿਸ਼ਟਾ ਮਾਏ ਸਮਾਗਾਹੇ, ਵੇਦ ਪੜੇ ਪੜ ਬਾਦ ਵਖਾਣੇ, ਘਾਟ ਮੈਂ ਬ੍ਰਹਮ ਤੇ ਸ਼ਬਦ ਨਾ ਪਛਾਣੇ, ਗੁਰਮੁਖ ਹੋਵੇ ਸੋ ਤਤ ਬਿਲੋਵੇ, ਰਸਨਾ ਹਰਸ ਤਾਗਾਹੇ, ਕਾਰਵਾ ਛੋਡੇ ਬਾਹਰ ਧਾਵੇ, ਮਨ ਅੰਧੇ ਸਾਧਨਾ ਪਾਵੇ, ਅਨਸ ਰਾਤੀ ਇਸਨਾ ਫੀਕੀ ਬੋਲੇ, ਹਰ ਸਮੂਲ ਨ ਤਾਗਾਹੇ, ਮਨਮੁਖ ਦੇਖੀ ਪਰਮ ਪਧਾਰੋ, ਦੁਰਮਤ ਮਰੇ ਨਿਤ ਹੋਏ ਖੁਵਾਰੋ, ਕਾਮ ਕ੍ਰੋਧ ਮਨ ਦੂਜੇ ਲਾਇਆ, ਸੁਭਨੇ ਸੁਖ ਨਾ ਤਾਗਾਹੇ, ਕੰਚਨ ਦੇਖੀ ਸ਼ਬਦ ਪਧਾਰੋ, ਅੰਦਰ ਭੋਗ ਭੋਗੇ ਹਰ ਸਿਓ ਪਿਆਰੋ, ਮਹਿਲਾ ਅੰਦਰ ਗੈਰ ਮਹਿਲ ਪਾਏ, ਪਾਣਾ ਬੁਝ ਸਮਾਗਾਹੇ, ਆਪੇ ਦੇਵੇ ਦੇਵਣ ਹਾਰਾ, ਤਿਸ ਅੱਗੇ ਨਹੀਂ ਕਿਸੇ ਕਾ ਚਾਰਾ, ਆਪੇ ਬਖਸੇ ਸ਼ਬਦ ਮਿਲਾਏ, ਤੇ ਦਸ ਸ਼ਬਦ ਅਥਾਹਾਹੇ, ਜੀਓ ਪਿੰਡ ਸਭ ਗੇ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ, ਨਾਨਕ ਗੁਰਬਾਣੀ ਹਰ ਪਾਇਆ, ਹਾਰ ਜਪ ਜਾਪ ਸਮਾਹਾਹੇ,
ਮਾਰੂ ਮਹੱਲਾ ਤੀਜਾ। ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਗਿਆਨ ਧਿਆਨ ਆਪਾਰ, ਗੁਰਮੁਖ ਕਾਰ ਕਰੇ ਪ੍ਰਭਾਵੇ, ਗੁਰਮੁਖ ਪੂਰਾ ਪਾਏ ਦਾ, ਗੁਰਮੁਖ ਮਨੁਮਾ ਉਲਟ ਪਰਾਵੇ, ਗੁਰਮੁਖ ਬਾਣੀ ਨਾਦ ਵਜਾਵੇ, ਗੁਰਮੁਖ ਸਚਰ ਤੇ ਬੈਰਾਗੀ, ਨਿਕਰਵਾਸਾ ਪਾਏ ਦਾ, ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੇ ਸਬਦੇ ਸੱਚ ਸੁਪਾਖੀ, ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏ ਦਾ, ਗੁਰਮੁਖ ਮਨ ਨਿਰਮਲ ਸਤ ਸਰਨਾਵੇ, ਮੈਲ ਨਾ ਲਾਗੇ ਸੱਚ ਸਮਾਵੇ, ਸੱਚੋ ਸੱਚ ਕਮਾਵੇ ਸਦਵੀ, ਸੱਚੀ ਭਗਤ ਰੜਾਏ ਦਾ, ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੇ ਕਰਣੀ, ਸਦਵੀ ਸੱਚ ਕਹੇ ਦਿਨ ਰਾਤੀ, ਅਵਰਾ ਸੱਚ ਕਹਾਏ ਦਾ, ਗੁਰਮੁਖ ਸੱਚੀ ਊਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸੇਵੇ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏ ਦਾ, ਗੁਰਮੁਖ ਹੋਵੇ ਸੋ ਸੋਝੀ ਪਾਏ, ਹੋਮੇ ਮਾਇਆ ਪਰਮ ਗਵਾਏ, ਗੁਰ ਕੀ ਪੌੜੀ ਊਤਮ ਉੱਚੀ, ਦਰ ਸੱਚੇ ਹਰ ਗੁਣ ਗਾਏ ਦਾ, ਗੁਰਮੁਖ ਸਭ ਸੰਜਮ ਕਰਨੀ ਸਾਰ, ਗੁਰਮੁਖ ਪਾਏ ਮੋਹ ਦੁਆਰ, ਪਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਏ ਦਾ, ਗੁਰਮੁਖ ਹੋਵੇ ਮਨ ਖੋਜ ਸੁਣਾਏ, ਸੱਚੇ ਨਾਮ ਸਦਾ ਲਿਵ ਲਾਏ, ਜੋ ਤੁ ਪਾਵੇ ਸੋਈ ਕਰਸੀ, ਜੋ ਸੱਚੇ ਮਨ ਭਾਏ ਦਾ, ਜਾਂ ਤੁ ਪਾਵੇ ਸਤਿਗੁਰੂ ਮਿਲਾਏ, ਜਾਂ ਤੁ ਪਾਵੇ ਤਾਂ ਮਨ ਵਸਾਏ, ਆਪਣੇ ਪਾਣੇ ਸਦਾ ਰੰਗ ਰਾਤਾ, ਪਾਣੇ ਮਨ ਵਸਾਏ ਦਾ, ਮਨ ਕਰਮ ਕਰੇ ਸੋ ਚੀਜੇ, ਬਹੁਤੇ ਪੇਖ ਕਰੇ ਨੀ ਪੀਜੇ, ਵਿਖਿਆ ਰਾਤੇ ਦੁੱਖ ਕਮਾਵੇ, ਦੁੱਖੇ ਦੁੱਖ ਸਮਾਏ ਦਾ, ਗੁਰਮੁਖ ਹੋਵੇ ਸੋ ਸੁਖ ਕਮਾਏ, ਮਰਨ ਜੀਵਨ ਕੀ ਸੋਝੀ ਪਾਏ, ਮਰਨ ਜੀਵਨ ਜੋ ਸਮਕਰ ਜਾਣੇ, ਤੋ ਮੇਰੇ ਪ੍ਰਭਾਏ ਦਾ, ਗੁਰਮੁਖ ਮਰੇ ਸੋ ਹੈ ਪ੍ਰਵਾਨ, ਆਵਣ ਜਾਣਾ ਸ਼ਬਦ ਪਛਾਣ, ਮਰੇ ਨਾ ਜੰਮੇ ਨਾ ਦੁਖ ਪਾਏ, ਮਨ ਹੀ ਮਨੇ ਸਮਾਏ ਦਾ, ਸੇਵੜ ਭਾਗੀ ਜਿੰਨੀ ਸਤਿਗੁਰ ਪਾਇਆ, ਹੋਮੇ ਵਿੱਚੋ ਮੋਹ ਚੁਕਾਇਆ, ਮਨ ਨਿਰਮਲ ਫਿਰ ਮੈਲ ਨਾ ਲਾਗੇ, ਦਰ ਸੱਚੇ ਸੋਭਾ ਪਾਏ ਦਾ, ਆਪੇ ਕਰੇ ਕਰਾਏ ਆਪੇ, ਆਪੇ ਵੇਖੇ ਥਾਵੇ ਥਾਪੇ, ਗੁਰਮੁਖ ਸੇਵਾ ਮੇਰੇ ਪ੍ਰਭਾਵੇ, ਸੱਚ ਸੁਣ ਲੇਖੇ ਪਾਏ ਦਾ, ਗੁਰਮੁਖ ਸੱਚੋ ਸੱਚ ਕਮਾਵੇ, ਗੁਰਮੁਖ ਨਿਰਮਲ ਮੈਲ ਨਾ ਲਾਵੇ, ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏ ਦਾ, ਮਾਰੂ ਮਹੱਲਾ ਤੀਜਾ। ਆਪੇ ਸ੍ਰਿਟ ਹੁਕਮ ਸਭ ਸਾਜੀ, ਆਪੇ ਥਾਪ ਥਾਪ ਨਿਵਾਜੀ, ਆਪੇ ਨਿਆਉ ਕਰੇ ਸਭ ਸਾਚਾ, ਸਾਚੇ ਸੱਚ ਮਿਲਾਏ ਦਾ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਬਿਨ ਸਬਦੇ ਪਸਮੇ ਕੀ ਢੇਰੀ, ਖੇਹੂ ਖੇਰ ਲਾਏ ਦਾ, ਕਾਇਆ ਕੰਚਨ ਕੋਟ ਅਪਾਰਾ, ਜਿਸ ਜ ਰਵਿਆ ਸ਼ਬਦ ਅਪਾਰਾ, ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਰ ਪ੍ਰੀਤਮ ਸੁਖ ਪਾਏ ਦਾ, ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਚ ਹਰ ਜੂ ਵਸੇ ਮੁਰਾਰੇ, ਗੁਰ ਕੇ ਸ਼ਬਦ ਵਣਜਨ ਵਾਪਾਰੀ, ਨਦਰੀ ਆਪ ਮਿਲਾਏ ਦਾ, ਸੋ ਸੂਚ ਜੇ ਕ੍ਰੋਧ ਨਿਵਾਰੇ, ਸਬਦੇ ਬੂਝੇ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏ ਦਾ, ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਤੋਵੇ ਸ਼ਬਦ ਵਿਚਾਰੀ, ਆਣ ਦਿਨ ਸਦਾ ਰਹੇ ਰੰਗਰਾਤਾ, ਕਰ ਕਿਰਪਾ ਭਗਤ ਕਰਾਏ ਦਾ, ਇਸ ਮਨ ਮੰਦਰ ਮੈਂ ਮਨੁਆ ਧਾਵੇ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੇ, ਬਿਨ ਸਭ ਗੁਰ ਪੇਟੇ ਠੌਰ ਨਾ ਪਾਵੇ, ਆਪੇ ਖੇਲ ਕਰਾਏ ਦਾ, ਆਪ ਅਪਰੰਪਰ ਆ ਵਿਚਾਰੀ, ਆਪੇ ਮਿਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ ਮਿਲਾਏ ਦਾ, ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸੁਚਿਤ ਲਾਏ ਦਾ, ਕਰ ਹੀ ਅੰਦਰ ਸੱਚਾ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਮ ਰਧਾਨ ਵਸਿਆ ਘਟ ਅੰਤਰ, ਰਸਨਾ ਨਾਮ ਧਿਆਏ ਦਾ, ਜਸੰਤਰ ਭਵੇ ਅੰਤਰ ਨਹੀਂ ਭਾਲੇ, ਮਾਇਆ ਮੋਹ ਬੱਧਾ ਜਮਕਾਲੇ, ਜਮ ਕੀ ਫਾਸੀ ਕਭੂ ਨਾ ਟੁੱਟੇ, ਦੂਜੇ ਭਾਏ ਪਰਮਾਏ ਦਾ, ਜਬ ਤਬ ਸੰਜਮ ਹੋਰ ਕੋਈ ਨਾਹੀ, ਜਬਲਾ ਗੁਰ ਕਾ ਸ਼ਬਦ ਨਾ ਕਮਾਹੀ, ਗੁਰ ਕੈ ਸਦ ਮਿਲਿਆ ਸਜ ਪਾਇਆ, ਸੱਚੇ ਸੱਚ ਸਮਾਏ ਦਾ, ਕਾਮ ਕ੍ਰੋਧ ਸਬਰ ਸੰਸਾਰਾ, ਬਹੁ ਕਰਮ ਕਮਾਵੇ ਸਭ ਦੁੱਖ ਕਾ ਪਸਾਰਾ, ਸਤਿਗੁਰ ਸੇਵੇ ਸੇ ਸੁਖ ਪਾਵੇ,
ਸੱਚੇ ਸ਼ਬਦ ਮਿਲਾਏ ਦਾ ਪੌਣ ਪਾਣੀ ਹੈ ਬੈਸੰਤਰ ਮਾਇਆ ਮੋਹ ਵਰਤੇ ਸਭੇ ਅੰਤਰ ਜਿਨ ਕੀਤੇ ਜਾਂ ਤਿਸੇ ਪਛਾਣੇ ਮਾਇਆ ਮੋਹ ਚੁਕਾਏ ਦਾ ਇੱਕ ਮਾਇਆ ਮੋਹ ਗਰਭ ਵਿਆਪੇ ਹੋਮੇ ਹੋਏ ਰਹੇ ਹੈ ਆਪੇ ਜਮ ਕਾਲੇ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏ ਦਾ ਜਿਨ ਉਪਾਏ ਸੋਭਿਤ ਜਾਣੇ ਗੁਰਮੁਖ ਦੇਵੇ ਸ਼ਬਦ ਪਛਾਣੇ ਨਾਨਕ ਦਾਸ ਕਹੇ ਬੇਨੰਤੀ ਸੱਚ ਨਾਮ ਚਿਤ ਲਾਏ ਦਾ ਮਾਰੂ ਮਹੱਲਾ ਤੀਜਾ ਆ ਜੁਗਾਦ ਦਇਆ ਪਦ ਦਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਤੁਧ ਨੂੰ ਸੇਵੇ ਸੇ ਤੁਝੇ ਸੁਮਾਵੇ ਤੂੰ ਆਪੇ ਮੇਲ ਮਿਲਾਏ ਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਣਾਈ ਜਿਉ ਤੁਧ ਪਾਵੇ ਤਿਵੇ ਚਲਾਵੇ ਤੂੰ ਆਪੇ ਮਾਰਗ ਪਾਏ ਦਾ ਹੈ ਪੀ ਸਾਚਾ ਹੋਸੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏ ਦਾ ਅਗਮ ਅਗੋਚਰ ਅਲਖ ਪਾਰਾ ਕੋਈ ਨਾ ਜਾਣੇ ਤੇਰਾ ਪਰਵਾਰਾ ਆਪਣਾ ਆਪ ਛਾਣੇ ਆਪੇ ਗੁਰਮਤੀ ਆਪ ਬੁਝਾਏ ਦਾ ਪਾਤਾਲ ਪੁਰੀਆਂ ਲੋਹ ਆਕਾਰਾ ਤਿਸ ਵਰਤੇ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲ ਮਲਾਏ ਦਾ ਹੁਕਮੇ ਬੂਝੇ ਹੁਕਮ ਸਲਾਹੇ ਅਗਮੇ ਅਗੋਚਰ ਵੇ ਪਰਵਾਹੇ ਜੇਹੀ ਮਤ ਦੇ ਸੋ ਹੋਵੇ ਤੂੰ ਆਪੇ ਸ਼ਬਦ ਬੁਝਾਏ ਦਾ ਅੰਧ ਆਰਜਾ ਸ਼ਿਦੀ ਜਾਏ ਰੈਣ ਦਿਨ ਸਾਖੀ ਆਏ ਮਨੁੱਖ ਅੰਧ ਨ ਚੇਤੇ ਮੂੜਾ ਸਿਰ ਉਪਰ ਕਾਲਰੂ ਆਏ ਦਾ ਮਨ ਤਨ ਸੀਤਲ ਗੁਰ ਚਰਣੀ ਲਾਗਾ ਅੰਤਰ ਪਰਮ ਗਿਆ ਪਾਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵੇ ਸਚ ਬਾਣੀ ਬੋਲਾਏ ਦਾ ਜਿਨ ਤੂੰ ਜਾਤਾ ਕਰਮ ਵਿਧਾਤਾ ਪੂਰੇ ਭਾਗ ਔਰ ਸ਼ਬਦ ਪਛਾਤਾ ਜਾਤ ਪਾਤ ਸਤ ਸੱਚਾ ਸਸੋਈ ਹੋਮੇ ਮਾਰ ਮਿਲਾਏ ਦਾ ਮਨ ਕਠੋਰ ਦੂਜੇ ਪਾਇ ਲਾਗਾ ਪਰਮੇ ਪੂਲਾ ਫਿਰੇ ਅਭਾਗਾ ਕਰਮ ਹੋਵੇ ਤਾਂ ਸਤਿਗੁਰ ਸੇਵੇ ਸਹਿਜੇ ਹੀ ਸੁਖ ਪਾਏ ਦਾ ਲਖ ਚੌਰਾਸੀ ਆਪਿਓ ਪਾਏ ਮਾਨਸ ਜਨਮ ਗੁਰ ਭਗਤ ਰੜਾਏ ਬਿਨ ਭਗਤੀ ਵਿਸ਼ਟਾ ਵਿੱਚ ਵਾਸਾ ਵਿਸ਼ਟਾ ਵਿੱਚ ਫਿਰ ਪਾਏ ਦਾ ਕਰਮ ਹੋਵੇ ਗੁਰ ਭਗਤ ਰੜਾਏ ਬਿਨ ਕਰਮਾਂ ਕਿਉ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜਿਉ ਫਾਵੇ ਤਿਵੇ ਚਲਾਏ ਦਾ ਸਿਮਰਤ ਸਾਸ ਅੰਤ ਨਾ ਜਾਣੇ ਮੂਰਖ ਅੰਧਾ ਤੱਤ ਨਾ ਪਛਾਣੇ ਆਪੇ ਕਰੇ ਕਰਾਏ ਕਰਤਾ ਆਪੇ ਪਰਮ ਭੁਲਾਏ ਦਾ ਸਭ ਕੁਛ ਆਪੇ ਆਪ ਕਰਾਏ ਆਪੇ ਸਿਰ ਸਿਰ ਤੰਦੇ ਲਾਏ ਆਪੇ ਥਾਪ ਥਾਪੇ ਵੇਖੇ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਗੈਰ ਗੰਭੀਰਾ ਸਦਾ ਸਲਾਹੀ ਤਾਮਨ ਤੀਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਏ ਦਾ ਆਪ ਨਿਰਾਲਮ ਹੋਰ ਤੰਦੇ ਲੋਈ ਗੁਰ ਪ੍ਰਸਾਦੀ ਬੂਝੇ ਕੋਈ ਨਾਨਕ ਨਾਮ ਸੇ ਕਟ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹੱਲਾ ਤੀਜਾ ਜੋ ਛੱਤੀ ਕੀਓ ਗੁਬਾਰਾ ਤੂੰ ਆਪੇ ਜਾਣੇ ਸਿਰਜਣਹਾਰਾ ਹੋਰ ਕਿਆ ਕੋ ਕਹਿ ਕੇ ਆਖ ਵਖਾਣੇ ਤੂੰ ਆਪੇ ਕੀਮਤ ਪਾਏ ਦਾ ਓਅੰਕਾਰ ਸਭ ਸ੍ਰਿਸ਼ਟ ਉਪਾਈ ਸਭ ਖੇਲ ਤਮਾਸਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਪੰਨ ਕਢਾਏ ਦਾ ਬਾਰੀਗਰ ਇੱਕ ਬਾਰੀ ਪਾਈ ਪੂਰੇ ਗੁਰ ਤੇ ਨਦਰੀ ਆਈ ਸਦਾ ਅਲਿਪਤ ਰਹਿ ਗੁਰ ਸਬਦੀ ਸਾਚੇ ਸੁਚਿਤ ਲਾਏ ਦਾ ਬਾਜੇ ਬਾਜੇ ਤੁਨ ਆਕਾਰਾ ਆ ਵਜਾਏ ਵਜਾਮਣ ਹਾਰਾ ਘੜ ਘੜ ਪਾਉਣ ਵਹ ਇੱਕ ਰੰਗੀ ਮਿਲ ਪਵਣੇ ਸਭ ਵਜਾਏ ਦਾ ਕਰਤਾ ਕਰੇ ਸੁਨੇਚੋ ਹੋਵੇ ਗੁਰ ਕੇ ਸਬਦੇ ਹੋਮੇ ਖੋਵੇ ਗੁਰ ਪ੍ਰਸਾਦੀ ਕਿਸੇ ਦੇ ਵਡਿਆਈ ਨਾਮੋ ਨਾਮ ਧਿਆਏ ਦਾ ਗੁਰ ਸੇਵੇ ਜੇਵਡ ਹੋਰ ਲਾਹਾ ਨਾਹੀ ਨਾਮ ਮਨ ਵਸੇ ਨਾਮੋ ਸਾਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਏ ਦਾ ਬਿਨ ਨਾਵੇ ਸਭ ਦੁੱਖ ਸੰਸਾਰਾ ਬਹੁ ਕਰਮ ਕਮਾਵੇ ਵਧੇ ਵਿਕਾਰਾ ਨਾਮ ਨਾ ਸੇਵੇ ਕਿਉਂ ਸੋ ਪਾਈਏ ਬਿਨ ਨਾਵੇ ਦੁੱਖ ਪਾਏ ਦਾ ਆਪ ਕਰੇ ਤੈ ਆਪ ਕਰਾਏ ਗੁਰ ਪ੍ਰਸਾਦੀ ਕਿਸੇ ਬੁਝਾਏ ਗੁਰਮੁਖ ਹੋਵੇ ਸੇ ਬੰਧਨ ਤੋੜੇ ਮੁਕਤੀ ਕਹਿ ਕਰ ਪਾਏ ਦਾ ਗਣਤ ਗਣੇ ਸੋ ਜਲੇ ਸੰਸਾਰਾ ਸਿਸਾ ਮੂਲ ਨਾ ਚੁੱਕੇ ਵਿਕਾਰਾ ਗੁਰਮੁਖ ਹੋਵੇ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸਜਦੇ ਤਾਂ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ
ਸਤਿ ਨਾਮ ਸਾਰਾ ਹੇ ਰੰਗ ਰਤਾ, ਗੁਰ ਕਿਰਪਾ ਤੇ ਸੁਖ ਪਾਏ ਦਾ, ਜਬ ਤਬ ਸੰਜਮ ਨਾਮ ਪਿਆਰਾ, ਕਿਲਵੇ ਕਾਟੇ ਕਾਟਣ ਹਾਰਾ, ਹਰ ਕੇ ਨਾਮ ਤਾਂ ਮਨ ਸੀਤਲ ਹੋਆ, ਸਹਿਜੇ ਸਹਿਜ ਸਮਾਏ ਦਾ, ਅੰਤਰ ਲੋਭ ਮਨ ਮੈਲੇ ਮਨ ਲਾਏ, ਮੈਲੇ ਕਰਮ ਕਰੇ ਦੁਖ ਪਾਏ, ਕੂੜੋ ਕੂੜ ਕਰੇ ਵਾਪਾਰਾ, ਕੂੜ ਬੋਲ ਦੁਖ ਪਾਏ ਦਾ, ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ, ਗੁਰ ਕੇ ਪਾਣੇ ਚੱਲੇ ਦਿਨ ਰਾਤੀ, ਨਾਮ ਚੇ ਸੁਖ ਪਾਏ ਦਾ, ਆਪ ਸਰਨ ਦਾ ਸੱਚਾ ਸੋਈ, ਆਪ ਉਪਾਇ ਖਪਾਏ ਸੋਈ, ਗੁਰਮੁਖ ਹੋਵੇ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏ ਦਾ, ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕ੍ਰੋਧ ਜਲੇ ਸਭ ਕੋਈ, ਸਤਿਗੁਰ ਸੇਵੇ ਮਨ ਵਸਿਆਵੇ, ਮਨ ਮਾਰੇ ਮਨੇ ਸੁਮਾਏ ਦਾ, ਮੇਰਾ ਤੇਰਾ ਤੁਦੇ ਆਪੇ ਕੀਆ, ਸਭ ਤੇਰੇ ਜੰਤ ਤੇਰੇ ਸਭ ਜੀ, ਨਾਨਕ ਨਾ ਸੁਮਾਰ ਸਦਾ ਤੂੰ, ਗੁਰਮਤੀ ਮਨ ਵਸਾਏ ਦਾ, ਮਾਰੂ ਮਹੱਲਾ ਤੀਜਾ, ਹਰ ਜੂ ਦਾਤਾ ਅਗਮ ਅਥਾਹ, ਉਸ ਦਿਲ ਨਾ ਤੁਮਾਏ ਵੇ ਪਰਵਾਹ, ਇਸ ਨੂੰ ਅੱਪੜ ਨਾ ਸਕੇ ਕੋਈ, ਆਪੇ ਮੇਲ ਮਿਲਾਏ ਦਾ, ਜੋਜ ਕਰੇ ਸੁਨੇਚੋ ਹੋਈ, ਜਿਸ ਬਨਦਾਤਾ ਅਵਰ ਨਾ ਕੋਈ, ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸਬਦੀ ਮੇਲ ਆਏ ਦਾ, ਚੌਦੇ ਪਵਨ ਤਰੇ ਖਟ ਨਾਲੇ, ਸਭ ਗੁਰ ਦਿਖਾਏ ਅੰਤਰ ਨਾਲੇ, ਨਾਵੇ ਕਾਵਾ ਪਾਰੀ ਹੋਵੇ, ਗੁਰ ਸਬਦੀ ਕੋ ਪਾਏ ਦਾ, ਸਤਿਗੁਰ ਸੇਵੇ ਸਹਿਜ ਆਨੰਦਾ, ਫਿਰ ਦੇ ਆਏ ਬੁੱਠੇ ਗੋਬਿੰਦਾ, ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏ ਦਾ, ਸਤਿਗੁਰ ਤੇ ਵਿਛੜੇ ਤਿਨੀ ਦੁਖ ਪਾਇਆ, ਅੰਦਰ ਮਾਰੀਏ ਦੁੱਖ ਸਬਾਇਆ, ਮੱਥੇ ਕਾਲੇ ਮਹਿਲ ਨਾ ਪਾਵੇ, ਦੁੱਖ ਹੀ ਵਿੱਚ ਦੁੱਖ ਪਾਏ ਦਾ, ਸਤਿਗੁਰ ਸੇਵੇ ਸੇਵੜ ਭਾਗੀ, ਸਹਿਜ ਪਏ ਸੱਚੀ ਲਿਵ ਲਾਗੀ, ਸੱਚੋ ਸੱਚ ਕਮਾਵੇ ਸਦਗੀ, ਸੱਚੇ ਮੇਲ ਮਲਾਏ ਦਾ, ਜਿਸ ਨੂੰ ਸੱਚਾ ਦੇ ਸੋ ਪਾਏ, ਅੰਤਰ ਸਾਚ ਪਰਮ ਚੁਕਾਏ, ਸਤ ਸੱਚੇ ਕਾ ਆਪੇ ਦਾਤਾ, ਜੇ ਦੇਵੇ ਸੋ ਸਚ ਪਾਏ ਦਾ, ਆਪੇ ਕਰਤਾ ਸਦਨਾ ਕਾ ਸੋਈ, ਜਿਸ ਨੂੰ ਆਪ ਬੁਝਾਏ ਬੂਝੇ ਕੋਈ, ਆਪੇ ਬਖਸੇ ਦੇ ਵਡਿਆਈ, ਆਪੇ ਮੇਲ ਮਿਲਾਏ ਦਾ, ਹਉਮੈ ਕਰਦਿਆ ਜਨਮ ਗਵਾਇਆ, ਅੱਗੇ ਮੋਹ ਨਾ ਚੁੱਕੇ ਮਾਇਆ, ਅੱਗੇ ਜਮ ਕਾਲ ਲੇਖਾ ਲੇਵੇ, ਜਿਉ ਤਿਲ ਖਾਣੀ ਪੀੜਾਏ ਦਾ, ਪੂਰੇ ਪਾ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੇ ਕੋਈ, ਜਮ ਕਾਲ ਤਿਸ ਨੇੜ ਨਾ ਆਵੇ, ਮਹਿਲ ਸੱਚੇ ਸੁਖ ਪਾਏ ਦਾ, ਤਿੰਨ ਸੁਖ ਪਾਇਆ ਜੋ ਤੁਧ ਪਾਏ, ਪੂਰੇ ਪਾ ਗੁਰ ਸੇਵਾ ਲਾਏ, ਤੇਰੇ ਹੱਥ ਕੇ ਸਭ ਵਡਿਆਈ, ਜੇ ਦੇਵੇ ਸੋ ਪਾਏ ਦਾ, ਅੰਦਰ ਪ੍ਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ, ਗਿਆਨ ਰਤਨ ਸਦਾ ਕੜ ਚਾਨਣ, ਅਗਿਆਨ ਅੰਧੇਰ ਗਵਾਏ ਦਾ, ਅਗਿਆਨੀ ਅੰਧੇ ਦੂਜੇ ਲਾਗੇ, ਬਿਨ ਪਾਣੀ ਡੁੱਬ ਮੂਹੇ ਅਭਾਗੇ, ਚੱਲਦਿਆਂ ਘਰ ਦਰ ਅੰਦਰ ਨ ਆਵੇ, ਜਮਦਰ ਬਾਧਾ ਦੁਖ ਪਾਏ ਦਾ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗਿਆਨੀ ਧਿਆਨੀ ਪੁੱਛੋ ਕੋਈ, ਸਤਿਗੁਰ ਸੇਵੇ ਜ਼ਮਿਲੇ ਵਡਿਆਈ, ਦਰ ਸੱਚੇ ਸੋਭਾ ਪਾਏ ਦਾ, ਸਤਿਗੁਰ ਨੂੰ ਸੇਵੇ ਤਿਸ ਆਪ ਮਿਲਾਏ, ਮਮਤਾ ਕਾੜ ਸੱਚ ਲਿਵ ਲਾਏ, ਸਦਾ ਸੱਚ ਵਣਜੇ ਵਾਪਾਰੀ, ਨਾਮੋ ਲਾਹਾ ਪਾਏ ਦਾ, ਆਪੇ ਕਰੇ ਕਰਾਏ ਕਰਤਾ, ਸਬਦ ਮਰੇ ਸੋਈ ਜਨ ਮੁਕਤਾ, ਨਾਨਕ ਨਾਮ ਸੇ ਮਨ ਅੰਤਰ, ਨਾਮੋ ਨਾਮ ਧਿਆਏ ਦਾ, ਮਾਰੂ ਮਹੱਲਾ ਤੀਜਾ, ਜੋ ਤੁ ਕਰਨਾ ਸੋ ਕਰ ਪਾਇਆ, ਭਾਣੇ ਵਿੱਚ ਕੋ ਵਿਰਲਾ ਆਇਆ, ਪਾਣਾ ਮੰਨੇ ਸੋ ਸੁਖ ਪਾਏ, ਭਾਣੇ ਵੇ ਸੁਖ ਪਾਏ ਦਾ, ਗੁਰਮੁਖ ਤੇਰਾ ਭਾਣਾ ਭਾਵੇ, ਸਹਿਜੇ ਹੀ ਸੁਖ ਸੱਚ ਕਮਾਵੇ, ਭਾਣੇ ਨੂੰ ਲੋਚੇ ਬਹੁ ਤੇਰੀ, ਆਪਣਾ ਭਾਣਾ ਆਪ ਮਨਾਏ ਦਾ, ਤੇਰਾ ਭਾਣਾ ਮੰਨੇ ਤੂੰ ਮਿਲੇ ਤੁਦ ਆਏ, ਜਿਸ ਭਾਣਾ ਭਾਵੇ ਤੋ ਤੁਝੇ ਸਮਾਏ, ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੇ ਕਰਾਏ ਦਾ, ਜਾਂ ਤੁਸ ਭਾਵੇ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ, ਤੁਸ ਆਪਣੇ ਭਾਣੇ ਸਭ ਸ੍ਰਿਸ਼ਟ ਉਪਾਈ, ਜਿਸ ਨੂੰ ਭਾਣਾ ਦੇ ਤੁਸ ਭਾਏ ਦਾ, ਮਨ ਅੰਧ ਕਰੇ ਚਿਤਰਾਈ, ਭਾਣਾ ਨਾ ਮੰਨੇ ਬਹੁਤ ਦੁਖ ਪਾਈ, ਪਰਮੇ ਪੂਲਾ ਆਵੇ ਜਾਏ, ਕਰ ਮੈਲ ਨਾ ਕਬਹੂ ਪਾਏ ਦਾ, ਸਤਿਗੁਰ ਮਿਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਤੁਰ ਫੁਰਮਾਈ, ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਏ ਦਾ, ਸਭ ਨਾ ਉਹ ਉਪਜੇ ਨਾ ਉਹ ਸ਼ੀਜੇ, ਗੁਰ ਕਿਰਪਾ ਤੇ ਮੰਤਨ ਪੀਜੇ,
ਰਸਨਾ ਨਾਮ ਧਿਆਏ ਰਸ ਭੀਜੇ, ਰਸੀ ਤੇ ਰਸ ਪਾਏ ਦਾ ਮਹਿਲ ਅੰਦਰ ਮਹਿਲ ਕੋ ਪਾਏ, ਗੁਰ ਕੇ ਸ਼ਬਦ ਸੱਚ ਚਿਤ ਲਾਏ, ਜਿਸ ਨੂੰ ਸੱਚ ਦੇ ਸੂਈ ਸੱਚ ਪਾਏ, ਸੱਚੇ ਸੱਚ ਮਿਲਾਏ ਦਾ ਨਾਮ ਸਾਰ ਮਨ ਤਨ ਦੁਖ ਪਾਇਆ, ਮਾਇਆ ਮੋਹ ਸਭ ਰੋਗ ਕਮਾਇਆ, ਬਿਨ ਨਾਵੇ ਮਨ ਤਨ ਹੈ ਕੁਸ਼ਟੀ, ਨਰਕੇ ਵਾਸਾ ਪਾਏ ਦਾ ਨਾਮ ਰਤੇ ਤੇ ਨਿਰਮਲ ਦੇਖ, ਨਿਰਮਲ ਹੰਸਾ ਸਦਾ ਸੁਖ ਨੇਖ, ਨਾਮ ਸਲਾਹੇ ਸਦਾ ਸੁਖ ਪਾਇਆ, ਨੇਕਰ ਵਾਸਾ ਪਾਏ ਦਾ ਥੋਕੋ ਵਣਜ ਕਰੇ ਵਾਪਾਰਾ, ਵਿਣ ਨਾਵੇ ਸਭ ਟੋਟਾ ਸੰਸਾਰਾ, ਨਾਂਗੋ ਆਇਆ ਨਾਂਗੋ ਜਾਸੀ, ਵਿਣ ਨਾਵੇ ਦੁਖ ਪਾਏ ਦਾ ਜਿਸ ਨੂੰ ਨਾਮ ਦੇ ਸੋ ਪਾਏ, ਗੁਰ ਕੇ ਸਬਦ ਹਰ ਮਨ ਨਮਸਾਏ, ਗੁਰ ਕਿਰਪਾ ਤੇ ਨਾਮ ਸਿਆ ਕਟ ਅੰਤਰ, ਨਾਮੋ ਨਾਮ ਧਿਆਏ ਦਾ ਨਾਵੇ ਨੂੰ ਲੋਚੇ ਜੇਤੀ ਸਭ ਆਈ, ਨਾਉ ਤਿਨਾ ਮਿਲੇ ਤੁਰਪੁਰਬ ਕਮਾਈ, ਜਿੰਨੀ ਨਾਉ ਪਾਇਆ ਸੇ ਵਡਭਾਗੀ, ਗੁਰ ਕੇ ਸਬਦ ਮਿਲਾਏ ਦਾ ਕਾਇਆ ਕੋੜ ਅਤ ਅਪਾਰਾ, ਤਿਸ ਬਹਿ ਪ੍ਰਭ ਕਰੇ ਵਿਚਾਰਾ, ਸੱਚਾ ਨਿਆਉ ਸੱਚੋ ਵਾਪਾਰਾ, ਨਿਚਲ ਵਾਸਾ ਪਾਏ ਦਾ ਅੰਤਰ ਕਰ ਬੰਕੇ ਥਾਨ ਸੁਹਾਇਆ, ਗੁਰਮੁਖ ਵਿਰਲੇ ਕਿਨੇ ਥਾਨ ਪਾਇਆ, ਏਤ ਸਾਸ ਨਿਲਗੇ ਸਾਰਾ ਗੇ ਸੱਚੇ, ਹਰ ਸੱਚਾ ਮਨ ਵਸਾਏ ਦਾ ਮੇਰੇ ਕਰਤੇ ਇਕ ਬਣਤ ਬਣਾਈ, ਇਸ ਦੇਹੀ ਵਿਚ ਸਭ ਵਧ ਪਾਈ, ਨਾਨਕ ਨਾਵਣ ਜੇ ਰੰਗ ਰਾਤੇ, ਗੁਰਮੁਖ ਕੋ ਨਾਮ ਪਾਏ ਦਾ ਮਾਰੂ ਮਹੱਲਾ ਤੀਜਾ, ਕਾਇਆ ਕੰਚਨ ਸ਼ਬਦ ਵਿਚਾਰਾ, ਤਿੱਥੇ ਹਰ ਅਵਸਥੇ ਜਿਦਾ ਅੰਤ ਨਾ ਪਾਰਾ ਵਾਰਾ, ਅਣ ਦਿਨ ਹਰ ਸੇਵ ਹੋ ਸੱਚੀ ਬਾਣੀ, ਹਰ ਚੇਤੇ ਤਿਨ ਬਲਿਹਾਰੇ ਜਾਓ, ਗੁਰ ਕੈ ਸਭ ਤਿਨ ਮੇਲ ਮਿਲਾਓ, ਤਿਨ ਕੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬਹਿ ਗੁਣ ਗਾਏ ਦਾ ਹਰ ਕੇ ਗੁਣ ਗਾਵਾਂ, ਤੇ ਹਰ ਪ੍ਰਭਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵ, ਗੁਰਬਾਣੀ ਚੋ ਕੁੰਡੀ ਸੁਣੀਏ, ਸੱਚੇ ਨਾਮ ਸਮਾਏ ਦਾ ਸੋਜਨ ਸਾਚਾ ਜੇ ਅੰਤਰ ਭਾਲੇ, ਗੁਰ ਕੈ ਸ਼ਬਦ ਹਰ ਨਦਰ ਨਿਹਾਲੇ, ਗਿਆਨ ਅੰਜਨ ਪਾਏ ਗੁਰ ਸ਼ਬਦੀ, ਨਦਰੀ ਨਦਰ ਮਿਲਾਏ ਦਾ ਵੱਡੇ ਭਾਗ ਇਹੋ ਸਰੀਰ ਪਾਇਆ, ਮਾਨਸ ਜਨਮ ਸਬਦ ਚਿਤ ਲਾਇਆ, ਬਿਨ ਸਬਦੇ ਸਭ ਅੰਧ ਅੰਧੇਰਾ, ਗੁਰਮੁਖ ਕਿਸੇ ਬੁਝਾਏ ਦਾ ਇਕ ਕਿਤ ਆਏ ਜਨਮ ਗਵਾਏ, ਮਨਮੁਖ ਲਾਗੇ ਦੂਜੇ ਪਾਏ, ਇਹ ਵੇਲਾ ਫਿਰ ਹਾਥ ਨਾ ਆਵੇ, ਭਾਗ ਖਿਸੇ ਪਛਤਾਏ ਦਾ ਗੁਰ ਕੇ ਸ਼ਬਦ ਪਵਿੱਤਰ ਸਰੀਰਾ, ਤਿਸ ਵਿਚ ਵਸੇ ਸਤਗੁਣੀ ਗਹੀਰਾ, ਸੱਚੋ ਸਦ ਵੇਖੇ ਸਭ ਥਾਈ, ਸਸੁਣ ਮਨ ਨਮਸਾਏ ਦਾ ਹੋਮੇ ਗੰਦ ਗੁਰ ਸ਼ਬਦ ਨਿਵਾਰੇ, ਹਰ ਜੂ ਹਿਰਦੇ ਰੱਖੋ ਉਰ ਤਾਰੇ, ਗੁਰ ਕੇ ਸ਼ਬਦ ਸਦਾ ਸਾਲਾਹੇ, ਮਿਲ ਸਾਚੇ ਸੁਖ ਪਾਏ ਦਾ ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੇ ਸ਼ਬਦ ਵਸੇ ਮਨ ਆਏ, ਆਪੇ ਵੇਖੇ ਆਪੇ ਬੂਝੇ, ਆਪੇ ਆਪ ਸਮਾਏ ਦਾ ਜੇਨ ਮਨ ਵਿਚ ਵਸ ਪਾਈ ਸੋਈ ਜਾਣੇ, ਗੁਰ ਕੇ ਸ਼ਬਦੇ ਆਪ ਛਾਣੇ, ਆਪ ਛਾਣੇ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏ ਦਾ ਇਹ ਕਾਇਆ ਪਵਿੱਤ ਗਏ ਸਰੀਰ, ਗੁਰ ਸ਼ਬਦੀ ਚੇਤੇ ਗੁਣੀ ਗਹੀਰ, ਅਨਦਿਨ ਗੁਣ ਗਾਵੇ ਰੰਗ ਰਾਤਾ, ਗੁਣ ਕੇ ਗੁਣੀ ਸਮਾਏ ਦਾ ਇਹੋ ਸਰੀਰ ਸਮੂਲ ਹੈ ਮਾਇਆ, ਦੂਜੇ ਪਾਏ ਪਰਮ ਭੁਲਾਇਆ, ਹਰ ਨਾ ਚੇਤੇ ਸਦਾ ਦੁਖ ਪਾਏ, ਬਿਨ ਹਰ ਚੇਤੇ ਦੁਖ ਪਾਏ ਦਾ ਜੇ ਸਤਿਗੁਰ ਸੇਵੇ ਸੋ ਪ੍ਰਵਾਨ, ਕਾਇਆ ਹੰਸ ਨਿਰਮਲ ਦਰ ਸੱਚੇ ਜਾਣ, ਹਰ ਸੇਵੇ ਹਰ ਮਨ ਵਸਾਏ, ਸੁਖੇ ਹਰ ਗੁਣ ਗਾਏ ਦਾ ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਮਨਮੁਖ ਫੁੱਲੇ ਮੋਏ ਬਿਲ ਲਾਏ, ਜਿਨ ਕੋ ਨਦਰ ਹੋਵੇ ਗੁਰ ਤੇਰੀ, ਹਰ ਜੂ ਆਪ ਮਿਲਾਏ ਦਾ ਕਾਇਆ ਕੋਟ ਪੱਕੇ ਖਟਨਾਲੇ, ਗੁਰਮੁਖ ਲੇਵੇ ਵਤ ਸੰਭਾਲੇ, ਹਰ ਕਾ ਨਾਮ ਧਿਆਏ ਦਿਨ ਰਾਤੀ, ਉਤਮ ਪਦਵੀ ਪਾਏ ਦਾ ਆਪੇ ਸੱਚਾ ਹੈ ਸੁਖਦਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏ ਦਾ ਮਾਰੂ ਮਹੱਲਾ ਤੀਜਾ, ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਤੂੰ ਸਾਚਾ ਮਨ ਵਸਾਏ ਦਾ ਮਾਇਆ ਮਾਈ ਤ੍ਰੈਗੁਣ ਪਰਸੂਤ ਜਮਾਇਆ, ਪਿਆਰੇ ਵੇਦ ਬ੍ਰਹਮੇ ਨੂੰ ਫੁਰਮਾਇਆ, ਵਰੇ ਮਹਾਵਾਰ ਸਿੱਤੀ ਕਰ, ਇਹ ਜਗ ਮੈਂ ਸੋਝੀ ਪਾਏ ਦਾ ਗੁਰਸੇਵਾ ਤੇ ਕਰਨੀ ਸਾਰ, ਆਰਾਮ ਨਾਮ ਰੱਖ ਉਰ ਤਾਰ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏ ਦਾ ਵੇਦ ਪੜੇ ਅੰਦਨਵਾਦ ਸੰਭਾਲੇ,
ਨਾਮ ਨਾ ਚੇਤੇ ਵੱਧਾ ਜਮਕਾਲੇ, ਦੂਜੇ ਪਾਏ ਸਦਾ ਦੁਖ ਪਾਏ, ਤ੍ਰੈ ਗੁਣ ਪਰਮ ਭੁਲਾਏ ਦਾ, ਗੁਰਮੁਖ ਇਕ ਸਿਉਂ ਲਿਵ ਲਾਏ, ਤ੍ਰਿਵਦ ਮਨਸਾ ਮਨੇ ਸਮਾਏ, ਸਾਚੇ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਏ ਦਾ, ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰ ਪ੍ਰਸਾਦੀ ਸਹਿਜੇ ਮਾਤੇ, ਸਤਿਗੁਰ ਸੇਵ ਸਦਾ ਪ੍ਰਾਪਾਇਆ, ਆਪੇ ਆਪ ਮਿਲਾਏ ਦਾ, ਮਾਇਆ ਮੋਹੇ ਪਰਮਨ ਪਾਏ, ਦੂਜੇ ਪਾਏ ਲੱਗਾ ਦੁਖ ਪਾਏ, ਸੂਹਾ ਰੰਗ ਦਿਨ ਥੋੜੇ ਹੋਵੇ, ਇਹ ਜਾਂਦੇ ਦਿਲ ਮਨ ਲਾਏ ਦਾ, ਇਹ ਮਨ ਪਏ ਪਾਏ ਰੰਗਾਏ, ਇਹ ਤਰੰਗ ਸਾਚੇ ਮਾਏ ਸਮਾਏ, ਪੂਰੇ ਭਾਗ ਉਹ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏ ਦਾ, ਮਨਮੁਖ ਬਹੁਤ ਕਰੇ ਅਭਿਮਾਨ, ਦਰਗੇ ਕਵੀ ਨਾ ਪਾਵੇ ਮਾਨ, ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁਖ ਪਾਏ ਦਾ, ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਗੁਰਪ੍ਰਸਾਦੀ ਘਰ ਮਿਲੇ ਮਿਲਾਇਆ।

ਆਈ ਗੁਰਮੁਖ ਹੋਵੇ ਸੋ ਕਾਇਆ ਸੁਧ ਆਪੇ ਆਪ ਮਿਲਾਏਂਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪਰਵਾਹਾ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏਂਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਣਹਾਰਾ ਗੁਰਮੁਖ ਸਾਲਾਹੇ ਸੁਖਦਾਤੇ ਮਨ ਮੇਲੇ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਹਦਾ ਹੱਟ ਸੋਈ ਵਸ ਜਾਣੇ ਗੁਰਮੁਖ ਦੇ ਨਾ ਪਛੋਤਾਏਂਦਾ ਹਰ ਜੀਉ ਸਭ ਮੈਂ ਰਿਹਾ ਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਬਦੇ ਸਹਿਜ ਸਮਾਏਂਦਾ ਆਪੇ ਸੱਚਾ ਸ਼ਬਦ ਮਿਲਾਏ ਸਬਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਮਾਰੂ ਮਹੱਲਾ ਤੀਜਾ ਆਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਆਪੜ ਕੋਏ ਨਾ ਸਕੇ ਤਿਸ ਨੂੰ ਗੁਰ ਸ਼ਬਦੀ ਮੇਲ ਆਇਆ ਤੁਧ ਨੂੰ ਸੇਵੇ ਜੋ ਤੁਧ ਪਾਵੇ ਗੁਰ ਕੇ ਸ਼ਬਦੇ ਸੱਚ ਸਮਾਵੇ ਆਨ ਦਿਨ ਗੁਣ ਰਵੇ ਦਿਨ ਰਾਤੀ ਰਸਨਾ ਹਰਸ ਪਾਇਆ ਸ਼ਬਦ ਮਰੇ ਸੇ ਮਰਨ ਸਵਾਰ ਹੈ ਹਰ ਕੇ ਗੁਣ ਹਿਰਦੇ ਉਰਤਾਰ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਓ ਚੁਕਾਇਆ ਹਰ ਜੂ ਮੇਲੇ ਆਪ ਮਿਲਾਏ ਗੁਰ ਕੇ ਸ਼ਬਦੇ ਆਪ ਗਵਾਏ ਆਨ

ਦਿਲ ਤੋਲਾਇਆ। ਸੇਵਕ ਸੇਵਹਿ ਕਰੇ ਅਰਦਾਸ, ਤੂੰ ਆਪੇ ਮੇਰ ਬਹਾਲੇ ਪਾਸ। ਸਭਨਾ ਜੀਆਂ ਕਾ ਸੁਖਦਾਤਾ, ਪੂਰੇ ਕਰਮ ਤੇ ਆਇਆ। ਜਾਤ ਸਾ ਸੰਜਮ ਜੇ ਸੱਚ ਕਮਾਵੇ, ਇਉ ਮਨ ਨਿਰਮਲ ਜੇ ਹਰ ਗੁਣ ਗਾਵੇ। ਇਸ ਬਿਖਮੇ ਅੰਮ੍ਰਿਤ ਪ੍ਰਾਪਤ ਹੋਵੇ, ਹਰ ਜੂ ਮੇਰੇ ਪਾਇਆ। ਜਿਸ ਨੂੰ ਬੁਝਾਏ ਸੋਈ ਬੂਝੈ, ਹਰ ਗੁਣ ਗਾਵੇ ਅੰਦਰ ਸੂਝੈ। ਹਉਮੈ ਮੇਰਾ ਠਾਕਰ ਹਾਏ, ਸਹਿਜੇ ਹੀ ਸਦ ਪਾਇਆ। ਬਿਨ ਕਰਮਾ ਹੋਰ ਫਿਰੇ ਕਨਹੇਰੀ, ਮਰ ਮਰ ਜੰਮੇ ਚੁੱਕੇ ਨਾ ਫੇਰੀ। ਬਿਖ ਕਾ ਰਾਤਾ ਬਿਖ ਕਮਾਵੇ, ਸੁਖ ਨਾ ਕਬਹੂ ਪਾਇਆ। ਬਹੁਤੇ ਪੇਖ ਕਰੇ ਪੇਖ ਧਾਰੀ, ਬਿਨ ਸਬਦੇ ਹੋਮੇ ਕਿਨੇ ਨਾ ਮਾਰੀ। ਜੀਵਤ ਮਰੇ ਤਾਂ ਮੁਕਤ ਪਾਏ, ਸੱਚੇ ਨਾਏ ਸਮਾਇਆ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤੇਦੀ ਬੂਝੇ ਜੇ ਗੁਰ ਸ਼ਬਦ ਕਮਾਏ। ਤਨ ਮਨ ਸੀਤਲ ਕ੍ਰੋਧ ਨਿਵਾਰੇ, ਹੋਮੇ ਮਾਰ ਸਮਾਇਆ। ਸੱਚਾ ਸਾਹਿਬ ਸੱਚੀ ਵਡਿਆਈ, ਗੁਰ ਪ੍ਰਸਾਦੀ ਵਿਰਲੇ ਪਾਈ। ਨਾਨਕ ਏਕ ਕਹੇ ਬੇਨੰਤੀ, ਨਾਮੇ ਨਾਮ ਸਮਾਇਆ। ਮਾਰੂ ਮਹੱਲਾ ਤੀਜਾ, ਨਦਰੀ ਭਗਤਾਂ ਲਇਓ ਮਿਲਾਏ। ਭਗਤ ਸਲਾਹਣ ਸਦਾ ਲਿਵਲਾਏ, ਤਉ ਸਰਣਾਈ ਉਭਰੇ ਕਰਤੇ। ਆਪੇ ਮੇਲ ਮਿਲਾਇਆ, ਪੂਰੇ ਸ਼ਬਦ ਭਗਤ ਸੁਹਾਈ। ਅੰਤ ਸੁਖ ਤੇਰੇ ਮਨ ਪਾਈ, ਮੰਤਰ ਸੱਚੀ ਭਗਤੀ ਰਾਤਾ। ਸੱਚੇ ਸਿਓ ਚਿਤ ਲਾਇਆ, ਹਉਮੈ ਵਿੱਚ ਸਜਲੇ ਸਰੀਰਾ। ਕਰਮ ਹੋਵੇ ਭੇਟੇ ਗੁਰਪੂਰਾ, ਅੰਤਰ ਗਿਆਨ ਸ਼ਬਦ ਬੁਝਾਏ। ਸਤਿਗੁਰ ਤੇ ਸੁਖ ਪਾਇਆ, ਮਨ ਅੰਧਾ ਅੰਧ ਕਮਾਏ। ਬਹੁ ਸੰਕਟ ਜੋਨੀ ਫਰਮਾਏ, ਜਮ ਕਾ ਜੇਵੜਾ ਕਦੇ ਨਾ ਕੱਟੇ। ਅੰਤੇ ਬਹੁ ਦੁਖ ਪਾਇਆ, ਆਮਣ ਜਾਣਾ ਸ਼ਬਦ ਨਿਵਾਰੇ। ਸੱਚ ਨਾਮ ਰੱਖੇ ਉਰਥਾਰੇ, ਗੁਰ ਕੇ ਸ਼ਬਦ ਮਰੇ ਮਨ ਮਾਰੇ। ਹੋਮੇ ਜਾਏ ਸਮਾਇਆ, ਆਮਣ ਜਾਣੇ ਪਰਜ ਵਗੋਈ। ਬਿਨ ਸਤਿਗੁਰ ਸਿਰ ਕੋਈ ਨਾ ਹੋਈ। ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤਵੇ ਵਿਕਾਰਾ, ਮਾਇਆ ਮੋਕਾ ਇਓ ਪਸਾਰਾ। ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚ ਦੂਤ ਵਸਿਆ। ਵਾਜਗੁਰੂ ਹੈ ਮੋਹ ਗੁਬਾਰਾ, ਫਿਰ ਫਿਰ ਡੁੱਬੇ ਵਾਰੋ ਵਾਰਾ। ਸਤਿਗੁਰ ਭੇਟੇ ਸੱਚ ਰੜਾਏ, ਸੱਚ ਨਾਮ ਮਨ ਪਾਇਆ। ਸਾਚਾ ਦਰ ਸਾਚਾ ਦਰਬਾਰਾ, ਸੱਚੇ ਸੇਵੇ ਸ਼ਬਦ ਪਿਆਰਾ। ਸੱਚੀ ਤੁਣ ਸੱਚੇ ਗੁਣ ਗਾਵਾ, ਸੱਚੇ ਮਾਏ ਸਮਾਇਆ। ਕਰੇ ਅੰਦਰ ਕੋ ਕਰ ਪਾਏ, ਗੁਰ ਕੇ ਸ਼ਬਦ ਸਹਿਜ ਸੁਭਾਏ। ਉਥੇ ਸੋਗ ਵਿਯੋਗ ਨਾ ਵਿਆਪੇ, ਸਹਿਜੇ ਸਹਿ ਸਮਾਇਆ। ਦੂਜੇ ਪਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸਾ। ਕੁਸੰਗਤ ਬਹਿ ਸਦਾ ਦੁਖ ਪਾਵੇ, ਦੁਖੋ ਦੁਖ ਕਮਾਇਆ। ਸਤਿਗੁਰ ਬਾਜੋ ਸੰਗਤ ਨਾ ਹੋਈ, ਬਿਨ ਸਬਦੇ ਪਾਰ ਨਾ ਪਾਏ ਕੋਈ। ਸਹਿਜੇ ਗੁਣ ਰਵੇ ਦਿਨ ਰਾਤੀ, ਜੋਤੀ ਜੋਤ ਮਿਲਾਇਆ। ਕਾਇਆ ਬਿਰਖ ਪੰਖੀ ਵਿੱਚ ਵਾਸਾ, ਅੰਮ੍ਰਿਤ ਚੁਗੇ ਗੁਰ ਸ਼ਬਦ ਨਿਵਾਸਾ। ਉਡੇ ਨਾ ਮੂਲੇ ਨਾ ਆਵੇ ਨਾ ਜਾਹੀ, ਨਿਰਕਰ ਵਾਸਾ ਪਾਇਆ। ਕਾਇਆ ਸੋਧੇ ਸ਼ਬਦ ਵਿਚਾਰੇ, ਮੋਠ ਗੌਰੀ ਪਰਮ ਨਿਵਾਰੇ। ਆਪੇ ਕਿਰਪਾ ਕਰੇ ਸੁਖਦਾਤਾ, ਆਪੇ ਮੇਲ ਮਿਲਾਇਆ। ਸਦਗੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦ ਨਜੀਕ ਪਛਾਣੋ। ਬਿਗਸੇ ਕਮਲ ਕਿਰਨ ਪਰਗਸ, ਪ੍ਰਗਟ ਕਰ ਦੇਖਾਇਆ। ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਜੀਵਾਲੇ ਅਵਰ ਨਾ ਕੋਈ। ਨਾਨਕ ਨਾਮ ਮਿਲੇ ਵਡਿਆਈ, ਆਪ ਗਵਾਏ ਸੁਖ ਪਾਇਆ। ਮਾਰੂ ਸੋਲਹੇ ਮਹੱਲਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੱਚਾ ਆਪ ਸਵਾਰਨ ਹਾਰਾ, ਅਵਰਨ ਸੂਸ ਬੀਜੀ ਕਾਰਾ। ਗੁਰਮੁਖ ਸੱਚ ਵਸੇ ਖਡਯੰਤਰ, ਸਹਿਜੇ ਸੱਚ ਸਮਾਈ ਹੇ। ਸਭਨਾ ਸੱਚ ਵਸੇ ਮਨ ਮਾਹੀ, ਗੁਰ ਪ੍ਰਸਾਦੀ ਸਹਿ ਸਮਾਹੀ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੇ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ। ਸਤਿਗੁਰ ਸੇਵੀ ਅਵਰ ਨਾ ਦੂਜਾ, ਸਤਿਗੁਰ ਤੇ ਨਾਮ ਰਤਨ ਧਨ ਪਾਇਆ। ਸਤਿਗੁਰ ਕੀ ਸੇਵਾ ਭਾਈ ਹੈ, ਬਿਨ ਸਤਿਗੁਰ ਜੋ ਦੂਜੇ ਲਾਗੇ। ਆਵੇ ਜਾਏ ਪ੍ਰਮਰੇ ਅਪਾਗੇ, ਨਾਨਕ ਤਿਨ ਕੀ ਫਿਰ ਗਤ ਹੋਵੇ। ਜੇ ਗੁਰਮੁਖ ਰਹਿ

ਦਸਵੇਂ ਦੁਆਰ ਪ੍ਰਗਟ ਹੋਇ ਆਇਆ। ਤੇ ਅਣਖਦ ਸ਼ਬਦ ਵਜੇ ਤੁਨ ਬਾਣੀ, ਸਹਿਜੇ ਸਹਿ ਸੁਮਾਈ ਹੈ, ਜਿਨ ਕੋ ਕਰਤੇ ਤੁਰ ਲਿਖ ਪਾਈ, ਅਨ ਦਿਨ ਗੁਰ ਗੁਰ ਕਰਤ ਵਿਖਾਈ, ਬਿਨਸ ਗੁਰ ਕੋ ਸੀਜੇ ਨਾਹੀ, ਗੁਰ ਚਰਣੀ ਚਿਤ ਲਾਈ ਹੈ, ਜਿਸ ਪਾਵੇ ਤਿਸੇ ਆਪੇ ਦੇ, ਗੁਰਮੁਖ ਨਾਮ ਪਦਾਰਥ ਲੇ, ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸੁਮਾਈ ਹੈ, ਗਿਆਨ ਰਤਨ ਮਨ ਪ੍ਰਗਟ ਪਇਆ, ਨਾਮ ਪਦਾਰਥ ਸਹਿਜੇ ਲਇਆ, ਇਹ ਵਡਿਆਈ ਗੁਰ ਤੇ ਪਾਈ, ਸਤਿਗੁਰ ਕੋ ਸਭ ਬਲ ਜਾਈ ਹੈ, ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰ ਰਤਨ ਅਪਾਰਾ, ਸਤਿਗੁਰ ਗਿਆਨ ਰਤਨ ਅਧਪਾਰੀ, ਕਰਮ ਮਿਲੇ ਸੁਖ ਪਾਈ ਹੈ, ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਚੌ ਜੁਗ ਨਿਰਮਲ ਅਖਛਾ ਲੋਏ, ਨਾਮੇ ਨਾਮ ਰਤੇ ਸੁਖ ਪਾਇਆ, ਨਾਮ ਰਹਿਆ ਲਿਵਲਾਈ ਹੈ, ਗੁਰਮੁਖ ਨਾਮ ਪ੍ਰਾਪਤ ਹੋਵੇ, ਸਹਿਜੇ ਜਾਗੇ ਸਹਿਜੇ ਸੋਵੇ, ਗੁਰਮੁਖ ਨਾਮ ਸਮਾਏ ਸਮਾਵੇ, ਨਾਨਕ ਨਾਮ ਧਿਆਈ ਹੈ, ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ, ਹਰ ਹਰ ਕਰਤ ਸਦਾ ਮਨ ਬਿਗਸੈ, ਹਰ ਚਰਣੀ ਮਨ ਲਾਈ ਹੈ, ਹਾਂ ਮੂਰਖ ਅਗਿਆਨ ਗਿਆਨ ਕਿਛ ਨਾਹੀ, ਸਗੁਰ ਤੇ ਸਮਝ ਪੜੀ ਮਨ ਮਾਹੀ, ਹੋ ਦਿਆਲ ਕਿਰਪਾ ਕਰ ਹਰ ਜੀਓ, ਸਗੁਰ ਕੀ ਸੇਵਾ ਲਾਈ ਹੈ, ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ, ਸਰਬੇ ਰਵ ਰਹੇ ਆ ਸੁਖਦਾਤਾ, ਆਤਮ ਚੀਨ ਪਰਮ ਪਦ ਪਾਇਆ, ਸੇਵਾ ਸੁਰਤ ਸਮਾਈ ਹੈ, ਜਿਨ ਕੋ ਆਦਮੀ ਲਈ ਵਡਿਆਈ, ਸਤਿਗੁਰ ਮਨ ਵਸਿਆ ਲਿਵਲਾਈ, ਆ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ, ਮਾਰੂ ਮਹੱਲਾ ਚੌਥਾ, ਹਰ ਅਗਮ ਅਗੋਚਰ ਸਦਾ ਅਵਨਾਸੀ, ਸਰਬੇ ਰਵ ਰਹੇ ਆ।

ਜਾਂ ਜਾਪੇ ਕਿਸ਼ਕ ਥਾਊ ਨਾਹੀ, ਤਾਂ ਕਰਤਾ ਭਰਪੂਰ ਸਮਾਹੀ, ਸੁੱਕੇ ਤੇ ਹੁਨਹਰਿਆ ਕੀ ਤੋਨ, ਹਰ ਧਿਆਵੋ ਚੋਜ ਵਿੜਾਣੀ ਹੇ, ਜੋ ਜੀਆਂ ਕੀ ਵੇਦਨ ਜਾਣੇ, ਇਸ ਸਾਹਿਬ ਕੇ ਹੋਂ ਕੁਰਬਾਣੇ, ਇਸ ਆਗੇ ਜਨ ਕਰ ਬੇਨੰਤੀ, ਜੋ ਸਰਬ ਸੁਖਾਂ ਕਾ ਦਾਣੀ ਹੇ, ਜੋ ਜੀਆਂ ਕੀ ਸਾਰ ਨਾ ਜਾਣੇ, ਤੇ ਸਿਉ ਕਿਛ ਨਾ ਕਹੀਏ ਅਜਾਣੇ, ਮੂਰਖ ਸਿਉ ਨਹਿ ਲੂਜ ਪਰਾਣੀ, ਹਰ ਜਪੀਏ ਪਦ ਨਿਰਬਾਣੀ ਹੇ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੇ ਜਲ ਥਾਲ ਜਨਤਾ ਸਭ ਤੈ, ਅਚਿੰਤ ਦਾਨ ਦੇ ਭਰਾ ਮੇਰਾ, ਵਿਜ ਪਾਥਰ ਕੀੜ ਪਖਾਣੀ ਹੇ, ਨਾ ਕਰ ਆਸ ਮੀਤ ਸੁਧ ਪਾਈ, ਨਾ ਕਰ ਆਸ ਕਿਸੇ ਸਹਾ ਵਿਵਹਾਰ ਕੀ ਪਰਾਈ, ਬਿਨ ਹਰ ਨਾਵੇ ਕੋ ਬੇਲੀ ਨਾਹੀ, ਹਰ ਜਪੀਏ ਸਾਰੰਗ ਪਾਣੀ।

ਕਰ ਨਾਮ ਸੁਮਾਇਆ, ਜੋ ਸਰਣ ਪਰੇ ਤਿਸ ਕੀ ਪਤ ਰਾਖੈ, ਜਾਏ ਪੁੱਛੋ ਵੇਦ ਪੁਰਾਣੀ ਹੈ, ਜੇ ਸਰ ਸੇਵਾ ਲਾਏ ਸੋਈ ਚਨ ਲਾਗੇ, ਪੁਰ ਕੇ ਸ਼ਬਦ

ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਪਏ ਇਕੱਤਰਾ ਕਰਦੇ ਭੋਗ ਬਿਲਾਸਾ ਗੇ ਜੋ ਪਿਰ ਕਰੇ ਸੋ ਤਨ ਤਤ ਮਾਨੇ ਤੇ ਤਨੇ ਸੀਗਾ ਰੱਖੇ ਸੰਗਾਨੇ ਮਿਲ ਇਕੱਤਰ ਵਸੇ ਦਿਨ ਰਾਤੀ ਪ੍ਰਿਓ ਦੇ ਤਨੇ ਦਿਲਾਸਾ ਗੇ ਤਨ ਮੰਗੇ ਪ੍ਰਿਓ ਬਹੁ ਵਿਧ ਧਾਵੇ ਜੋ ਪਾਵੇ ਸੋ ਆਣ ਦਿਖਾਵੇ ਏਕ ਵਸਤ ਕੋ ਪਹੁੰਚ ਨਾ ਸਕੇ ਤਨ ਰਹਿਤੀ ਭੂਖ ਪਿਆਸਾ ਗੇ ਤਨ ਕਰੇ ਬਿਨੋ ਦੋ ਕਰ ਜੋਰ ਪ੍ਰੇ ਪ੍ਰਦੇਸ ਨਾ ਜਾਹੋ ਵਸੋ ਕਰ ਮੋਰ ਐਸਾ ਬਣਜ ਕਰੋ ਗਰੇ ਭੀਤਰ ਜਿਤ ਉਤਰੇ ਭੂਖ ਪਿਆਸਾ ਹੇ ਸਗਲੇ ਕਰਮ ਧਰਮ ਯੁਗ ਸਾਧਾ ਬੇਨਹਾ ਰਸ ਸੁਖ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤਸੰਗੇ ਤੋ ਤਨ ਪਿਰ ਆਨੰਦ ਉਲਾਸਾ ਹੇ ਤਨ ਅੰਧੀ ਪਿਰ ਚਬਲ ਸਿਆਨਾ ਪੰਜ ਤਤ ਘਾ ਰਚਨ ਰਚਾਨਾ ਤੇ ਵਖਰ ਕੋ ਤੁਮ ਆਏ ਹੋ ਤੋ ਪਾਇਓ ਸਤਿਗੁਰ ਪਾਸਾ ਹੇ ਤਨ ਕਹੇ ਤੂੰ ਵਸ ਮੈਂ ਨਾਲੇ ਤ੍ਰੇ ਸੁਖ ਵਾਸੀ ਬਾਲ ਗੋਪਾਲੇ ਤੁਝੇ ਬਿਨਾਮ ਹਉ ਕਿਤਹੀ ਨਾ ਲੇਖੇ ਵਚਨ ਦੇ ਛੋੜ ਨਾ ਜਾਸਾ ਗੇ ਫਿਰ ਕਹਿਆ ਹੁਕਮੀ ਬੰਦਾ ਉਹ ਭਾਰੋ ਠਾਕੁਰ ਜੇ ਕਾਣ ਨਾ ਛੰਦਾ ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸਿਧਾਸਾ ਗੇ ਜੋ ਪ੍ਰੇ ਬਜਨ ਕਹੇ ਤਨ ਸਾਚੇ ਤਨ ਕਛੂ ਨਾ ਸਮਝੇ ਚੰਚਲ ਕਾਚੇ ਬਹੋਰ ਬੋਰ ਫਿਰ ਹੀ ਸੰਗ ਮੰਗੇ ਉਹ ਬਾਤ ਜਾਣੇ ਕਰ

ਸਤਿਗੁਰ ਪ੍ਰਸਾਦ, ਗੁਰ ਗੋਪਾਲ ਗੁਰ ਗੋਵਿੰਦਾ, ਗੁਰ ਦਿਆਲ ਸਦਾ ਬਖਸ਼ਿੰਦਾ, ਗੁਰ ਸਾਸਤ ਸਿਮਰਤ ਖੜਕਰਮਾ, ਗੁਰ ਪਵਿੱਤਰ ਅਸਥਾਨਾ ਹੇ, ਗੁਰ ਸਿਮਰਤ ਸਭ ਕਿਲ ਵਿਖ ਨਾਸੇ, ਗੁਰ ਸਿਮਰਤ ਜਮ ਸੰਗ ਨਾ ਫਾਸੇ, ਗੁਰ ਸਿਮਰਤ ਮਨ ਨਿਰਮਲ ਹੋਵੇ, ਗੁਰ ਕਾਟੇ ਅਪਮਾਨਾ ਹੇ, ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾ ਨਾ ਹੇ, ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਪਣੀਏ, ਕਾਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਹਿ ਦੇਵੇ ਮਾਨਾ ਹੇ, ਅਗਮੇ ਗੋਚਰ ਗੁਰੂ ਦਿਖਾਇਆ, ਪੂਲਾ ਮਾਰਗ ਸਤਿਗੁਰ ਪਾਇਆ, ਗੁਰ ਸੇਵਕ ਕਉ ਵਿਘਨ ਨਾ ਭਗਤੀ, ਹਰ ਪੂਰ ਦ੍ਰਿੜਾਇਆ ਗਿਆਨਾ ਹੇ, ਗੁਰ ਦ੍ਰਿਟਾਇਆ ਸਭ ਨਹੀਂ ਟਾਈ, ਜਲ ਤਲ ਪੂਰ ਰਹਿਆ ਗੋਸਾਈ, ਊਜ ਊਣ ਸਭ ਏਕ ਸਮਾਨਾ, ਮਨ ਲਾਗਾ ਸਹਿਜ ਧਿਆਨਾ ਹੇ, ਗੁਰ ਮਿਲੇ ਸਭ ਤ੍ਰਿਸ਼ਨ ਬੁਝਾਈ, ਗੁਰ ਮਿਲਿਆ ਨੈ ਜੋ ਹੈ ਮਾਈ, ਸਤ ਸੰਤੋਖ ਦੀਆ ਗੁਰਪੂਰੇ, ਨਾਮ ਅੰਮ੍ਰਿਤ ਪੀ ਪਾਨਾ ਹੇ, ਗੁਰ ਕੀ ਬਾਣੀ ਸਮ ਹੈ ਸਮਾਣੀ, ਆਪ ਸੁਣੀ ਤੇ ਆਪ ਵਖਾਣੀ, ਜਿਨ ਜਿਨ ਜਪੀ ਤੇਈ ਸਭ ਨਿਸਤਰੇ, ਤਿਨ ਪਾਇਆ ਨਿਚਲ ਥਾਨਾ ਹੇ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਚੁਗ ਚੁਗ ਕਰੇ ਸੋ ਆਪਣ ਪਾਣੇ, ਸਾਧੂ ਤੂਰ ਜਾਚੇ ਜਨ ਤੇਰੇ, ਨਾਨਕ ਸਤ ਕੁਰਬਾਨਾ ਹੇ, ਮਾਰੂ ਸੋਲ ਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦ ਨਿਰੰਜਨ ਪ੍ਰਭ ਨਿਰੰਕਾਰਾ, ਹਮੇ ਵਰਤੇ ਆਪ ਨਿਰਾਰਾ, ਵਰਨ ਜਾਤ ਚਿਨ

ਜਿਸ ਕਦੇ ਨਾਹੀ ਖਾਓ ਅਵਨਾਸੀ ਅਵਗਤ ਅਗੋਚਰ ਸਭ ਵਿਚ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈ ਕੁੰਠ ਕੇ ਵਾਸੀ ਮਸਕਜ ਪੂਰਮ ਆਗਿਆ ਔਤਰਾਸੀ ਕੇਸ ਵਿਚ ਚਲਦ ਕਰੇ ਨਿਰਾਲੇ ਕੀਤਾ ਲੋੜੇ ਸੋ ਹੋਏਗਾ ਨਿਰਾਹਾਰੀ ਨਿਰਵੈਰ ਸੁਮਾਇਆ ਧਾਰ ਖੇਲ ਚਤਰ ਪੋਜ ਖਾਇਆ ਸਾਵਲ ਸੁੰਦਰ ਰੂਪ ਬਣਾਵੇ ਬੇਣ ਸੁਨਤ ਸਾ ਮੋਹੇਗਾ ਬਨਮਾਲਾ ਬਿਭੂਖਨ ਕਮਲ ਨਾਇਨ ਸੁੰਦਰ ਕੁੰਡਲ ਮੁਗਟ ਬੈਨ ਸੰਘ ਚਕਰ ਗਦਾ ਹੈ ਤਾਰੀ ਮਾਂ ਸਾਰਥੀ ਸਤਸੰਗਾ ਪੀਤ ਪੀਤੰਬਰ ਤੇ ਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰਗ ਤਰ ਭਗਵਾਨ ਬੀਠਲਾ ਮੈਂ ਗਣਤਨ ਆਵੇ ਸਰਬੰਗਾ ਨੇ ਕੰਟਕ ਨੇ ਕੇਵਲ ਕਹੀਏ ਤਨੰਜੇ ਜਲ ਥਲ ਹੈ ਮਹੀਏ ਮਿਰਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਭਗਾ ਪਤਿਤ ਪਾਵਨ ਦੁਖ ਪੈ ਪੰਜਨ ਹੰਕਾਰ ਨਿਵਾਰਨ ਹੈ ਪਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣ ਨ ਕਿਤ ਹੀ ਹੈ ਪਿੱਗਾ ਨਿਰੰਕਾਰ ਅਛਲ ਅਡੋਲੋ ਜੋਤ ਸਰੂਪੀ ਸਭ ਜਗ ਮੋਲੋ ਤੋ ਮਿਲੇ ਆਪ ਮਿਲਾਏ ਆਪੋ ਕੋਈ ਨ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਪਾਵੇ ਆਪ ਖਪਾਵੇ ਤੁਲੇਪ ਨਹੀਂ ਇਕ ਤਿਲ ਰੰਗਾ ਏਕ ਜੀ ਗੁਣ ਕਮਨ ਬਖਾਨੇ ਸਹਿਜ ਫਣੀ ਸਿਰ ਅੰਤ ਨ ਜਾਣੇ ਨਵਤ ਨਾਮ ਜਪੇ ਦਿਨ ਰਾਤੀ ਇਹ ਗੁਣਾ ਹੀ ਪ੍ਰਭ ਕੇ ਸੰਗਾ ਓੜ ਗਹੀ ਜਗਤ ਸਰਣਾਇਆ ਪਏ ਪਿਆਨ ਜਮ ਦੂਤ ਦੁੱਤ ਰਹੇ ਮਾਇਆ ਹੋ ਕਿਰਪਾ ਇੱਛਾ ਕਰ ਰੱਖੋ ਸਾਧ ਸੰਤਨ ਕੇ ਸੰਗ ਸੰਗਾ ਦਿਟ ਮਾਨ ਕੇ ਸਗਲ ਮਥੇਨਾ ਇਕ ਮੰਗੋ ਦਾਨ ਗੋਬਿੰਦ ਸੰਤਰੇਨਾ ਮਸਤਕ ਲਾਏ ਪਰਮ ਪਦ ਪਾਵੋ ਜੇ ਪ੍ਰਾਪਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਤਿਨ ਸਾਧੂ ਚਰਨ ਲੈ ਰਦੇ ਪਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਖਾ ਸ਼ਬਦ ਮਨ ਵਾ ਜੰਗਾ ਕਿਰਤਮ ਨਾਮ ਕਥੇ ਤੇਰੇ ਜੇਬਾ ਸਤਨਾਮ ਤੇਰਾ ਪਰਾ ਪੂਰਬਲਾ ਕਹੋ ਨਾਨਕ ਭਗਤ ਪਏ ਸਰਣਾਈ ਦਿਓ ਦਰਸ਼ਮਨ ਰੰਗ ਲੱਗਾ ਤੇਰੀ ਗਤਮਤ ਤੂੰ ਹੈ ਜਾਣ ਹੈ ਤੂੰ ਆਪੇ ਕਥੇ ਰਹਿ ਆਪ ਵਖਾਣੇ ਨਾਨਕ ਦਾਸ ਦਾਸਨ ਕੋ ਕਰੀਓ ਹਰ ਭਾਵੇ ਦਾਸਾਂ ਰਾਜ ਸੰਗਾ ਮਾਰੂ ਮੁਹੱਲਾ ਪੰਜਵਾਂ ਅੱਲੇ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ਼ ਕਬੂਲਦਾਰਾ ਸੱਚ ਨਿਵਾ ਯਕੀਨ ਮੁਸੱਲਾ ਮਨਸਾ ਮਾਰ ਨਿਵਾਰਿਓ ਆਸਾ ਦੇ ਮਸੀਤ ਮਨ ਮੌਲਾਣਾ।

ਮਾਰਫਤ ਮਣ ਮਾਰੋ ਅਬਦਾਲਾ ਮਿਲੋ ਹਕੀਕਤ ਜਿਦ ਫਿਰ ਨਾ ਮਰਾ ਕੁਰਾਨ ਕਤੇਬ ਦਿਲ ਮਾਏ ਕੁਮਾਹੀ ਦਸ ਔਰਾਤ ਰੱਖੋ ਬਦਰਾਹੀ ਪੰਚ ਮਰਦ ਸਿਦਕਲੇ।

ਲਏ ਆਲਾ ਹੁਜਰਾ, ਸੱਚ ਕਮਾਵੇ ਸੋਈ ਕਾਜੀ, ਜੋ ਦਿਲ ਸੋਧੇ ਸੋਈ ਹਾਜੀ, ਸੋ ਮੁੱਲਾ ਮਲਊਨ ਨਿਵਾਰੇ, ਸੋ ਦਰਵੇਸ਼ ਜਿਸ ਸਿਫਤ ਧਰਾ, ਸਭੇ ਵਸਤ ਸਭੇ ਕਰ ਵੇਲਾ, ਖਾਲਕ ਯਾਦ ਦਿਲੇ

ਤਰਾ ਆਵਲ ਸਿਵਤ ਦੂਜੀ ਸਾਬੂਰੀ ਤੀਜੇ ਹਲੇਮੀ ਚੌਥੇ ਖੈਰੀ ਪੰਜਵੇ ਪੰਜੇ ਇਗਤ ਮੁਕਾਮੇ ਇਹ ਪੰਜ ਵਕਤ ਤੇਰੇ ਅਪਰ ਪਰਾ ਸਗਲੀ ਜਾਨ ਕਰੋ ਮੋਹ ਦੀਫਾ ਬਦ ਅਮਲ ਛੋੜ ਕਰੋ ਹੱਥ ਕੂਜਾ ਖੁਦਾਏ ਏਕ ਬੁਝ ਦੇਵ ਹੋ ਬਾਂਗਾ ਬੁਰਗੂ ਬਰ ਖੁਰਦਾਰ ਖਰਾ ਹੱਕ ਹਲਾਲ ਬਖੋਰੋ ਖਾਣਾ ਦਿਲ ਦਰੀ ਆਓ ਤੋਵੋ ਮੈਂ ਲਾਣਾ।

ਮੇਰ ਮੇਹਰਵਾਨਾ ਸੋਈ ਮਰਦ ਮਰਦ ਮਰਦਾਨਾ ਤੋਈ ਸੇਖ ਮਸਾਇਕ ਹਾਜੀ ਤੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਵਤ ਮੁਹੱਬਤ ਅਥਾ ਰਹੀਮਾ ਹਕ ਹੁਕਮ ਸੱਚ ਖੁਦਾਇਆ ਬੁੱਝ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬੇਰਾਜੇ ਆਪੇ ਥਾਪ ਥਾਪੇ ਸਾਜੇ ਪ੍ਰਭ ਕੀ ਸਰਣ ਗਏ ਤ ਸੁਖ ਪਾਈਏ ਜਿ ਪਵਨਾ ਵਿਆਪੇ ਬਾਲਕਾ ਗਰਭ ਅਗਨ ਮੈਂ ਜਿਨੇ ਉਬਾਰਿਆ ਰਗਤ ਕਿਰਮ ਮੈਂ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਦ ਪਾਲਿਆ ਉਹ ਸਗਲ ਘਟਾਂ ਕਾ ਮਾਲਕਾ ਚਰਨ ਕਮਲ ਸਰਣਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਭਉ ਨਹੀਂ ਕਾਲ ਕਾ ਸਮਰੱਥ ਅਕਥ ਅਗੋਚਰ ਦੇਵਾ ਜੀ ਜਨਸਵਤਾ ਕੀ ਸੇਵਾ ਅੰਡਜ ਜੇਰਜ ਸਿਹਤ ਉਦਭੁਜ ਬਹੁ ਪ੍ਰਕਾਰੀ ਪਾਲਕਾ ਇਸੇ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਸ ਅੰਤਰ ਮਾਨਾ ਤਰ ਗਏ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲ ਕਾ ਆਦ ਅੰਤ ਮਤ ਪ੍ਰਸੋਈ ਆਪੇ ਕਰਤਾ ਕਰੇ ਸੋਈ ਪ੍ਰੰਪੋ ਮਿਟਿਆ ਸਾਧ ਸੰਗ ਤੇ ਦਾਲਦਨਾ ਕੋਈ ਕਾਲ ਕਾ ਉਤੋਂ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋਰ ਵਾਲਾ ਬਾਸਨ ਮੇਟ ਨਿਬਾਸਨ ਹੋਈਏ ਕਲ ਮਰ ਸਗਲੇ ਜਾਲ ਕਾ ਸੰਤਾਂ ਕੀ ਏ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੇ ਨਾਲੀ ਸਾਸ ਸਾਸ ਅਰਾਧਨ ਹਰ ਹਰ ਕਿਉਂ ਸਿਮਰਤ ਕੀ ਜੇ ਆਲ ਕਾ ਜੇ ਦੇਖਾ ਤੇ ਅੰਤਰ ਜਾਮੀ ਨਿਮਖ ਨਾ ਵਿਸਰੋ ਪ੍ਰਭ ਮੇਰੇ ਸਵਾਮੀ ਸੇਮਰ ਸੇਮਰ ਜੀਵੇ ਤੇਰੇ ਦਾਸਾਂ ਬਨ ਜਲ ਪੂਰਨ ਥਾਲ ਕਾ ਤੱਤੀ ਵਾਓ ਨਾ ਤਾਕੋ ਲਾਗੇ ਸਿਮਰਤ ਨਾਮ ਅਨਦਿਨ ਜਾਗੇ ਅੰਧ ਵਿਨੋਦ ਕਰੇ ਹਰ ਸਿਮਰਨ ਜੇ ਮਾਇਆ ਸੰਗ ਨਾ ਤਾਲ ਕਾ ਰੋਗ ਸੋਗ ਦੂਤ ਸਨਾਹੀ ਸਾਧ ਸੰਗ ਹਰ ਕੀਰਤਨ ਗਾਹੀ

ਜੋ ਜੋ ਜਪੇ ਸੋਈ ਵਡਭਾਗੀ, ਬੋੜ ਨਾ ਜੋ ਨੀ ਪਾਵਣਾ, ਜਿਸ ਨੂੰ ਬਿਸਰੇ ਪੁਰਖ ਬਿੜਾਤਾ, ਜਲਤਾ ਫਿਰੇ ਰਹੇ ਨਿਰਤਾਤਾ, ਅਕਿਰਤ ਕਣੇ ਕੋ ਰੱਖੇ ਨਾ ਕੋਈ, ਨਰਕ ਕੋਰ ਮੈਂ ਪਾਵਣਾ, ਜੀਉ ਪ੍ਰਾਣ ਤਨ ਤਨ ਜਿਨ ਸਾਜਿਆ, ਮਾਦ ਗਰਭ ਮੈਂ ਰੱਖ ਨਿਵਾਜਿਆ, ਤਿਸਿਓ ਪ੍ਰੀਤ ਛਾੜ ਅਨਰਾਤਾ, ਕਾਹੂ ਸਿਰੇ ਨਾ ਲਾਵਣਾ, ਤਾਰ ਅਨੁਗ੍ਰਹ ਸਵਾਮੀ ਮੇਰੇ, ਕੜ ਕੜ ਵਸੇ ਸਭਨ ਕੇ ਨੇਰੇ, ਹਾਥ ਹਮਾਰੇ ਕਛੁ ਹੋਏ ਨਾਹੀ, ਜਿਸ ਜਣਾਏ ਤਿਸੇ ਜਣਾਵਣਾ, ਜਾ ਕੇ ਮਸਤਕ ਤੁਰ ਲਿਖ ਪਾਇਆ, ਤੇਸੀ ਪੁਰਖ ਨ ਵਿਆਪੇ ਮਾਇਆ, ਨਾਨਕ ਦਾਸ ਸਦਾ ਸਰਣਾਈ, ਦੂਸਰ ਰਵੇ ਨਾ ਲਾਵਣਾ, ਆਗਿਆ ਦੂਸੂ ਸਭ ਕੀਨੇ, ਅੰਮ੍ਰਿਤ ਨਾਮ ਬਿਰਲੇ ਹੀ ਚੀਨੇ, ਤਾਕੀ ਕੀਮਤ ਕਹਿਣ ਨਾ ਜਾਈ, ਜਲ ਤਦ ਓਈ ਸਮਾਵਣਾ, ਤੋਈ ਭਗਤ ਸੋਈ ਵਡਦਾਤਾ, ਤੋਈ ਪੂਰਨ ਪੁਰਖ ਵਿਧਾਤਾ, ਬਾਲ ਸਹਾਈ ਸੋਈ ਤੇਰਾ, ਜੋ ਤੇਰੇ ਮਨ ਪਾਵਣਾ, ਮਿਰਤ ਦੂਖ ਸੁਖ ਲਿਖ ਪਾਏ, ਤਿਲ ਨੀ ਵਧੇ ਕਟੇ ਨਾ ਘਟਾਏ, ਸੋਈ ਹੋਏ ਜੇ ਕਰਤੇ ਪਾਵੇ, ਕਹਿ ਕੇ ਆਵਣਾ ਅੰਧ ਕੂਬ ਤੇ ਸੇਈ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਕਿਰਪਾ ਤਾਰਖੇ ਘਰ ਆਪਣੇ, ਮੇਰੇ ਸਾਧੂ ਗੋਬਿੰਦ ਧਿਆਵਣਾ, ਤੇਰੀ ਕੀਮਤ ਕਹਿਣ ਨਾ ਜਾਈ, ਅਚਰਤ ਰੂਪ ਵੱਡੀ ਵਡਿਆਈ, ਭਗਤ ਦਾਨ ਮੰਗੇ ਜਨ ਤੇਰਾ, ਨਾਨਕ ਬਲ ਬਲ ਜਾਵਣਾ, ਮਾਰੂ ਵਾਰ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ, ਵਿਣ ਗਾਹਕ ਗੁਣ ਵੇਚੀਏ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਿਕਾਏ, ਗੁਣ ਤੇ ਗੁਣ ਮਿਲ ਪਾਈਏ ਜੇ ਸਤਿਗੁਰ ਮਾਏ ਸੁਮਾਏ, ਮੋਲ ਅਮੋਲ ਨਾ ਪਾਈਏ ਵਣਜ ਨਾ ਲੀਜੇ ਹਾਟ, ਨਾਨਕ ਪੂਰਾ ਤੋਲ ਹੈ ਕਹੋ ਨਾ ਹੋਵੇ ਘਾਟ, ਮਹੱਲਾ ਚੌਥਾ ਨਾ ਵਿਹੂਣੇ ਪਰਮਸੈ, ਆਵੇ ਜਾਵੇ ਨੀਤ, ਇੱਕ ਬੰਦ ਇੱਕ ਟੀਲਿਆ, ਇੱਕ ਸੁਖੀ ਹਰ ਪ੍ਰੀਤ, ਨਾਨਕ ਸੱਚਾ ਮਨ ਲਏ ਸਜ ਕਰਨੀ ਸਚ ਰੀਤ, ਪੌੜੀ ਗੁਰ ਤੇ ਗਿਆਨ ਪਾਇਆ, ਅਧ ਖੜਗ ਕਰਾਰਾ, ਦੂਜਾ ਪ੍ਰਮਗੜ ਕੱਟਿਆ, ਮੋਲੋਭ ਅਹੰਕਾਰਾ, ਹਰ ਕਾ ਨਾਮ ਮਨ ਵਸਿਆ, ਗੁਰ ਸ਼ਬਦ ਵਿਚਾਰਾ, ਸੱਚ ਸੰਜਮ ਮਤ ਕੂਤਮਾ, ਹਰ ਲੱਗਾ ਪਿਆਰਾ, ਸਭ ਸੱਚੋ ਸੱਚ ਵਰਤਦਾ, ਸੱਚ ਸਿਰਜਣਹਾਰਾ, ਸਲੋਕ ਮਹੱਲਾ ਤੀਜਾ, ਕੇਦਾਰਾ ਰਾਗਾਂ ਵਿੱਚ ਜਾਣੀਏ ਪਾਈ, ਸਬਦੇ ਕਰੇ ਪਿਆਰ, ਸਤਸੰਗ ਸਿਉ ਮਿਲਦੋ ਰਹੇ ਸੱਚੇ ਤਰੇ ਪਿਆਰ, ਵਿੱਚੋ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ, ਗੁਣਾਂ ਕੀ ਰਾਸ ਸੰਗ੍ਰਹਿ ਅਵਗਣ ਕੱਢੇ ਵਿਡਾਰ, ਨਾਨਕ ਮਿਲਿਆ ਸੋ ਜਾਣੀਏ ਗੁਰੂ ਨਾ ਛੋਡੇ ਆਪਣਾ, ਦੂਜੇ ਨਾ ਤਰੇ ਪਿਆਰ, ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪਏ ਤੇਰੇ ਡਰ ਨਾਹੇ, ਗੁਰ ਕੇ ਸਭ ਸੰਤੋਖੀਆ, ਨਾਨਕ ਬਿਗਸਤਾ ਨਾ ਏ, ਮਹੱਲਾ ਚੌਥਾ ਚੜ ਬੋਏ ਤੇ ਚਾਲ ਸੋ ਸਾਗਰ ਲਹਿਰੀ ਦੇ, ਠਾਕ ਨਾ ਸੱਚੇ ਬੋਏ ਥੇ ਜੇ ਗੁਰ ਤੀਰਕ ਦੇ, ਤੇਦਰ ਜਾਏ ਉਤਾਰੀਆ ਗੁਰ ਦਿਸੇ ਸਾਵਧਾਨ, ਨਾਨਕ ਨਦਰੀ ਪਾਈਏ ਦਰਗੇ ਚੱਲੇ ਮਾਨ, ਪੌੜੀ ਨੇ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ, ਸੱਚੇ ਤਖਤ ਬੈਠਾ ਨਿਆਉ ਕਰ ਸਤਸੰਗਤ ਮੇਲ ਮਿਲਾਈ, ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣ ਆਈ, ਇੱਥੇ ਸੁਖਦਾਤਾ ਮਨ ਵਸੇ ਅੰਤ ਹੋਏ ਸਖਾਈ, ਹਰ ਸਿਉ ਪ੍ਰੀਤ ਉਪਜੀ ਗੁਰਸੋਜੀ ਪਾਈ, ਸਲੋਕ ਮਹੱਲਾ ਪਹਿਲਾ, ਪੂਲੀ ਪੂਲੀ ਮੈਂ ਫਿਰੀ ਪਾਦਰ ਕਹੇ ਨਾ ਕੋਏ, ਪੁੱਛੋ ਜਾਏ ਸਿਆਣਿਆ ਦੁੱਖ ਕਾਟੇ ਮੇਰਾ ਕੋਏ, ਸਤਿਗੁਰ ਸਾਚਾ ਮਨ ਵਸੇ ਸਾਜਨ ਉਤਹੀ ਠਾਏ, ਨਾਨਕ ਮਨ ਤ੍ਰਿਪਤਾ ਸੀਏ ਸਿਵਤੀ ਸਾਚੇ ਨਾਏ, ਮਹੱਲਾ ਤੀਜਾ।

ਨਾਨਕ ਚਾਨਣ ਗੁਰ ਮਿਲੇ, ਦੁਖ ਬਿਗਜਾ ਲੀ ਨਾ ਏ ਪੌੜੀ, ਮਾਇਆ ਵੇਖ ਨਾ ਪੁੱਲ, ਤੂੰ ਮਨਮੁਖ ਮੂਰਖਾ, ਚਲਦਿਆਂ ਨਾਲ ਨਾ ਚੱਲਈ, ਸਭ ਝੂਠ ਦਰਬ ਲੱਖਾ, ਅਗਿਆਨੀ ਅੰਧ ਨਾ ਬੂਝਈ, ਸਿਰ ਉੱਪਰ ਜਮ ਖੜਗ ਕਲੱਖਾ, ਗੁਰ ਪ੍ਰਸਾਦੀ ਉਭਰੇ

ਪੁਰੀ ਜਗਤ ਨਾ ਚੁਰ ਹੀੜੇ ਸੱਚ ਚਉ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸਾਣੇ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਆਇਥੇ ਉਥੇ ਮੁਕਤ ਹੈ ਜਿਨ ਰਾਮ ਪਛਾਣੇ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮਰਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਪਿਰ ਰਵੇ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਜ ਸੀਲ ਸਤ ਸੰਜਮੀ ਸਾ ਪੂਰੀ ਪਰਿਵਾਰ ਨਾਨਕ ਐਨ ਸਦਾ ਭਲੀ ਫਿਰ ਕੇ ਗੇਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਚਨੀ ਚਾਖਿਆ ਅਨਸ ਠਾਕ ਰਖਾਇਆ ਹਰ ਪੀ ਸਦਾ ਤ੍ਰਿਪਤ ਭਏ ਫਿਰ ਤਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ।

ਨਾਨਕ ਤਨ ਸੁਹਾਗਣੀ ਜੋ ਭਾਵੇ ਵੇ ਪ੍ਰਵਾਹ ਪੌੜੀ ਤਖ਼ਤ ਰਾਜਾ ਸੋਭੈ ਜੇ ਤਖ਼ਤੇ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖੀਏ ਦੂਜੇ ਭਾਏ ਦੁਖ ਹੋਈ ਕੀਤਾ ਕਿਆ ਸਾ ਲਾਈਏ ਜੇ ਜਾਂਦੇ ਬਿਲਮ ਨਾ ਹੋਈ ਨਿਚਲ ਸੱਚਾ ਏਕ ਹੈ ਗੁਰਮੁਖ ਬੂਝੇ ਤੋ ਨਿਚਲ ਹੋਈ ਸਲੋਕ ਮੁਹੱਲਾ ਤੀਜਾ ਸਭਨਾ ਕਾ ਫਿਰ ਏਕ ਹੈ ਫਿਰ ਬਿਨ ਖਾਲੀ ਨਾਗ ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਹਾਏ ਸੁਮਾਗੇ ਮੁਹੱਲਾ ਤੀਜਾ ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁਟੀਏ ਜੇ ਰਾਚੇ ਸਚ ਰੰਗ ਗੂੜੇ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁਟੀਏ ਜੇ ਚਿਤ ਲੱਗੇ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੇ ਆਪੇ ਸਿਰਟ ਸਭ ਸਾਜੀਅਨ ਆਪੇ ਵਰਤੀਜੇ ਗੁਰਮੁਖ ਸਦਾ ਸਲਾਹੀਏ ਸੱਚ ਕੀਮਤ ਕੀਜੇ ਗੁਰ ਸਬਦੀ ਕਮਲ ਬੇਗਾਸਿਆ ਏਵ ਹਰਸ ਪੀਜੇ ਆਮਣ ਜਾਣਾ ਠਾਕਿਆ ਸੁਖ ਸਹਿਜ ਸਵੀਜੇ ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਮੁਹੱਲਾ ਤੀਜਾ ਸਹਿਜ ਬਨਸਪਤ ਫੁੱਲ ਫਲ ਪਰ ਵਸੇ ਪੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਫੇ ਰੰਗ ਪੌੜੀ ਜੋਜਨ ਲੂਜੇ ਮਨੇ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆ ਪਛਾਨਾ ਗਿਆਨੀਆਂ ਕਾ ਇਹ ਮਹੱਤ ਹੈ ਮਨ ਮਾਏ ਸਮਾਨਾ ਹਰ ਜੀਓ ਕਾ ਮਹਿਲ ਪਾਇਆ ਸਚ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗ ਤਿਨੇ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਧਰ ਕਰ ਭਿਖਿਆ ਲਿਓ ਦਰਗਹਿ ਲੇਖਾ ਮੰਗੀਏ ਕਿਸ ਕਿਸ ਉੱਤਰ ਦਿਓ ਭਿਖਿਆ ਨਾਮ ਸੰਤੋਖ ਮੜੀ ਸਦਾ

ਮੰਗੀਏ ਸੋ ਦਰਸੇਵਿਓ ਨਾ ਕੋਏ, ਐਸਾ ਸਤਿਗੁਰ ਲੋੜ ਲਹੋ ਜੇ ਜੇਵੜ ਅਵਰ ਨਾ ਕੋਏ। ਤੇ ਸਰਣਾਈ ਛੂਟੀਏ ਲੇਖਾ ਮੰਗੇ ਨਾ ਕੋਏ, ਸੱਚ ਦਰੜਾਏ ਸੱਚ ਦਰੜ ਸੱਚਾ ਉਹ ਸ਼ਬਦ ਦੇ, ਹਿਰਦੇ ਜਿਹਦੇ ਸੱਚ ਹੈ ਤਨ ਮਨ ਪੀ ਸੱਚਾ ਹੋਏ, ਨਾਨਕ ਸੱਚੇ ਹੂ ਮੰਨੇ ਹੈ।

ਮਾਰਨ ਜੋਗ ਹੈ, ਮਾਰ ਨਾ ਸਕੇ ਗਵਾਰ। ਨਾਨਕ ਜੇ ਉਹ ਮਾਰੀਏ ਗੁਰਸਬਦੀ ਵਿਚਾਰ, ਇਹੋ ਮਨ ਮਾਰਿਆ ਨਾ ਮਰੇ ਜੇ ਲੋਚੇ ਸਭ ਕੋਏ। ਨਾਨਕ ਮਨ ਹੀ ਕਉ ਮਨ ਮਾਰਸੀ, ਜੇ ਸਤਿਗੁਰ ਭੇਟੇ ਸੋਏ। ਪੌੜੀ ਦੋਵੇਂ ਤਰਫਾਂ ਉਪਾਈ ਹੋਣ, ਵਿੱਚ ਸਖਤ ਸੇ ਵਸ, ਸਖਤੀ ਕਿਨੇ ਨਾ ਪਾਇਓ ਫੇਰ ਜਨਮ ਬਿਨਸ। ਗੁਰ ਸੇਵੇ ਸਾਂਤ ਪਾਈਏ, ਜਪ ਸਾਸ ਗਿਰਸ, ਸਿਮਰਤ ਸਾਸਤ ਸੋਧ ਦੇਖ,

ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਾਖਣ ਮੱਧੇ ਪੂਜੀਆ ਆਪਣੇ ਚੱਜ ਵੀ ਚਾਰ ਮਤ ਸੱਚਾ ਅੱਖ

ਏ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ, ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ, ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੂਜੈ, ਗੁਰ ਸਬਦੀ ਹਰ ਖੇਦੀ ਹੈ ਹਰ ਜਪ ਹਰ ਬੂਜੈ, ਸੋ ਹਰ ਸਰਣਾਈ ਛੁੱਟੀ ਹੈ ਜੋ ਮਨ ਸਿਉ ਜੂਜੈ, ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ। ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ, ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗਸੀ।

ਕਾਲਰ ਲਾਦਸ ਸਰ ਲਾਂਘਣ ਲਾਭ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਆਖੁੱਟੋ ਦਰਬ ਅਪਾਰ ਨਾਨਕ ਵੱਖਰ ਨਿਰਮਲਾਓ

ਸੀ ਨਾਨਕ ਮਿਲਣ ਨਾਮ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵਨਿਧ ਨਾਮ ਇੱਕ ਆਪੇ ਪਰਮ ਪੁਰਾਇਣ ਤਿੰਨ ਨੇਫਲ ਕਾਮ ਇੱਕ ਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇੱਕ ਨੀ ਸੁਣ ਕੇ

ਹੋਲ ਤਨ ਪਏ ਮਨ ਵਸੈ ਠੇਕੇ ਪਾਦਰ ਹੀੜ ਆਤ ਡਾਹਪਣ ਦੁਖ ਕਣੋ ਤੀਨੇ ਥਾ ਪਰੀੜ ਮਹੱਲਾ ਪਹਿਲਾ ਮਾਂਦਲ ਬੇਸ ਤੇ ਬਾਜਣੋ ਘਣੋ ਤੜੀਏ ਜੋਏ ਨਾਨਕ ਨਾਮ ਸਮਾਲ ਤੂੰ ਵਿਚੋ ਅਵਰ ਨਾ।

ਪਵਾਂ ਮਝ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬੇਨ ਕਿਸੇ ਨਾ ਲੱਤੀ ਭੁੱਖ ਪੌੜੀ ਜਿੰਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਣ ਸੋ ਪਾਏ।

ਮਗ ਨਾ ਪਾਵੇ, ਹਰ ਨਾਮ ਧਿਆਵੇ ਦਿਨ ਸਰਾਤ, ਹਰ ਨਾਮ ਸੁਮਾਵੇ। ਸਲੋਕ ਮਹੱਲਾ ਪਹਿਲਾ, ਸੁਣੀਏ ਏਕ ਵਖਾਣੀਏ, ਸੁਰਗ ਮਿਰਤ ਪਿਆਲ, ਹੁਕਮ ਨ ਜਾਈ ਮੇਟਿਆ, ਜੋ ਲਿਖਿਆ ਸੋ ਨਾਲ। ਕੌਣ ਮੂਆ ਕੌਣ ਮਾਰਸੀ, ਕੌਣ ਆਵੇ ਕੌਣ ਜਾਏ, ਕੌਣ ਰਸੀ ਨਾਨਕਾ, ਕਿਸ ਕੀ ਸੁਰਤ ਸੁਮ

ਲੋਇਣੀ ਕੰਨੀ ਸੁਰਤ ਸਮਾਏ ਜੀਭ ਰਸਾਇਣ ਚੂਨੜੀ ਰਤੀ ਲਾਲ ਲਵਾਏ ਅੰਦਰ ਮੁਸਕ ਚਖੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਜੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੇ ਇਹੋ ਅਖੁੱਟ ਕਦੇ ਨਾ ਨਿਖੁੱਟਈ ਖਾਏ ਖਰਚੋ ਪੱਲੇ ਹਰ ਜਨ ਨੇੜ ਨ ਆਵਈ ਜਮ ਕੰਕਰ ਜਮ ਕੱਲੇ ਤੇ ਸਾਸ ਤੇ ਵਣ ਜਾ ਰਿਹਾ ਜਿਨ ਹਰ ਤਨ ਪੱਲੇ ਹਰ ਕਿਰਪਾ ਤੇ ਹਰ ਪਾਈਏ ਜਾਂ ਆਪ ਹਰ ਕੱਲੇ ਸਲੋਕ ਮਹੱਲਾ ਤੀਜਾ ਮਨਮੁਖ ਵਾਪਾਰੇ ਸਾਰ ਨਾ ਜਾਣਨੀ ਬੇਖ ਬੇਹੱਜ ਹੈ ਬੇਖ ਸੰਗ੍ਰਹਿ ਬਿਸੋ ਤਰੇ ਪਿਆਰ ਬਾਰਹੋਂ ਪੰਡਤ ਸਦਾਏ ਦੇ

ਹੁਕਮ ਮੰਨੇ ਦੁਖ ਜਾਏ, ਆਪੇ ਦਾਤਾ ਸੁਖੇ ਦਾ ਆਪੇ ਦੇ ਸਜਾਏ। ਨਾਨਕ ਏਵੈ ਜਾਣੀਏ ਸਭ ਕਿਛ ਤਿਸੇ ਰਜਾਏ ਪੌੜੀ। ਹਰ ਨਾਂ ਬਿਨਾ ਜਗਤ ਹੈ ਨਿਰਧਨ, ਬਿਨ ਨਾਵੇ ਤ੍ਰਿਪਤ ਨਾਹੀ। ਦੂਜੇ ਪਰਮ ਭੁਲਾਇਆ ਹਉਮੈ ਦੁਖ ਪਾਹੀ, ਬਿਨ ਕਰਮਾ ਕਿਛੂ ਨਾ ਪਾਈਐ। ਜੇ ਬਹੁਤ ਲੋਚਾਹੀ ਆਵੇ ਜਾਏ ਜੰਮੇ ਮਰੇ, ਗੁਰ ਸ਼ਬਦ ਛੁਟਾਹੀ ਆਪ ਕਰੇ ਕਿਸੇ ਆਖੀਐ, ਦੂਜਾ ਕੋ ਨਾਹੀ। ਸਲੋਕ ਮਹੱਲਾ ਤੀਜਾ। ਇਸ ਜਗ ਮੈਂ ਸੰਤੀ ਤਨ ਖੱਟਿਆ, ਜਿਨ੍ਹਾਂ ਸਤਿਗੁਰ ਮਿਲਿਆ ਪ੍ਰਵਿਆਏ। ਸਤਿਗੁਰ ਸੱਚ ਦ੍ਰਿੜਾਇਆ, ਇਸ ਤਨ ਕੀ ਕੀਮਤ ਕਹੀ ਨਾ ਜਾਏ। ਇਤ ਤਨ ਪਾਇਆ ਭੁਖ ਲੱਥੀ, ਤੁਖ ਵਸਿਆ ਮਨ ਆਏ। ਜਿਨ੍ਹਾਂ ਕਉ ਤੁਰ ਲਿਖਿਆ ਤਿਨੀ ਪਾਇਆ ਆਏ। ਮਨਮੁਖੋ ਜਗਤ ਨਿਰਧਨ ਹੈ, ਮਾਇਆ ਨੂੰ ਬਿਲ ਲਾਏ। ਅਨ ਦਿਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ। ਸਾਂਤ ਨਾ ਕਦੇ ਆਵਈ, ਨੈ ਸੁਖ ਵਸੇ ਮਨ ਆਏ। ਸਦਾ ਚਿੰਤ ਚਿਤ ਵਧਾ ਰਹੇ, ਸਹਿਸਾ ਕਦੇ ਨਾ ਜਾਏ। ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ। ਸਦਾ ਸਦਾ ਸੁਖਮੈ ਰਹੇ, ਸੱਚੇ ਮਾਏ ਸੁਮਾਏ ਮਹੱਲਾ ਤੀਜਾ। ਜੇਨ ਉਪਾਈ ਮੇਦਨੀ, ਸੋਈ ਸਾਰ ਕਰੇ। ਏਕੋ ਸਿਮਰੋ ਪਾਏ ਰਹੋ, ਇਸ ਬਿਨ ਅਵਰ ਨਾ ਕੋਏ। ਖਾਣਾ ਸ਼ਬਦ ਚੰਗਿਆਈਆਂ, ਜਿਤ ਖਾਧੇ ਸਦਾ ਤ੍ਰਿਪਤ ਹੋਏ। ਪਹਿਨਣ ਸ਼ਬਦ ਸੁਨਾਏ ਹੈ, ਸਦਾ ਸਦਾ ਉਹ ਊਜਲਾ ਮੇਰਾ ਕਦੇ ਨਾ ਹੋਏ। ਸਹਿਜੇ ਸਤਨ ਖੱਟਿਆ, ਥੋੜਾ ਕਦੇ ਨਾ ਹੋਏ। ਦੇਹੀ ਨੋ ਸ਼ਬਦ ਸੀਗਾਰ ਹੈ, ਜਿਤ ਸਦਾ ਸਦਾ ਸੁਖ ਹੋਏ। ਨਾਨਕ ਗੁਰਮੁਖ ਬੁੱਝੀਐ, ਜਿਸ ਨੂੰ ਆਪ ਵਿਖਾਲੇ ਸੋਏ ਪੌੜੀ। ਅੰਤਰ ਜਬ ਤਬ ਸੰਜਮੋ ਗੁਰਸ਼ਬਦੀ ਜਾਪੈ। ਹਰ ਹਰ ਨਾਮ ਧਿਆਈਐ ਹਉਮੈ ਅਗਿਆਨ ਗਵਾਪੈ। ਅੰਦਰ ਅੰਮ੍ਰਿਤ ਭਰਪੂਰ ਹੈ, ਚਾਖਿਆ ਸਾਧ ਜਾਪੈ। ਜਿਨ ਚਾਖਿਆ ਸੇ ਨਿਰਭਉ ਭੈ, ਸੇ ਹਰ ਅਸਤਰਾਪੈ। ਹਰ ਕਿਰਪਾ ਧਾਰ ਪੀ ਆਇਆ, ਫਿਰ ਕਾਲ ਨਾ ਵਿਆਪੈ। ਸਲੋਕ ਮਹੱਲਾ ਤੀਜਾ। ਲੋਕ ਅਵਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੇ ਕੋਏ। ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਗੁਰਪ੍ਰਸਾਦੀ ਗੁਣ ਪਾਈਐਨ, ਜਿਸ ਨੂੰ ਨਦਰ ਕਰੇ ਮਹੱਲਾ ਤੀਜਾ। ਗੁਣ ਅਵਗੁਣ ਸਮਾਨ ਹੈ, ਜੇ ਆਪ ਕੀਤੇ ਕਰਤਾਰ। ਨਾਨਕ ਹੁਕਮ ਮੰਨੇ ਸੁਖ ਪਾਈਐ, ਗੁਰਸ਼ਬਦੀ ਵਿਚਾਰ ਪੌੜੀ। ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਓ। ਗੁਰਸ਼ਬਦੀ ਦਰ ਜਾਣੀਐ, ਅੰਦਰ ਮਹਿਲ ਅਸਰਾਓ। ਖਰੇ ਪਰਖ ਖਜਾਨੇ ਪਾਈਐਨ, ਖੋਟਿਆ ਨਾਹੀ ਥਾਓ। ਸਭ ਸੱਚੋ ਸੱਚ ਵਰਤਦਾ, ਸਦਾ ਸੱਚ ਨਿਆਓ। ਅੰਮ੍ਰਿਤ ਕਾ ਰਸ ਆਇਆ, ਮਨ ਵਸਿਆ ਨਾਓ।

ਨਹੀਂ ਬੂਝਣਾ। ਇਹ ਅੱਖਾਂ ਸਕਸਾ ਮਨ ਮਾਗੇ, ਬਿਨ ਗੁਰ ਤੱਤ ਨਾ ਪਾਈਏ, ਅਲੱਖ ਵਸੇ ਸਭ ਮਾਗੇ, ਸਤਿਗੁਰ ਮਿਲੇ ਤਾਂ ਜਾਣੀਏ, ਜਾਂ ਸ਼ਬਦ ਵਸੇ ਮਨ ਮਾਗੇ, ਆਪ ਗਿਆ ਭ੍ਰਮ ਪਉ ਗਿਆ, ਜਨਮ ਮਰਨ ਦੁੱਖ ਜਾਗੇ, ਗੁਰਮਤ ਅਲੱਖ ਲਖਾਈਏ, ਊਤਮ ਮਤ ਤਰਾਗੇ, ਨਾਨਕ ਸੋ ਹੰਗ ਹੰਗ ਸਾ ਜਪ ਜਾਪੋ, ਤੇਰ ਪਾਵਣ ਤਿਸੇ ਸਮਾਹੇ। ਮਹੱਲਾ ਤੀਜਾ, ਮਨ ਮਾਣਕ ਜਿਨ ਪਰਖਿਆ, ਗੁਰਸਬਦੀ ਵਿਚਾਰ ਸੇਜਨ ਵਿਰਲੇ ਜਾਣੀਐ, ਕਲਯੁਗ ਵਿੱਚ ਸੰਸਾਰ ਆਪੇ ਨੂੰ ਆਪ ਮਿਲ ਰਹਿਆ, ਹਉਮੈ ਦੁਬਦਾ ਮਾਰ, ਨਾਨਕ ਨਾਮ ਰਤੇ ਦੁੱਤਰ ਤਰੇ, ਭੌਜਲ ਬਿਖਮ ਸੰਸਾਰ ਪੌੜੀ, ਮਨਮੁਖ ਅੰਦਰ ਨਾ

ਜਨਮਣਾ ਜਾਏ ਮਾਰ, ਸੱਚ ਨਾਮ ਆਧਾਰ, ਸੋਗ ਨਾਮ ਹੋਏ ਜਰ, ਨਾਨਕ ਨਾਮ ਨਿਧਾਨ, ਮਨ ਮੈਂ ਸੰਜ ਤਾਰ। ਸਲੋਕ ਮੁਹੱਲਾ ਪੰਜਵਾਂ। ਮਾਇਆ ਮਨੋ ਨਾ ਵੀਸਰੈ, ਮੰਗੇ ਦੰਮਾ ਦੰਮ, ਤੋ ਪ੍ਰਚਿਤ ਨ ਆਵਈ, ਨਾਨਕ ਨਹੀਂ ਕਰਮ। ਮੁਹੱਲਾ ਪੰਜਵਾਂ। ਮਾਇਆ ਸਾਥ ਨ ਚੱਲਈ, ਕਿਆ ਲਵਟਾਵੇ ਅੰਧ, ਗੁਰ ਕੇ ਚਰਨ ਧਿਆਏ ਤੂੰ, ਟੁੱਟੇ ਮਾਇਆ ਬੰਧ। ਪੌੜੀ ਭਾਣੇ ਹੁਕਮ ਮਨਾਇਓ, ਭਾਣੇ ਸੁਖ ਪਾਇਆ, ਭਾਣੇ ਸਤਿਗੁਰ ਮੇਲਿਓਨ, ਭਾਣੇ ਸੱਚ ਧਿਆਇਆ, ਭਾਣੇ ਜੇਵੜ ਹੋਰ ਦਾਤ ਨਾਹੀ, ਸੱਚ ਆਖ ਸੁਣਾਇਆ, ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ, ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ। ਸਲੋਕ ਮਹੱਲਾ ਤੀਜਾ। ਜਿਨ ਕੋ ਅੰਦਰ ਗਿਆਨ ਨਹੀਂ, ਭਏ ਕੀ ਨਾਹੀ ਬਿੰਦ, ਨਾਨਕ ਮੋਇਆ ਕਾ ਕਿਆ ਮਾਰਨਾ ਜੇ

ਕੱਚਾ ਜਿਤ ਭਾਵੇ ਤਿਤ ਲਾਏ ਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸਬਦੀ ਰਚਾ ਗੁਰਮੁਖ ਸਦਾ ਸਲਾਈ ਹੈ ਸਭ ਤਿਹਦੇ ਜਚਾ ਜੋ ਨਾਨਕ ਆਪ ਨਚਾਏਂਦਾ ਤਿਵ ਹੀ ਕੋ ਨਚਾ ਸੁਧ ਮਾਰੂ ਵਾਰ ਮਹੱਲਾ ਪੰਜਵਾਂ ਡੱਖਣੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਚੌ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸਦੇ

ਪੰਜਵਾਂ ਉੱਠੀ ਚਾਲੂ ਕੰਤੜੇ ਹੋਂ ਪੱਸੀ ਤੋ ਦੀਦਾਰ ਕਾਜਲ ਹਾਰ ਤੰਬੋਲ ਰਸ ਬਿਨ ਪੱਸੇ ਹਾਵਰਾ ਸ਼ਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਤਾਰਿਆ ਗੁਰਮੁਖ ਕੀ ਤੋ ਥਾਠ ਸਿਰਜ ਸੰਸਾਰਿਆ ਹਰ ਆਗਿਆ ਹੋਏ ਬੇਦ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਨੌਖਣ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ ਵੇਕੀ ਜੰਤਿਓ ਪਾਏ ਅੰਤਰ ਕਲ ਤਾਰਿਆ ਤੇਰਾ ਅੰਤ ਨ ਜਾਣੇ ਕੋਏ ਸੱਚ ਸਿਰਜਣ ਹਾਰਿਆ ਤੂੰ ਜਾਣੇ ਸਭਿਦ ਆਪ ਗੁਰਮੁਖ ਨਿਸਤਾਰਿਆ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾ ਵੇ ਛੋੜ ਜਿਉ ਮਹਿੰਜਾ ਤੋ ਮੋਇਆ ਕਦ ਪਸਤੀ ਜਾਨੀ ਤੋਹੇ ਮਹੱਲਾ ਪੰਜਵਾਂ ਦੁਰਜਨ ਤੂੰ ਜਲ ਪਾੜੀ ਵਿਛੋੜੇ ਮਰ ਜਾਹੇ ਕੰਤਾ ਤੂੰ ਸੌ ਸਿਜੜੀ ਮੈਂ ਡਾ ਹੱਬੋ

ਹੈ ਕੌਣ, ਤੂੰ ਸਿਰਜਿਆ ਸਭ ਸੰਸਾਰ, ਤੂੰ ਨਾਇਕ ਸਗਲ ਭਾਉਣ, ਤੇਰੀ ਕੁਦਰਤ ਕੋਈ ਨਾ ਜਾਣੇ, ਮੇਰੇ ਠਾਕੁਰ ਸਗਲ ਰਾਉਣ, ਤੂੰ ਅੱਪੜ ਕੋਈ ਨਾ ਸਕੈ, ਤੂੰ ਉਬਨਾਸੀ ਜਗ ਉਧਰਣ, ਤੂੰ ਥਾਪੇ ਚਾਰੇ ਜੁਗ, ਤੂੰ ਕਰਤਾ ਸਗਲ ਧਰਨ, ਤੁਧ ਆਵਣ ਜਾਣਾ ਕੀਆ, ਤੁਧ ਲੇਪ ਨਾ ਲੱਗੇ ਤ੍ਰਿਣ, ਜਿਸ ਹੋਵੇ ਆਪ ਦਿਆਲ, ਤਿਸ ਲਾਭੇ ਸਤਿਗੁਰ ਚਰਨ, ਤੂੰ ਹੋਰ ਉਪਾਏ ਨਾ ਲੱਭੀ, ਅਵਨਾਸੀ ਸਿਸ਼ਟ ਕਰਨ, ਦੱਖਣੇ ਮਹੱਲਾ ਪੰਜਵਾਂ, ਜੇ ਤੂੰ ਵੱਤੇ ਅੰਗਣੇ, ਅਬ ਤਰਤ ਸੁਹਾਵੀ ਹੋਏ, ਇੱਕ ਸਕੰਤੇ ਬਾਰੀ, ਮੈਂਡੀ ਵਾਤ ਨਾ ਪੁੱਛੇ ਕੋਏ ਮਹੱਲਾ ਪੰਜਵਾਂ, ਅੱਬੇ ਟੋਲ ਸੁਹਾਵਣੇ, ਸੋ ਬੈਠਾ ਅੰਗਣ ਮੱਲ, ਪਈ ਨਾ ਵੰਜੇ ਬਿਰਥੜਾ, ਜੋ ਕਰ ਆਵੇ ਚੱਲ ਮਹੱਲਾ ਪੰਜਵਾਂ, ਸੇਜ ਵਿਛਾਈ ਕੰਤ ਕੂ, ਕੀਆ ਹਬ ਸੀਗਾਰ, ਇਤੀ ਮੰਝ ਨਾ ਸਮਾਵਈ, ਜੇਗਲ ਪੈਰਾ ਹਾਰ ਪੌੜੀ, ਤੂੰ ਪਾਰ ਬ੍ਰਹਮ ਪਰਮੇਸ਼ਰ, ਜੋਨ ਨਾ ਆਵਹੀ, ਤੂੰ ਹੁਕਮੀ ਸਾਜੇ ਸ੍ਰਿਸ਼ਟ, ਸਾਜ ਸਮਾਵਹੀ, ਤੇਰਾ ਰੂਪ ਨਾ ਜਾਈ ਲਖਿਆ, ਕਿਉਂ ਤੁਝੇ ਧਿਆਵਹੀ, ਤੂੰ ਸਭ ਮੈਂ ਵਰਤੇ ਆਪ, ਕੁਦਰਤ ਦੇਖਾਵਹੀ, ਤੇਰੀ ਭਗਤ ਫਰੇ ਭੰਡਾਰ, ਤੋਟ ਨਾ ਆਵਹੀ, ਇਹ ਰਤਨ ਜਵੇਹਰ ਲਾਲ, ਕੀਮ ਨਾ ਪਾਵਹੀ, ਜਿਸ ਹੋਵੇ ਆਪ ਦਿਆਲ, ਤਿਸ ਸਤਿਗੁਰ ਸੇਵਾ ਲਾਭਹੀ, ਕਦੇ ਨਾ ਆਵੇ ਤੋਟ, ਜੋ ਹਰ ਗੁਣ ਗਾਵਹੀ, ਦੱਖਣੇ ਮਹੱਲਾ ਪੰਜਵਾਂ, ਜਾਮ ਪੱਸੀ ਹੱਠ ਮੈਂ, ਪਿਰੀ ਬਿਹਿੰਜੇ ਨਾਲ, ਹੱਬੇ ਡੁੱਖ ਉਲਾਹਮ,

ਜੋ ਈਸਾਈ ਮੋਖੜਾ ਮੁਹੱਲਾ ਪੰਜਵਾਂ ਕਿਆ ਗੱਲ ਆਇਓ ਪੂਛ ਪਰ ਵੇਲ ਨਾ ਜੋਗੇ ਕੰਤ ਤੂੰ ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਵ ਸੰਸਾਰ ਜਿਉਂ ਪੌੜੀ ਸੁਗੜ ਸੁਜਾਨ ਸਰੂਪ ਤੂੰ

ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇ ਲੰਤਾ ਇਹੋ ਆਵਾ ਗਮਨ ਰਚਾਇਓ ਕਰ ਚੋਜ ਦੇਖੰਤਾ ਇਸ ਬੌੜ ਗਰਭ ਨਾ ਪਾਵਹੀ ਜੇ ਦੇਵੇ ਗੁਰਮੰਤਾ ਜੋ ਆਪ ਚਲਾਵੇ ਤਿਉਂ ਚੱਲ ਦੇ ਕਿਸ ਵਸ ਨਾ ਜਨਤਾ ਡੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਵੰਦੋ ਜਾਮ ਖਸੰਦੋ ਪੇਰ ਮਹੱਲਾ ਪੰਜਵਾਂ ਸੱਚ ਜਾਣੇ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਆਥੜੀ ਮੰਜ।

ਤੂੰ ਵਰਨਾ ਬਾਰਾ ਇਹ ਮਾਣਸ ਜਾਣੇ ਦੂਰ ਤੂੰ ਵਰਤੇ ਜਹਰਾ ਤੂੰ ਸਭ ਕੜ ਭੋਗੇ ਆਪ ਤੂੰ ਲੇਪ ਨਾ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮੈਂ ਦੇਵ ਵਿਧਾਤੇ ਨਰਹਰਾ ਕਿਆ ਆਰਾਧੇ ਜੇਵਾ ਇੱਕ ਤੂੰ ਅਵਨਾਸੀ ਅਪਰਪਰਾ ਜਿਸ ਮੇਲੇ ਸਤਿਗੁਰ ਆਪ ਇਸਕੇ ਸਭ ਕੁਲ ਤਰਾ।

ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ ਆਨੰਦ ਪਾਇਆ ਸੁਖ ਪਾਇਆ ਮੇਲ ਗੁਰ ਗੋਬਿੰਦਾ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦਾ ਡੱਖਣੇ ਮਹੱਲਾ ਪੰਜਵਾਂ ਦੇਖਣ ਕੂ ਮੁਸਤਾਕ ਮੁਖ ਕੇ ਜੇਹਾ ਤੋ ਧਣੀ ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾ ਮਨ ਤਰਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ ਜਾਣਾ ਲਖ ਪਵੇ ਤੇਰੀ ਡਿਖੰਦੋ ਤਾਂ ਜੀਵ ਸਾ ਮਹੱਲਾ ਪੰਜਵਾਂ ਢਹਿੰਦੀ ਜਾਏ ਕਰਾਰ ਵਹਿਣ ਵਹਿੰਦੇ ਮੈਂ ਡਿੱਠਿਆ ਸੇਈ ਰਹੇ ਅਮਾਣ ਜਿੰਨਾ ਸਤਿਗੁਰ ਪੇਟਿਆ ਪੌੜੀ ਜੇ ਜਨ ਤੇਰੀ ਭੁੱਖ ਹੈ ਤੇ ਦੁੱਖ ਨਾ ਵਿਆਪੇ ਜਿਨ ਜਨ ਗੁਰਮੁਖ ਬੁੱਝਿਆ ਸੋਚ ਕੁੰਡੀ ਜਾਪੇ ਜੋ ਨਰ ਉਸਕੀ ਸਰਣੀ ਪਰੇ ਤਿਸ ਕੰਬੇ ਪਾਪੇ ਜਨਮ ਜਨਮ ਕੀ ਮਲ ਉਤਰੇ ਗੁਰ ਤੂੜੀ ਨਾਪੇ ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੇ ਹਰ ਜੀਓ ਤੂੰ ਸਭਨਾ ਕਾ ਮਿੱਤ ਹੈ ਸਭ ਜਾਣੇ ਆਪੇ ਐਸੀ ਸੋਭਾ ਜਨੇ ਕੀ ਜੇਵਡ ਹਰ ਪ੍ਰਤਾਪੇ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੇ ਡੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀ ਰਵਿਆਸ ਜਿੰਨਾ ਕੀ ਮੈਂ ਆਸੜੀ ਤਿਨਾ ਮਹਿੰਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪਾਉਂਦੀ ਭਾਵ ਪਵਿਆਏ ਜੋ ਬੈਠੇ ਸੇ ਫਥਿਆ ਉਬਰੇ ਪਾਗ ਮਥਾਏ ਮਹੱਲਾ ਪੰਜਵਾਂ ਡਿੱਠਾ ਹੱਬ ਮਜਾਹ ਖਾਲੀ ਕੋਈ ਨਾ ਜਾਣੀਏ ਤੈ ਸਗੀ ਪਾਗ ਮਥਾਹੇ ਜਿੰਨੀ ਮੇਰਾ ਸੱਜਣ ਰਾਵਿਆ ਪੌੜੀ ਹੋ ਢਾਡੀ ਦਰ ਗੁਣ ਗਾਵੰਦਾ ਜੇ ਹਰ ਪ੍ਰਭਾਵੇ ਪ੍ਰਭ ਮੇਰਾ ਫਿਰ ਥਾਵਰੀ ਹੋਰ ਆਵੇ ਜਾਵੇ ਸੋ ਮੰਗਾਂ ਦਾਨ ਗੁਸਵਾਈਆਂ ਜਿਤ ਭੁੱਖ ਲੈ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮੈਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨ ਆਵੇ ਸਭੇ ਇੱਛਾ ਪੂਰੀਆਂ ਲਗ ਪ੍ਰਭ ਕਹਿ ਪਾਵੇ ਹੋ ਨਿਰਗੁਣ ਢਾਡੀ ਬਖਸਿਓਨ ਪ੍ਰਭ ਪੁਰਖ ਵੇਦ ਆਵੇ ਡੱਖਣੇ ਮਹੱਲਾ ਪੰਜਵਾਂ ਜਾਂ ਛੁੱਟੇ ਤਾਂ ਖਾਕ ਤੂੰ ਸੁਨੀ ਕੰਤ ਨ ਜਾਣਹੀ ਦੁਰਜਨ ਸੇਤੀ ਨੇਹੋ ਤੂੰ ਕਹਿ ਗੁਣ ਹਰੰਗ ਮਾਣਹੀ ਮਹੱਲਾ ਪੰਜਵਾਂ ਨਾਨਕ ਜਿਸ ਦਿਨ ਘੜੀ ਨਾ ਜੀਵਣਾ ਵਿਸਰੇ ਸਰੇ ਨਾ ਬਿੰਦ ਤੇਸ ਸਿਉ ਕਿਉ ਮਨ ਰੂਸੀਏ ਜਿਸ ਹਮਾਰੀ ਚਿੰਦ ਮਹੱਲਾ ਪੰਜਵਾਂ ਰਤੇ ਰੰਗ ਪਾਰ ਬ੍ਰਹਮ ਕੈ ਮਨ ਤਨ ਅਤ ਗੁਲਾਲ ਨਾਨਕ ਵਿਣ ਨਾਵੇ ਆਲੂਦਿਆ ਜਿੱਤੀ ਹੋਰ ਖਿਆਲ ਪਵੜੀ ਹਰ ਜੀਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠਗਿਆ ਸੇ ਤੁਦ ਮਾਰ ਨਿਵਾੜਾ ਗੁਰ ਭੌਜਲ ਪਾਰ ਲੰਘਾਇਆ ਜਿੱਤਾ ਪਾਵਾੜਾ ਗੁਰਮਤੀ ਸਭ ਰਸ ਭੋਗਦਾ।

ਪੰਜਵਾਂ ਪਿਰਿਆ ਸੰਧੜੀ ਭੁੱਖ ਮੂਲਾਵਣ ਥੀ ਵਿਤਰ ਜਾਣ ਮਿਠਾਈ ਇੱਖ ਬੇਈ ਪੀੜੇ ਨਾ ਹੁੱਟੇ ਮੁਹੱਲਾ ਪੰਜਵਾਂ ਠੱਗਾ ਨਿਉ ਮਤਰੋੜ ਜਾਣ ਗੰਧਰਬਾ ਨਗਰੀ ਸੋ ਕਟਾਊ ਡੂਏ ਇਸ ਪੰਧਾਣੂ ਕਰ ਕਣੇ ਪੌੜੀ ਅਕਲ ਕਲਾ ਨੈ ਪਾਈਏ ਪ੍ਰਭ ਅਲਖ ਅਲੇਖੰ ਖੜ ਦਰਸ਼ਨ ਪਰਮਤੇ ਫਿਰੇ ਨੈ ਮਿਲ ਗਏ ਪੇਖੰ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖੰ ਵੇਦ ਪੜੇ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੇ ਇਸਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੇ ਜਿਸ ਤੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਕਣੇ ਮਹੱਲਾ ਪੰਜਵਾਂ ਸੋ ਨਿਵਾਹੂ ਗੱਡ ਜੋ ਚਲਾਊ ਨਾ ਥੀਏ ਕਾਰ ਕੂੜਾ ਵੀ ਛੱਡ ਸੰਮਲ ਸੱਚ ਤਣੀ ਮਹੱਲਾ ਪੰਜਵਾਂ ਹਬ ਸੁਮਾਣੀ ਜੋਤ ਜੋ ਜਲਕਟਾਊ ਚੰਦਰਮਾ ਪ੍ਰਗਟ ਥੀ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਾਓ ਆੜ ਪੈਰ ਗੁਣ ਗਾਓ ਨਾਨਕ ਦਰਗੇ ਮੰਨੀਏ ਮਿਲੀ ਨਿਥਾਵੇ ਥਾਓ ਪੌੜੀ ਬਾਹਰ ਪੇਖ ਨਾ ਪਾਈਏ ਪ੍ਰਭ ਅੰਤਰ ਜਾਮੀ ਇੱਕ ਸਹਰ ਜੀਓ ਬਹਾਰੀ ਸਭ ਫਿਰੇ ਨਿਕਾਮੀ ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ ਫਿਰੇ ਗੁਮਾਨੀ ਜਗ ਮੈਂ ਕਿਆ ਗਰਭੇ ਦਾਮੀ ਚਲਦਿਆਂ ਨਾਲ ਨਾ ਚੱਲਈ ਖਿਣ ਜਾਏ ਬੇਲਾਮੀ ਵਿਚਰਦੇ ਫਿਰੇ ਸੰਸਾਰ ਮੈਂ ਹਰ ਜੀ ਹੋ ਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਾਨ ਹਰ ਕਾ ਸੇਵਕੋ ਹਰ ਤਿਸਕੀ ਕਾਮੀ ਡੱਕਣੇ ਮਹੱਲਾ ਪੰਜਵਾਂ ਮੁਖ ਅਲਾਏ ਹਬ ਮਰਨ ਪਾਸ਼ਾਨੰਦੋ ਕੋਏ ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਹਿਕ ਸਿਉ ਮਹੱਲਾ ਪੰਜਵਾਂ ਜਾਣਵ ਸੰਦੋ ਮੰਜ ਪਛਾਣੂ ਕੋ ਹੇਕੜੋ ਤੈਤਨ ਪੜਦਾ ਨਾਹੇ ਨਾਨਕ ਜੈ ਗੁਰ ਫੇਟਿਆ ਮਹੱਲਾ ਪੰਜਵਾਂ ਮਤੜੀ ਕਾਂਡ ਕੁਆਹ ਪਾਪ ਤੁਵੰਦੋ ਪੀਵਸ ਮੂਤਨ ਪ੍ਰੇਮ ਅਥਾਹ ਪਸਣ ਕੂ ਸੱਚਾ ਤਣੀ ਪੌੜੀ ਨਿਰਭਉ ਨਾਮ ਸਾਰਿਆ ਨਾਲ ਮਾਇਆ ਰਚਾ ਆਵੇ ਜਾਏ ਪਵਾਈਏ ਬੋਜੋ ਨੀ ਨੱਚਾ ਬਜਨ ਕਰੇ ਤਾਏ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚ ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ।

ਦਰ ਸੱਚਾ ਡੱਖਣੇ ਮਹੱਲਾ ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ ਨਾਨਕ ਸਬਲ ਜਨਮ ਜੈ ਕੱਢ ਉੱਠਾ ਸੱਚ ਤਣੀ ਮਹੱਲਾ ਪੰਜਵਾਂ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੇ ਮੂਹ ਘਣੀ ਨਾਨਕ ਸੇ ਅੱਖਣੀਆਂ ਬੇਅੰਨ ਜਿਨ ਡਿਸਨ ਦੋ ਮਾਂ ਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ ਓਨ ਹਰ ਨਾਮਾ ਤਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ ਓਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਖਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਪਾਈ ਹੋਆ ਓਈ ਅਲ ਜਗ ਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਢੀਏ ਕੂੜੇ ਕੂੜੀ ਸੋਏ ਨਾਨਕ ਵਿਰਲੇ ਜਾਣੀਏ ਜਿਨ ਸਜ ਪੱਲੇ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲਸ ਸੁਤੜੀ ਸੋ ਸੋ ਡਿੱਠ ਤੈ ਸੁਪਨੇ ਹੋ ਖੰਨੀਏ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਮਨ ਮਜਾਹੂ ਲੱਖ ਤੁਦੋਂ ਦੂਰ ਨਾ ਸੋ ਪਿਰੀ ਪੌੜੀ ਤਰਤ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸਾ ਉਮਰਾਵ ਖਾਨ ਢਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾਸੀ ਕਾਜੀ ਸੇਖ ਮਸਾਇਕਾ ਸਭੇ ਉੱਡ ਜਾਸੀ ਪੀਰ ਪੈਕੰਬਰ ਔਲੀਏ ਕੋ ਥਿਰ ਨਾ ਰਹਾ ਸੀ ਰੋਜਾ ਬਾਂਗ ਨਿਵਾਜ ਕਤੇਵ ਵਿਣ ਬੁੱਝੇ ਸਭ ਜਾਸੀ ਲਖਚੌਰਾ ਸੀ ਮੇਦਨੀ ਸਭ ਆਵੇ ਜਾਸੀ ਨਿਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸੀ ਡੱਖਣੇ ਮਹੱਲਾ ਪੰਜਵਾਂ ਡਿੱਠੀ ਹੱਬ ਟੰਡੋਲ ਹਿਕਸ ਪਾਜ ਨਾ ਕੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ ਆਸਕ ਆਸਾ ਬਾਰਾ ਮੂਹ ਮਨ ਵੱਡੀ ਆਸ ਆਸ ਨਿਰਾਸਾ ਇਕ ਤੂੰ ਹਉ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੇ ਓਧ ਬਾਜ ਪਿਆਰੇ ਆਪਣੇ ਬਿਰਖੀ ਨਾ ਤੀਰੋਧ ਪੌੜੀ ਤੜ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋੜ ਤੇ ਤੀਸਾ ਦੇਵਤੇ ਸਣ ਇੰਦਰੇ ਜਾਸੀ ਸਿਮਰਤ ਸਸਤਰ ਵੇਦ ਚਾਰ ਖੱਟ ਦਰਸ ਸਮਾਸੀ ਪੋਥੀ ਪੰਡਿਤ ਗੀਤ ਕਵਿਤ ਕਵਤੇ ਪੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੇ ਵਾਸੀ ਮੁਨ ਜੋਗੀ ਦਿਗੰਬਰ ਜਮੇ ਸਣ ਜਾਸੀ ਜੋ ਦਿਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਤੇ ਪਾਰ ਬ੍ਰਹਮ ਪਰਮੇਸ਼ਰੋ

ਸੁਭ ਦਿਸ਼ਟ ਮੁਹੱਲਾ ਪੰਜਵਾਂ ਸੁਖ ਸਮੂਹਾ ਭੋਗ ਪੂਸ ਬਾਈ ਕੋ ਤਣੀ ਨਾਨਕ ਹੱਬੋ ਰੋਗ ਮ੍ਰਿਤ ਨਾਮ ਵਿਹੂਣਿਆ ਮੁਹੱਲਾ ਪੰਜਵਾਂ ਹਿਗਸ ਕੂ ਤੂੰ ਆਗੇ ਪਛਾਣੂ ਪੀ ਹਿਕ ਕਰ ਨਾਨਕ ਆਸੜੀ ਨਿਭਾਗੇ ਮਾਨੁਖ ਪਰਥਾਈ ਲਜੀਵ ਦੋ ਪੌੜੀ ਨੇਚਲ ਏਕ ਨਰਾਇਣੋ ਹਰ ਅਗਮ ਅਗਧ ਨੇਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲੱਧ ਨੇਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵੱਧ ਸੱਚ ਧਰਮ ਤਪ ਨੇਚਲੋ ਦਿਨ ਰਹਿਣ ਅਰਧ ਦਇਆ ਧਰਮ ਤਪ ਨੇਚਲੋ ਜਿਸ ਕਰਮ ਲਿਖਧ ਨੇਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲੱਧ ਨੇਚਲ ਸੰਗਤ ਸਾਧ ਜਾਨ ਬਜਨ ਨੇਚਲ ਗੁਰਸਦ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧ ਸਲੋਕ ਡੱਖਣੇ ਮੁਹੱਲਾ ਪੰਜਵਾਂ।

ਨਾਨਕ ਤਿਰ ਸਿਉ ਰੱਤਿਆ ਮਹੱਲਾ ਪੰਜਵਾਂ, ਜਿੱਥੇ ਕੋਇ ਕਥਨ ਨਾਉ ਸੁਣਨ ਦੋ ਮਾਂ ਪਿਰੀ, ਮੂੰਹ ਜਲਾਊ ਤਥ ਨਾਨਕ ਪਿਰੀ ਪਸੰਦੋ ਹਰਿਓ ਥੀ ਓਸ। ਮਹੱਲਾ ਪੰਜਵਾਂ, ਮੇਰੀ ਮੇਰੀ ਕਿਆ ਕਰੇ ਪੁੱਤਰ ਕਲਤ।

ਮਤ ਪੈਰੀ ਮਾਰਗ ਗੁਰ ਚੱਲਦ ਪੱਖਾ ਫੇਰੀ ਹੱਥ ਅਕਾਲ ਮੂਰਤ ਹਿਰਦੇ ਧਿਆਏਂਦ ਦਿਨ ਰਹਿਣ ਜਪੰਥ ਮੈਂ ਛੱਡਿਆ ਸਗਲ ਅਪਾਇਣ ਪਰਵਾਸੇ ਗੁਰ ਸਮਰਥ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥ ਪੋਗੋ ਪੁੰਚੋ ਪਾਈ ਹੋ ਪੱਲੇ ਨਾਮ ਅਗਥ ਨਾਮ ਦਾਨ ਇਸ ਨਾਨ ਦਿੜ ਸਦਾ ਕਰੋ ਗੁਰ ਕਥਾ।

ਅੱਠ ਮਜਾਹੂ ਸੋਤਣੀ ਬਿਆਰਾਂ ਡਿੱਠੋ ਕੋਏ ਮਹੱਲਾ ਪੰਜਵਾਂ ਕਥੜੀਆਂ ਸੰਤਾਹ ਤੇ ਸੁਖਾਊ ਪੰਧੀਆਂ ਨਾਨਕ ਲੱਦੜੀਆਂ ਤਿੰਨਾਹਾਂ ਜਿੰਨਾ ਪਾਗ ਮਥਾਲੇ ਮਹੱਲਾ ਪੰਜਵਾਂ ਡੂੰਗਰ ਜਲਾ ਥਲਾ ਭੂਬਣਾ ਫਰਕੰਦਰ ਪਾਤਾਲਾ ਆਕਾਸ ਪੂਰਨ ਹਵ ਘਟ ਨਾਨਕ ਪੇਖ ਜੀਓ ਇਕਤ ਸੂਦ ਪਰੋਤੀ ਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪਰਤ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਦਾ।

ਸੁਖਦਾਇਕ ਗਿਆਨ ਰਾਸ ਨਾਮ ਤਨ ਸੌਂਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹੋਂ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਦੱਖਣੇ ਮਹੱਲਾ ਪੰਜਵਾਂ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਗੀ ਚੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅਧਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਤਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਥਲ ਨੀਰ ਭਰੇ ਸੀਤਲ ਪਵਨ ਚੁਧਾਰ ਦੇ ਸੇਜੜੀਆਂ ਸੋ ਇਨ ਹੀਰੇ ਲਾਲ ਜਿਣ

ਪੀਖੇ ਕਰਨਾ, ਜੇ ਸੋ ਤਾਵੇ ਪ੍ਰਾਣੀਆਂ, ਪਾਵੇ ਤੁਰ ਲੈਣਾ, ਬਿਨ ਕਰਮਾ ਕਿਸ਼ੂ ਨਾ ਲੱਭਈ, ਜੇ ਫਿਰੇ ਸਭ ਤਰਣਾ, ਗੁਰਮਿਲ ਪਾਉ ਗੋਬਿੰਦ ਕਾ, ਭਏ ਡਰ ਦੂਰ ਕਰਨਾ, ਭਏ ਤੇ ਬੈਰਾਗ ਉਪਜੇ, ਹਰ ਖੋਜਤ ਫਿਰਣਾ, ਖੋਜਤ ਖੋਜਤ ਸਹਿਜ ਉਪਜਿਆ, ਫਿਰ ਜਨਮ ਨਾ ਮਰਣਾ, ਆਏ ਕੁਮਾਏ ਤੇ ਆਇਆ, ਪਾਇਆ ਸਾਧ ਸਰਣਾ, ਬੋਇਤ ਨਾਨਕ ਦਿਓ ਗੋਰ, ਜਿਸ ਹਰ ਚੜਾਏ ਤੇ ਪੌਜਲ ਤਰਣਾ। ਸਲੋਕ ਮੁਹੱਲਾ ਪੰਜਵਾਂ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਿਆਸ, ਉਹ ਸਭਨਾ ਕੀ ਰੇਣਕ, ਤਉ ਆਓ ਹਮਾਰੇ ਪਾਸ। ਮੁਹੱਲਾ ਪੰਜਵਾਂ। ਮੁਆ ਜੀਵਨ ਦਾ ਪੇਖ, ਜੀਵਨ ਦੇ ਮਰ ਜਾਨ, ਜਿਨ੍ਹਾਂ ਮੁਹੱਬਤ ਇੱਕ ਸਿਉਂ, ਤੇ ਮਾਨਸ ਪ੍ਰਧਾਨ। ਮੁਹੱਲਾ ਪੰਜਵਾਂ। ਜਿਸ ਮਨ ਵਸੇ ਪਾਰ ਬ੍ਰਹਮ, ਨਿਕਟ ਨ ਆਵੇ ਪੀਰ, ਭੁੱਖ ਤਿਖ ਤਿਸ ਨਾ ਵਿਆਪਈ, ਜਮ ਨਹੀਂ ਆਵੇ ਨੀਰ ਪੌੜੀ, ਕੀਮਤ ਕਹਿਣ ਨਾ ਜਾਈਏ, ਸੱਚ ਸਾ ਅਡੋਲੇ, ਸਿੱਧ ਸਾਧਕ ਗਿਆਨੀ ਧਿਆਨੀਆਂ, ਕੌਣ ਤੁਧ ਨੂੰ ਤੋਲੇ, ਭੰਨਣ ਘਾੜਨ ਸਮਰੱਥ ਹੈ, ਉਪਤ ਸਭ ਪਰਲੇ, ਕਰਨ ਕਾਰਨ ਸਮਰੱਥ ਹੈ, ਘਾਟ ਖੜ ਸਾ ਬੋਲੇ, ਰਿਜਕ ਸਮਾਖੇ ਸਭ ਸੈ, ਕਿਆ ਮਾਨਸ ਡੋਲੇ, ਗਹਿ ਗੰਭੀਰ ਅਥਾਉ ਤੂੰ, ਗੁਣ ਗਿਆਨ ਅਮੋਲੇ, ਸੋਈ ਕੰਮ ਕਮਾਵਣਾ, ਕੀਆ ਤੁਰ ਮੌਲੇ, ਤੁਧੋਂ ਬਾਹਰ ਕਿਛ ਨਹੀਂ, ਨਾਨਕ ਗੁਣ ਬੋਲੇ, ਰਾਗ ਮਾਰੂ ਬਾਣੀ ਕਬੀਰ ਜੀ ਓਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪੰਡਿਆ ਕਮਰ ਕੁਮਤ ਤੋਂ ਲਾਗੇ, ਬੂਡੋ ਗੇ ਪਰਿਵਾਰ ਸਗਲ ਸਿਉਂ, ਆਰਾਮ ਨਾ ਜਪੋ ਅਭਾਗੇ ਰਹਾਓ, ਵੇਦ ਪੁਰਾਣ ਪੜੇ ਕਾ ਕਿਆ ਗੁਣ, ਖਾਲ ਚੰਦਨ ਜਸ ਪਾਰ, ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰ ਸਪਾਰਾ।

ਵਿਆਸ ਕਹਿਤ ਹੈ ਸੁਖ ਕੋ ਪੁੱਛੋ ਜਾਈ, ਕਹਿ ਕਬੀਰ ਆਰਾਮੇ ਰਾਮ ਛੂਟੋ, ਨਾਏ ਤਾਂ ਬੂਢੇ ਪਾਈ, ਬਣੇ ਬਸੇ ਕਿਉਂ ਪਾਈਏ, ਜੌਲਾ ਮਨੋ ਨਾ ਤਰੇ ਵਿਕਾਰ, ਜੇ ਘਰ ਬਣ ਸੰਸਰ ਕੀਆ, ਤੇ ਪੂਰੇ ਸੰਸਾਰ ਸਾਰ ਸੁ ਪਾਈਏ ਰਾਮਾ, ਰੰਗ ਰਵੋ ਆਤਮੈ।

ਜਾਂ ਤੇ ਵਿਖਿਆ ਤੇ ਹੋਏ ਉਦਾਸ, ਅੰਜਨ ਦੇ ਸਵੇ ਕੋਈ ਟੁਕ ਚਾਹਨ ਮਾਏ ਵਿਡਾਨ, ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ, ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀ ਆ ਸਮਝਾਏ, ਅੰਤਰਗਤ ਹਰ ਪੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ, ਰਿੱਦ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਓ ਕਿਆ ਕਾਜ, ਤੇਰੇ ਕਹਿਣੇ ਕੀ ਗਦ ਕਿਆ ਕਹੋ ਮੈਂ ਬੋਲਤ ਹੀ ਬਡਲਾ।

ਬਾਕੀ ਨਿਕਸੀ ਪਾਰੀ ਪੰਜ ਕਿਰਸਾਨ ਵਾ ਪਾਗ ਗਏ ਲੈ ਵਾਧਿਓ ਜੀਓ ਦਰਬਾਰੀ ਕਹੇ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਅੰਬੇਰਾ ਅਬ ਕੀ ਬਾਰ।

ਪਿਆਰ ਸਤਿਗੁਰ ਪ੍ਰਸਾਦ ਅਣਪੋ ਕਿਨੇ ਨਾ ਦੇਖਿਆ ਬੈਰਾਗੀੜੇ ਬਿਨ ਪਏ ਅਣਪਉ ਹੋਏ ਵਣਾ ਹੰਬੇ ਸੋ ਹਜ਼ੂਰ ਦੇਖੇ ਤਾਂ ਪਉ ਪਵੇ ਬੈਰਾਗੀੜੇ ਹੁਕਮੇ ਬੂਝੇ ਤਾਂ ਨਿਰਪਉ ਹੋਏ ਵਣਾ ਹੰਬੇ ਹਰ ਪਾਖੰਡ ਨਾ ਕੀਜੇ ਬੈਰਾਗੀੜੇ ਪਾਖੰਡ ਰੱਤਾ ਸਭ ਲੋਕ ਵਣਾ ਹੰਬੇ ਤਿਸਨਾ ਪਾਸਨਾ ਛੋਡਈ ਬੈਰਾਗੀੜੇ ਮਮਤਾ ਜਾਲਿਆ ਪਿੰਡ ਵਣਾ ਹੰਬੇ ਚਿੰਤਾ ਜਾਲ ਤਨ ਜਾਲਿਆ ਬੈਰਾਗੀੜੇ ਜੇ ਮਨ ਮ੍ਰਿਤਕ ਹੋਏ ਵਣਾ ਹੰਬੇ ਸਤਿਗੁਰ ਬੇਨ ਬੈਰਾਗ ਨਾ ਹੋਵੀ ਬੈਰਾਗੀੜੇ ਜੇ ਲੋਚੇ ਸਭ ਕੋ ਏ ਵਣਾ ਹੰਬੇ ਕਰਮ ਹੋਵੇ ਸਤਿਗੁਰ ਮਿਲੇ ਬੈਰਾਗੀੜੇ ਸਹਿਜੇ ਪਾਵੇ ਸੋਏ ਵਣਾ ਹੰਬੇ

ਦੇਖ ਪਰਮ ਤੇ ਪੁੱਲ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬੇਖਾਨੀ ਕਬੀਰ ਕੋ ਠਾਕੁਰ ਅੰਧ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖਿਦ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛੱਡੇ ਖੇਤ ਕਬੀਰ ਕਾ ਸ਼ਬਦ ਅਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਿਆਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲੇ ਪ੍ਰਭ ਕੀ ਸਰਨ ਪਰਿਓ ਮੁਕਤ ਭਇਓ ਚਹੁ ਜੁਗ ਜਾਨਿਓ ਜਸ ਕੀਰਤ ਮਾਥੇ ਛਤਰ ਤਰਿਓ ਰਾਜਾ ਰਾਮ ਜਪਤ ਕੋ ਨਾ ਤਰਿਓ ਗੁਰ ਉਪਦੇਸ਼ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾ ਪਰਿਓ ਅਰਹਾਉ ਸੰਖ ਚੱਕਰ ਮਾਲਾ ਤਿਲਕ ਬਿਰਾਜ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਭਏ ਰਾਮ ਬਲ ਗਰਜਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕੋ ਦੀਓ ਅਭੈ ਪਦ ਰਾਜ ਭਪੀਖਨ ਅਦਕ ਕਰਿਓ ਨੌਨਿਧ ਠਾਕੁਰ ਦਈ ਸੁਦਾਮੇ ਤਰੂ ਅਟਲ ਅਜਹੂ ਨਾ ਟਰਿਓ ਭਗਤ ਹੇਤ ਮਾਰਿਓ ਹਰਨ ਅਗਸ ਨਰ ਸਿੰਘ ਰੂਪ ਹੋਏ ਦੇ ਤਰਿਓ ਨਾਮਾ ਕਹੇ ਭਗਤ ਬਸ ਕੇਸਵ ਅਜਹੂ ਬਲਕੇ ਦੁਆਰ ਕਰੋ ਮਾਰੂ ਕਬੀਰ ਜੀਓ ਦੀਨ ਵਸਾਰਿਓ ਰੇ ਦੇਵਾਨੇ ਦੀਨ ਵਸਾਰਿਓ ਰੇ ਪੇੜ ਭਰਿਓ ਪਸ਼ੂਆ ਜਿਉ ਸੋਇਓ ਮਨੁੱਖ ਜਨਮ ਗਏ ਹਾਰਿਓ ਰਹਾਓ ਸਾਧ ਸੰਗਤ ਕਭੂ ਨਹੀਂ ਕੀਨੀ ਅਰਚੋ ਤੰਦੇ ਝੂਠ ਸਵਾਨ ਸੂਕਰ ਬਾਸ ਜਿਵੇਂ ਭੜਕਤ ਚੱਲ ਊਠ ਆਸ ਕੋ ਦੀਰਘ ਕਰ ਜਨ ਔਰਨ ਕੋ ਲਗਮਾਤ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ ਕਾਮੀ ਕ੍ਰੋਧੀ ਚਾਤਰੀ ਬਾਜੀਗਰ ਬੇ ਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਹੂ ਨਾ ਸਿਮਰਿਓ ਰਾਮ ਕਹੇ ਕਬੀਰ ਚੇਤੇ ਨਹੀਂ ਮੂਰਖ ਮੁਗਧ ਗਵਾਰ ਆਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਅਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੰਦ ਸਤ ਪੇਧਿਆ ਨਾਲ ਸਤ ਪੂਰਿਆ ਸੂਰ ਸਤ ਖੋੜਸਾ ਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਅਕੜ ਕੜਿਆ ਤੈ ਅਪਿਓ ਪੀਆ ਮਨ ਆਦ ਗੁਣ ਆਦਿ ਵਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਅਰਹਾਉ ਅਰਧ ਕੋ ਅਰਧਿਆ ਸਰਦ ਕੋ ਸਰਦਿਆ ਸਲਲ ਕੋ ਸਲਲ ਸਮਾਨ ਆਇਆ ਬਦ ਜੈ ਦੇਓ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ ਕਬੀਰ ਮਾਰੂ ਰਾਮ ਸਿਮਰ ਪਛਤਾਹੇ ਗਾ ਮਨ ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ ਹਰਹਾਓ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭੁਲਾਹੇਗਾ ਧਾਨ ਜੋਬਨ ਕਾ ਗਰਭ ਨਾ ਕੀਜੈ ਕਦ ਜਿਉ ਗਲ ਜਾਏਗਾ ਜੋ ਜਮ ਆਏ ਕੇਸ ਗਏ ਪਟ ਗਏ ਤਾਂ ਦਿਨ ਕਿਸ਼ਨਾ ਬਸਾ

ਮੇਲੋ ਤਨ ਓ ਮਾਹੇ ਸਰਸੀ ਅਵਗੁਣ ਮਾਰੀ ਮਰੇ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਜੇ ਨਿਕਰ ਬੈਠੇ ਅਜੋ ਤਿਨਾੜੀ ਆਸਾ ਨਾਨਕ ਮਿਲੋ।

ਪਿਤਰ ਸੁਜਾਨ ਵਿਧਾਤਾ ਚੰਚਲ ਜਗਤ ਸੁਭਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਾਪਾਣੇ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਪੱਗ ਨਾਨਕ ਸਾ ਤਨ ਨਾ ਪਿਆਰੀ ਅਵ ਭਗਤੀ ਪਿਰ ਅੱਗ ਓਹ ਤੁਖਾਰ ਪੜੇ ਵਾਣ ਤ੍ਰੈਣ ਰਸ ਸੁਖ ਆਪਤ ਕੀ ਨਾਹੀ ਮਨ ਤਨ ਵਸੈ ਮੁਖੇ ਮਨ ਤਨ ਰਵ ਰਹਿਆ ਜਗ ਜੀਵਨ ਗੁਰ ਸਬਦੀ ਰੰਗ ਮਾਣੀ ਅੰਡਜ ਜੇਰਜ ਸੇਤਜ ਉਦਭੁਜ ਘੜ ਘੜ ਜੋਤ ਸਮਾਣੀ ਦਰਸ਼ਨ ਦਿਓ ਦਇਆ।

ਜਾਣਿਆ ਸਾਜਨ ਸਹਿਜ ਮਿਲੇ ਗੁਣ ਗਏ ਅੰਕ ਸੁਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਾਬੰਕੇ ਤੁਧ ਪਾਵਾਂ ਸਰਨਹਾਵਾਂ ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦ ਸੁਮਾਵ ਉਹ ਨਿਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ

ਨੈਣ ਅੰਧਲੇ ਤਨ ਭਸਮ ਸੇ, ਨਾਨਕ ਦੁਖੀਆ ਜੁਗ ਚਾਰੇ, ਬਿਨ ਨਾਮ ਹਰ ਕੇ ਮਨ ਬਸੇ, ਖੁੱਲੀ ਗੰਢ ਉੱਠ ਲਿਖਿਆ ਆਇਆ ਰਾਮ, ਰਸ ਕੱਠ ਉਠਾ ਕੇ ਬੰਦ ਚਲਾਇਆ ਰਾਮ।

ਲਿਆ ਰਾਮ, ਸੇਵ ਕਸੂਰ ਕਰਮ ਸਤਿਗੁਰ ਸ਼ਬਦ ਦਿਖਾ ਲਿਆ ਰਾਮ, ਗੁਰ ਸ਼ਬਦ ਦਿਖਾ ਲਿਆ ਸੱਚ ਸੰਭਾਲਿਆ, ਅਹੇ ਨਿਸ ਦੇਖ ਵਿਚਾਰਿਆ, ਧਾਵਤ ਪੰਚ ਰਹੇ ਕਰ ਜਾਣਿਆ, ਕਾਮ ਕ੍ਰੋਧ ਬਿਖ ਮਾਰਿਆ, ਅੰਤਰ ਜੋਤ ਪਈ ਗੁਰਸਾਖੀ, ਤੀਨੇ ਰਾਮ ਕਰਮਾ, ਨਾਨਕ ਕਹੋ ਮੇ ਮਾਰ ਪਤੀਣੇ, ਤਾਰਾ ਚੜਿਆ ਲੰਮਾ।

ਤੇ ਮਨ ਮਾਨਿਆ ਜਿਨ ਜਲ ਸਾਲ ਤਿਰ ਪਵਨ ਘੜ ਘੜ ਸਾ ਪਿਆ ਤੋ ਪ੍ਰਾ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਅਪਾਰਾ ਤ੍ਰਿਵਦ ਮੇਟ ਸਮਾਈ।

ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਬਦੀ ਰਸ ਪੀਜੈ ਵਿਣ ਨਾਵੇ ਕੋ ਸੰਗ ਨ ਸਾਥੀ ਆਵੇ ਜਾਏ ਕਨੇਰੀ ਨਾਨਕ ਲਹਾ ਲਏ ਕਰ ਜਾਈਏ ਸਾਚੀ ਸੱਚ ਮਤ ਤੇਰੀ ਸਾਜਨ ਦੇਸ ਵਿਦੇਸੀੜੇ ਸਾ ਨੇੜੇ ਦੇਂਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ ਕਿਉਂ ਪ੍ਰਾ ਮਿਲਾ ਪਿਆਰੇ ਮਾਰਗ ਪੰਥਨ ਜਾਣੋ ਵਿਗੜਾ ਕਿਉਂ ਪਾਈ ਗਏ ਪਿਰ ਪਾਰੇ ਸਤਿਗੁਰ ਸਬਦੀ ਮਿਲੇ।

ਗੁਰ ਅਲੱਖ ਲਖਾਇਆ ਅਵਰ ਨਾ ਦੂਜਾ ਪਾਲੇ, ਗੁਰ ਅਲੱਖ ਲਖਾਇਆ ਜੰਤ ਪਾਇਆ ਜਾਂ ਪ੍ਰਭ ਕਿਰਪਾ ਤਾਰੀ, ਜਗ ਜੀਵਨ ਦਾਤਾ ਪੁਰਖ ਵਿਧਾਤਾ ਸਹਿਜ ਮਿਲੇ ਬਨਵਾਰੀ, ਨਦਰ ਕਰੇ ਤੂੰ ਤਾਰੇ ਤਰੀਏ ਸਚ ਦੇਵ ਹੋ ਦੀਨ ਦਇਆਲਾ, ਪਰਮਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤਪਾਲਾ, ਭਾਰਪੁਰ ਤਾਰ ਰਹੇ ਅਤ ਪਿਆਰੇ

ਆਪ ਉਤਾਪੇ ਇਸ ਪਾਵੇ ਸੋ ਹੋਵੇ। ਨਾਨਕ ਹੀਰਾ ਹੀਰੇ ਵਿਦਿਆ ਗੁਣ ਕੈ ਹਾਰ ਪਰੋਵੇ। ਗੁਣ ਗੁਣੇ ਸਮਾਣ ਮਸਤਕ ਨਾਮ ਨਿਸ਼ਾਣੂ ਸਾ ਸਮਾਇਆ ਚੂਕਾ ਆਵਣ ਜਾਣੂ। ਸੱਚ ਸਾਚ ਪਛਾਤਾ ਸਾਚੇ ਰਾਤਾ ਸਾਚ ਮਿਲੇ ਮਨ ਪਾਵੇ। ਸਾਚੇ ਉਪਰ ਅਵਰ ਨਾ ਦੀਸੇ ਸਾਚੇ ਸਾਚ ਸਮਾਵੇ। ਮੋਹਨ ਮੋਹਿ ਲੀਆ ਮਨ ਮੇਰਾ ਬੰਧਨ ਖੋਲ ਨਿਰਾਰੇ। ਨਾਨਕ ਜੋਤੀ ਜੋਤ ਸਮਾਣੀ ਜਾਂ ਮਿਲਿਆ ਅਤ ਪਿਆਰੇ। ਸਜ ਕਰ ਖੋਜ ਲਹੇ

ਤਾਂ ਛੁੜਸੀ ਜਾਂ ਪਰਮ ਚੁਕਾਏ ਸੀ ਰਾਮ। ਤਨ ਸੰਚ ਹਰ ਹਰ ਨਾਮ ਵੱਖਰ, ਗੁਰ ਸ਼ਬਦ ਪਾਉ ਪਛਾਣ ਹੈ। ਮੈਲ ਪਰ ਹਰ ਸ਼ਬਦ ਨਿਰਮਲ, ਮੈਲ ਕਰ ਸਜ ਜਾਣ ਹੈ। ਪਦ ਨਾਮ ਪਾਵੇ ਕਰ ਸਿਧਾਵੇ, ਚੋਲ ਅੰਮ੍ਰਿਤ ਪੀ ਰਸ। ਹਰ ਨਾਮ ਤੇ ਆਏਗੇ ਸ਼ਬਦ ਰਸ ਪਾਈਏ, ਵਡਭਾਗ ਜਪੀਏ ਹਰ ਜਸੋ।

ਤੇ ਆਇਆ। ਗੁਰਵਾਗ ਸਤਿਗੁਰ ਜੋ ਪਾਏ ਚੱਲੇ, ਤਿਨ ਹਰ ਹਰ ਆਪ ਮਿਲਾਇਆ। ਜੋਤੀ ਜੋਤ ਮਿਲ ਜੋ ਤਸਵਾਣੀ, ਹਰ ਕਿਰਪਾ ਕਰ ਧਰਣੀ ਤਰਾ। ਹਰ ਹਰ ਅਗਮ ਅਗਾਧ, ਅਪਰੰਪਰ ਅਪਰ ਪਰਾ। ਤੁਮ ਸਵਾਮੀ ਅਗਮ ਅਥਾਹ, ਤੂੰ ਕਟ ਕਟ ਪੂਰ ਰਹਿਆ। ਤੂੰ ਅਲਖ ਅਪੇਉ ਅਗਮ, ਗੁਰ ਸਤਿਗੁਰ ਬਚਨ ਲਹਿਆ। ਤਨ ਤਨ ਤੇਜਨ ਪੁਰਖ ਪੂਰੇ, ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ। ਬਵੇਕ ਬੁੱਧ ਵਿਚਾਰ ਗੁਰਮੁਖ,

ਜਿਨ ਸੇਵਿਆ ਗੁਰਮਤਿ ਹਰਿ, ਤਿਨਕੇ ਕੋਟ ਸਭ ਪਾਪ, ਖੇਨ ਪਰ ਹਰ ਹਰ ਦੂਰ ਕਰੇ, ਤਿਨਕੇ ਪਾਪ ਦੁਗ ਸਾ ਬਿਨਸੇ। ਜਿਨ ਮਨ ਚਿਤ ਇਕ ਅਰਾਧਿਆ, ਤਿਨਕਾ ਜਨਮ ਸਭ ਲਿਓ ਸਭ ਕੀ।

ਤੇ ਜਿਨ ਗੁਰ ਭਜਨੀ ਸਚ ਪਾਖਿਆ ਤੇ ਤਨ ਜਾਨਵੜ ਪੁਰਖ ਪੂਰੇ ਜੋ ਗੁਰਮਤ ਹਰ ਜਪ ਪਉ ਬਿਖਮ ਤਾਰੇ ਸੇਵਕ ਜਨ ਸੇਵੈ ਤੇ ਪਰਵਾਨ ਜਿਨ ਸੇਵਿਆ ਗੁਰਮਤ ਹਰੇ ਤੂੰ ਅੰਤਰ ਜਾਮੀ ਹਰ ਆਪ ਜਿਉ ਤੂੰ ਚਲਾਵੇ ਪਿਆਰੇ ਹਉ ਤਿਵੇ ਚਲਾ ਹਮਰੇ ਹਾਦ ਕਿਛ ਨਾਹੇ ਜਾ ਤੂੰ ਮਿਲੇ ਪਾਹੋਂ ਆਏ ਮਿਲਾ ਜਿਨ ਕੋ ਤੂੰ ਹਰ ਮਿਲੇ ਸਵਾਮੀ ਸਭ ਤਿਨ ਕਾ ਲੇਖਾ ਛੁੜਕ ਗਿਆ।

ਪਿਆਰ ਹਰ ਸੰਤ ਸੰਗਤ ਜਨ ਸੁਣੋ ਪਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਥਲ ਮਈਲ ਭਰਪੂਰ ਸਭ ਉਪਰ ਸਾਚ ਤਣੀ

ਤਰਵਿਆ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੇ ਜਿਸਕੇ ਮਸਤਕ ਗੁਰਹਾਥ ਤਿਸ ਹਿਰਦੇ ਹਰ ਗੁਣ ਟਿਕੇ ਹਾਰ ਗੁਣ ਹਿਰਦੇ ਟਿਕੇ ਤਿਸਕੇ ਜਿਸ ਅੰਤਰ ਭਉ ਭਾਵਨੀ ਹੋਈ ਬਿਨ ਪਏ ਕਿਨੇ ਨਾ ਪ੍ਰੇਮ ਪਾਇਆ ਬਿਨ ਪਏ ਪਾਰ ਨਾ ਉਤਰਿਆ ਕੋਈ ਪਾਉ ਭਾਉ ਪ੍ਰੀਤ ਨਾਂਗ ਤਿਸੇ ਲਾਗੇ ਜੇ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਭੰਡਾਰ ਅਸੰਖ ਜੇ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੇ ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਪਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ ਗੁਰਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪਰ

ਗੁਰਬ ਅਭੀਜ, ਗੁਰ ਸਤਿਗੁਰ ਦਰਸ ਪਾਇਆ, ਮਾਰਗ ਪੰਤ ਚੱਲੇ ਗੋਰ, ਸਤਿਗੁਰ ਸੰਗ ਸਿਖਾ, ਆਣ ਦਿਨ ਭਗਤ ਬਾਣੀ, ਖੇਨ ਖੇਨ ਨਿਮਖ ਵਿਖਾ, ਹਰ ਹਰ ਭਗਤ ਬਾਣੀ ਪ੍ਰਭ ਕੇਰੀ, ਸਭ ਲੋਕ ਵੇਖਣ ਆਇਆ, ਜਿਨ ਦਰਸ

ਸਗਰੂ ਪਿੱਛੇ ਜਿਨ ਹਰ ਘਰ ਨਾਮ ਤੇ ਆਇਆ। ਗੁਰਬਚਨ ਮਾਰਗ ਜੋ ਪੰਥ ਚਾਲੇ, ਤਿਨ ਜਮ ਜਾ ਗਾਤੀ ਨੇੜ ਨ ਆਇਆ। ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੇ ਨਾਏ ਲਏ ਸਭ ਛੁਟਕ ਗਇਆ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਤ੍ਰਿਤੀਆ ਆਏ ਸੁਰਸਰੀ,

ਚੰਦਨ ਭਈ ਭਾਈ ਹਮ ਕਰੇ ਕਿਆ ਕਿਸ ਪਾਸ ਮੰਗੇ ਸਭ ਭਾਗ ਸਤਿਗੁਰ ਪਿੱਛੇ ਪਈ ਜਾਗਾਤੀਆ ਉਹ ਪਾਵ ਸਿਆਣਪ ਕਰ ਵਿਚਾਰ ਡਿੱਠਾ ਪਾਨ ਬੋਲ ਕਾ ਸਭ ਉੱਠ ਗਿਆ ਤ੍ਰਿਤੀਆ ਆਏ ਸੁਰਸਰੀ ਤੈ ਕੌਤਕ ਚਲਤ ਪਇਆ ਮਿਲ ਆਏ ਨਗਰ ਮਹਾਜਨਾ ਗੁਰ ਸਤਿਗੁਰ ਓਟ ਗਹੀ ਗੁਰ ਸਤਿਗੁਰ ਗੁਰ ਗੋਬਿੰਦ ਪੁੱਛ ਸਿਮਰਤ ਕੀਤਾ ਸਹੀ ਸਿਮਰਤ ਸਤਿ

ਗੁਰ ਬਚਨ ਨਾਨਕ ਹਰ ਭਗਤ ਲਹੀ, ਮਿਲ ਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ, ਤੁਖਾਰੀ ਸ਼ੰਤ ਮੁਹੱਲਾ ਪੰਜਵਾਂ, ਇੱਕ ਓਅੰਕਾਰ।

ਸਭ ਗੁਣ ਤੇਰੇ, ਖਨੀਏ ਵੰਨਾ ਦਰਸ਼ਨ ਤੇਰੇ, ਦਰਸ਼ਨ ਤੇਰੇ ਸੁਣ ਪ੍ਰਾ ਮੇਰੇ, ਨਿਮਖ ਦਿੱਟ ਪੇਖ ਜੀਵਾਂ, ਅੰਮ੍ਰਿਤ ਨਾਮ ਸੁਣੀਜੇ ਤੇਰਾ, ਕਿਰਪਾ ਕਰੇ ਤਾਂ ਪੀਵਾਂ, ਆਸ ਪਿਆਸੀ ਪਿਰ ਕੇ ਤਾਈ, ਜਿਉਂ ਚਾਤਰਕ ਬੂੰਦੇ ਰੇ, ਕਹੋ ਨਾਨਕ ਜੀੜਾ ਬਲਿਹਾਰੀ, ਦਿਉ ਦਸ ਪ੍ਰਾ ਮੇਰੇ, ਤੂੰ ਸਾਚਾ ਸਾਹਿਬ ਸਾਉ ਅਮਿਤਾ, ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚੇਤਾ, ਪ੍ਰਾਣ ਸੁਖਦਾਤਾ ਗੁਰਮੁਖ ਜਾਤਾ, ਸਗਲ ਰੰਗ ਬਣ ਆਏ, ਸੋਈ ਕਰਮ ਕਮਾਵੇ ਪ੍ਰਾਣੀ, ਜੇਹਾ ਤੂੰ ਫੁਰਮਾਏ, ਜਾ ਕੋ ਕਿਰਪਾ ਕਰੀ ਜਗਦੀਸਰ, ਤਿਨ ਸਾਧ ਸੰਗ ਮਨ ਜਿੱਤਾ, ਕਹੋ ਨਾਨਕ ਜੀੜਾ ਬਲਿਹਾਰੀ, ਜਿਉ ਪਿੰਡ ਤਉ ਦਿੱਤਾ, ਨਿਰਗੁਣ ਰਾਖ ਲਈ

ਸਤਿਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ੍ਰਿਤ ਗਾਵੀਐ ਰੇ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰ ਪੂਰਾ ਮੇਰੇ ਲਖਾਵੀਐ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤੇ ਜਨ ਕੋ ਹਰ ਲਿਵ ਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਪਾਵੇ ਸੋਥਾਏ ਪਾਵੀਐ ਰੇ ਹਰ ਹਰ ਨਾਮ ਅਮੋਲ ਹਰ ਪੈ ਹਰ ਦੇਵੇ ਤਾਂ ਨਾਮ ਧਿਆਵੀਐ ਰੇ ਜਿਸ ਨੂੰ ਨਾਮ ਦੇ

ਪ੍ਰਸਾਦ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰ ਕੇ ਚਰਨ ਤੋਏ ਤੋਏ ਪੂਜੋ ਇਨ ਬਦ ਮੇਰਾ ਹਰ ਪ੍ਰਭ ਲਹੋ ਰੇ ਰਹਾਓ ਕਾਮ ਕ੍ਰੋਧ ਲੋਭ ਅਵਮਾਨ ਵਿਖੇ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੇ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋ ਰੇ ਅੰਤਰ ਕਾ ਅਵਮਾਨ ਜੋਰ ਤੂੰ ਕੇਸ਼ ਕੇਸ਼ ਕਿਸ ਜਾਣਤਾ ਇਹ ਦੂਰ ਕਰੋ ਆਪਣ ਗਹੋ ਰੇ ਜਨ ਨਾਨਕ ਕਉ ਹਰ ਦਇਆਲ ਹੋ ਸੁਆਮੀ।

ਸਤਿਗੁਰ ਪ੍ਰਸਾਦ ਦੀਨ ਬਿਨੋ ਸੁਨ ਦਿਆਲ ਪੰਚ ਦਾਸ ਤੀਨ ਦੁਖੀ ਏਕ ਮਨ ਅਨਾਥ ਨਾਥ ਰਾਖ ਹੋ ਕਿਰਪਾਲ ਰਖਾਓ ਅਨਕ ਜਤਨ ਗਮਨ ਕਰੋ ਖੜ ਕਰਮ ਜੁਤ ਧਿਆਨ ਧਰੋ ਉਪਾਵ ਸਗਲ ਕਰ ਹਾਰਿਓ ਨਹਿ ਉੱਟੇ ਬਿਕਰਾਲ ਸਰਨ ਬੰਦਨ ਕਰਨਾ ਪਤੇ ਪਾਵ ਹਰਣ ਹਰ ਹਰ ਹਰ ਹਰ ਏਕ ਤੂਹੀ ਦੀਨ ਦਿਆਲ ਪ੍ਰਭ ਚਰਨ ਨਾਨਕ।

ਘਰੀ ਕਿਹਾਰੀ ਖੁੱਲੇ ਕਪਟ ਤਟ ਬੁੱਧ ਤ੍ਰਿਸ਼ਨਾ ਜੀਵੋ ਪੇਗ ਦਰਸਾਰੀ ਕੌਣ ਸੋ ਜਤਨ ਉਪਾਓ ਕਨੇਹਾ ਸੇਵਾ ਕੌਣ ਵਿਚਾਰੀ ਮਾਨ ਅਪਮਾਨ ਹੋ ਤਜ ਨਾਨਕ ਸੰਤ ਹੈ ਸੰਗ ਉਧਾਰੀ।

ਹਰ ਬੇਨ ਜਨਮ ਅਕਾਰਤ ਜਾਤ ਤਦ ਗੋਪਾਲ ਅਨ ਰੰਗ ਰਾਜਤ ਮਿਥਿਆ ਪੈਰਤ ਖਾਤ ਰਹਾਉ ਹਨ ਜੋਬਨ ਸੰਪੈ ਸੁਖ ਭੁਗਵੈ ਸੰਗ ਨਿਭਤ ਮਾਤ ਮ੍ਰਿਤਸਿਨਾ ਦੇਖਰ ਚਿਉ ਬਾਵਰ ਦ੍ਰੁਮ ਛਾਇਆ ਰੰਗ ਰਾਤ ਮਾਨ ਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗੈ ਲਿਓ ਦਾਸ ਨਾਨਕ ਕਉ ਪ੍ਰਭ ਜੀ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਈ ਨ ਚਾਲਤ ਸਾਥ ਦੀਨਾ ਨਾਥ ਕਰਣਾ ਪਰਸਵਾਮੀ ਅਨਾਥਾਂ ਕੇ ਨਾਥ ਰਖਾਓ ਸੁਧ ਸੰਪਤ ਵਿਖਿਆ ਰਸ ਭੁਗਵਤ ਨੈ ਨਿਭਤ ਜਮ ਕੇ ਪਾਥ ਨਾਮ ਨਿਧਾਨ ਗਾਓ ਗੁਣ ਗੋਬਿੰਦ ਉਧਰ ਸਾਗਰ ਕੇ ਖਾਤ ਸਰਨ ਸਮਰੱਥ ਅਕਥ ਅਗੋਚਰ ਹਰ ਸਿਮਰਤ ਦੁਖ ਲਾਥ ਨਾਨਕ ਦੀਨ ਤੂਰ

ਜਿਨ੍ਹਾਂ ਕਛ ਬਿਆਪੇ ਸੰਤ ਸੰਗ ਵਿਵਹਾਰ ਰਖਾਉ ਕਰ ਅਨੁਗ੍ਰਹ ਆਪ ਰਾਖਿਓ ਨਹਿ ਉਪਜਤੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਇਤ ਨਹਿ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸਰ

ਪੂਰਨ ਵਿਖੇ ਅਗਨ ਨਾ ਜਲੀ ਗੈ ਪੂਜਾ ਲੀਨੋ ਦਾਸ ਅਪਨੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ।

ਸੰਤਨ ਸੰਗ ਜਾਤਾ, ਸੰਤਨ ਸੰਗ ਜਾਤਾ ਪੁਰਖ ਵਿਧਾਤਾ, ਘੜ ਘਟ ਨਦਰ ਨਿਹਾਲਿਆ, ਜੋ ਸਰਣੀ ਆਵੇ ਸਰਵ ਸੁਖ ਪਾਵੇ, ਤਿਲ ਨਹੀਂ ਪੰਨੇ ਖਾਲਿਆ, ਹਰ ਗੁਣਿਤ ਗਾਏ ਸਹਿਜ ਸੁਭਾਏ, ਪ੍ਰੇਮ ਮਹਾਰਸ ਮਾਤਾ, ਨਾਨਕ ਦਾ ਤੇਰੀ ਸਰਣਾਈ, ਤੂੰ ਪੂਰਨ ਪੁਰਖ ਵਿਧਾਤਾ, ਹਰ ਪ੍ਰੇਮ ਭਗਤ ਜਨ ਵਿਦਿਆ, ਸੇ ਆਨ ਕਦ ਜਾਹੀ, ਮੀਨ ਵਿਸ਼ੋਹਾ ਨਾ ਸਹੇ, ਜਲ ਬਿਨ ਮਰ ਪਾਹੀ, ਹਰ ਬਿਨ ਕਿਉਂ ਰਹੀਏ, ਦੂਹ ਕਿਨ ਸਹੀਏ, ਚਾਤਰਕ ਬੂੰਦ ਪਿਆਸਿਆ, ਤਬ ਰੈਨ ਬਿਹਾਵੇ ਚਕਵੀ ਸੁਖ ਪਾਵੇ, ਸੂਰਜ ਕਿਰਨ ਪਰਗਾਸਿਆ, ਹਰ ਦਰਸ ਮਨ ਲਾਗਾ, ਦਿਨ ਸੁਭਾਗਾ, ਅਨ ਦਿਨ ਹਰ ਗੁਣ ਗਾਹੀ, ਨਾਨਕ ਦਾਸ ਕਹੇ ਬੇਨੰਤੀ, ਤਤ ਹਰ ਬਿਨ ਪ੍ਰਾਣ ਟਿਕਾਹੀ, ਸਾਸ ਬਿਨਾ ਜਿਉ ਦਿਓਰੀ, ਤਤ ਸੋਭਾ ਪਾਵੇ, ਦਰਸ ਬਿਹੂ ਨਾ ਸਾਧ ਜਾਨ, ਖੇਨ ਟਿਕਣ ਨਾ ਆਵੇ, ਹਰ ਬਿਨ ਜੋ ਰਹਿਣਾ, ਨਰਕ ਸੋ ਸਹਿਣਾ, ਚਰਨ ਕਮਲ ਮਨ ਬੇਦਿਆ, ਹਰਸ ਕਵੈਰਾਗੀ ਨਾਮ ਲਿਵ ਲਾਗੀ, ਤਤੋ ਨਾ ਜਾਏ ਨਖੇਤਿਆ, ਹਰ ਸਿਉ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕ ਨਾਮ ਆਵੇ, ਹੋ ਕਿਰਪਾਲ ਨਾਨਕ ਕੇ ਸੁਆਮੀ, ਹਰ ਚਰਨ ਹੈ ਸੰਗ ਸੁਮਾਵੇ, ਖੋਜਤ ਖੋਜਤ ਪ੍ਰਭ ਮਿਲੇ, ਹਰ ਕਰਣਾ ਤਾਰੇ, ਨਿਰਗੁਣ ਨੀਜ ਅਨਾਥ ਮੈਂ।

ਘਟ ਘਟ ਪੂਰ ਸਮਾਨਿਆ, ਸੁਖ ਸਾਗਰੋ ਪਾਇਆ, ਸਹਿਜ ਸੁਖਾਇਆ, ਜਨਮ ਮਰਨ ਦੁਖ ਹਾਰੇ, ਕਰ ਗਏ ਲੀਨੇ ਨਾਨਕ ਦਾਸ ਆਪਣੇ।

ਨਿਭਗੀ ਖੇਪ ਹਮਾਰੀ, ਤਰੀਕ ਕਲਵਾਰ ਗਵਾਰ ਮੂੜ ਮਤ, ਉਲਟੋ ਪਵਨ ਫਿਰਾਵੋ ਮਨ ਮਤ ਵਾਰ, ਮੇਰ ਸਰ ਪਾਠੀ

ਜਤ ਭਾਵੇ ਸਤਿਗੁਰ ਪਿੱਟ ਏਕੋ ਨਾਮ ਬਖਾਨੀ ਬਲੂਆ ਕੇ ਕਰੂਆ ਮੈਂ ਬਸਤੇ ਫੁਲਵਤ ਦੇ ਅਯਾਨੇ ਕਹੋ ਕਬੀਰ ਜੇ ਰਾਮ ਨਾ ਚੇਤੇ ਹੋ ਬੁੱਢੇ ਬਹੁਤ ਸਿਆਣੇ।

ਆਰਾਮ ਬਸਾਰਿਓ ਹੈ ਅਭਿਮਾਨ, ਕਣਕ ਕਾਮਨੀ ਮਾਂ ਸੁੰਦਰੀ, ਪੇਖ ਪੇਖ ਸਚ ਮਾਨ ਰਖਾਓ, ਲਾਲਚ ਝੂਠ ਵਿਕਾਰ ਮਹਾਂਮਤਿ,

ਤਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ ਲੋਕ ਬਪਰਾ ਕਿਆ ਸਰਾਵੇ ਤੀਨ ਲੋਕ ਪਰਵੇਸ਼ ਅਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ।

ਗੁਰ ਦੇਵਾ ਗੁਰ ਅਲਖ ਅਪੇਵਾ, ਫਿਰ ਪਾਵਣ ਸੋਜੀ ਗੁਰ ਕੀ ਸੇਵਾ, ਆਪੇ ਦਾਦ ਕਰੀ ਗੁਰ ਦਾਤੇ, ਪਾਇਆ ਅਲਖ ਅਪੇਵਾ। ਮਨ ਰਾਜਾ ਮਨ ਮਨ ਤੇ ਮਾਨਿਆ, ਮਨਸਾ ਮਨੇ ਸਮਾਈ, ਮਨ ਜੋਗੀ ਮਨ ਬਿਨਸ ਬਿਯੋਗੀ, ਮਨ ਸਮਝੇ ਗੁਣ ਗਾਈ।

ਮੁਹੱਲਾ ਪਹਿਲਾ ਗੁਰ ਕੇ ਸੰਗ ਰਹੇ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨਾ ਜਾਣਸ ਸ਼ਬਦ ਪਛਾਣ ਅੰਤਰ ਜਾਣ ਪਛਾਤਾ ਦੋ ਜਨ ਐਸਾ ਮੈਂ ਮਨ ਭਾਵੇ ਆਪ ਮਾਰ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੇ ਰਹਾਉ ਅੰਤਰ ਬਾਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਕੜ ਕੜ ਅੰਤਰ ਸਰਬ ਨਿਰੰਤਰ ਰਵ ਰਹਿਆ ਸਚ ਵੇਸੋ ਸਾਜ ਰਤੇ ਸਚ ਅੰਮ੍ਰਿਤ ਜੇਵਾ ਮਿਥਿਆ ਮਹਿਲ ਨਾਰਾਈ ਨਿਰਮਲ ਨਾਮ

ਗੁਰਮੁਖ ਰਾਮ ਨਾਮ ਜਬ ਹਿਰਦੇ ਸਹਿ ਸੇਤੀ ਕਰ ਜਾਈਏ ਰਗਾਓ। ਪਰਮ ਭੇਦ ਪਉ ਕਭੂ ਨਾ ਛੂੜਸ, ਆਪ ਜਾਤ ਨਾ ਜਾਨੀ, ਬਿਨ ਹਰ ਨਾਮ ਕੋ ਮੁਕਤ ਨਾ ਪਾਵਸ, ਡੁਬ ਮੋਏ ਬਿਨ ਪਾਨੀ, ਧੰਦਾ ਕਰਤ ਸਗਲੀ ਪਦ ਖੋਬਸ, ਪਰਮ ਨਾ ਮਿਟਸ ਗੁਵਾਰਾ, ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ, ਅੰਧਲੇ ਤੰਦ ਬਸਾਰਾ।

ਨਾਮ ਨਾ ਬੇਨ ਬਿਰਥੇ ਜਗ ਜਨਮਾ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਵੇ ਨੇਫਲ ਮਨ ਭ੍ਰਮਣਾ ਰਖਾਉ ਪੁਸਤਕ ਪਾਠ ਦਾ ਕਰਨ ਵਖਾਣ ਸੰਧਿਆ ਕਰਮ ਤਿਕਾਲ ਕਰੇ ਬਿਨ ਗੁਰ ਸ਼ਬਦ ਮੁਕਤ ਖਾਂ ਪ੍ਰਾਣੀ ਰਾਮ ਨਾ ਬੇਨ ਉਰਜ ਮਰੇ ਡੰਡ ਕਮੰਡਲ ਸਿਖਾ ਸੂਦ ਧੋਤੀ ਤੀਰਥ ਗਮਨ ਅਦ ਭ੍ਰਮਣ ਕਰੇ ਰਾਮ ਨਾ ਬਿਨ ਸਾਂਤ ਨਾ ਆਵੇ ਜਪ ਹਰ ਹਰ ਨਾਮ ਤੂੰ ਪਾਰ ਪਰੇ ਜਟਾ ਮੁਗਟ ਤਨ ਪਸਮ ਲਗਾਈ ਬਤਰ ਛੋੜ ਤਨ ਨਗਨ ਪਇਆ ਰਾਮ ਨਾਮ ਬਿਨ ਤ੍ਰਿਪਤ ਨ ਆਵੇ ਕਿਰਤ ਕੇ ਬੰਧੇ ਭੇਖ ਪਇਆ ਜੇਤੇ ਜੀ ਜੰਤ ਜਲ ਥਲ ਮਹੀਲ ਜਤਰ ਕਤਰ ਤੂੰ ਸਰਬ ਜੀਆ ਗੁਰ ਪ੍ਰਸਾਦ ਰਾਖ।

ਇਹ ਆਕਾਰ ਤੇਰਾ ਹੈ ਧਾਰਾ ਖਿਨਮੈ ਮਿਨਸ ਕਰਤ ਨ ਲਾਗੇ ਬਾਰਾ ਕਰ ਪ੍ਰਸਾਦ ਕੇ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ

ਪਿਆਰ ਨਦਰ ਕਰੇ ਸਤਿਗੁਰੂ ਮਿਲਾਏ ਨਾਨਕ ਹਿਰਦੇ ਨਾਮ ਸਾਏ ਭੈਰੋ ਮਹੱਲਾ ਤੀਜਾ ਨਾਮੇ ਉਧਰੇ ਤਬ ਜਿਤਨੇ ਲੋ ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮੁਖ।

ਬਿਨਾਵੇ ਮਨਮੁਖ ਜੰਪੁਰ ਜਾਵੇ, ਔਖੇ ਹੋਵੇ ਚੋਟਾਂ ਖਾਵੇ, ਆਪੇ ਕਰਤਾ ਦੇਵੇ ਸੋਏ, ਨਾਨਕ ਨਾਮ ਪ੍ਰਾਪਤ ਹੋਏ। ਭੈਰੋਂ ਮਹੱਲਾ ਤੀਜਾ, ਗੋਬਿੰਦ ਪ੍ਰੀਤ ਸੰਕਾਦ ਉਧਾਰੇ, ਆਰਾਮ ਨਾਮ ਸ਼ਬਦ ਵਿਚਾਰੇ, ਹਰ ਜੀਵ

ਕਲਯੁਗ ਮੈਂ ਬਹੁ ਕਰਮ ਕਮਾਹੇ, ਨਾ ਰੁੱਤ ਨਾ ਕਰਮ ਥਾਏ ਪਾਹੇ। ਕਲਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੇ ਪਿਆਰ। ਰਹਾਉ ਤਨ ਮਨ ਖੋਜ ਘਰੇ ਮੈਂ ਪਾਇਆ, ਗੁਰਮੁਖ ਰਾਮ ਨਾਮ ਚਿਤ ਲਾਇਆ। ਗਿਆਨ ਅੰਜਨ ਸਤਿਗੁਰ ਤੇ ਹੋਏ, ਰਾਮ ਨਾਮ ਰਵ ਰਹਿਆ ਤਿਉ ਲੋਏ। ਕਲਯੁਗ ਮੈਂ ਹਰ ਜੀਉ ਏਕ, ਹੋਰ ਰੁੱਤ ਨਾ ਕਾਈ। ਨਾਨਕ ਗੁਰਮੁਖ ਹਿਰਦੇ ਰਾਮ ਨਾਮ ਲਿਓ ਜਮਾਈ।

ਗੁਣ ਕੇਤੇ ਬਿਨ ਸਬਦੇ ਸੁਰਤ ਨ ਪਾਈ। ਤ੍ਰੈ ਗੁਣ ਸਭੇ ਰੋਗ ਵੇ ਆਪੇ ਮਮਤਾ ਸੁਰਤ ਗਵਾਈ। ਇਕ ਆਪੇ ਕਾਢ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ। ਹਰ ਕਾ ਨਾਮ ਨਿਧਾਨੁ ਪਾਇਆ ਸੁਖ ਵਸਿਆ ਮਨ ਆਏ। ਚੌਥੀ ਪਦਵੀ ਗੁਰਮੁਖ ਵਰਤ ਹੈ ਤੇਨ ਨਿਰਕਾਰ ਵਾਸਾ ਪਾਇਆ। ਪੂਰੇ ਸਤਿਗੁਰ ਕਿਰਪਾ ਕੀਨੀ ਵਿੱਚੋਂ ਆਪ ਗਵਾਇਆ। ਏਕ ਸਕੀ ਸਿਰਕਾਰ ਏਕ ਜਿਨ ਬ੍ਰਹਮਾ ਬਿਸਨ ਰੁਦਰ ਉਪਾਇਆ। ਨਾਨਕ ਨਿਚਲ ਸਾਚਾ ਏਕੂ ਨਾ ਉਹ ਮਰੇ ਨਾ ਜਾਇਆ। ਭੈਰੋ ਮੁਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ। ਰੋਗੀ ਸਗਲ ਸੰਸਾਰਾ ਗੁਰਮੁਖ ਬੂਝੇ ਰੋਗ ਗਵਾਵੇ। ਗੁਰ ਸਬਦੀ ਵਿਚਾਰਾ ਹਰ ਜੀਓ

ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ। ਜੋ ਇੱਛੈ ਸੋਈ ਫਲ ਪਾਵੈ, ਗੁਰਬਾਣੀ ਸੁਖ ਪਾਏ। ਭੈਰੋ ਮਹੱਲਾ ਤੀਜਾ, ਦੁਖ ਜੰਮੇ ਦੁਖ ਮਰੇ, ਦੁਖ ਜਕਾਰ ਕਮਾਏ, ਗਰਭ ਜੋਨੀ ਵਿਚ ਕਦੇ ਨਾ ਨਿਕਲੈ, ਵਿਸ਼ਟਾ ਮਾਏ ਸਮਾਏ, ਤ੍ਰਿਗ ਤ੍ਰਿਗ ਮਨ ਮੁਖ

ਦੂਜਾ ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕੈ ਹਿਰਦੇ ਸਾਚਾ ਸੋਈ, ਸਾਚੀ ਭਗਤ ਕਰੇ ਦਿਨ ਰਾਤੀ, ਤਾਂ ਤਨ ਦੁਖ ਨ ਹੋਈ, ਭਗਤ ਭਗਤ ਕਹੇ ਸਭ ਕੋਈ, ਬੇਨ

ਜਮ ਕਾਲ ਸਦਾ ਹੈ ਸਿਰੇ ਉਪਰ, ਦੂਜੇ ਭਾਏ ਪਦ ਖੋਈ, ਬਹਿਲੇ ਪੇਖ ਪਵੇ ਦਿਨ ਰਾਤੀ, ਹੋਮੇ ਰੋਗ ਨਾ ਜਾਈ, ਪੜ ਪੜ ਲੂਜੇ ਬਾਦ ਵਖਾਣੇ, ਮਿਲ ਮਾਇਆ ਸੁਰਤ ਗਵਾਈ, ਤਦ ਗੁਰ ਸੇਵੇ ਪਰਮ ਗਦ ਪਾਵੇ, ਨਾਮ ਮਿਲੇ ਵਡਿਆਈ, ਨਾਨਕ ਨਾਮ ਜਿਨ੍ਹਾਂ ਮਨ ਵਸਿਆ, ਦਰ ਸਾਚੇ ਪਦ ਪਾਈ, ਭੈਰੋਂ ਮਹੱਲਾ ਤੀਜਾ, ਮਨ ਆਸਾ ਨਹੀਂ ਉਤਰੈ, ਦੂਜੇ ਭਾਏ ਖੁਆਏ।

ਕੀਤਾ। ਨਾਨਕ ਸਤਿਗੁਰ ਸੋਝੀ ਪਾਈ, ਸੱਚ ਨਾਮ ਨਿਸਤਾਰਾ, ਭੈਰੋ ਮਹੱਲਾ ਤੀਜਾ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਾਜੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਣਸ ਵਰਤ, ਵਿਰਲੇ ਹੋ ਮੈਂ ਮਾਰੀ, ਕਾਲ ਮੈਂ ਰਾਮ ਨਾਮ ਵਡਿਆਈ, ਜੋ ਜੋ ਗੁਰਮੁਖ ਏਕੋ ਜਾਤਾ, ਗਿਣਨਾਵੇ ਮੁਕਤ ਨ ਪਾਈ ਰਹਾਉ, ਹਿਰਦੇ ਨਾਮ ਲਖੇ ਜਨ ਸਾਚਾ, ਗੁਰਮੁਖ ਮਨ ਵਸਾਈ, ਆਪ ਤਰੇ ਸਗਲੇ ਕੁਲ ਤਾਰੇ, ਜਿਨੀ ਰਾਮ ਨਾਮ ਲਿਵਲਾਈ, ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਅਵਗੁਣ ਸ਼ਬਦ ਜਲਾਏ, ਜਿਨ ਮਨ ਵਸਿਆ ਸੇ ਜਨ ਸੋਹੇ, ਹਿਰਦੇ ਨਾਮ ਵਸਾਏ, ਕਾਰ ਦਰ ਮਹਿਲ ਸਦਗੁਰੂ ਦਿਖਾਇਆ, ਰੰਗ ਸਿਵਰਲੀਆ ਮਾਣੇ, ਜੋ ਉਸ ਕਹੇ ਸੋ ਭਲਾ ਕਰ ਮਾਨੇ, ਨਾਨਕ ਨਾਮ ਵਖਾਣੇ, ਭੈਰੋ ਮਹੱਲਾ ਤੀਜਾ, ਮਨਸਾ ਮਨੇ ਸਮਾਏ ਲਏ।

ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਛ ਪੂਜਾ ਮਨ ਹਾਰ ਰਗਾਓ ਸਭ ਮੈਂ ਇੱਕੋ ਰਵ ਰਹਿਆ ਗੁਰ ਬਿਨ ਬੂਝ ਨ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅਨ ਦਿਨ ਹਰ ਗੁਣ ਗਾਏ ਸੁਖ ਦਾਤਾ ਹਰ ਏਕ ਹੈ ਹੋਰ ਤੇ ਸੁਖ ਨਾ ਪਾਹੇ ਸਤਿਗੁਰ ਜਿਨੀ ਨਾ ਸੇਵਿਆ ਦਾਤਾ ਤੇ ਅੰਤ ਗਏ ਪਛਤਾਹੇ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੇ ਤਾਏ ਨਾ

ਦੇਖ ਕਰੇ ਬਹੁਤ ਚਿਤ ਡੋਲੇ, ਅੰਤਰ ਕਾਮ ਕ੍ਰੋਧ ਅਹੰਕਾਰ, ਅੰਤਰ ਤਿਸਾ ਭੂਖ ਅਤ ਬਹੁਤੀ, ਪੌਕਤ ਫਿਰੇ ਦਰਬਾਰ, ਗੁਰ ਕੈ ਸ਼ਬਦ ਮਰੇ ਫਿਰ ਜੀਵੇ, ਤਿਨ ਕੋ ਮੁਕਤ ਦੁਆਰ, ਅੰਤਰ ਸ਼ਾਂਤ ਸਦਾ ਸੁਖ ਹੋਵੇ, ਹਰ ਰਾਖਿਆ ਉਰਧਾਰ, ਜਿਉਂ ਤਿਸ ਪਾਵੇ ਤਿਵੇ ਚਲਾਵੇ, ਕਰਣਾ ਕਿਛੂ ਨਾ ਜਾਈ, ਨਾਨਕ ਗੁਰਮੁਖ ਸ਼ਬਦ ਸੰਭਾਲੇ, ਆਰਾਮ ਨਾਮ ਵਡਿਆਈ, ਭੈਰੋਂ ਮਹੱਲਾ ਤੀਜਾ, ਹਉਮੈ ਮਾਇਆ ਮੋਹੇ ਖੁਆਇਆ, ਦੁਖ ਖੱਟੇ ਦੁਖ ਖਾਏ, ਅੰਤਰ ਲੋਭ ਹਲਕ ਦੁਖ ਪਾਰੀ, ਬਿਨ ਵਿਵੇਕ ਪਰਮਾਏ, ਮਨਮੁਖ ਤ੍ਰਿਗ ਜੀਵਨ ਸਹਿਸਾ।

ਮੇਰੀ ਮਾਏ, ਆਰਾਮ ਨਾਮ ਨਾ ਛੁੱਡ, ਗੁਰ ਦੀਆ ਬੁਝਾਏ, ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ, ਸਭ ਚਾਟੜੇ ਵਿਗਾੜੇ, ਦੁੱਟ ਸਭਾ ਮੈਂ ਮੰਤਰ ਪਕਾਇਆ, ਪ੍ਰਹਿਲਾਦ ਕਾ ਰਾਖਾ ਹੋਏ ਰਗ ਰਾਇਆ, ਹਾਥ ਖੜਗ ਕਰ ਤਾਇਆ ਅਤ ਅੰਕਾਰ, ਹਰ ਤੇਰਾ ਕਹਾਂ ਤੁਝ ਲੈ ਉਬਾਰ, ਖਿਨ ਮੈਂ ਭਿਆਨ ਰੂਪ ਨਿਕਸਿਆ ਥੰਮ ਉਪਾੜ, ਹਰਨ ਹਗਸ ਨਹੀਂ ਬਿਦਾਰਿਆ, ਪ੍ਰਹਿਲਾਦ ਲਿਆ ਉਬਾਰ, ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ, ਪ੍ਰਹਿਲਾਦ ਜਨ ਕੇ ਇੱਕ ਹੀ ਕੁਲ ਉਧਾਰੇ, ਗੁਰ ਕੇ ਸ਼ਬਦ ਹਉਮੈ ਬਿਖ ਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ।

ਦਾਸ ਦਸਾਇਣ ਭੈਰੋਂ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮਿਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਪੋਤਰੀ ਰਖਾਓ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕੁਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਤੂਰ ਮੁਖ ਪਰੀ ਇਸਨਾਨ ਕੀਓ ਅੜਸੜ ਸੁਰਸਰੀ ਹਮ ਮੂਰਖ ਕਉ ਹਰ ਕਿਰਪਾ ਕਰੀ ਜਨ ਨਾਨਕ ਧਾਰਿਓ ਤਾਰਨ ਹਰੀ ਭੈਰੋ ਮਹੱਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਫਿਰਦੇ ਫੇਰ ਚੱਲੇ ਤੁਦ ਨਾਲੀ ਹਰ ਹਰ ਨਾਮ।

ਕਾਲ ਜਿਨ ਕਾਲੀ ਤਿਸ ਕੜੀਏ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਦ ਕਾਇਆ ਨਗਰ ਲੱਦਾ ਹਰ ਪਾਲੀ ਹਮ ਬਾਰਕ ਹਰ ਪਿਤਾ ਪ੍ਰਦਪਾਲੀ ਜਨ ਨਾਨਕ ਤਾਰੋ ਨਦਰ ਨਿਹਾਲੀ ਭੈਰੋ ਮਹੱਲਾ ਚੌਥਾ ਸਵਕੜ ਤੇਰੇ ਤੂੰ ਸਭਨਾ ਮਾਹੇ ਤੁਝ ਤੇ ਬਾਹਰ ਕੋਈ ਨਾਹੇ ਹਰ ਸੁਖਦਾਤਾ ਮੇਰੇ ਮਨ ਜਾਪ ਹਾਂ ਤੁਸਾ ਰਾਹੀ ਤੂੰ ਮੇਰਾ ਹਰ ਪ੍ਰਭਾਪ ਰਹਾਓ ਜੈ ਜੈ ਦੇਖਾਂ

ਵਿਚ ਲਿਖਿਆ ਤੋ ਗੁਰਮਤ ਹਿਰਦੇ ਹਰ ਨਾਮ ਸੰਹਾਰ ਮਧਸੂਦਨ ਜਪ ਕੇ ਉਰਧਾਰ ਦੇਹੀ ਨਗਰ ਤਸਕਰ ਪੰਚ ਧਾਤੂ।

ਜੋ ਕਿਛ ਕਰੇ ਸੋਈ ਪਲ ਹੋਸੀ, ਹਰ ਧਿਆਵੋ ਅਨ ਦਿਨ ਨਾਮ ਮੁਰਾਰ। ਹਰ ਜੋ ਕਿਛ ਕਰੇ ਸੋ ਆਪੇ ਆਪੇ, ਉਹ ਪੂਛਣਾ ਕਿਸੇ ਕਰੇ ਵਿਚਾਰ। ਨਾਨਕ ਸੋ ਪਰਸਦਾ ਧਿਆਈ ਹੈ,

ਵਾਰੀ ਤਿਨ ਕੀ ਸੇਵਾ ਲਾਇ ਹਰ ਸਵਾਮੀ ਤੇਨ ਸਿਮਰਤ ਗਤ ਹੋਏ ਹਮਾਰੀ ਜੇ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗੇ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵੇ ਤਿਨ ਨਗ ਕਾਟੇ ਸਿਰਜਨਹਾਰੀ ਹਰ ਆਪ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮਿਲੇ ਸੋ ਤੁਧ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਭੈਰੋ ਮਹੱਲਾ ਚੌਥਾ ਸਤਸੰਗਤ ਸਾਈ ਹਰ ਤੇਰੀ ਜੇ ਤਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਪੀਨਾ ਤਿਨ ਹਮ ਸਰੇਵੇ ਨਿਰਚਰਣੇ ਜਗ ਜੀਵਨ ਹਰ ਧਿਆਏ ਤਰਣੇ।

ਸਾਹਿਬ ਲੈ ਗੁਰਮਤਿ ਹਰ ਜਪਣੇ, ਜੋ ਉਪਦੇਸ਼ ਸੁਣੇ ਗੁਰ ਕੇ ਰਾਹ, ਤੋ ਦਿਨ ਪਾਵੇ ਹਰ ਸੋ ਕਣੇ, ਤਨ ਸੋ ਵੰਸ਼, ਤਨ ਸੋ ਪਿਤਾ, ਤਨ ਸੋ ਮਾਤਾ, ਜਿਨ ਜਨਪ ਜਣੇ, ਜਿਨ ਸਾਸ ਗਿਰਾਸ ਧਿਆਇਆ ਮੇਰਾ।

ਗੁਰ ਪੀਰ ਮੇਲ ਖੁਦ ਖਦਮ ਪਛਾਨਾ ਭੈਰੋਂ ਮਹੱਲਾ ਪੰਜਵਾਂ ਦਸ ਮਿਰਗੀ ਸਹਿਜੇ ਬੰਦ ਆਨੀ ਪਾਂਜ ਮਿਰਗ ਵੇਦੇ ਸਿਵ ਕੀ ਬਾਨੀ ਸੰਤ ਸੰਗਲੇ ਚੜਿਓ ਸਿਕਾਰ ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਗਾਓ ਆਖੇਰ ਬਿਰਤ ਬਾਰ ਆਇਓ।

ਓ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਾਵਾਇਆ ਸਾਗਤ ਹਰ ਹਰ ਚੀਤਨ ਆਇਆ ਸੰਤ ਜਿਨਾ ਕੀ ਲਿਓ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਓ ਪਾਥਰ ਕੋ ਬੋ ਨੀਰ ਪਵਾਇਆ ਨੈ ਭੀਗੇ ਅਦਕ ਸੂਕਾਇਆ ਖੜ ਸਾਸਤਰ ਮੂਰਖੇ ਸੁਨਾਇਆ ਜੈਸੇ ਦੈਦਸ ਪਾਮਨ ਚੁਲਾਇਆ ਬੇਨ ਕਾਣ ਖਲਹਾਨ ਜੈਸੇ ਗਾਹ ਨਾ ਪਾਇਆ ਤਿਉ ਸਾਗਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ।

ਨਿਰਮਲ ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਤਨ ਨੈ ਪਾਰਣਾ ਤਨ ਤਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰੋ ਮਹੱਲਾ ਪੰਜਵਾ ਆਗੇ ਦਈਓ ਪਾਛੇ ਨਾਰਾਇਣ ਮਦ ਭਾਗਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸਾਸਤ੍ਰ ਸਾਉਣ ਸੁਖ ਸਹਿਜ ਆਨੰਦ ਗ੍ਰਹਿ ਪਾਉਣ ਰਖਾਓ ਰਸਨਾ ਨਾਮ ਕਰਨ ਸੁਨ ਜੀਵੇ ਪ੍ਰਭ ਸਿਮਰ ਸਿਮਰ।

ਨਾਨਕ ਪ੍ਰਭ ਸਰਣਾਗਤ ਆਏ। ਭੈਰੋਂ ਮਹੱਲਾ ਪੰਜਵਾਂ, ਕੋੜ ਮਨੋਰਥ ਆਵੇ ਹਾਥ, ਜਾਂ ਮਾਰ ਕੇ ਸੰਗੀ ਪਾਂਥ, ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਸਿਮਰੇ ਤਿਸ ਕੀ ਗਤ ਹੋਵੇ, ਤੀਰਤ ਬਹੁੜ ਨਾ ਜੋਨ ਪਰਮਾਮ ਰਖਾਓ, ਪੂਜਾ ਜਾਪ ਤਾਪ ਇਸਨਾਨ, ਸਿਮਰਤ ਨਾਮ ਪਏ ਨੇ ਕਾਮ, ਰਾਜਮਾਲ ਸਾਧਨ ਦਰਬਾਰ, ਸਿਮਰਤ ਨਾਮ ਪੂਰਨ ਆਚਾਰ, ਨਾਨਕ ਦਾਸ ਇਹੋ ਕੀਆ ਵਿਚਾਰ, ਬਿਨ ਹਰ ਨਾਮ ਮਿਥਿਆ ਸਵਿਚਾਰ। ਭੈਰੋਂ ਮਹੱਲਾ ਪੰਜਵਾਂ, ਲੇਪਣਾ ਲਾਗੋ ਤਿਲਕਾ ਮੂਲ, ਜੁਟ ਬ੍ਰਾਹਮਣ ਮੂਆ ਹੋਏ ਕੈਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ ਰਖਾਓ, ਆਪਣਾ ਖਸਮ

ਸਰਬ ਕਲਿਆਣ ਕਰਨ ਪ੍ਰਭ ਸੇਵਾ ਤੂਰ ਬਾਂਚੇ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਧਰਿਆ।

ਬਾਦ ਸ੍ਰੀ ਧਰਮ ਹੁਣ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਸ਼ੋੜ ਕਰੇ ਅਨਸੇਵਾ ਤੁਨ ਵਿਖਿਆ ਰਸਮਾਤਾ ਅਰੇ ਮਨ ਮੇਰੇ ਤੂੰ ਗੋਬਿੰਦ ਭਾਜ ਆਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਏ ਇਤ ਬਿਗਰ ਸਕਾਜ ਰਖਾਓ ਠਾਕੁਰ ਛੋੜਦਾਸੀ ਕੋ ਸਿਮਰੇ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰੇ ਤੇ ਨਿੰਦੈ ਨਿਗੁਰੇ ਪਸ਼ੂ ਸੁਮਾਨਾ ਜੀਉ ਪਿੰਡ ਤਨ ਤਨ ਸਭ ਪ੍ਰਭ ਕਾ ਸਾਗਤ ਕਹਿਤੇ ਮੇਰਾ ਅੰਗ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵ ਜਲ ਫੇਰਾ ਹੂਮ ਜਗ ਜਬ ਤਬ ਸਭ ਸੰਜਮ ਤੜ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਣਾਈ ਗੁਰਮੁਖ ਨਾਨਕ ਜਗਤ ਤਰਾਇਆ ਭੈਰੋਂ ਮੁਹੱਲਾ ਪੰਜਵਾਂ।

ਸੰਤਰ ਵਸਤ ਜਸੰਤਰ ਜਾਏ ਬਾਜ ਗੁਰੂ ਹੈ ਪਰਮ ਭੁਲਾਏ ਜਿਸ ਮਸਤਕ ਕਰਮ ਲਿਖਿਆ ਲਿਲਾਟ ਸਤਿਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਟੇ।

ਉਪਾਵ ਚਿਤ ਵਧਗੇ ਪ੍ਰਾਣੀ ਸੋ ਹੋਵੇ ਜੇ ਕਰੇ ਚੋਜ ਵਿੜਾਣੀ। ਰੱਖ ਹੋ ਕਿਰਪਾ ਧਾਰ ਤੇਰੀ ਸਰਨ ਤੇਰੇ ਦਰਬਾਰ ਰਗਾਓ। ਜਿਨ ਸੇਵਿਆ ਨਿਰਪੋ ਸੁਖਦਾਤਾ ਤਿਨ ਪੋ ਦੂਰ ਕੀਆ ਏਕ ਪਰਾਤਾ। ਜੋ ਤੂੰ ਕਰੇ ਸੋਈ ਫੁਨ ਹੋਏ।

ਤੜੀਏ ਜੇ ਕਿਸੇ ਜਾਣੇ ਨਾਹੀ ਕਿਆ ਤੜੀਏ ਜਾਂ ਭਰਪੂਰ ਸਮਾਹੀ ਤੋ ਕੜੀਏ ਜੇ ਕਿਸ ਹੋਏ ਤਿੰਘਾਣੇ ਤੋ ਕੜੀਏ ਜੇ ਭੂਲ ਰੰਜਾਣੇ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋਟ

ਰੋਗ ਬੰਦ ਰਹਿ ਰਤੀ ਨਾ ਪਾਵੇ, ਬਿਨ ਸਤਿਗੁਰ ਰੋਗ ਤਥੇ ਨਾ ਜਾਵੇ। ਪਾਰ ਬ੍ਰਹਮ ਜਿਸ ਕੀ ਨੀਂਦ ਆਇਆ, ਬਾਂ ਪਕੜ ਰੋਗੋਂ ਕੱਢ ਲਿਆ, ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਭੈਰੋਂ ਮਹੱਲਾ ਪੰਜਵਾਂ, ਈਤ ਆਵੇ ਤਾਂ ਮਹਾਂ ਆਨੰਦ, ਈਤ ਆਵੇ ਤਾਂ ਸਭ ਦੁੱਖ ਪੰਜ, ਈਤ ਆਵੇ ਤਾਂ ਸਰਦਾ ਪੂਰੀ, ਈਤ ਆਵੇ ਤਾਂ ਕਭੇ ਨਾ ਚੂਰੀ, ਅੰਤਰ ਰਾਮ ਰਾਏ।

ਪੂਤ ਰਲ ਕੀ ਨੀ ਸਾਂਝ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਏਕੇ ਰੰਗ ਲੀਨੇ। ਭੈਰੋ ਮਹੱਲਾ ਪੰਜਵਾਂ, ਨਿਰਵੈਰ ਪੁਰਖ ਸਤਿਗੁਰ ਪ੍ਰਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ, ਜਿਸ ਪਾਪੀ ਕੋ ਮਿਲੇ ਨਾ ਟੋਈ, ਸ਼ਰਨ ਆਵੇ ਤਾਂ ਨਿਰਮਲ ਹੋਈ, ਸੁਖ ਪਾਇਆ

ਈਸਾ ਤੀਰਾਸ ਗੁਰ ਉਪਦੇਸ਼ ਕਯੋ ਇਉ ਸਾਰ ਹਰ ਕੀਰਤ ਮਨ ਨਾਮ ਆਧਾਰ ਨਾਨਕ ਉਧਰੇ ਨਾਮ ਪੁਨੇ ਚਾਰ ਅਵਰ ਕਰਮ ਲੋਕੇ ਪਤੀਆਰ ਭੈਰੋ ਮਹੱਲਾ ਪੰਜਵਾਂ ਨਮਸਕਾਰ ਤਾਕੋ ਲਖ ਬਾਰ ਇਉ ਮਨ ਦੀਜੇ ਤਾਕੋ ਵਾਰ ਸਿਮਨ ਤਾਕੇ ਮਿਟੇ ਸੰਤਾਪ ਹੋਏ ਆਨੰਦ ਨਾ ਵਿਆਪੇ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੀ ਦਿਸ਼ਟ ਦੁਖ ਡੇਰਾ ਟਹੇ ਅੰਮ੍ਰਿਤ ਨਾਮ ਸੀਤਲ ਮਨ ਗਹੇ ਅਣਖ ਭਗਤ ਜਾ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮੈਂ ਊਣੇ ਸੁਬਰ ਭਰਿਆ ਖਿਨ ਮੈਂ ਸੂਕੇ ਕੀਨੇ ਹਰਿਆ ਖਿਨ ਮੈਂ ਨਥਾਵੇ ਕੋ ਦੀਨੋ ਥਾਨ ਖਿਨ ਮੈਂ ਨਿਮਾਣੇ ਕੋ ਦੀਨੋ ਮਾਨ ਸਭ ਮੈਂ ਏਕ ਰਹਿਆ ਪਰ ਪੂਰਾ ਸੋ ਜਾਪੇ ਜਿਸ ਸਤਿਗੁਰ ਪੂਰਾ।

ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰੇ ਗ੍ਰਸਤ ਆਨੰਦ ਕਰ ਕਿਰਪਾ ਮੋਹਿ ਪੇਟੇ ਕੰਤ ਰਗਾਓ ਤਬਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਣਗਾ ਸ਼ਬਦ ਅਜ

ਹਰ ਹਰ ਜਪਣਾ ਕਹੋ ਨਾਨਕ ਜੋ ਜਨ ਪ੍ਰਾਪਾਏ ਤਾ ਕੀ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾਂ ਚਿਤਵਤ ਪਾਪ ਨਾ ਆਲਕ ਆਵੇ ਬੇਸਵਾ ਭਜਤ ਇਸ ਨਹਿ ਸ਼ਰਮ ਆਵੇ ਸਾਰੋ ਦਿਨ ਸਮਜੂਰੀ ਕਰੇ ਹਰ ਸਿਮਨ ਕੀ ਵੇਲਾ ਬੱਜਰ ਸਿਰ ਪਰੇ ਮਾਇਆ ਲਗ ਫੂਲੋ ਸੰਸਾਰ ਆਪ ਭੁਲਾਇਆ ਭੁਲਾ ਮਣਹਾਰੇ ਰਾਚ ਰਹਿਆ ਬਿਰਥਾ ਵਿਵਹਾਰ ਰਗਾਓ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੇ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮਨ ਤਾਵੇ ਕਰਨੇ ਹਾਰ ਨਾ ਜੀ ਮੈਂ ਪਾਵੇ ਕਰਤ ਕਰਤ ਵੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜੋ ਜਲ ਬਿਨ ਮੀਨਾ ਜਿਸਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਨਮਸਾਏ ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਰਾਮ ਨਾਮ ਜੀ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਰਭਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਰ ਇਹੋ ਨਿਧਾਨ ਸੇਜਨ ਦਰਗੇ ਪਾਵੇ ਮਾਨ ਸੋਗ ਸਹਿਜ ਆਨੰਦ ਗੁਣ ਗਾਓ ਆਗੇ ਮਿਲੇ ਨਿਥਾਵੇ ਥਾਉ ਜੁਗੇ ਜੁਗੰਤਰ ਇਹੋ ਤਰਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲਏ ਸੋ ਲਾਗੇ ਜਨਮ ਜਨਮ ਕਾ ਸੋਇਆ ਜਗ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜਨ ਸਭ ਤੇਰੇ ਹਾਥ ਨਾਨਕ ਕੇ ਪ੍ਰਸਦ ਕੀ ਸਾਥ ਭੈਰੋ ਮਹੱਲਾ ਪੰਜਵਾਂ ਨਾਮ ਹਮਾਰੇ ਅੰਤਰ ਜਾਮੀ ਨਾਮ ਹਮਾਰੇ ਆਵੇ ਕਾਮੀ ਰੋਮ ਰੋਮ ਰਵਿਆ ਹਰ ਨਾਮ ਸਤਿਗੁਰ ਪੂਰੇ ਕੀਨੋ ਦਾਨ ਨਾਮ ਰਤਨ ਮੇਰੇ ਭੰਡਾਰ ਅਗਮ ਅਮੋਲਾ ਅਭਰ ਅਪਾਰ ਰਹਾਉ ਨਾਮ ਹਮਾਰੇ ਨਿਚਲ ਧਨੀ ਨਾਮ ਕੀ ਮਹਿਮਾ ਸਭ ਮੈਂ ਬਣੀ ਨਾਮ ਹਮਾਰੇ ਪੂਰਾ ਸਾਹੋ ਨਾਮ ਹਮਾਰੇ ਬੇਪਰਵਾਹ ਨਾਮ ਹਮਾਰੇ ਭੋਜਨ ਪਾਓ ਨਾਮ ਹਮਾਰੇ ਮਨ ਕਾ ਸਵਾਉ ਨਾਮ ਨਾ ਵਿਸਰੇ ਸੰਤ ਪ੍ਰਸਾਦ ਨਾਮ ਲਏ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਉ ਨਿਧ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਣ ਆਈ ਧਨਵੰਤੇ ਸੇਈ ਪ੍ਰਧਾਨ

ਨਾਮ ਤੇਰੇ ਪਿਹਾਰੀ ਦਾਨ ਦੇ ਦਾਤਾਰ ਤਉ ਪ੍ਰਸਾਦ ਰੰਗ ਰਸਮਾਣ ਘੜ ਘੜ ਅੰਤਰ ਤੁਮੇ ਸਮਾਣ ਤੁਮਰੀ ਕਿਰਪਾ ਤੇ ਜਪਗੇ ਨਾਉ ਸਾਧ ਸੰਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ ਤੁਮਰੀ

ਤੇਰੇ ਭੈਰੋਂ ਮਹੱਲਾ ਪੰਜਵਾਂ ਸਭ ਤੇ ਊਜਾ ਕਾ ਦਰਬਾਰ ਸਦਾ ਸਦਾ ਤਾ ਕੋ ਜੋਹਾਰ ਊਚੇ ਤੇ ਊਚਾ ਜਾ ਕਾ ਥਾਨ ਕੋਟ ਅਗਾ ਮਿਟੇ ਹਰ ਨਾਮ ਤੇ ਸਰਣਾਈ ਸਦਾ ਸੁਖ ਹੋਏ ਕਰ ਕਿਰਪਾ ਜਾ ਕੋ ਮਿਲੇ ਸੋਏ ਰਹਾਓ ਜਾ ਕੇ ਕਰਤਬ ਲਖੇ ਨਾ ਜਾਹੇ ਜਾ ਕਾ ਪਰਵਾਸਾ ਸਭ ਘੜਮਾਹੇ ਪ੍ਰਗਟ ਪਿਆ ਸਾਧੂ ਕੇ ਸੰਗ ਭਗਤ ਆਰਾਧੇ ਅੰਦ ਨਰੰਗ ਦੇਂਦੇ ਤੋਟ ਨਹੀ ਭੰਡਾਰ ਖਿਰ ਮੈਂ ਥਾਪਿਓ ਥਾਪਨ ਹਾਰ ਜਾਗ ਹੁਕਮ ਨਾ ਮੇਟੇ ਕੋਏ ਸੇ ਪਾਤਸ਼ਾਹ ਸਾਚਾ ਸੋਏ ਜਿਸ ਕੀ ਓਟ ਤਿਸੇ ਕੀ ਆਸਾ ਦੁਖ ਸੁਖ ਹਮਾਰਾ ਤਿਸ ਕੀ ਪਾਸਾ ਰਾਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਭੈਰੋ ਮਹੱਲਾ ਪੰਜਵਾਂ ਰੋਵਨਹਾਰੀ ਰੋਜ ਬਨਾਇਆ ਬਲਨ ਬਰਤਨ ਕਹੋ ਸੰਬੰਧ ਚਿਤ ਆਇਆ ਬੂਝ ਬਹਿਰਾ ਕਰੇ ਜੇ ਕੋਏ ਜਨਮ ਮਰਨ ਫਿਰ ਸੋਗ ਨਾ ਹੋਏ ਬਿਖਿਆ ਕਾ ਸਭ ਤੰਦ ਪਸਾਰ ਵਿਰਲੇ ਕੀਨੋ ਨਾਮ ਆਧਾਰ ਰਹਾਉ ਸਿਰਫ ਦਮਾਇਆ ਰਹੀ ਬਿਆਪ ਜੋ ਲਪਟਾਨੋ ਤੇ ਦੂਗ ਸੰਤਾਪ ਸੁਖ ਨਾਹੀ ਬਿਨ ਨਾਮ ਧਿਆਏ ਨਾਮ ਨਿਧਾਨ ਬੜਭਾਗੀ ਪਾਏ ਸਵਾਂਗੀ ਸਿਉ ਜੋ ਮਨ ਰੀ ਜਾਵੇ ਸਵਾਂਗ ਉਤਾਰੇ ਫਿਰ ਪਛਤਾਵੇ ਮੇਘ ਕੀ ਛਾਇਆ ਜੈਸੇ ਬਰਤਨ ਹਾਰ ਐਸੋ ਪਰਪੰਚ ਮੋਹ ਵਿਕਾਰ ਏਕ ਵਸਤ ਜੇ ਪਾਵੇ ਕੋਏ ਪੂਰਨ ਕਾਜ ਤਾਈ ਕਾ ਹੋਏ ਗੁਰ ਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਭੈਰੋ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋ ਨੀ ਪਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਡਾਨ ਦੈਤ ਨਿੰਦਕ ਹੋ ਜਾਮ ਸੰਤ ਸੰਗ ਕਰੇ ਜੋ ਬਾਦ ਤਿੰਨ ਨਿੰਦਕ ਨਾਹੀ ਕਿਜ ਸਾਧ ਰਹਾਓ ਭਜ ਕੀ ਨਿੰਦਾ ਕੰਧ ਛੇਦ ਆਵੇ ਭਜ ਕੀ ਨਿੰਦਾ ਨਰਕ ਪੁੰਚਾਵੇ ਭਗਤ ਕੀ ਨਿੰਦਾ ਗਰਭ ਮੈਂ ਗਲੇ ਭਗਤ ਕੀ ਨਿੰਦਾ ਰਾਜ ਤੇ ਟਲੇ ਨਿੰਦਕ ਕੀ ਗਦਕਤ ਹੂ ਨਾਹੇ ਆਪ ਬੀਜ ਆਪੇ ਹੀ ਖਾਹੇ ਚੋਰ ਜਾਰ ਜੁਆਰ ਤੇ ਬੁਰਾ ਅਣਹੁੰਦਾ ਭਾਰ ਨਿੰਦਕ ਸਿਰ ਤਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਤੋ ਨਿਸਤਰੇ ਜੋ ਪੂਜੇ ਪੈਰ ਆਦ ਪੁਰਖ ਨਿੰਦਕ ਭੋਲਾਇਆ ਨਾਨਕ ਕਿਰਤ ਨਾ ਜਾਏ ਮਿਟਾਇਆ।